0: ਨਾ ਭਾਈ ਅੱਗ ਨਹੀਂ ਲਗਾਉਣੀ ਹੈਗੀ, ਅੱਗ ਲਗਾਉਣ ਵਾਲਾ ਕੰਮ ਨਹੀਂ ਹੈਗਾ ਸਾਡੇ ਕੋਲ, ਅਤੇ ਸਿਰਫ ਗਾਣਾ ਤੁਹਾਨੂੰ ਸੁਣਾ ਰਹੇ ਹਾਂ ਅੱਗ ਲੱਗੇ ਅੰਗਰੇਜ਼ੀ ਨੂੰ, ਕਿਉਂਕਿ ਫਿਲਮ ਜਿਹੜੀ ਹੈ ਨਵੀਂ ਆ ਰਹੀ ਹੈਗੀ ਪੰਜਾਬੀ ਮੂਵੀ ਟੁੱਟ ਪੈਣੀ ਇੰਗਲਿਸ਼ ਨੇ, ਅਤੇ ਇਸ ਫਿਲਮ ਦੇ ਕਲਾਕਾਰ ਸਾਡੇ ਨਾਲ ਲੀਡ ਐਕਟਰ ਅੱਜ ਦੇ ਦਿਨ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ, ਔਰ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੀ ਕਰਾਂਗੇ, ਸਿਮੀ ਚਹਿਲ ਅਤੇ ਸਤਵਿੰਦਰ ਜੀ। ਭਾਈ ਸਤਿ ਸ਼੍ਰੀ ਅਕਾਲ ਜੀ, ਸਿਮੀ ਸਤਿ ਸ਼੍ਰੀ ਅਕਾਲ, ਠੀਕ ਹੈ? ਮੈਨੂੰ ਲੱਗ ਗਿਆ ਪਤਾ ਹੁਣ ਭੇੜ ਹੋਣਗੇ ਆਪਣੇ, ਕਲੈਸ਼ ਹੋਣਗੇ, ਮੈਂ ਇੱਕ ਤੋਂ ਕੁਐਸਚਨ ਕਰਨਾ ਦੂਜੇ ਨੇ ਬੋਲ ਦੇਣਾ, ਸੋ ਮੈਂ ਨਾਮ ਲੈ ਕੇ
1: ਤੁਸੀਂ ਜਿਹਦਾ ਨਾਮ ਲਓਗੇ ਜੀ ਉਹੀ ਬੰਦਾ ਬੋਲੂਗਾ, ਵੀ ਆ ਵੈਰੀ ਓਬੀਡੀਐਂਟ ਓਬੀਡੀਐਂਟ ਬੱਚਾ
0: ਸਿਮੀ,
2: ਟਾਈਮ ਦੀ ਦੂਜੇ ਨੂੰ ਬੋਲਣ ਦਾ।
0: ਕਲੌਂਜੀ ਨੂੰ ਕੀ ਕਹਿੰਦੇ ਨੇ ਪਹਿਲਾਂ ਤਾਂ ਇਹੀ ਦੱਸੋ ਮੈਨੂੰ ਅੰਗਰੇਜ਼ੀ ਚ।
1: ਕਲੌਂਜੀ ਨੂੰ ਕਹਿੰਦੇ ਆ ਜੀ,
0: ਕਲੌਂਜੀ
1: ਇਜ਼ ਅਵੇਲੇਬਲ, ਇਜ਼ ਬਲੈਕ ਸੀਡ ਦੇਅਰ।
0: ਅੱਛਾ, ਇੱਕ ਨਾ ਇੰਟਰਵਿਊਜ਼ ਦੇ ਵਿੱਚ ਅੱਜ ਕੱਲ ਬੜੇ ਸਟੀਰੀਓਟਾਈਪ ਕੁਐਸਚਨ ਹੁੰਦੇ ਹੁੰਦੇ ਨੇ ਕਿ ਹਨਾ ਤੁਹਾਡੀ ਤਿਆਰੀ ਕੀ ਸੀ ਇਸ ਰੋਲ ਦੀ, ਸੋ ਮੈਂ ਤੁਹਾਨੂੰ ਪੁੱਛੂਗਾ ਕਿ ਹੈਵ ਯੂ ਅਨਲਰਨਡ ਦੀ ਇੰਗਲਿਸ਼ ਫੋਰ ਦਿਸ ਮੂਵੀ?
1: ਜੀ ਬਿਲਕੁਲ, ਬਿਲਕੁਲ ਸਹੀ ਸਵਾਲ ਪੁੱਛਿਆ, ਮੈਨੂੰ ਕਾਫੀ ਚੀਜ਼ਾਂ ਅਨਲਰਨ ਕਰਨੀਆਂ ਪਈਆਂ ਮੇਰੇ। ਜਦੋਂ ਮੇਰੇ ਕੋਲ ਸੈੱਟ ਤੇ ਸਕ੍ਰਿਪਟ ਆਉਂਦੀ ਸੀ ਤਾਂ ਮੈਨੂੰ 10 ਮਿੰਟ ਡੀਕੋਡ ਕਰਨ ਨੂੰ ਲੱਗ ਜਾਂਦੇ ਸੀ, ਕਿਉਂਕਿ ਮੈਨੂੰ ਲੱਗੀ ਜਾਂਦਾ ਹੁੰਦਾ ਸੀ ਵੀ ਹਜੇ ਵੀ ਗਗਨ ਦੇ ਹਿਸਾਬ ਨਾਲ ਜਿਹੜਾ ਮੇਰਾ ਕੈਰੇਕਟਰ ਆ ਉਹਦੇ ਹਿਸਾਬ ਨਾਲ ਇੰਗਲਿਸ਼ ਹਜੇ ਵੀ ਠੀਕ ਆ, ਤਾਂ ਮੈਂ ਬਹੁਤ ਆਲੇ ਦੁਆਲੇ ਵੀ ਮੈਂ ਮੱਥਾ ਮਾਰਨਾ ਵੀ ਨਹੀਂ ਇਹਨੂੰ ਹਜੇ ਹੋਰ ਖਰਾਬ ਕਰਦੇ ਆ, ਹੋਰ ਖਰਾਬ ਕਰਦੇ ਆ, ਤਾਂ ਮੈਂ ਆਈ ਵਾਜ਼ ਆਲਵੇਜ਼ ਓਪਨ ਫੋਰ ਸੁਜੈਸ਼ਨਸ ਕਿ ਪਲੀਜ਼ ਮੈਨੂੰ ਦੱਸੋ ਇਹ ਅੰਗਰੇਜ਼ੀ ਨੂੰ ਆਪਾਂ ਹੋਰ ਕਿੱਦਾਂ ਖਰਾਬ ਕਰ ਸਕਦੇ ਹਾਂ।
0: ਹਾਂ ਨਹੀਂ, ਪਰ ਤੁਹਾਡਾ ਤਾਂ ਐਕਸੈਂਟ ਜਿਹੜਾ ਤੁਸੀਂ ਪੰਜਾਬੀ ਚ ਬੋਲਦੇ ਹੋ ਵੈਸੇ ਹੀ ਬਹੁਤ ਇੱਕ ਜਿਵੇਂ ਰੱਬ ਦੀ ਨਿਆਮਤ ਵੀ ਹੁੰਦੀ ਹੈ ਨਾ ਕਿ ਬੜਾ ਫਨੀ ਲੱਗਦਾ ਹੈਗਾ, ਤੇ ਉਹਨੂੰ ਤੁਸੀਂ ਹੋਰ ਘੋਲ ਘੋਲ ਬੋਲਦੇ ਹੋ ਨਾ।
1: ਹਾਂਜੀ, ਥੈਂਕ ਯੂ ਜੀ, ਧੰਨਵਾਦ ਜੀ।
0: ਸਤਵਿੰਦਰ ਭਾਜੀ, ਡੈਬਿਊ ਮੂਵੀ ਐਂਡ ਦੈਟ ਆਪੋਜ਼ਿਟ ਟੂ ਮੈਂਡੀ ਐਂਡ ਅਲੋਂਗ ਵਿਦ ਸਿਮੀ, ਹਨਾ, ਕਿਵੇਂ ਦਾ ਇਹ ਸਟਾਰਟ ਤੁਸੀਂ ਦੱਸੋਗੇ ਸਾਡੇ ਵਾਲੀ ਆਡੀਅੰਸ ਨੂੰ ਕਿ ਇਹ ਬੰਪਰ ਸਟਾਰਟ ਕਿੱਦਾਂ?
2: ਭਾਜੀ ਮੈਂ 6-7 ਸਾਲ ਪਹਿਲਾਂ ਮਿਲਿਆ ਸੀਗਾ ਜਸ ਭਾਜੀ ਨੂੰ, ਜਸ ਗਰੇਵਾਲ ਭਾਜੀ ਜੋ ਇਸ ਫਿਲਮ ਦੇ ਰਾਈਟਰ ਨੇ, ਜਿਨ੍ਹਾਂ ਨੇ ਦਾਣਾ ਪਾਣੀ, ਬੰਬੂ ਕਾਟ, ਰੱਬ ਦਾ ਰੇਡੀਓ ਜੈਸੀਆਂ ਬਹੁਤ ਸੋਹਣੀ ਸੋਹਣੀ ਫਿਲਮਾਂ ਲਿਖੀਆਂ, ਤਾਂ ਮੇਰੀ ਬੜੀ ਦਿਲੀ ਤਮੰਨਾ ਸੀਗਾ ਕਿ ਮੈਂ ਭਾਜੀ ਦੇ ਨਾਲ ਕੰਮ ਕਰਾਂ। ਫਿਰ ਭਾਜੀ ਨਾਲ ਗੱਲਬਾਤ ਹੋਈ, ਕਰਦੇ ਕਰਦੇ ਆ ਸਕ੍ਰਿਪਟ ਸੁਣਾਈ ਉਹਨਾਂ ਨੇ, ਫਿਰ ਸੁਣਦੇ ਹੀ ਸਾਨੂੰ ਤੇ ਪਸੰਦ ਆ ਗਈ ਸੀ ਜੀ, ਟੂ ਲੈਨਰ ਹੀ ਸੁਣ ਕੇ ਪਸੰਦ ਆ ਗਈ ਸੀ ਇੰਨੀ। ਵੈਸੇ ਵੀ ਉਹਨਾਂ ਦਾ ਲਿਖਣ ਦਾ ਜਿਹੜਾ ਤਰੀਕਾ ਹੈ ਨਾ ਜੀ, ਬਹੁਤ ਹੀ ਪਿਆਰਾ, ਮਤਲਬ ਕਿ ਉਹਨਾਂ ਜਿੰਨੀਆਂ ਵੀ ਹੱਦ ਤੱਕ ਕਹਾਣੀਆਂ ਲਿਖੀਆਂ ਬਹੁਤ ਹੀ ਪਿਆਰੀਆਂ ਲਿਖੀਆਂ ਨੇ, ਤਾਂ ਇਸ ਤਰ੍ਹਾਂ ਫਿਰ ਗੱਲ ਬਣੀ ਤੇ ਫਿਰ ਮੇਰੀ ਐਂਟਰੀ ਹੋਈ ਇਸ ਫਿਲਮ ਦੇ ਵਿੱਚ ਜੀ।
0: ਰਾਈਟ ਰਾਈਟ, ਚਲੋ ਨਹੀਂ ਗੁੱਡ ਹੈ, ਬਹੁਤ ਅੱਛਾ, ਤੇ ਕਨਸੈਪਟ ਜਿੱਦਾਂ ਤੁਸੀਂ ਦੱਸ ਰਹੇ ਹੋ ਤੇ ਸਿਮੀ ਵੀ ਦੱਸ ਰਿਹਾ, ਇਨਫੈਕਟ ਤੁਹਾਡਾ ਜਿਹੜੇ ਇੰਟਰਵਿਊਜ਼ ਵੀ ਹੈਗੇ ਨੇ, ਜੋ ਵੀ ਤੁਸੀਂ ਪ੍ਰਮੋਸ਼ਨ ਦੇ ਵਿੱਚ ਕਰ ਰਹੇ ਹੋ ਉੱਥੋਂ ਵੀ ਪਤਾ ਚੱਲ ਰਿਹਾ ਹੈਗਾ ਕਿ ਇੱਕ ਯੂਨੀਕ ਕਨਸੈਪਟ ਹੈ, ਤੇ ਟ੍ਰੇਲਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਘੁੱਟ ਕੇ ਰੱਖਿਆ ਤੁਸੀਂ ਭਾਜੀ, ਐਜ਼ ਅ ਪ੍ਰੋਡਿਊਸਰ ਵੀ ਤੁਸੀਂ ਇਹ ਚਾਹੁੰਦੇ ਸੀਗੇ ਕਿ ਜ਼ਿਆਦਾ ਰਿਵੀਲ ਨਾ ਹੋਵੇ?
2: ਨਹੀਂ ਭਾਜੀ, ਜਿਵੇਂ ਦਾ ਟ੍ਰੇਲਰ ਦੇ ਹਿਸਾਬ ਨਾਲ ਉਹਨਾਂ ਨੂੰ ਲੱਗਿਆ ਕਿ ਕੱਟਣਾ ਚਾਹੀਦਾ, ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਕੱਟਿਆ, ਕਿਸੇ ਨੇ ਕਿਸੇ ਦਾ ਕਿਸੇ ਦੇ ਕੋਈ ਪ੍ਰੈਸ਼ਰ ਨਹੀਂ ਸੀ, ਘੱਟ ਰੱਖੋ ਵੱਧ ਰੱਖੋ, ਜਿਵੇਂ ਦਾ ਜਿਹਨੂੰ ਲੱਗਿਆ ਕਿ ਆਪਣਾ ਕੰਮ ਬੈਸਟ ਹੋਣਾ ਚਾਹੀਦਾ ਉਹਨੇ ਉਵੇਂ ਦਾ ਹੀ ਕੀਤਾ।
0: ਰਾਈਟ ਜੀ, ਸਿਮੀ ਇੱਥੇ ਨਾ ਇੱਕ
1: ਫਿਲਮ ਚ ਹਾਂਜੀ ਜ਼ਿਆਦਾ ਰਿਵੀਲ ਨਹੀਂ ਹੁੰਦਾ, ਜੇ ਥੋੜਾ ਸਿਨੇਮਾ ਘਰਾਂ ਦੀ ਜਾ ਕੇ ਪਤਾ ਚੱਲੂ ਕੀ ਆ ਅਸਲ ਕਹਾਣੀ, ਤਾਂ ਉਹਨਾਂ ਨੇ ਟਰਾਈ ਕੀਤਾ ਆਪਣੇ ਵੱਲੋਂ ਕਿ ਜਿੰਨਾ ਘੱਟ ਪਤਾ ਚੱਲ ਸਕੇ ਟ੍ਰੇਲਰ ਚ, ਕਿਉਂਕਿ ਫਿਰ ਤਾਂ ਹੀ ਮਜ਼ਾ ਆਉਂਦਾ ਫਿਰ ਸਿਨੇਮਾ ਚ ਮੂਵੀ ਦੇਖਣ ਦਾ।
0: ਹਾਂ, ਮੈਨੂੰ ਲੱਗ ਰਿਹਾ ਸੀਗਾ ਕਿ ਜਿੱਦਾਂ ਤੁਸੀਂ ਕਨਸੈਪਟ ਦੀ ਗੱਲ ਕਰ ਰਹੇ ਹੈਗੇ, ਉਹ ਮੈਨੂੰ ਲੱਗ ਰਿਹਾ
1: ਜੀ ਜੀ ਜੀ ਜੀ
0: ਘੱਟ ਹੀ ਰੱਖਿਆ ਹੋਇਆ, ਇਨਫੈਕਟ
1: ਜੀ ਜੀ ਘੱਟ ਰੱਖਿਆ ਜੀ, ਕਾਫੀ ਚੀਜ਼ਾਂ ਨੇ ਹਾਂਜੀ, ਕਿਉਂਕਿ ਫਿਰ ਉਹ ਜੇ ਪੂਰੀ ਮੂਵੀ ਟ੍ਰੇਲਰ ਚ ਦਿਸ ਜੇ ਫਿਰ ਥੋੜਾ ਜਾ
0: ਪ੍ਰੋਡਿਊਸਰ ਖੜਾ ਖੜਾ ਦੱਸ ਦਿੰਦਾ ਭਾਜੀ, ਤੇ ਉਹ ਜਿਹੜੇ ਐਕਟਰ ਹੈਗੇ ਨੇ ਉਹ ਆਪਾਂ ਏਦਾਂ ਕਰਾਂਗੇ ਏਦਾਂ ਕਰਾਂਗੇ, ਦੋ ਗਾਣੇ ਆਹ ਬੰਦੇ ਨੇ ਤੇ ਆਹ ਫਿਲਮ।
1: ਨਹੀਂ ਨਹੀਂ ਇਹ ਬਿਲਕੁਲ ਜੀ, ਬਹੁਤ ਮਿਹਨਤ ਕੀਤੀ ਹੈ ਸਾਡੇ ਜੋ ਰਾਈਟਰ ਸਾਹਿਬ ਨੇ ਜਸ ਗਰੇਵਾਲ ਜੀ ਤੇ ਸਾਡੇ ਕੈਰੇਕਟਰ ਨੇ ਬਿੰਨੂ ਜੀ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਹਾਂਜੀ ਬਿੰਨੂ ਜੀ ਕਹਿੰਦੇ, ਪਰ ਵਰਿੰਦਰ ਜੀ ਉਹਨਾਂ ਨੇ ਬਹੁਤ ਵਧੀਆ, ਉਹਨਾਂ ਦੀ ਤਿਆਰੀ ਸੀ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਬਿਲਕੁਲ ਇਹਨਾਂ ਨੇ ਏਦਾਂ ਨੀ ਸੋਚਿਆ ਕਿ ਏਦਾਂ ਜਿੱਦਾਂ ਜੋ ਗੱਲ ਤੁਸੀਂ ਕਹਿ ਰਹੇ ਹੋ ਵੀ ਓਦਾਂ ਜਮਾ ਨੀ ਸੀ ਗੱਲ ਵੀ ਉਹਨਾਂ ਨੇ ਪੂਰਾ ਕੋਈ ਉਹਨਾਂ ਨੂੰ ਇਹ ਨੀ ਸੀ ਵੀ ਇੱਧਰ ਦੋ ਬੰਦੇ ਲਿਆਓ ਦੋ ਗਾਣੇ, ਗਾਣੇ ਵੀ ਬੜੇ ਉਹਨਾਂ ਨੇ ਸੋਚ ਸਮਝ ਕੇ ਚੂਜ਼ ਕੀਤੇ ਨੇ, ਟ੍ਰੇਲਰ ਵੀ ਬੜਾ ਸੋਚ ਸਮਝ ਕੇ ਚੂਜ਼ ਕੀਤਾ, ਸਾਰਾ ਕੁਛ ਮਤਲਬ ਵਧੀਆ, ਉਹਨਾਂ ਨੇ ਮਿਹਨਤ ਬਹੁਤ ਕੀਤੀ ਆ ਸਾਰੀ ਟੀਮ ਨੇ ਨਾ।
0: ਆਈ ਰੀਲੀ ਲਾਈਕ ਦੈਟ ਸੌਂਗ, ਉਹ ਦਿਲ ਦਾ ਤੂੰ ਗਿਆ ਨਾ ਜਿਹੜਾ ਮੈਡਮ ਨੂੰ,
1: ਹਾਂਜੀ ਹਾਂਜੀ ਹਾਂਜੀ ਜੋਤਿਕਾ ਜੀ ਨੇ ਗਾਇਆ, ਹਾਂਜੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਦਾ, ਹਾਂਜੀ ਬਹੁਤ ਉਹਨਾਂ ਦਾ ਵਰਜ਼ਨ ਹੀ ਆ ਉਸ ਗਾਣੇ ਦਾ ਅੱਗੇ
0: ਕਹਿੰਦੇ ਨੇ ਨੈਣਾ, ਹਨਾ ਮੈਡਮ ਨੂਰਾਂ ਦਾ ਗਾਣਾ ਉਹ
1: ਕਹਿੰਦੇ ਨੇ, ਹਾਂਜੀ ਬਿਲਕੁਲ ਬਿਲਕੁਲ ਉਹਨਾਂ ਦਾ ਹੀ ਹੈ ਜੀ।
0: ਵਾਹ ਨਾਈਸ ਨਾਈਸ। ਅੱਛਾ ਇੱਥੇ ਨਾ ਸਿਮੀ ਸੇ ਆਸਟ੍ਰੇਲੀਆ ਚ ਇੱਕ ਨੋਨ ਹੈ ਮੇਰਾ, ਮੈਂ ਫਰੈਂਡ ਤਾਂ ਨਹੀਂ ਕਹੂੰਗਾ ਕਿਉਂਕਿ ਉਹਨੇ ਗੱਲ ਹੀ ਕੀਤੀ ਸੀ, ਉਹ ਕਹਿੰਦਾ ਭਾਜੀ ਇੱਕ ਵਾਰ ਸਿਮੀ ਜੀ ਦੇ ਨਾਲ ਮਿਲਵਾ ਦਿਓ ਇੱਕ ਵਾਰ, ਤੇ ਹੁਣ ਤੁਸੀਂ ਮੈਨੂੰ ਦੱਸੋ ਮੈਂ ਉਹਦੀ ਵਾਈਫ ਨੂੰ ਕੀ ਕਹਾਂ। ਸਿਮੀ ਇੱਕ ਬਹੁਤ ਲੰਬਾ ਗੈਪ ਹੈ ਤੁਹਾਡਾ ਤੇ ਆਸਟ੍ਰੇਲੀਆ ਦਾ, ਔਰ ਮੂਵੀਜ਼ ਬਹੁਤ ਪਸੰਦ ਹੁੰਦੀਆਂ ਨੇ ਤੇ ਤੁਹਾਡੀ ਯੂ ਨੋ ਦੈਟ ਕਿ ਇੱਕ ਕਲਟ ਫੈਨ ਫੋਲੋਇੰਗ ਹੈਗੀ ਇੱਥੇ ਹਨਾ। ਹਾਊ ਡਿਡ ਦਿਸ ਮੂਵੀ ਕੇਮ ਇਨ ਟੂ ਯੋਰ ਲੈਪ
1: ਜੀ? ਇਹ ਮੈਨੂੰ ਵੀ ਡਾਇਰੈਕਟਰ ਸਰ ਵੱਲੋਂ ਆਈ ਸੀ ਕਾਲ, ਤੇ ਮੈਂ ਵਨ ਲਾਈਨਰ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ, ਜਿਹੜੇ ਰਾਈਟਰ ਸਰ ਆਪਣੇ ਜਸ ਗਰੇਵਾਲ ਜੀ ਤੇ ਵਰਿੰਦਰ ਜੀ, ਉਹਨਾਂ ਨੇ ਗੱਲ ਕੀਤੀ ਸੀ ਮੇਰੇ ਨਾਲ, ਤੇ ਮੇਰਾ ਉਹੀ ਤਰੀਕਾ ਹੁੰਦਾ ਜੀ ਦੇਖਣ ਦਾ ਪਰਖਣ ਦਾ ਚੀਜ਼ ਨੂੰ ਵੀ, ਮੈਨੂੰ 10 ਮਿੰਟ ਚ ਚੀਜ਼ ਸੁਣਾਓ ਤੇ ਮੈਨੂੰ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਹੋਰ ਮੇਰਾ ਕੁਛ ਨੀ, ਬਾਕੀ ਗੱਲਾਂ ਬਾਅਦ ਚੋ। ਤੇ ਮੇਰੇ ਮੇਰੇ ਵਾਸਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਮੁੱਦਾ ਕੀ ਆਪਾਂ ਚੱਕ ਰਹੇ ਹਾਂ ਤੇ ਮੈਸੇਜ ਕੀ ਆ, ਤੇ ਸਾਡੀ ਆਡੀਅੰਸ ਜਿਹੜਾ ਆਪਣਾ ਪੰਜਾਬੀ ਸਿਨੇਮਾ ਉਹਦੇ ਚ ਕੀ ਵਡੋਤਰੀ ਹੋਊਗੀ ਜਦੋਂ ਆਪਾਂ ਇਹ ਮੂਵੀ ਕਰਾਂਗੇ, ਕਿੱਦਾਂ ਵਾਧਾ ਹੋਊਗਾ ਵੀ ਆਪਣਾ ਸਿਨੇਮਾ ਕਿੱਦਾਂ ਵਧੂਗਾ, ਤੇ ਇਹ ਜੀ ਬਹੁਤ ਮੈਨੂੰ ਲੱਗਦਾ ਜਿੱਥੇ ਮਾਂ ਬੋਲੀ ਦੀ ਗੱਲ ਹੋ ਜੇ ਉੱਥੇ ਉਹ ਤੋਂ ਉੱਤੇ ਦੀ ਤਾਂ ਮੈਨੂੰ ਲੱਗਦਾ ਕੋਈ ਚੀਜ਼ ਹੈ ਹੀ ਨਹੀਂ, ਜਿੱਥੇ ਆਪਾਂ ਆਪਣੀ ਮਾਂ ਬੋਲੀ ਦੇ ਲਈ ਖੜੇ ਹੋ ਜਾਈਏ ਤਾਂ ਇਹ ਉਹੀ ਚੀਜ਼ ਆ ਵੀ ਪੰਜਾਬੀ ਲਈ ਖੜੇ ਹਾਂ ਜੀ ਅਸੀਂ। ਫਿਰ ਜਦੋਂ ਰਾਈਟ ਵੇ ਮੈਂ ਵਨ ਲਾਈਨਰ ਸੁਣਿਆ, ਮੈਂ ਮੇਰੀ ਤਾਂ ਉਦੋਂ ਹੀ ਹਾਂ ਹੋ ਗਈ ਸੀ ਵੀ ਹਾਂਜੀ ਕਰਨੀ ਆ ਜੀ, ਬਿਲਕੁਲ ਕਰਨੀ ਆ। ਫਿਰ ਮੈਂਡੀ ਜੀ ਨਾਲ ਕੰਮ ਕਰਨ ਦਾ ਮੌਕਾ, ਕਿਉਂਕਿ 9 ਸਾਲ ਬਾਅਦ
0: ਆਪਾਂ
1: ਸਾਨੂੰ ਮੌਕਾ ਮਿਲਿਆ ਹਾਂਜੀ ਰੱਬ ਦਾ ਰੇਡੀਓ ਤੋਂ ਬਾਅਦ, ਤੇ ਫਿਰ ਸਾਨੂੰ ਸਤਵਿੰਦਰ ਜੀ ਮਿਲੇ ਜੀ ਫਾਈਨਲੀ, ਮੈਂ ਇਹਨਾਂ ਨਾਲ ਮੀਟਿੰਗ ਹੋਈ ਜੀ, ਤੇ ਫਿਰ ਬਹੁਤ ਵਧੀਆ ਲੱਗਿਆ, ਪੂਰੀ ਟੀਮ ਬਹੁਤ ਪੋਜ਼ਿਟਿਵ ਲੱਗੀ, ਸਤਵਿੰਦਰ ਜੀ ਵੀ ਵੈਰੀ ਹੀ ਇਜ਼ ਅ ਵੈਰੀ ਪੋਜ਼ਿਟਿਵ ਪਰਸਨ, ਸੋ ਮੈਨੂੰ ਬਹੁਤ ਐਜ਼ ਅ ਕੰਬੀਨੇਸ਼ਨ ਟੀਮ ਬਹੁਤ ਵਧੀਆ ਲੱਗੀ, ਸਕ੍ਰਿਪਟ ਬਹੁਤ ਵਧੀਆ ਲੱਗੀ ਜੀ, ਤੇ ਬਸ ਫਿਰ
0: ਮੈਨੂੰ ਪਤਾ ਲੱਗਿਆ, ਮੈਂ ਕਿਹਾ ਕਿਤੇ ਤੁਸੀਂ ਇਟਲੀ ਜਾਣਾ ਸੀ, ਤੁਹਾਡਾ ਫੋਨ ਨੰਬਰ ਵੀ ਇਟਲੀ ਵਾਲਾ ਹੀ ਹੈ।
2: ਇਟਲੀ ਫਿਰ ਮੈਂ ਬਾਅਦ ਚ ਗਿਆ।
0: ਅੱਛਾ
2: ਬਾਅਦ ਚ ਗਿਆ ਇਟਲੀ। ਹਾਂਜੀ ਹਾਂਜੀ, ਫਿਰ ਜਦੋਂ ਇੱਥੇ ਫਿਰ ਗੱਲ ਨਾ ਬਣੀ ਤੇ ਫਿਰ ਕੋਈ ਆਪਸ਼ਨ ਹੈ ਨਹੀਂ ਸੀ, ਫਿਰ ਮੈਂ ਚਲੋ ਬਾਹਰ ਹੀ ਚੱਲਦੇ ਆ, ਫਿਰ ਬਾਹਰ ਚਲੇ ਗਏ। ਹਾਂਜੀ, ਉੱਥੋਂ ਸ਼ੁਰੂ ਹੋਇਆ ਸਾਰਾ।
0: ਅੱਛਾ, ਟ੍ਰੇਲਰ ਦੇ ਸਟਾਰਟਿੰਗ ਚ ਇੱਕ ਨਰੇਸ਼ਨ ਆਉਂਦੀ ਹੈ ਉਹ ਸੁਤੰਤਰ ਭਾਜੀ, ਕਿ ਭਾਰਤ ਆਜ਼ਾਦ ਦੇਸ਼ ਹੈ, ਕਿ ਲੋਕ ਆਪਦੇ ਦੇਸ਼ ਚ ਆਪਦੀ ਜ਼ਬਾਨ ਬੋਲਣ ਚ ਸ਼ਰਮ ਮਹਿਸੂਸ ਕਰਦੇ ਨੇ, ਸੋ ਤੁਸੀਂ ਫਿਰ ਇਹ ਜਿਹੜਾ ਇੱਕ ਡਿਫਰੈਂਸ ਤੁਹਾਨੂੰ ਲੱਗਦਾ ਕਿ ਅੱਜ ਵੀ ਹੈਗਾ ਸਪੈਸ਼ਲੀ ਪਿੰਡਾਂ ਦੇ ਵਿੱਚ, ਕਿਉਂਕਿ ਰੂਰਲ ਪੰਜਾਬ ਦੀ ਸਟੋਰੀ ਹੈਗੀ ਹੈ ਨਾ, ਤੇ ਪੰਜਾਬੀ ਬੋਲਣ ਲੱਗੇ ਲੋਕ ਸ਼ਾਈ ਫੀਲ ਕਰਦੇ ਹੋਣਗੇ, ਇੱਦਾਂ ਡੂ ਯੂ ਥਿੰਕ ਸੋ?
2: ਜੀ ਜੀ ਜੀ, ਅਗਰ ਇਹ ਪੰਜਾਬ ਦੀ ਸਟੋਰੀ ਨਾ ਹੁੰਦੀ, ਔਰ ਅਗਰ ਇਹ ਮੈਨੂੰ ਲੱਗਦਾ ਕਿ ਹਰ ਬੰਦੇ ਦੀ ਕਹਾਣੀ ਨਾ ਹੁੰਦੀ, ਤੇ ਸ਼ਾਇਦ ਸਿਮੀ ਜੀ ਔਰ ਮੈਂਡੀ ਜੀ ਔਰ ਇਹ ਫਿਲਮ ਕਰਦੇ ਹੀ ਨਾ। ਮੈਂ ਤੇ ਚਲੋ ਬਹੁਤ ਛੋਟੀ ਜਿਹੀ ਚੀਜ਼ ਆ, ਇਹੀ ਨਾ ਉਹ ਫਿਲਮ ਕਰਦੇ। ਜਸ ਅਗਰੇਵਾਲ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਉਹ ਮੁੱਦੇ ਨੂੰ ਚੱਕਿਆ ਜੀ, ਤੇ ਇਹ ਤਾਂ ਦੇਖੋ ਹਰ ਇੱਕ ਬੰਦੇ ਨਾਲ ਮੇਰੇ ਹਿਸਾਬ ਨਾਲ ਹੋ ਰਿਹਾ ਜੀ। ਈਵਨ ਆਪਾਂ ਕਿਸੇ ਇੰਟਰਵਿਊ ਚ ਗਏ ਸੀ, ਉੱਥੇ ਕਿਸੇ ਰਿਪੋਰਟਰ ਨੇ ਕਿਹਾ ਸੀਗਾ ਕਿ ਪੰਜਾਬ ਦੇ ਕਈ ਸਕੂਲਾਂ ਦੇ ਵਿੱਚ ਮਤਲਬ ਪੰਜਾਬੀ ਬੋਲ ਤੇ ਜੁਰਮਾਨਾ ਹੋ ਰਿਹਾ।
0: ਅੱਛਾ ਜੀ
2: ਦੇਖੋ ਕਿੰਨੇ ਜੀ ਜੀ ਭਾਜੀ
0: ਪ੍ਰਾਈਵੇਟ ਸਕੂਲ ਹੋ ਸਕਦੇ ਨੇ ਆਈ ਗੈਸ ਸਰਕਾਰੀ ਸਕੂਲਾਂ ਚ ਤਾਂ
2: ਨਹੀਂ ਹਾਂਜੀ ਸਰਕਾਰੀ ਚ ਤਾਂ ਖੈਰ ਪੰਜਾਬੀ ਹਾਂਜੀ ਤਾਂ ਉਹ ਦੇਖੋ ਕਿੰਨੀ ਮੰਦਭਾਗੀ ਗੱਲ ਆ ਸਾਡੇ ਪੰਜਾਬੀਆਂ ਵਾਸਤੇ ਵੀ ਤੇ ਪੰਜਾਬੀ ਮਾਂ ਬੋਲੀ ਵਾਸਤੇ ਵੀ ਹਨਾ ਕਿ ਜਿੱਥੇ ਸਾਨੂੰ ਪੰਜਾਬ ਚ ਆਪਣੀ ਮਾਂ ਬੋਲੀ ਨੂੰ ਬੋਲਣ ਵਾਸਤੇ ਨਾ ਬੋਲਣ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੋਏ ਤੇ ਆਪਾਂ ਫਿਰ ਉਹ ਗੁਲਾਮ ਹੀ ਕਹਿ ਸਕਦੇ ਹਾਂ ਨਾ ਜਿਹੜਾ ਆਪਣੇ ਮੁਲਕ ਚ ਆਪਣੀ ਮਾਂ ਬੋਲੀ ਨੂੰ ਖੁੱਲ ਕੇ ਨਹੀਂ ਬੋਲ ਸਕਦਾ ਬਸ ਐਸੇ ਮੁੱਦੇ ਨੂੰ ਚੱਕਿਆ ਗਿਆ ਆਪਣੇ ਬੜੇ ਵਧੀਆ ਤਰੀਕੇ ਦੇ ਨਾਲ ਕਿ ਆਪਾਂ ਕਰਦੇ ਹਾਂ ਕਿ ਪੰਜਾਬੀਆਂ ਨੂੰ ਇਹ ਫਿਲਮ ਬਹੁਤ ਪਸੰਦ ਆਏਗੀ ਕਿਉਂਕਿ ਸਾਰੇ ਆਮ ਬੰਦਿਆਂ ਦੀ ਕਹਾਣੀ ਸਾਰੀ ਜੋ ਵੀ ਨਿਕਲੇ ਨੇ ਪੰਜਾਬ ਤੋਂ ਨਿਕਲੇ ਨੇ ਉਹਨਾਂ ਸਭ ਦੀ ਕਹਾਣੀ ਮਾਂ ਬੋਲੀ ਦੀ ਕਹਾਣੀ ਪੰਜਾਬ ਦੀ ਪੰਜਾਬੀਆਂ ਦੀ ਕਹਾਣੀ ਸਾਰੀ
0: ਇਨਫੈਕਟ ਉਧਰ ਲੈਂਦੇ ਪੰਜਾਬ ਵਾਲੇ ਪਾਸੇ ਸਿਮੀ ਨੂੰ ਤਾਂ ਪਤਾ ਹੋਣਾ ਇਹਨਾਂ ਨੇ ਕਈ ਆਰਟਿਸਟ ਦੇ ਨਾਲ ਵੀ ਕੰਮ ਕੀਤਾ ਉਧਰ ਮੈਂ ਸੁਣਿਆ ਜ਼ਰੂਰ ਕਿ ਉਧਰ ਪੰਜਾਬੀ ਨੂੰ ਲੈ ਕੇ ਥੋੜਾ ਜਿਹਾ ਸ਼ੇਮ ਫੀਲ ਕਰਦੇ ਪਰ ਮੈਨੂੰ ਇਹ ਲੱਗ ਰਿਹਾ ਕਿ ਇੱਧਰ ਵਾਲੇ ਪਾਸੇ ਹੁਣ ਸਿਮੀ ਥੋੜਾ ਜਿਹਾ ਟ੍ਰੈਂਡ ਨਹੀਂ ਚੇਂਜ ਹੋਇਆ
1: ਪੂਰਾ ਪੂਰਾ ਮਤਲਬ ਦੋਨੋਂ ਪਾਸੇ ਹੀ ਆ ਕੰਮ ਖਰਾਬ ਇੱਕ ਪਾਸੇ ਨਹੀਂ ਆ
0: ਅਮਜ਼ਦ ਖਾਨ ਸਾਹਿਬ ਜਦੋਂ ਜਾਂਦੇ ਸੀ ਆਪਾਂ ਸ਼ੋਲੇ ਦੀ ਗੱਲ ਕਰਦੇ ਤਾਂ ਮੇਰੇ ਯਾਦ ਆ ਗਿਆ ਵੀ ਉਹਨਾਂ ਨੂੰ ਲੋਕ ਗੱਬਰ ਕਹਿ ਕੇ ਹੀ ਸੱਦਦੇ ਹੁੰਦੇ ਸੀ ਤੁਹਾਨੂੰ ਮੈਂ ਸੁਣਿਆ ਕਿ ਕਈ ਵਾਰ ਲੋਕ ਮਿਸ਼ਰੀ ਮਿਸ਼ਰੀ ਕਹਿ ਕੇ ਹੀ ਸੱਦਦੇ ਰਹੇ ਨੇ ਕਾਫੀ
1: ਹਾਂਜੀ ਜੀ ਮੈਨੂੰ ਗੁੱਡੀ ਮਿਸ਼ਰੀ ਸੈਵੀ ਇਹ ਸਭ ਤੋਂ ਕਾਮਨ ਨੇ ਜੀ ਤਿੰਨ ਗੁੱਡੀ ਮਿਸ਼ਰੀ ਤੇ ਸੈਵੀ
2: ਦੇਖੋਗੇ ਨਾ ਤੁਸੀਂ ਕਹੋਗੇ ਕੀ ਕਮਾਲ ਕੀਤੀ
0: ਉਹਦੇ ਤੇ ਤਾਂ ਕੋਈ ਡਾਊਟ ਨਹੀਂ ਪਰ ਡੈਫੀਨੇਟਲੀ ਅੱਛਾ ਇਹਦੇ ਚ ਥੋੜਾ ਜਿਹਾ ਦੱਸ ਸਕਦੇ ਹੋ ਵਿਦਆਊਟ ਰਿਵੀਲਿੰਗ ਦੀ ਸਟੋਰੀ ਕਿਉਂਕਿ ਜਿੱਦਾਂ ਮੈਂ ਪੁੱਛ ਰਿਹਾ ਸੀਗਾ ਕਿ ਟ੍ਰੇਲਰ ਦੇ ਵਿੱਚ ਬਹੁਤਾ ਪਤਾ ਨਹੀਂ ਚੱਲਦਾ ਹਾਂ ਇੰਨਾ ਕੁ ਜ਼ਰੂਰ ਪਤਾ ਚੱਲਦਾ ਕਿ ਦਰਾਨੀਆਂ ਜਠਾਨੀਆਂ ਹਨਾ ਥੋੜਾ ਜਿਹਾ ਇੱਕ ਘਰ ਦਾ ਜਿਹੜਾ ਹੈਗਾ ਉਹ ਜਤਾਨ ਦੇ ਲਈ ਕਿ ਮੇਰੀ ਵੀ ਨੂੰਹ ਇੰਗਲਿਸ਼ ਬੋਲਦੀ
1: ਹਾਂਜੀ ਹਾਂਜੀ ਹਾਂਜੀ ਏਦਾਂ ਹੀ ਆ ਜੀ ਰੁਪਿੰਦਰ ਰੂਪੀ ਮੈਮ ਜੋ ਮੇਰੇ ਸੱਸ ਦਾ ਕੈਰੇਕਟਰ ਪਲੇ ਕਰ ਰਹੇ ਆ ਦੇਖੋ ਆਪਾਂ ਦੱਸ ਤਾਂ ਟ੍ਰੇਲਰ ਹੀ ਐਕਸਪਲੇਨ ਕਰ ਸਕਦੇ ਹਾਂ ਆਪਾਂ ਉਸ ਤੋਂ ਜ਼ਿਆਦਾ ਨਜ਼ਰ ਨਹੀਂ ਰੱਖ ਸਕਦੇ
0: ਟ੍ਰੇਲਰ ਹੀ ਆ ਪੰਜਾਬੀ ਤੋਂ ਪੰਜਾਬੀ ਟ੍ਰਾਂਸਲੇਸ਼ਨ ਕਰਨੀ ਆ ਤੁਸੀਂ
1: ਜੀ ਜੀ ਜੀ ਪੰਜਾਬੀ ਤੋਂ ਪੰਜਾਬੀ ਟ੍ਰਾਂਸਲੇਸ਼ਨ ਹੋ ਸਕਦੀ ਹੈ ਜੀ ਇਸ ਵੇਲੇ ਤਾਂ ਕਿਉਂਕਿ ਰਹਿ ਗਏ ਸਾਰੇ ਤਿੰਨ ਦਿਨ ਹੁਣ ਤਾਂ ਇਹੀ ਦਰਖਾਸਤ ਆ ਵੀ ਪਲੀਜ਼ ਪਹੁੰਚੀਏ ਕਿਉਂਕਿ ਬਹੁਤ ਹਿੰਮਤ ਚਾਹੀਦੀ ਹੁੰਦੀ ਆ ਗੌਤਮ ਜੀ ਵੈਸੇ ਵੀ ਨਾ ਕਿਸੇ ਸਰ ਲਈ ਕੋਈ ਵਧੀਆ ਚੀਜ਼ ਸਾਹਮਣੇ ਲੈ ਕੇ ਆਉਣ ਲਈ ਕਿਉਂਕਿ ਡਰਦੇ ਨੇ ਲੋਕ ਜਦੋਂ ਇੱਕ ਇੰਨਾ ਵੱਡਾ ਮੈਸੇਜ ਅਟੈਚ ਹੋਵੇ ਜੁੜਿਆ ਹੋਵੇ ਨਾਲ ਵੈਸੇ ਵੀ ਕੋਈ ਬਹੁਤ ਛੇਤੀ ਇਹੋ ਜਿਹੀ ਮੂਵੀ ਨੂੰ ਬਣਾਉਣ ਲਈ ਰਾਜ਼ੀ ਨਹੀਂ ਹੁੰਦਾ ਹਨਾ ਕਿਉਂਕਿ ਸਾਰਿਆਂ ਦਾ ਥੋੜਾ ਜਿਹਾ ਭੁਲੇਖਾ ਇੱਧਰ ਨੂੰ ਰਹਿੰਦਾ ਵੀ ਬਸ ਕੱਲੀ ਸਲੈਪਸਟਿਕ ਕਾਮੇਡੀ ਬਣ ਜੇ ਆਪਣੀ ਤੇ ਇੱਦਾਂ ਤੇ ਉੱਦਾਂ ਹਨਾ ਮਤਲਬ ਕਈ ਵਾਰੀ ਗੱਲਾਂ ਸੁਣੀਆਂ ਨੇ ਆਪਾਂ ਅੰਦਰ ਹੀ ਤਾਂ ਇਹ ਬਹੁਤ ਹਿੰਮਤ ਵਾਲੀ ਗੱਲ ਹੁੰਦੀ ਹੈ ਕਿ ਕੁਛ ਬਹੁਤ ਸੈਂਸੇਬਲ ਚੀਜ਼ ਲੈ ਕੇ ਵਿਦ ਫੈਮਿਲੀ ਡਰਾਮਾ ਤੇ ਐਂਟਰਟੇਨਮੈਂਟ ਚ ਪਰੋ ਕੇ ਕਿਉਂਕਿ ਜਿੱਦਾਂ ਕਿ ਜਸ ਗਰੇਵਾਲ ਜੀ ਨੇ ਉਹਨਾਂ ਨੇ ਇੰਨੀਆਂ ਵਧੀਆ ਵਧੀਆ ਮੂਵੀਜ਼ ਦਿੱਤੀਆਂ ਨੇ ਸਾਨੂੰ ਬੰਬੂ ਕਾਟ ਰੱਬ ਦਾ ਰੇਡੀਓ ਦਾਣਾ ਪਾਣੀ ਵਰਗੀਆਂ ਚੀਜ਼ਾਂ ਦਿੱਤੀਆਂ ਨੇ ਹਨਾ ਤੇ ਉਹੋ ਜਿਹੇ ਰਾਈਟਰ ਜਦੋਂ ਕੁਛ ਆਪਣੇ ਜ਼ੋਨ ਚ ਜਾ ਕੇ ਦੁਬਾਰਾ ਕਰਦੇ ਨੇ ਉਹ ਮੈਨੂੰ ਲੱਗਦਾ ਉਹਨਾਂ ਨੇ ਬਹੁਤ ਕਮਾਲ ਹੀ ਕੀਤਾ ਤੇ ਏਡਾ ਵੱਡਾ ਮੈਸੇਜ ਆ ਕਿ ਆਪਣੀ ਮਾਂ ਬੋਲੀ ਤੋਂ ਨਾ ਵਿਸਰੋ ਇਹ ਬਹੁਤ ਇਹ ਸਟਾਰਟ ਹੀ ਹੁੰਦਾ ਜੀ ਹੁਣ ਇਹ ਮਾੜੀ ਗੱਲ ਨੀ ਹੈ ਵੀ ਆਪਾਂ ਹੋਰ ਭਾਸ਼ਾ ਬੋਲਦੇ ਹਾਂ ਦੈਟ ਇਜ਼ ਨੋਟ ਬੈਡ ਬਿਕੋਜ਼ ਮੈਂ ਵੀ ਬੋਲਦੀ ਹਾਂ ਸਾਡੀ ਮੱਲੋ ਮੱਲੀ ਅੰਗਰੇਜ਼ੀ ਨਿਕਲਦੀ ਆ ਉਹ ਆਪਾਂ ਜਿਹੋ ਜਿਹੀ ਕੰਟਰੀਜ਼ ਚ ਰਹਿੰਦੇ ਹਾਂ ਘੁੰਮਦੇ ਹਾਂ ਫਿਰਦੇ ਹਾਂ ਗਲੋਬਲਾਈਜੇਸ਼ਨ ਆ ਅੱਜ ਕੱਲ ਦੇ ਟਾਈਮ ਚ ਲੋੜ ਆ ਅੰਗਰੇਜ਼ੀ ਦੀ ਉਹ ਚ ਕੋਈ ਮਾੜੀ ਗੱਲ ਨੀ ਇਹ ਤਾਂ ਚਲੋ ਸਾਡਾ ਟਾਈਟਲ ਥੋੜਾ ਕਿਊਟ ਸੀ ਏਦਾਂ ਢੁਕਦਾ ਸੀ ਇਹ ਤਾਂ ਆਪਾਂ ਇਹ ਨੀ ਕਹਿ ਸਕਦੇ ਸੀ ਅੱਗ ਲੱਗੇ ਹਰ ਉਹ ਭਾਸ਼ਾ ਨੂੰ ਜੀ ਤੋਂ ਮਾਂ ਬੋਲੀ ਨੂੰ ਉੱਤੇ ਨਹੀਂ ਰੱਖਿਆ ਜਾਂਦਾ ਤਾਂ ਸਾਨੂੰ ਇਹ ਨਾਮ ਰੱਖਣਾ ਪਿਆ ਪਰ ਗੱਲ ਸਿਰਫ ਇੱਥੇ ਇਹ ਹੋ ਰਹੀ ਆ ਵੀ ਜੀ ਸਦਕੇ ਭਾਸ਼ਾ ਆਪਾਂ ਜੋ ਮਰਜ਼ੀ ਸਿੱਖੀਏ ਕਿਉਂਕਿ ਸਾਨੂੰ ਵੀ ਆਪਾਂ ਵੀ ਟ੍ਰਾਈਲਿੰਗੁਅਲ ਆ ਹਿੰਦੀ ਬੋਲਦੇ ਆ ਇੰਗਲਿਸ਼ ਬੋਲਦੇ ਆ ਪੰਜਾਬੀ ਬੋਲਦੇ ਆ ਪਰ ਕਦੀ ਵੀ ਸ਼ਰਮਿੰਦਗੀ ਨਹੀਂ ਮਹਿਸੂਸ ਕਰਨੀ ਆਪਣੀ ਮਾਂ ਬੋਲੀ ਨੂੰ ਲੈ ਕੇ ਕਦੀ ਵੀ ਨਿੱਕਾ ਨਹੀਂ ਮਹਿਸੂਸ ਕਰਨਾ ਛੋਟਾ ਨਹੀਂ ਮਹਿਸੂਸ ਕਰਨਾ ਵੀ ਲੈ ਮੈਂ ਇੱਥੇ ਪੰਜਾਬੀ ਮਤਲਬ ਮਾਣ ਹੋਣਾ ਚਾਹੀਦਾ ਆਪਣੀ ਬੋਲੀ ਤੇ ਉਹ ਤੋਂ ਟੁੱਟਣਾ ਨਹੀਂ ਅੱਗੇ ਅੱਗੇ ਜਨਰੇਸ਼ਨ ਰੱਬ ਕਰੇ ਕੈਰੀ ਔਨ ਕਰੇ ਪੰਜਾਬੀ ਨੂੰ ਅੱਗੇ ਅੱਗੇ ਲੈ ਕੇ ਜਾਵੇ
0: ਜ਼ਰੂਰ ਦੇਖੀਏ ਸਤਵਿੰਦਰ ਭਾਜੀ ਪਹਿਲਾਂ ਤੁਹਾਡਾ ਤੁਸੀਂ ਵੀ ਜਵਾਬ ਦਿਓ ਮੈਂ ਬਾਅਦ ਚ ਸਿਮੀ ਤੋਂ ਵੀ ਐਕਸਪੈਕਟ ਕਰੂੰਗਾ ਉਹ ਜਵਾਬ ਇੱਕ ਮੈਂ ਇਨਫੈਕਟ ਮੈਂ ਜਦੋਂ ਇੰਡੀਆ ਦੇ ਵਿੱਚ ਹੁੰਦਾ ਸੀਗਾ ਤਾਂ ਉਦੋਂ ਇਹ ਚੀਜ਼ ਅਸੀਂ ਨੋਟ ਕਰਦੇ ਹੁੰਦੇ ਸੀ ਅਸੀਂ ਪੰਜਾਬੀ ਟੀਵੀ ਦੇ ਲਈ ਕੰਮ ਕਰਦੇ ਹੁੰਦੇ ਸੀਗੇ ਤੇ ਕਿਉਂਕਿ ਹੁਣ ਸਾਡੀ ਤਾਂ ਚਲੋ ਠੀਕ ਹੈ ਪੰਜਾਬੀ, ਗੁਰਮੁਖੀ ਪੜ੍ਹਨੀ ਵੀ ਆਉਂਦੀ ਹੈ, ਬੋਲਣ ਦੇ ਨਾਲੋਂ ਜ਼ਿਆਦਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਇੱਕ ਸਕ੍ਰਿਪਟ ਹੈਗੀ ਹੈ ਜਿਹੜੀ ਪੰਜਾਬੀ ਦੀ ਗੁਰਮੁਖੀ ਲਿਪੀ ਹੈ, ਉਹਨੂੰ ਪੜ੍ਹਨਾ ਤੇ ਉਹਨੂੰ ਲਿਖਣਾ ਉਹ ਬਹੁਤ ਵੱਡੀ ਸਮੱਸਿਆ, ਸਪੈਸ਼ਲੀ ਦਿਸ ਜਨਰੇਸ਼ਨ ਜਿਹੜੀ ਜੈਨ ਜ਼ੀ ਆਪਾਂ ਕਹਿ ਰਹੇ। ਤੁਸੀਂ ਦੇਖਿਆ ਸਤਵਿੰਦਰ ਭਾਜੀ, ਫੀਲ ਕੀਤਾ? ਮੈਂ ਫਿਰ ਸਿੰਮੀ ਤੋਂ ਵੀ ਇੱਧਰ ਨੂੰ ਹੀ ਆਉਂਦਾ।
2: ਭਾਜੀ ਡਿਪੈਂਡ ਏ, ਮੈਨੂੰ ਲੱਗਦਾ ਜੈਨਜੀਆਂ ਦੇ ਮਾਮਲੇ ਚ ਡਿਪੈਂਡ ਏ, ਹਰ ਉਹਦੇ ਘਰ ਦੀ ਸਿਚੁਏਸ਼ਨ ਤੇ ਡਿਪੈਂਡ ਏ ਚੀਜ਼ਾਂ ਨਾ। ਜਿਹਦੇ ਘਰ ਦੇ ਵਿੱਚ ਕਈ ਮਾਂ ਬਾਪ ਨੇ ਹਨਾ, ਉਹ ਕਹਿੰਦੇ ਨੇ ਕਿ ਨਹੀਂ ਨਹੀਂ ਤੁਸੀਂ ਜੋ ਵੀ ਬਾਹਰ ਪੜ੍ਹ ਰਹੇ ਹੋ ਸਾਨੂੰ ਕੋਈ ਉਹਦੇ ਨਾਲ ਉਹ ਨੀ, ਕੋਈ ਇਤਰਾਜ਼ ਨੀ, ਲੇਕਿਨ ਘਰ ਦੇ ਵਿੱਚ ਤੁਸੀਂ ਆ ਕੇ ਪੰਜਾਬੀ ਬੋਲੋ ਹਨਾ। ਜਿਵੇਂ ਕਿ ਸਿੰਮੀ ਜੀ ਨੇ ਕਈ ਇੰਟਰਵਿਊ ਚ ਕਿਹਾ ਕਿ ਇਹਨਾਂ ਦੇ ਘਰ ਦੇ ਵਿੱਚ ਮਤਲਬ ਕਿ ਘਰ ਦੇ ਅੰਦਰ ਐਂਟਰ ਹੁੰਦੇ ਸੀ ਤੇ ਸਿਰਫ ਪੰਜਾਬੀ ਹੀ ਬੋਲੀ ਜਾਂਦੀ ਸੀ, ਉਸ ਤੋਂ ਇਲਾਵਾ ਕਿਸੇ ਹੋਰ ਲੈਂਗੁਏਜ ਵਿੱਚ ਗੱਲ ਨਹੀਂ ਸੀ ਕੀਤੀ ਜਾਂਦੀ। ਤਾਂ ਉਹ ਮੈਨੂੰ ਲੱਗਦਾ ਕਿ ਹਰ ਘਰ ਦੇ ਉੱਤੇ ਡਿਪੈਂਡ ਹੈ। ਅਗਰ ਮਾਂ ਪਿਓ ਬੱਚਿਆਂ ਨੂੰ ਇਵੇਂ ਕਹਿ ਰਹੇ ਨੇ ਕਿ ਤੁਸੀਂ ਪੰਜਾਬੀ ਬੋਲਣੀ ਤੇ ਉੱਥੇ ਪੰਜਾਬੀ ਹੈਗੀ, ਜਿਹੜੇ ਮਾਂ ਪਿਓ ਕਹਿੰਦੇ ਕਿ ਨਹੀਂ ਨਹੀਂ ਸਾਡਾ ਬੱਚਾ ਤੇ ਬਸ ਇੰਗਲਿਸ਼ ਹੀ ਬੋਲਣਾ ਚਾਹੀਦਾ, ਪੰਜਾਬੀ ਦਾ ਕੀ ਹੈ, ਪੰਜਾਬੀ ਨਾ ਵੀ ਆਏਗੀ ਸਰ ਜਾਏਗਾ, ਤਾਂ ਉੱਥੇ ਉੱਦਾਂ ਦੀ ਸਿਚੁਏਸ਼ਨ ਹੈ ਮੇਰੇ ਹਿਸਾਬ ਨਾਲ ਤਾਂ ਇੱਦਾਂ ਹੈ।
0: ਰਾਈਟ ਰਾਈਟ ਰਾਈਟ। ਸਿਮੀ ਤੁਹਾਨੂੰ ਕੀ ਲੱਗਦਾ ਕਿ ਲਿਖਣੀ ਪੜ੍ਹਨੀ ਓਨੀ ਜ਼ਰੂਰੀ ਹੈ ਜਿੰਨੀ ਬੋਲਣੀ ਹੈ?
1: ਜੀ ਮਤਲਬ ਮੈਨੂੰ ਇਦਾਂ ਲੱਗਦਾ ਬੇਬੀ ਸਟੈਪਸ ਨੇ ਜੀ, ਨਿੱਕੇ ਨਿੱਕੇ ਸਟੈਪਸ ਨੇ ਵੀ ਵੀ ਸਾਡੀ ਬੋਲੀ ਅੱਗੇ ਤੱਕ ਜਾਣੀ ਚਾਹੀਦੀ ਆ। ਚਲੋ ਪੜ੍ਹਨੀ ਲਿਖਣੀ ਵੀ ਜ਼ਰੂਰੀ ਆ, ਪਰ ਇੰਨਾ ਉਹ ਵਿਤਕਰਾ ਵੀ ਨੀ ਮੈਂ ਕਰਨਾ ਚਾਹੁੰਦੀ ਵੀ ਜਮਾ ਹੀ ਮਤਲਬ ਇੱਦਾਂ ਕੋਈ ਆਪਾਂ ਕਲਾਸ ਨੀ ਲਾਉਣੀ, ਨੋਟ ਟੂ ਪ੍ਰੀਚੀ ਹਨਾ, ਕਿਉਂਕਿ ਆਪਣੇ ਪੰਜਾਬ ਚ ਤਾਂ ਦੇਖੋ ਪੰਜਾਬੀ ਹੈਗੀ ਆ, ਪਰ ਆਪਣੇ ਪੰਜਾਬੀ ਵੱਸਦੇ ਨੇ ਹਰ ਜਗ੍ਹਾ ਤੇ ਕਦੀ ਕਦੀ ਐਕਸੈਸੇਬਲ ਨਹੀਂ ਹੁੰਦਾ ਵੀ ਲਿਖਣੀ ਪੜ੍ਹਨੀ ਆਵੇ। ਦੈਟਸ ਓਕੇ, ਆਈ ਅੰਡਰਸਟੈਂਡ ਦੈਟ, ਉਹ ਕੋਈ ਹਨਾ ਵੀ ਜੇ ਆ ਜਾਏ ਤਾਂ ਸੋਨੇ ਤੇ ਸੁਹਾਗਾ ਵੀ, ਜੇ ਤੁਹਾਨੂੰ ਬੋਲਣ ਦੇ ਨਾਲ ਨਾਲ ਲਿਖਣੀ ਤੇ ਪੜ੍ਹਨੀ ਵੀ ਆਉਂਦੀ ਆ, ਬਹੁਤ ਵਧੀਆ ਗੱਲ ਆ, ਐਡ ਔਨ ਹੀ ਆ ਉਹ। ਬਟ ਹਜੇ ਤਾਂ ਮਤਲਬ ਸਾਡੀ ਬੇਸਿਕਸ ਨੂੰ ਲੈ ਕੇ ਲੜਾਈ ਆ ਵੀ ਬੋਲਣੀ ਨਾ ਭੁੱਲੋ, ਮਤਲਬ ਇਹ ਤਾਂ ਹਜੇ ਆਪਾਂ ਉੱਤਲੇ ਲੈਵਲ ਦੀ ਗੱਲ ਕਰ ਰਹੇ ਹਾਂ, ਹਜੇ ਤਾਂ ਬੇਸਿਕ ਨੂੰ ਲੈ ਕੇ ਲੜਾਈ ਆ ਵੀ ਜੇ ਬਹੁਤ ਸਾਰੇ ਪੇਰੈਂਟਸ ਨੇ, ਬਹੁਤ ਸਾਰੇ ਮਾਂ ਪਿਓ ਜਦੋਂ ਸਾਨੂੰ ਬਹੁਤ ਪਿਆਰ ਨਾਲ ਲੋਕ ਮਿਲਣ ਆਉਂਦੇ ਨੇ, ਆਪਾਂ ਜਦੋਂ ਟਰੈਵਲ ਕਰ ਰਹੇ ਹੁੰਦੇ ਹਾਂ ਏਅਰਪੋਰਟਸ ਤੇ ਜਾਂ ਕਿਤੇ ਵੀ ਬਾਹਰ ਸ਼ੋਪਿੰਗ ਵੇਲੇ, ਤੇ ਬਹੁਤ ਫੈਮਿਲੀਜ਼ ਅੱਜ ਦੇ ਟਾਈਮ ਚ ਮੈਂ ਇਹੋ ਜਿਹੀਆਂ ਦੇਖੀਆਂ ਨੇ ਇੰਡੀਆ ਚ ਮੋਸਟਲੀ, ਤੁਹਾਨੂੰ ਐਵੇਂ ਕਹਾਂ ਕਿ ਮਾਂ ਪਿਓ ਨੂੰ ਆਉਂਦੀ ਹੁੰਦੀ ਆ ਪੰਜਾਬੀ ਤੇ ਬੱਚੇ ਨੂੰ ਇੱਕ ਵੀ ਸ਼ਬਦ ਨੀ ਆਉਂਦਾ ਹੁੰਦਾ, ਤੇ ਬੱਚੇ ਦੇ ਸਿਰ ਤੇ ਪਟਕਾ ਹੁੰਦਾ ਬਹੁਤ ਸੋਹਣਾ ਚੂੜੀ ਨਾਲ। ਹਾਂਜੀ, ਤੇ ਉਹ ਬਹੁਤ ਕਾਮਨ ਆ, ਤੇ ਇਹ ਸਿਰਫ ਇੱਕ ਛੋਟਾ ਜਿਹਾ ਨਿੱਕਾ ਜਿਹਾ ਐਗਜ਼ਾਮਪਲ ਆ, ਉਹ ਚ ਮੈਨੂੰ ਇਹ ਹੁੰਦਾ ਵੀ ਉਹ ਚ ਕੋਈ ਬੜਿਆਈ ਵਾਲੀ ਗੱਲ ਨੀ ਆ ਵੀ ਜਿੱਦਾਂ ਕਦੀ ਕਦੀ ਆਪਾਂ ਪ੍ਰਾਊਡਲੀ ਕਹਿੰਦੇ ਆ ਵੀ ਮੇਰੇ ਬੱਚੇ ਕੋ ਤੋ ਨਹੀਂ ਆਤੀ ਹੈ ਪੰਜਾਬੀ, ਆ ਹੀ ਡਜ਼ਨਟ ਨੋ ਹਾਊ ਟੂ ਸਪੀਕ ਪੰਜਾਬੀ, ਹੀ ਡਜ਼ਨਟ ਨੋ, ਤਾਂ ਉਹ ਡਜ਼ਨਟ ਨੋ ਤਾਂ ਠੀਕ ਆ ਕੋਈ ਨਾ, ਤੁਹਾਨੂੰ ਹਿੰਦੀ ਆਉਂਦੀ ਹੈ ਇੰਗਲਿਸ਼ ਆਉਂਦੀ ਹੈ ਬਹੁਤ ਵਧੀਆ ਗੱਲ ਆ, ਪਰ ਆਪਣੀ ਮਾਂ ਬੋਲੀ ਨੂੰ ਪਲੀਜ਼ ਪਿੱਛੇ ਨਹੀਂ ਛੱਡਣਾ ਵੀ ਉਹਨੂੰ ਵੀ ਨਾਲ ਨਾਲ ਲੈ ਕੇ ਤੁਰੋ, ਕਿਉਂਕਿ ਆਈ ਫੀਲ ਪਰਸਨਲੀ ਮੈਨੂੰ ਇੱਦਾਂ ਲੱਗਦਾ ਵੀ ਜਦੋਂ ਭਾਸ਼ਾਵਾਂ ਲੁਪਤ ਹੋਣੀਆਂ ਸ਼ੁਰੂ ਹੁੰਦੀਆਂ ਨੇ ਇਹ ਫਸਟ ਸਟੈਪ ਹੀ ਹੁੰਦਾ, ਅੱਜ ਸਾਨੂੰ ਇਹ ਰਿਅਲਾਈਜ਼ ਨਹੀਂ ਹੋ ਰਿਹਾ ਬਟ ਅੱਜ ਤੋਂ 50 ਸਾਲ ਲਾ ਲਓ, 60 ਲਾ ਲਓ, 70 ਲਾ ਲਓ, ਚਲੋ ਖਿੱਚ ਕੇ 100 ਲਾ ਲਓ, ਮਤਲਬ ਜੇ ਆਪਣੇ ਅੱਗੇ ਨਿਆਣਿਆਂ ਤੱਕ ਉਹ ਜਨਰੇਸ਼ਨ ਨੂੰ ਨਹੀਂ ਆਊਗੀ ਉਹਨਾਂ ਦੇ ਨਿਆਣਿਆਂ ਤੇ ਤਾਂ ਖਤਮ ਆ ਫਿਰ ਗੱਲ, ਪੜ੍ਹਨੀ ਲਿਖਣੀ ਤਾਂ ਬਹੁਤ ਦੂਰ ਦੀ ਗੱਲ ਆ, ਜਦੋਂ ਬੋਲਣ ਹੀ ਨਿਕਲੂਗੀ ਫਿਰ ਤਾਂ ਹਾਂਜੀ ਉਹ ਤਾਂ ਮਤਲਬ ਬਿਲਕੁਲ ਹੀ ਖਤਮ ਨਾ, ਫਿਰ
0: ਜ਼ਬਾਨ
1: ਹੀ ਖਤਮ
0: ਨੋਰਮਲੀ ਜਿਹੜੇ ਸਟਾਰ ਹੁੰਦੇ ਨੇ ਉਹ ਜਦੋਂ ਪ੍ਰਮੋਸ਼ਨ ਕਰਦੇ ਨੇ ਫਿਲਮ ਦੀ ਤਾਂ ਉਹ ਜਿਹੜੇ ਮੈਂ ਏਦਾਂ ਨੀ ਕਹੂੰਗਾ ਕਿ ਪ੍ਰੋਮੀਨੈਂਟ ਬਟ ਏਦਾਂ ਹੈ ਕਿ ਹਰ ਇੱਕ ਨੂੰ ਆਪਣੀ ਟਾਈਮ ਲਾਈਨ ਤੇ ਲੈ ਕੇ ਨਹੀਂ ਆਉਂਦੇ ਹੈਗੇ। You have taken it to another level, ਹੈ ਨਾ, ਕਿ ਤੁਸੀਂ ਆਪਣੀ
1: ਮੈਂ ਤਾਂ ਜੀ ਲੈਫਟ ਰਾਈਟ ਐਂਡ ਸੈਂਟਰ, ਮੈਂ ਜੋ ਸਾਡੀ ਮੂਵੀ ਨਾਲ ਜੁੜਨਾ ਚਾਹੁੰਦਾ ਪਲੀਜ਼ ਆ ਕੇ ਜੁੜੋ, ਕਿਉਂਕਿ ਮੁੱਦਾ ਇੰਨਾ ਵੱਡਾ, ਇਹ ਗੱਲ ਇਹੋ ਜਿਹੀ ਗੱਲ ਆ ਜਿਹਦੇ ਵਾਸਤੇ ਮੈਂ ਪਰਸਨਲੀ ਫੀਲ ਕਰਦੀ ਹਾਂ, ਸਤਵਿੰਦਰ ਜੀ ਵੀ ਪਰਸਨਲੀ ਫੀਲ ਕਰਦੇ ਨੇ, ਸੋ ਆਪਾਂ ਸਾਰੇ ਬਹੁਤ ਦਿਲੋਂ ਇਸ ਟੋਪਿਕ ਨਾਲ, ਇਸ ਕੰਟੈਂਟ ਨਾਲ, ਇਸ ਮੁੱਦੇ ਨਾਲ ਜੁੜੇ ਹੋਏ ਹਾਂ, ਸਪੈਸ਼ਲੀ ਮਤਲਬ ਪੰਜਾਬ ਚ ਮੇਰਾ ਤਾਂ ਇਹ ਵੀ ਮਤਲਬ ਮੰਨਣਾ ਕਿ ਆਪਣੇ ਭਗਵੰਤ ਮਾਨ ਜੀ ਨੂੰ ਰਿਕੁਐਸਟ ਹੀ ਕਹਿ ਸਕਦੇ ਹਾਂ ਵੀ ਇਹ ਟੈਕਸ ਫ੍ਰੀ ਹੋਣੀ ਚਾਹੀਦੀ ਆ ਸਪੈਸ਼ਲੀ ਪੰਜਾਬ ਚ, ਕਿਉਂਕਿ ਇਹ ਗੱਲ ਇੰਨੀ ਵੱਡੀ ਆ ਕਿ ਇਹ ਹਰ ਫੈਮਿਲੀ ਤੱਕ, ਬੱਚਿਆਂ ਤੱਕ, ਵੱਡਿਆਂ ਤੱਕ ਮੈਂ ਚਾਹੁੰਦੀ ਹਾਂ ਕਿ ਇਹ ਮੂਵੀ ਪਹੁੰਚੇ।
0: ਕਰੈਕਟ, ਹਾਂ। ਇਹਦੀ ਆਡੀਅੰਸ ਕਿਹੜੀ ਹੈ ਸਤਵਿੰਦਰ ਭਾਜੀ, ਜੇ ਆਸਟ੍ਰੇਲੀਆ ਦੇ ਵਿੱਚ ਆਪਾਂ ਗੱਲ ਕਰੀਏ, ਜਿੱਦਾਂ ਹੁਣ ਮੈਂ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ ਸੀ, ਸਿਰਫ ਇਹ ਇਹ ਜਨਰੇਸ਼ਨ ਹੈ ਜਿਹਨਾਂ ਨੂੰ ਅੰਗਰੇਜ਼ੀ ਸਿੱਖਣੀ
2: ਪੰਜਾਬੀ ਕਿ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਇਹ ਸਭ ਦੀ ਫਿਲਮ ਹੈ ਹਨਾ ਜੀ ਕਿਉਂਕਿ ਇਹਦੇ ਵਿੱਚ ਸਾਰਿਆਂ ਦੀ ਗੱਲ ਕਰਦੇ ਪਏ ਆਪਾਂ ਹਨਾ ਜੇ ਕਿਸੇ ਮੰਨ ਲਓ ਕਿ ਇੱਕ ਘਰ ਦੇ ਵਿੱਚ ਇੱਕ ਦਾਦਾ ਹੈ ਹਨਾ ਉਹਦੇ ਅੱਗਾ ਮਤਲਬ ਪੋਤਰਿਆਂ ਨੂੰ ਨਹੀਂ ਆਉਂਦੀ ਅਗਰ ਲੈਂਗੁਏਜ ਤੇ ਉਹਨਾਂ ਦੀ ਵੀ ਪ੍ਰੋਬਲਮ ਹੈ ਅਗਰ ਕਿਸੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਹਨਾ ਉਹ ਆਪਣੇ ਤੇ ਦਾਦੇ ਨੂੰ ਇੰਗਲਿਸ਼ ਨਹੀਂ ਆਉਂਦੀ ਹਨਾ ਜਿਹੜੇ ਇੱਧਰੋਂ ਗਏ ਨੇ ਵਿਚਾਰੇ ਹਨਾ ਬਜ਼ੁਰਗ ਨੇ ਤਾਂ ਉਹ ਫਿਰ ਆਪਸ ਵਿੱਚ ਗੱਲਬਾਤ ਹੀ ਨਹੀਂ ਕਰ ਬੈਠੇ ਕਰ ਪਾਉਂਦੇ ਹਨਾ ਫਿਰ ਉਹ ਦਾਦੀ ਦੀਆਂ ਜਿਹੜੀਆਂ ਲੋਰੀਆਂ ਹੁੰਦੀਆਂ ਬਚਪਨ ਚੋਂ ਕਿਵੇਂ ਸੁਣਾਉਣ ਹੁਣ ਦੱਸੋ ਤਾਂ ਮੈਨੂੰ ਲੱਗਦਾ ਕਿ ਇਹ ਸਾਰਿਆਂ ਨਾਲ ਜੁੜੀ ਹੋਈ ਕਹਾਣੀ ਹੈ ਮਤਲਬ ਬੱਚਿਆਂ ਦੀ ਵੀ ਤੇ ਬਜ਼ੁਰਗਾਂ ਦੀ ਵੀ ਹੈ
0: ਪਰਿਵਾਰਾਂ ਦੀ ਕਹਾਣੀ ਸੋਸ਼ਲ ਮੀਡੀਆ ਤੋਂ ਗੱਲ ਯਾਦ ਆਈ ਸੀ ਕਿ ਆਂਟੀ ਜੀ ਠੀਕ ਨੇ ਮੰਮੀ ਤੁਹਾਡੇ ਉਹ
1: ਹਾਂਜੀ ਮੰਮੀ ਮੰਮੀ ਵਧੀਆ ਘੈਂਟ ਮੰਮੀ ਵੇਟ ਕਰ ਰਹੇ ਨੇ 25 September ਦਾ ਵੀ ਕਦੋਂ 25 ਆਵੇ ਤੇ ਕਦੋਂ ਮੰਮੀ ਆਪਣੀ ਸਹੇਲੀਆਂ ਨੂੰ ਸਾਰੀਆਂ ਨੂੰ ਭੈਣਾਂ ਨੂੰ ਲੈ ਕੇ ਪਹੁੰਚਣ ਮੰਮੀ ਦਾ ਰੈਡੀ ਰਹਿੰਦੇ ਨੇ ਉਹ ਤਾਂ ਦਿਨ ਚ ਦੋ ਦੋ ਤਿੰਨ ਤਿੰਨ ਸ਼ੋਅ ਵੀ ਦੇਖ ਲੈਂਦੇ
0: ਨੇ ਉਹਨਾਂ ਦੀ ਵੀ ਆਪਣੀ ਇੱਕ ਫੈਨ ਫੋਲੋਇੰਗ ਹੈਗੀ ਹੈ
1: ਇੱਕ ਮੇਰਾ ਕੱਟੜ ਫੈਨ ਮੈਨੂੰ ਪੱਕਾ ਪਤਾ ਵੀ ਮੰਮੀ ਮੰਮੀ ਜੀ ਤਾਂ ਪਰ ਨਹੀਂ ਬਹੁਤ ਐਕਸਾਈਟਮੈਂਟ ਆ ਮੇਰੇ ਰਿਸ਼ਤੇਦਾਰਾਂ ਚ ਵੀ ਬਹੁਤ ਐਕਸਾਈਟਮੈਂਟ ਆ ਥੈਂਕਫੁਲੀ ਥੋੜਾ ਜਿਹਾ ਏਦਾਂ ਸੀ ਵੀ ਅੱਜ ਕੱਲ ਥੋੜਾ ਜਿਹਾ ਮਾਹੌਲ ਏਦਾਂ ਚੱਲ ਰਿਹਾ ਇੰਡਸਟਰੀ ਚ ਤੇ ਪਰ ਲੋਕਾਂ ਨੂੰ ਅਵੇਅਰਨੈਸ ਹੈ ਵੀ ਮੂਵੀ ਆ ਰਹੀ ਆ ਓਨਾ ਕੁ ਮੈਂ ਹਜੇ ਫਿਲਹਾਲ ਮੈਂ ਰਿਲੀਵਡ ਫੀਲ ਕਰ ਰਹੀ ਹਾਂ ਮੈਂ ਠੀਕ ਫੀਲ ਕਰ ਰਹੀ ਹਾਂ ਵੀ ਲੋਕ ਮੰਮੀ ਕਹਿੰਦੇ ਵੀ ਅੱਗੇ ਉਹ ਪੁੱਛ ਰਹੇ ਨੇ ਆ ਆ ਕੇ ਵੀ ਅੱਛਾ 25 ਨੂੰ ਟੁੱਟ ਪੈਣੀ ਇੰਗਲਿਸ਼ ਮੈਂ ਆ ਰਹੀ ਆ ਹਾਂਜੀ ਸੋ ਓਨੀ ਕੁ ਅਵੇਅਰਨੈਸ ਹੈ ਲੋਕ ਮਤਲਬ ਜਿਹੜੇ ਮੈਨੂੰ ਵੀਡੀਓਜ਼ ਵੀ ਆਉਂਦੀਆਂ ਨੇ ਇੰਨੇ ਪਿਆਰ ਨਾਲ ਮੈਸੇਜਸ ਵੀ ਆਉਂਦੇ ਨੇ ਲੋਕੀ ਆਲਰੇਡੀ ਐਕਸਾਈਟਡ ਨੇ ਮਤਲਬ
0: ਸਤਵਿੰਦਰ ਭਾਜੀ ਤੁਸੀਂ ਕੀ ਫਿਰ ਪਾਈਪਲਾਈਨ ਚ ਲੈ ਕੇ ਚੱਲ ਰਹੇ ਹੋ ਅੱਗੇ ਕੀ ਪ੍ਰੋਜੈਕਟ
2: ਅੱਗੇ ਭਾਜੀ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਹੋਏਗਾ ਅਜੇ ਤੇ ਕੁਛ ਸੋਚਿਆ ਨੀ ਹੈਗਾ ਲੇਕਿਨ ਕਹਾਣੀਆਂ ਜਰੂਰ ਸੁਣੀਆਂ ਨੇ ਕੁਛ ਬਾਕੀ ਦੇਖਦੇ ਹਾਂ ਜੀ ਫਿਰ ਆਪਣਾ ਆਪਾਂ ਮੇਰਾ ਆਪਣੇ ਆਪ ਨਾਲ ਹੀ ਇਹ ਵਾਅਦਾ ਹੈ ਕਿ ਮੈਂ ਚਾਹੁੰਦਾ ਕਿ ਕੋਈ ਐਸਾ ਪ੍ਰੋਜੈਕਟ ਹੀ ਬਣਾਈਏ ਚਾਹੇ 2 ਸਾਲ ਚ ਇੱਕ ਵਾਰੀ ਆਏ ਕੋਈ ਦਿੱਕਤ ਨੀ ਲੇਕਿਨ ਐਸਾ ਆਏ ਕਿ ਲੋਕ ਉਹਨੂੰ ਯਾਦ ਰੱਖਣ ਜਿਹੜਾ ਪੰਜਾਬੀ ਸਿਨੇਮੇ ਚ ਯਾਦ ਕੀਤਾ ਜਾਏ ਬਸ ਐਸਾ ਹੀ ਪ੍ਰੋਜੈਕਟ ਬਣਾਉਣਾ ਚਾਹੁੰਦੇ ਹਾਂ ਜੀ ਬਾਕੀ ਸਭ ਦੀ ਦੁਆਵਾਂ ਨਾਲ ਆਸ਼ੀਰਵਾਦ ਨਾਲ ਹੀ ਪੋਸੀਬਲ ਹੋਏਗਾ
0: ਦੇਖੋ ਮੈਂ ਯਾਦ ਮੈਂ ਅਲੱਗ ਤੋਂ
1: ਸ਼ਬਦ ਆਪਾਂ ਮੈਂਡੀ ਜੀ ਦੇ ਮੂੰਹ ਤੋਂ ਸੁਣ ਲੈਣੇ ਆ ਅਪੀਲ ਜਿਹੜੀ ਕਰਨੀ ਆ ਮੈਂਡੀ ਜੀ ਨੇ
0: ਨਹੀਂ ਨਹੀਂ ਉਹ ਕਹਿੰਦੇ ਮੈਂਡੀ ਜੀ ਡਾਇਲੌਗ ਮਾਰਨਗੇ ਹਮ ਜਹਾਂ ਸੇ ਖੜੇ ਤੇ ਲਾਈਨ ਵਹਾਂ ਸੇ ਸ਼ੁਰੂ ਹੋਤੀ ਹੈ
1: ਮੈਂਡੀ ਜੀ ਨੂੰ ਆਪਾਂ ਅਲੱਗ ਸਲੋਟ ਦੇਵਾਂਗੇ ਉਹਨੂੰ ਕੱਲੇ ਇੰਟਰਵਿਊ ਕਰਨੀ ਹੋਣਾ
3: ਜਦੋਂ ਰੱਬ ਕਰੇ ਮੂਵੀ ਸਕਸੈਸਫੁਲ ਹੋ ਜਾਏਗੀ ਐਂਡ ਫੁੱਲ ਹਾਊਸ ਹਾਊਸ ਫੁੱਲ ਫੁੱਲ ਹਾਊਸ ਦੇਖੋ ਗਗਨ ਵਾਲੀ ਇੰਗਲਿਸ਼ ਹੋ ਗਈ ਮੇਰੀ ਸ਼ੁਰੂ ਹੋਵੇਗੀ ਨਾ ਫਿਰ ਆਪਾਂ ਕਰ ਲਾਂਗੇ
1: ਰੱਬ ਸੁੱਖ ਰੱਖੇ
0: ਤੁਹਾਡੇ ਲਈ ਚੈਲੇਂਜਿੰਗ ਹੋਏਗਾ ਮੈਂਡੀ ਜੀ ਇਸ ਕਿਸਮ ਦਾ ਫਿਊਚਰ ਦੇ ਵਿੱਚ ਕੋਈ ਰੋਲ ਹੈ ਟੁੱਟ ਪੈਣੀ ਇੰਗਲਿਸ਼ ਪਾਰਟ 2 ਦੇ ਵਿੱਚ ਮੈਂਡੀ ਜੀ ਆਨ ਲਾਈਨ ਹਾਂਜੀ
1: ਮੈਂਡੀ ਜੀ ਗਗਨ ਬਣਨਗੇ 2 ਚ ਮੈਂਡੀ ਜੀ ਤਾਂ ਬੁਲਵਾਣੀ ਆ ਗਗਨ ਵਾਲੀ
3: ਅੰਗਰੇਜ਼ੀ ਉਹ ਵੀ ਡਬਲ ਰੋਲ ਵਿੱਚ
0: ਜਿਹੜਾ ਡਬਲ ਰੋਲ ਆ ਉਹਦੀ ਦੂਸਰੇ ਰੋਲ ਦੀ ਡਬਿੰਗ ਸਿਮੀ ਕਰ ਦੇਣਗੇ ਨਹੀਂ ਇਹ ਇੱਕ ਨਾ ਮੈਂਡੀ ਜੀ ਇੱਕ ਜਿਹੜਾ ਸਿਸਟਰਹੁੱਡ ਹਾਊਜ਼ ਦੈਟ ਇਹਦੀ ਮੈਂ ਗੱਲ ਕਰ ਨਹੀਂ ਸਕਿਆ ਹੈਗਾ ਸਿਮੀ ਦੇ ਨਾਲ ਇਹ ਥੋੜਾ ਜਿਹਾ ਨਵਾਂ
3: ਹਾਂਜੀ ਹਾਂਜੀ
0: ਹਾਊ ਡੂ
3: ਇਟਸ ਰੀਲੀ ਗੁੱਡ ਇਟਸ ਵੈਰੀ ਗੁੱਡ ਮੇਰੀ ਤਾਂ ਸਿਮੀ ਜੀ ਤਾਂ ਕੁਛ ਦਿਨ ਪਹਿਲਾਂ ਲੜਾਈ ਵੀ ਹੋ ਗਈ
1: ਸਾਡੇ ਤਾਂ ਆਪਾਂ ਉਹ ਵਾਲੀ ਲੈਵਲ ਤੱਕ ਪਹੁੰਚ ਚੁੱਕੇ ਕਿ ਹੁਣ ਮਤਲਬ ਇਹ ਮੈਂ ਦੀਦੀ ਨੇ ਮੇਰੇ ਮੈਨੂੰ ਏਦਾਂ ਲੱਗਦਾ ਵੀ ਵੱਡੀ ਭੈਣ ਡਾਂਟ ਰਹੀ ਆ ਮੈਨੂੰ ਮੈਂ ਚੁੱਪ ਕਰਕੇ ਬਹਿ ਜਾਣਾ ਬਾਅਦ ਚੋਂ ਸੌਰੀ ਸੌਰੀ ਦੀਦੀ ਸੌਰੀ
0: ਆਪਣਾ ਸਤਿੰਦਰ ਭਾਜੀ ਤੁਸੀਂ ਕਿਵੇਂ ਫੀਲ ਕਰਦੇ ਹੋ ਇਸ ਭੈਣ ਚਾਰੇ ਦੇ ਵਿੱਚ? ਦੋਨੋਂ ਇੱਕ ਜਗ੍ਹਾ ਤੇ ਅਲਾਈਨ ਹੁੰਦੇ ਹੋ, ਸਿਮੀ ਤੇ ਮੈਂਡੀ, ਹੈ ਨਾ?
1: ਬਸ ਉਹ ਥੋੜੇ ਸੁਲਝੇ ਹੋਏ ਸਮਝਦਾਰ ਟੌਰਸ ਨੇ, ਮੈਂ ਥੋੜਾ ਜਿਹਾ ਬਚਪਨ ਵਾਲਾ ਟੌਰਸ,
0: ਕਿਉਂਕਿ ਲੇਬਰ ਡੇ ਦੇ ਦਿਨ ਪੈਦਾ ਹੋਏ ਨੇ ਇਸ ਕਰਕੇ ਇਹਨਾਂ ਨੂੰ ਜ਼ਿਆਦਾ ਅੱਛਾ ਟਾਈਮ ਦੀ ਗੱਲ ਕਰੀਏ ਮੈਂਡੀ, ਜਾਂਦੇ ਜਾਂਦੇ ਮੈਂ ਦੋ ਤਿੰਨ ਕੁਸ਼ਚਨ ਮੈਂ ਹੁਣ ਸੋਚੇ ਹੋਏ ਨੇ ਦਿਮਾਗ ਦੇ ਵਿੱਚ. ਇਨ ਪਾਸਟ ਵਨ ਐਂਡ ਹਾਫ ਡੈਕੇਡ ਐਂਡ ਯੂ ਹੈਵ ਡਨ ਆਲਮੋਸਟ 20 ਮੂਵੀਜ਼, ਤੇ ਯੂ ਹੈਵ ਬੀਨ ਵੈਰੀ ਸਿਲੈਕਟਿਵ ਵਿਦ ਚੂਜ਼ਿੰਗ ਰੋਲ, ਯਾ ਫਿਰ ਯੂ ਹੈਵ ਬੀਨ ਡਿਕਲਾਈਨਿੰਗ ਦੀ ਰੋਲਸ? ਕੀ ਹੋ ਰਿਹਾ? ਵਾਟਸ ਬੀਨ ਹੈਪਨਿੰਗ? ਕੀ ਹੋ ਰਿਹਾ?
3: ਰਿਸਪੋਂਸਿਬਿਲਿਟੀ ਬਣ ਗਈ ਸੀ ਕਿ ਨਹੀਂ ਮੈਂ ਹੁਣ ਵਧੀਆ ਹੀ ਮੂਵੀਜ਼ ਕਰਨੀਆਂ ਨੇ ਤੇ ਹਮੇਸ਼ਾ ਮਤਲਬ ਵਿਦ ਅ ਮੈਸੇਜ ਐਂਡ ਕਲਚਰ ਨੂੰ ਮਤਲਬ ਇੱਕ I would say zen which rakh ke you know kyunki oh shuruaat udda di ho gayi sigi you know so I think punjabi cinema jithe utthe ਉਹਦੀ ਗੱਲ ਹੁੰਦੀ ਹੈ. ਸੋ ਮੇਰਾ ਮਤਲਬ ਲਗਾਵ ਤੇ ਕੰਪਲੀਟ ਲਵ ਫੋਰ ਪੰਜਾਬੀ ਸਿਨੇਮਾ ਫਿਰ ਇਦਾਂ ਹੋ ਗਿਆ ਸੀਗਾ ਕਿ ਚਲੋ ਆਪਾਂ ਕਰਨਾ ਤਾਂ ਹੈ, ਕੰਮ ਵੀ ਕਰਨਾ ਹੈ, ਬਟ ਆਲਵੇਸ ਕੇ ਕੰਟਰੀਬਿਊਸ਼ਨ ਬਹੁਤ ਪੋਜ਼ਿਟਿਵ ਹੋਵੇ. ਐਂਡ ਈਵਨ ਟੁੱਟਪਣੀ ਇੰਗਲਿਸ਼ ਨੇ ਵੀ ਇੱਕ ਇੱਦਾਂ ਦਾ ਪ੍ਰੋਜੈਕਟ ਹੈ ਕਿ ਇੰਨੀ ਮਤਲਬ ਮੇਰੇ ਇੰਨੀ ਪਿਆਰੀ ਫਿਲਮ ਹੈ ਕਿ ਮੈਂ ਜਸ ਨੂੰ ਕਿਹਾ ਸੀ, ਮੈਂ ਕਿਹਾ ਮੈਂ ਇਹਦੇ ਚ 5 ਮਿੰਟ ਵੀ ਕਰ ਲਾਂਗੀ, 10 ਮਿੰਟ ਵੀ ਕਰ ਲਾਂਗੀ, ਯੂ ਨੋ, ਬਿਕਾਜ਼ ਇਟਸ ਸੱਚ ਅ ਬਿਊਟੀਫੁਲ ਫਿਲਮ, ਹੈ ਨਾ? ਤਾਂ ਬਿਊਟੀਫੁਲ ਮੂਵੀਜ਼ ਦਾ ਹਿੱਸਾ ਹੀ ਬਣਨਾ ਉਹੀ ਬਹੁਤ ਵੱਡੀ ਗੱਲ ਹੁੰਦੀ ਹੈ.
0: ਬਿਊਟੀਫੁਲ ਮੂਵੀਜ਼ ਦੇ ਲਈ ਆਡੀਅੰਸ ਅਕਸਰ ਸਾਡੇ ਪੰਜਾਬੀ ਸਿਨੇਮਾ ਸਟਰਗਲ ਕਰ ਜਾਂਦਾ ਹੈਗਾ. ਡੂ ਯੂ ਫੀਲ ਦੈਟ?
3: Yeah, a little bit, but I think apni bahut growth ho chuki hai te holi holi hundi rahegi. I understand thoda ja vich ho janda, apne phases aunde ne ke ek na kind of senseless comedies jinga baniyan shuru ho jandiyan ne and ohi fir daur carry forward hunda hai, but fir it industry sambhal jandi hai ke nahi nahi audiences inne hun intelligent ne, OTT ne, and also COVID the time lokan ne inni content dekh layi hai, hai na? So challenge feel karte ne log, directors hon, producers hon, oh ਮਹਿਸੂਸ ਕਰਦੇ ਨੇ ਕਿ ਨਹੀਂ ਆਪਾਂ ਨੂੰ ਵਧੀਆ ਕੰਟੈਂਟ ਆਪਾਂ ਬਾਹਰ ਕੱਢਣੀ ਹੈ, ਬਟ ਥੋੜੇ ਲਿਮਿਟੇਸ਼ਨਸ ਹੈਗੇ ਨੇ ਕਿਉਂਕਿ ਆਪਾਂ ਚਾਹੁੰਦੇ ਹਾਂ ਪਰਿਵਾਰਕ ਮੂਵੀਜ਼ ਜੋ ਪੂਰੀ ਫੈਮਿਲੀ ਬੈਠ ਕੇ ਦੇਖੇ, ਹੈ ਨਾ? ਸੋ ਆਪਾਂ ਉਹ OTT ਵਾਈਬ ਜਾਂ ਹਿੰਦੀ ਸਿਨੇਮਾ ਵਾਈਬ ਵਿੱਚ ਜਾ ਹੀ ਨਹੀਂ ਸਕਦੇ, ਯੂ ਨੋ, ਕਿਉਂਕਿ ਉਹਨਾਂ ਵਿੱਚ ਲੈਟਸ ਸੇ ਕਿ ਉਹ ਗਾਲੀ ਗਲੋਚ ਜਾਂ ਫਿਰ ਲੈਟਸ ਸੇ ਕਿ ਜਿਹੜੇ ਰੋਮਾਂਟਿਕ ਸੀਨਸ ਹੋਣ ਐਂਡ ਜਾਂ ਫਿਰ ਐਨੀ ਸੈਕਸ਼ੂਅਲ ਸੀਨਸ ਆਪਾਂ ਕਰ ਹੀ ਨਹੀਂ ਸਕਦੇ, ਨਾ ਹੀ ਆਪਾਂ ਕਰਨੇ ਆ, ਹੈ ਨਾ? ਨਾ ਕਰੀਏ ਰਾਈਟ, ਬਟ ਆਪਾਂ ਉਹ ਲਿਮਿਟੇਸ਼ਨ ਦੇ ਅੰਦਰ ਆਪਾਂ ਪਿਆਰੀਆਂ ਪਿਆਰੀਆਂ ਮੂਵੀਜ਼ ਤੇ ਫੋਕਸ ਕਰਕੇ ਕਿ ਉਹਨਾਂ ਵਿੱਚ ਲੋਕਾਂ ਨੂੰ ਐਂਟਰਟੇਨਮੈਂਟ ਵੀ ਹੋਵੇ, ਉਹਨਾਂ ਨੂੰ ਮੈਸੇਜ ਵੀ ਮਿਲੇ. ਮੈਂ ਇਹ ਆਡੀਅੰਸ ਬਾਰੇ ਜ਼ਰੂਰ ਦੇਖਿਆ ਹੈ ਕਿ ਜਦੋਂ ਵੀ ਆਡੀਅੰਸਿਸ ਸਿਨੇਮਾ ਹਾਲ ਚੋਂ ਨਿਕਲਦੇ ਨੇ ਹਮੇਸ਼ਾ ਉਹ ਕਹਿੰਦੇ ਨੇ ਬਹੁਤ ਵਧੀਆ ਮੂਵੀ ਸੀ, ਬਹੁਤ ਵਧੀਆ ਮੈਸੇਜ ਸੀ. ਇਹ ਮੈਂ ਬਹੁਤ ਵਾਰੀ ਆਡੀਅੰਸਿਸ ਦੇ ਮੂੰਹ ਤੋਂ ਸੁਣਿਆ ਹੈ.
0: ਕਰੈਕਟ.
3: ਸੋ ਇਹੀ ਹੈ ਕਿ ਉਹ ਫਿਰ ਤੁਹਾਨੂੰ ਪਤਾ ਕਿ ਸਪਲਾਈ ਐਂਡ ਡਿਮਾਂਡ ਹੁੰਦਾ ਹੈ. ਸੋ ਜੇ ਆਡੀਅੰਸਿਸ ਨੂੰ ਉਹ ਚਾਹੀਦਾ ਹੈ ਕਿ ਮੈਸੇਜ ਚਾਹੀਦਾ ਹੈ, ਫਿਰ ਅਸੀਂ ਉਹਦੇ ਤੇ ਹੀ ਫੋਕਸ ਕਰਾਂਗੇ. ਪਰ ਉਹਦੇ ਲਈ ਫਿਰ ਥੋੜਾ ਵਕਤ ਚਾਹੀਦਾ ਹੁੰਦਾ ਹੈ ਐਂਡ ਉਹਦੇ ਲਈ ਆਪਾਂ ਕਿੰਨੇ ਪ੍ਰੋਜੈਕਟਸ, ਕਿੰਨੇ ਆਪਾਂ ਕਿਸ ਤਰ੍ਹਾਂ ਤੋੜ ਮਰੋੜ ਕੇ ਅਲੱਗ ਅਲੱਗ ਟਾਈਪਸ ਦੇ ਪ੍ਰੋਜੈਕਟਸ ਅੱਗੇ ਲੈ ਕੇ ਆਈਏ ਜਿੱਥੇ ਉਹਨਾਂ ਨੂੰ ਇੱਦਾਂ ਵੀ ਨਾ ਫੀਲ ਹੋਵੇ ਸੈਂਸਲੈਸ ਕਾਮੇਡੀ ਹੈ, ਮੈਸੇਜ ਵੀ ਮਿਲੇ ਪਰ ਐਂਟਰਟੇਨਮੈਂਟ ਵੀ ਹੋਵੇ.
0: ਰਾਈਟ. ਮੇਰੇ ਖਿਆਲ ਦੇ ਨਾਲ ਉਹ ਜਿਹੜੀ ਕਾਮੇਡੀ ਦੀ ਤੁਸੀਂ ਗੱਲ ਕਰ ਰਹੇ ਹੋ, ਰੱਬ ਦਾ ਰੇਡੀਓ ਤੋਂ ਬਾਅਦ ਯੂ ਹੈਵਨਟ ਬੀਨ ਪਾਰਟ ਆਫ ਸੱਚ ਮੂਵੀਜ਼, ਤੁਸੀਂ ਉਸ ਤਰ੍ਹਾਂ ਦੀ ਫਿਰ ਕਦੇ ਕੀਤੀ ਵੀ ਨਹੀਂ ਹੈਗੀ, ਹੈ ਨਾ? ਜਿਹੜੀਆਂ ਉਹ ਇਨੀਸ਼ੀਅਲ
3: ਰੱਬ ਦਾ ਰੇਡੀਓ ਵੀ ਦੇਖੋ ਸਿਚੁਏਸ਼ਨਲ ਕਾਮੇਡੀ ਸੀ, ਐਂਡ ਉਹ ਵੀ ਆਪਾਂ ਆਈ ਥਿੰਕ ਸਿੰਮੀ ਜੀ ਦੇ ਕਿਰਦਾਰ ਰਾਹੀਂ ਸਿਚੁਏਸ਼ਨਲ ਕਾਮੇਡੀ ਪਾਈ ਸੀ. ਜਸ ਗਰੇਵਾਲ ਹਮੇਸ਼ਾ ਇੱਦਾਂ ਕਰਦਾ ਆ, ਉਹ ਕਹਿੰਦਾ ਕਿ ਮੈਂ ਕਾਮੇਡੀ ਸੇ ਕਾਮੇਡੀ ਨਹੀਂ ਕਰਨੀ, ਸਿਚੁਏਸ਼ਨ ਤੇ ਡਾਇਲੋਗ ਸੇ ਹਾਸਾ ਆਉਣਾ ਚਾਹੀਦਾ ਆ. ਉਹ ਵੀ ਬਹੁਤ
0: ਸਿਚੁਏਸ਼ਨਲ,
3: I would say it's always that. ਲੋਕਾਂ ਨੂੰ ਤਾਂ ਮਤਲਬ ਰੱਬ ਦੇ ਰੇਡੀਓ ਟਾਈਮ ਉਹਨਾਂ ਨੂੰ ਇਸੇ ਗੱਲ ਤੇ, ਜਿੱਦਾਂ ਹੁਣ ਇਸ ਫਿਲਮ ਵਿੱਚ ਆਪਾਂ ਨੂੰ ਇਸ ਗੱਲ ਤੇ ਹਾਸਾ ਆਉਂਦਾ ਨਾ, ਦੀਦੀ ਯੋਰ ਹਾਊਸ ਕਲੌਂਜੀ ਇਜ਼, ਯੂ ਨੋ ਲਾਈਕ ਇਹਦੇ ਤੇ ਆਪਾਂ ਨੂੰ ਹਾਸਾ ਆਉਂਦਾ. ਜਾਂ ਫਿਰ ਜਿਵੇਂ ਸਿੰਮੀ ਜੀ ਆਪਾਂ ਟ੍ਰੇਲਰ ਚ ਵੀ ਦੇਖਿਆ ਆ, ਉਹ ਆਈ ਹੈਵ ਟੂ ਕਾਓ ਸ਼ੀ ਹੈਜ਼ ਟੂ ਆਈ, ਹੈਨਾ,
0: ਮਾਈ ਫਰੈਂਡ ਦਾ ਐਸੇ ਯਾਦ ਕਰ ਲੋ ਤੇ ਉਹਦੇ ਤੇ ਸਾਰੇ ਚਿਪਕਾਈ ਚੱਲੋ, ਹੈ ਨਾ, ਇਹਨਾਂ ਨੇ ਉਹੀ ਯਾਦ ਕੀਤਾ ਹੋਇਆ ਸੀ ਉਹ ਚ ਕਾਓ ਲਾਲੀ ਫਸਾਤੀ. ਥੈਂਕ ਯੂ ਸੋ ਮਚ, ਐਂਡ ਆਈ ਹੋਪ ਕਿ ਇੱਕ ਵਾਰ ਸ਼ਾਊਟ ਆਊਟ ਦੇ ਦਿਓ ਜੇ ਤੁਹਾਡੇ ਚੋਂ ਕੋਈ ਵੀ ਦੇਣਾ ਚਾਹੁੰਦਾ ਆਸਟ੍ਰੇਲੀਅਨ ਆਡੀਅੰਸ ਦੇ ਲਈ 25th September, ਆਈ ਗੈਸ.
3: ਰਿਲੇਟੇਬਲ ਮੂਵੀ ਹੈ, ਪਰਿਵਾਰਿਕ ਫਿਲਮ ਹੈ, ਐਂਡ ਲੋਕਾਂ ਨੂੰ ਬਹੁਤ ਮਜ਼ਾ ਵੀ ਆਏਗਾ ਤੇ ਮੈਸੇਜ ਵੀ ਮਿਲੇਗਾ ਜੋ ਆਪਣੇ ਆਡੀਅੰਸ ਭਾਲਦੇ ਨੇ, ਪੂਰਾ ਪੈਸਾ ਵਸੂਲ ਹੋਵੇਗਾ. ਐਂਡ ਆਈ ਥਿੰਕ ਇਹ ਮੂਵੀ ਆਪਣੇ ਸਿਨੇਮਾ ਲਈ ਇੱਦਾਂ ਦੀ ਫਿਲਮ ਹੋਵੇਗੀ ਕਿ ਫਕਰ ਮਹਿਸੂਸ ਹੋਵੇਗਾ, ਕਿਉਂਕਿ ਉਹੀ ਗੱਲ ਹੈ ਕਿ ਮਾਂ ਬੋਲੀ ਦੀ ਗੱਲ ਹੈ ਤਾਂ ਵੀ ਕਾਂਟ ਗੋ ਰੋਂਗ. ਜਦੋਂ ਸਿਨੇਮਾ ਹੀ ਪੰਜਾਬੀ ਹੈ ਤਾਂ ਆਪਾਂ ਗੱਲ ਹੀ ਫਿਰ ਪੰਜਾਬੀ ਦੀ ਕਰ ਦਿੱਤੀ. ਆਈ ਥਿੰਕ ਇਟਸ ਅ ਵਿਨ ਵਿਨ, ਇਟਸ ਅ ਵਿਨ ਵਿਨ ਸਿਚੁਏਸ਼ਨ.
0: ਤੁਹਾਡਾ ਮੈਂ ਜਾਣ ਤੋਂ ਪਹਿਲਾਂ ਮੈਂ ਸੌਂਗ ਚਲਾਣਾ, ਤੁਹਾਡਾ ਫੇਵਰੇਟ ਕਿਹੜਾ ਇਸ ਫਿਲਮ ਦੇ ਵਿੱਚ ਮੈਂਡੀ?
3: ਸਾਰੇ ਫੇਵਰੇਟ ਨੇ. ਇੱਕ ਉੱਡਿਆ ਡੋਰੀਆ ਬਹੁਤ ਵਧੀਆ ਲੱਗਦਾ, ਦਿਲ ਦਾ ਤੋਂ ਗਹਿਣਾ, ਇੱਕ ਤੇਰਾ ਇੰਤਜ਼ਾਰ ਵੀ ਮੈਨੂੰ ਬਹੁਤ ਵਧੀਆ ਲੱਗਦਾ, ਤੇ ਅੱਗ ਲੱਗੇ ਅੰਗਰੇਜ਼ੀ ਵੀ ਬਹੁਤ ਵਧੀਆ ਲੱਗਦਾ.
0: ਸਿਮੀ ਤੁਹਾਡਾ ਕਿਹੜਾ ਫੇਵਰੇਟ? ਤੁਹਾਡਾ ਫੇਵਰੇਟ ਕਿਹੜਾ?
2: ਮੇਰੇ ਤੇ ਭਾਜੀ ਚਾਰੋ ਹੀ ਫੇਵਰੇਟ ਨੇ, ਪਰ
0: ਚਲੋ ਫਿਰ ਮੈਂ ਦਿਲ ਦਾ ਕਹਿਣਾ ਹੀ ਚਲਾਨਾ ਹੁਣ.
3: ਇੱਕ ਅੱਜ ਸਿੰਮੀ ਜੀ ਦਾ ਇੱਕ ਗਾਣਾ ਹੈ ਜੋ ਇਹਨਾਂ ਤੇ ਫਰਮਾਇਆ ਗਿਆ ਹੈ, ਜਿਹਦਾ ਐਂਟਰੀ ਸੌਂਗ ਹੈ ਮੂਵੀ ਵਿੱਚ, ਕੌਣ ਖੜਾ ਕੌਣ
0: ਆਪਣਾ ਮੈਂਡੀ ਜੀ ਤੇ ਸਿਮੀ ਦਾ ਵੀ ਥੈਂਕ ਯੂ ਕਰ ਦਿਓ ਮੇਰੇ ਵੱਲੋਂ, ਤੇ ਥੈਂਕ ਯੂ ਸਤਵਿੰਦਰ ਭਾਈ
2: ਜੀ, ਪੱਕਾ ਧੰਨਵਾਦ ਭਾਜੀ ਸਾਰੇ ਸੁਣਨ ਵਾਲੇ ਸਰੋਤਿਆਂ ਦਾ.
0: ਮੈਂ ਤਾਂ ਕੁਛ ਨੀ ਕਿਹਾ, ਮੈਂ ਤਾਂ ਮੂੰਹ ਹੀ ਕਢਾਇਆ. ਸੁਣ ਲਓ ਤੁਸੀਂ ਵੀ ਇਹ ਗਾਣਾ ਤੇ ਇੰਟਰਵਿਊ ਵੀ ਦੱਸ ਦਿਓ ਕਿੱਦਾਂ ਦੀ ਲੱਗੀ.

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ।
2: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਜੀ ਬਿਲਕੁਲ ਜੀ, ਇਹ ਗਾਣਾ ਮੈਨੂੰ ਲੱਗਦਾ ਹਰਮਿੰਦਰ ਗਿੱਲ ਸਾਹਿਬ ਨੇ ਜਿਹੜਾ ਉਹ ਹਾਲਾਤਾਂ ਨੂੰ ਵੇਖ ਕੇ ਹੀ ਕੱਢਤਾ। ਇਹਨਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਵਾ ਵੀ ਇੱਥੇ ਇਮੀਗ੍ਰੇਸ਼ਨ ਦੇ ਵਿੱਚ ਬੜਾ ਕੁਛ ਉੱਤੇ ਥੱਲੇ ਚੱਲਣ ਡਿਆ। ਅਤੇ ਇਹ ਕਹਿੰਦੇ ਨੇ ਵੀ ਜੋ ਵੀ ਹੁੰਦਾ ਚੰਗੇ ਲਈ ਹੁੰਦਾ, ਇਹੋ ਕਹਿ ਕੇ ਆਪਣੇ ਦਿਲ ਨੂੰ ਜਿਹੜਾ ਉਹ ਦਿਲਾਸਾ ਜਿਹਾ ਦੇ ਲਈਦਾ। ਅਤੇ ਬਿਲਕੁਲ ਠੀਕ ਹੀ ਕਿਹਾ ਇਹਨਾਂ ਨੇ, ਕਿਉਂਕਿ ਕੁਛ ਵੀ ਹੁੰਦਾ ਆ ਜ਼ਿੰਦਗੀ ਦੇ ਵਿੱਚ ਤਾਂ ਆਪਾਂ ਇਹੋ ਹੀ ਸੋਚਦੇ ਹਾਂ ਵੀ ਚਲੋ ਕੋਈ ਨਹੀਂ, ਜੋ ਹੁੰਦਾ ਚੰਗੇ ਲਈ ਹੁੰਦਾ। ਅਤੇ ਇਸੇ ਹੀ ਸੋਚ ਦੇ ਨਾਲ ਆਪਾਂ ਅੱਜ ਅੱਗੇ ਵੱਧਦੇ ਹਾਂ। ਅਤੇ ਰੇਡੀਓ ਹਾਂਜੀ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਬਲਕੀਰਤ ਸਿੰਘ ਅਤੇ ਮੇਰੇ ਨਾਲ ਅਣ ਪਹੁੰਚੇ ਨੇ ਸਟੂਡੀਓ ਦੇ ਵਿੱਚ ਮਨੀਸ਼ਾ ਬੁਟਾਨੀ ਜੀ, ਡਿਜ਼ਾਇਰ ਮਾਈਗ੍ਰੇਸ਼ਨ ਤੋਂ। ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ ਅਤੇ ਜਾਣਾਂਗੇ ਇਹ ਜਿਹੜਾ ਰੀਸੈਂਟ ਜਿਹੜੇ ਚੇਂਜਸ ਹੋਏ ਨੇ ਜਾਂ ਫਿਰ ਅਗਾਂਹ ਕੀ ਕੱਢਣ ਪਾਉਣ ਨੂੰ ਆ ਪੀ ਆਰ ਕੇ ਇਸ ਪਾਸੇ ਨੂੰ ਜਾ ਰਹੀ ਹੈ ਜ਼ਿਆਦਾਤਰ। ਅਤੇ ਇਹ ਆਪਾਂ ਇਹਨਾਂ ਕੋਲ ਪੁੱਛਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਇਹ ਕਿਹੜੇ ਪਾਸੇ ਨੂੰ ਜਾ ਰਹੀ ਆ। ਅਤੇ ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਮਨੀਸ਼ਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਥੈਂਕ ਯੂ ਬਲਕੀਰਤ। ਹਾਂਜੀ, ਮਾਈਗ੍ਰੇਸ਼ਨ ਦੇ ਚੇਂਜਸ ਨੂੰ ਲੈ ਕੇ ਬਹੁਤ ਘਬਰਾਹਟ ਹੋਈ ਹੋਈ ਹੈ ਸਾਰਿਆਂ ਨੂੰ ਕੀ ਹੋ ਗਿਆ, ਹੁਣ ਕੀ ਹੋਏਗਾ, ਆਉਣ ਵਾਲੇ ਟਾਈਮ 'ਚ ਕੀ ਹੋਏਗਾ। ਦੇਖੋ, ਆਉਣ ਵਾਲੇ ਟਾਈਮ 'ਚ ਜੋ ਵੀ ਹੋਏਗਾ, ਜੋ ਵੀ ਚੇਂਜਸ ਆਉਣਗੇ, ਉਹਨਾਂ ਨੂੰ ਹਲੇ ਟਾਈਮ ਲੱਗੇਗਾ। ਬਟ ਸਭ ਤੋਂ ਪਹਿਲਾਂ ਕੁਐਸਚਨ ਜਿਹੜਾ ਸਾਨੂੰ ਆ ਰਿਹਾ ਕਿ ਜਿਹੜੇ 485 ਤੇ ਡਿਪੈਂਡੈਂਟ ਲੌਜਡ ਹੈ ਆਲਰੇਡੀ ਜਾਂ ਜਿਹੜੇ ਹੁਣ ਪੈ ਰਹੇ ਹੈ, ਉਹ ਰਿਫਿਊਜ਼ ਤੇ ਨਹੀਂ ਹੋ ਜਾਣਗੇ। ਇਹ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਹੈ ਕਿ ਜਿਨ੍ਹਾਂ ਦੇ 485 ਡਿਪੈਂਡੈਂਟ ਪਏ ਹੋਏ ਹੈ, ਜਿਨ੍ਹਾਂ ਨੇ ਆਪਣੀ ਫੈਮਿਲੀਜ਼ ਦੇ ਵੀਜ਼ਾਸ ਪਾਏ ਹੋਏ ਹੈ, ਉਹ ਰਿਫਿਊਜ਼ ਨਹੀਂ ਹੋਣਗੇ, ਕਿਉਂਕਿ ਹਲੇ ਇਹ ਲੌ ਹੈ ਐਂਡ ਅੰਡਰ ਦ ਲੌ ਹੀ 485 ਸਬਸੀਕੁਐਂਟ ਐਂਟਰੈਂਸ ਦੀ ਫਾਈਲਸ ਅਸੀਂ ਲੌਜ ਕੀਤੀ ਹੈ। ਅਤੇ ਇਸ ਕਰਕੇ ਲੌਜਡ ਐਪਲੀਕੇਸ਼ਨਸ 'ਤੇ ਕੋਈ ਵੀ ਫਰਕ ਨਹੀਂ ਪਏਗਾ। ਅਤੇ ਤੁਹਾਨੂੰ ਜੇ ਤੁਸੀਂ ਆਪਣੇ ਪਾਰਟਨਰ ਦੀ ਐਪਲੀਕੇਸ਼ਨ, ਤੁਸੀਂ ਆਪਣੇ ਚਾਈਲਡ ਦੀ ਐਪਲੀਕੇਸ਼ਨ ਲੌਜ ਕੀਤੀ ਹੋਈ ਹੈ, ਯੂ ਡੋਂਟ ਨੀਡ ਟੂ ਵਰੀ ਅਬਾਊਟ ਇਟ, ਉਹ ਰਿਫਿਊਜ਼ ਨਹੀਂ ਹੋਣਗੀ। ਜੋ ਵੀ ਇਫੈਕਟ ਹੋਏਗਾ ਉਹ ਨਿਊ ਐਪਲੀਕੇਸ਼ਨਸ 'ਤੇ ਹੋਣਗੇ ਜਿਸ ਦਿਨ ਤੋਂ ਲੌ ਅਪਲਾਈ ਹੋਏਗਾ। ਉਹ ਲੌ ਕਦੋਂ ਅਪਲਾਈ ਹੋਏਗਾ, ਹੁਣ ਗਵਰਨਮੈਂਟ ਨੇ ਕੁਛ ਅਨਾਊਂਸ ਨਹੀਂ ਕੀਤਾ। ਫੋਰ ਇਗਜ਼ਾਮਪਲ, ਸਟੂਡੈਂਟ ਵੀਜ਼ਾ ਹੋਲਡਰਸ ਤਾਂ ਉਹਨਾਂ ਨੇ ਕਹਿਤਾ ਜਿਹੜੇ ਨਵੇਂ ਸਟੂਡੈਂਟ ਵੀਜ਼ਾ ਹੋਲਡਰਸ ਹੋਣਗੇ ਉਹ ਆਪਣੀ ਫੈਮਿਲੀਜ਼ ਨੂੰ ਇਨਕਲੂਡ ਨਹੀਂ ਕਰ ਸਕਣਗੇ। ਮਤਲਬ ਕਿ ਜੇ ਤੁਸੀਂ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਇੱਥੇ ਪੜ੍ਹਨ ਆਏ ਹੋ ਅਤੇ ਤੁਸੀਂ ਆਪ ਹੀ ਪੜ੍ਹੋਗੇ, ਤੁਸੀਂ ਆਪਣੇ ਪਾਰਟਨਰ ਆਪਣੇ ਬੱਚੇ ਨੂੰ ਇੱਥੇ ਨਹੀਂ ਬੁਲਾ ਸਕਦੇ ਹੋ। ਐਂਡ ਫਿਰ ਜਦੋਂ ਤੁਸੀਂ ਟੀਆਰ 'ਤੇ ਜਾਓਗੇ ਉਦੋਂ ਵੀ ਤੁਸੀਂ ਆਪਣੇ ਪਾਰਟਨਰ ਜਾਂ ਆਪਣੀ ਚਾਈਲਡ ਨੂੰ ਨਹੀਂ ਬੁਲਾ ਸਕਦੇ ਹੋ। ਕਦੋਂ ਬੁਲਾ ਸਕਦੇ ਹੋ, ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਜਾਂਦੇ ਹੋ ਜਾਂ ਹਲੇ ਵੀ 482 ਜਿਹੜੇ ਕਿ ਇੰਪਲੋਇਰ ਸਪੋਂਸਰਡ ਵੀਜ਼ਾਸ ਹੈ ਉਹਨਾਂ 'ਤੇ ਤੁਸੀਂ ਆਪਣੀ ਫੈਮਿਲੀਜ਼ ਇੰਕਲੂਡ ਕਰ ਸਕਦੇ ਹੋ। 482 ਬਾਰੇ ਹਲੇ ਕੋਈ ਵੀ ਗੱਲ ਨਹੀਂ ਹੋਈ, 482 ਡਿਪੈਂਡੈਂਟ ਬਾਰੇ ਵੀ ਹਲੇ ਕੋਈ ਗੱਲ ਨਹੀਂ ਹੋਈ। ਹਲੇ ਜਿਹੜੀ ਗੱਲ ਹੋਈ ਹੈ ਉਹ ਸਟੂਡੈਂਟ ਵੀਜ਼ਾ ਅਤੇ TR ਵੀਜ਼ਾ ਦੀ ਗੱਲ ਹੋਈ ਹੈ ਕਿ ਉਹਦੇ 'ਤੇ ਤੁਸੀਂ ਆਪਣੀ ਫੈਮਿਲੀਜ਼ ਨੂੰ ਇੰਕਲੂਡ ਨਹੀਂ ਕਰ ਸਕਦੇ ਹੋ। ਹਲੇ 407, 482 ਜਿਹੜੇ ਕਿ ਇੰਪਲੋਇਰ ਸਪੋਂਸਰਡ ਵੀਜ਼ਾਸ ਹੈ ਉਹਨਾਂ ਵਿੱਚ ਆਪਣੀ ਫੈਮਿਲੀ ਦੀ ਰਿਸਟ੍ਰਿਕਸ਼ਨ ਦੀ ਕੋਈ ਗੱਲ ਨਹੀਂ ਹੋਈ ਹੈ। ਐਂਡ ਆਈ ਵਾਂਟ ਟੂ ਸਟਿਲ ਮੇਕ ਸ਼ੋਰ ਦੁਬਾਰਾ ਤੋਂ ਕਿ ਜੇ ਤੁਸੀਂ ਐਪਲੀਕੇਸ਼ਨਸ ਪਾਈਆਂ ਹੋਈਆਂ ਉਹ ਰਿਫਿਊਜ਼ ਨਹੀਂ ਹੋਣਗੀਆਂ। 485 'ਚ ਤਾਂ ਉੱਦਾਂ ਹੀ ਰਿਫਿਊਜ਼ਲ ਦੇ ਚਾਂਸਿਸ ਬਹੁਤ ਬਹੁਤ ਘੱਟ ਹੁੰਦੇ ਆ। ਜੇ ਸਾਡੀ ਜੈਨੂਇਨ ਮੈਰਿਜ ਹੈ, ਤੁਹਾਡੇ ਬੱਚੇ ਹੈ, ਨੋ ਵਨ ਕੈਨ ਰਿਫਿਊਜ਼ ਇਟ, ਕਿਉਂਕਿ ਤੁਸੀਂ ਅੰਡਰ ਦਾ ਲੋ ਹੀ ਪਾਈ ਹੈ। ਅਤੇ ਇਹ ਇੱਕ ਮੇਜਰ ਕੰਸਰਨ ਸਾਰਿਆਂ ਨੂੰ ਹੈ ਕਿ ਜਿਹੜੀ ਐਪਲੀਕੇਸ਼ਨਸ ਪੈ ਗਈਆਂ ਉਹ ਵੀ ਹੁਣ ਰਿਫਿਊਜ਼ ਹੋਣੀ ਸ਼ੁਰੂ ਹੋ ਜਾਣਗੀਆਂ। ਇੱਦਾਂ ਦਾ ਕੁਛ ਨਹੀਂ ਹੈ, ਕੋਈ ਜਿਹੜੇ ਚੇਂਜਿਸ ਆਉਣਗੇ ਹੋ ਸਕਦਾ ਹੈ ਉਹ ਹੁਣ 2 ਮਹੀਨਿਆਂ ਨੂੰ ਆਉਣ ਜਾਂ ਹੋ ਸਕਦਾ ਹੈ 6 ਮਹੀਨਿਆਂ ਨੂੰ ਆਉਣ। ਹੁਣ ਇਹਨਾਂ ਨੇ ਇਹ ਵੀ ਅਨਾਊਂਸ ਕੀਤਾ ਕਿ ਪੁਆਇੰਟ ਸਿਸਟਮ ਚੇਂਜ ਕਰਨਗੇ ਐਂਡ ਵੀ ਆਰ ਕਲੀਅਰ ਕਿ ਮਾਰਚ ਵਿੱਚ ਪੁਆਇੰਟ ਸਿਸਟਮ ਚੇਂਜ ਹੋਏਗਾ। ਹੁਣ ਜਦੋਂ ਪੁਆਇੰਟ ਸਿਸਟਮ ਚੇਂਜ ਹੋਏਗਾ, ਪਹਿਲਾਂ ਵੀ ਜਦੋਂ ਚੇਂਜ ਹੋਇਆ ਸੀ ਉਦੋਂ ਵੀ ਆਟੋਮੈਟਿਕਲੀ ਲੌਜਡ EOIs ਦੇ ਪੁਆਇੰਟਸ ਚੇਂਜ ਹੋ ਗਏ ਸੀ। ਫੋਰ ਇਗਜ਼ਾਮਪਲ, ਇੱਕ ਜਿਹੜੇ ਸਾਨੂੰ ਕਲੀਅਰ ਹੈਗੀ ਹੈ ਯੂ ਨੋ ਸਾਡੇ ਕੋਲ ਕਿ ਕਿੱਦਾਂ ਚੇਂਜਸ ਆਉਣਗੇ, ਸਭ ਤੋਂ ਅੱਛੀ ਨਿਊਜ਼ ਹੈ ਕੰਸਟਰਕਸ਼ਨ ਜਿਹੜੇ ਕੋਰਸ ਕਰ ਰਹੇ ਹੈ ਕਿ ਕੰਸਟਰਕਸ਼ਨ ਨੂੰ ਬੈਚੁਲਰ ਦੇ ਇਕੁਅਲੈਂਟ ਪੁਆਇੰਟਸ ਦਿੱਤੇ ਜਾਣਗੇ। ਹੁਣ ਉਹ ਕਿੰਨੀ ਡਿਊਰੇਸ਼ਨ ਦੇ ਕੋਰਸ ਨੂੰ ਦਿੱਤੇ ਜਾਣਗੇ ਜਾਂ Cert 3, Cert 4, ਡਿਪਲੋਮਾ ਕਿਹੜੇ ਲੈਵਲ 'ਤੇ ਦਿੱਤੇ ਜਾਣਗੇ ਇਹ ਕੁਛ ਵੀ ਕਲੀਅਰ ਨਹੀਂ ਹੈ। ਬਟ ਇਹ ਕਲੀਅਰ ਹੈ ਕਿ ਕੰਸਟਰਕਸ਼ਨ ਸਪੈਸ਼ਲੀ ਹਾਊਸਿੰਗ ਸੈਕਟਰ ਵਿੱਚ ਜਿਹੜੇ ਤੁਹਾਡੇ ਟ੍ਰੇਡ ਆਉਂਦੇ ਆ, ਕਾਰਪੈਂਟਰ, ਰੈਂਡਰਰ, ਪੇਂਟਰ, ਟਾਇਲਰ, ਸਟੋਨ ਮੇਸਨ, ਕੈਬਨਿਟ ਮੇਕਰ, ਬਹੁਤ ਸਾਰੇ ਇਹ ਸਾਰੇ ਟ੍ਰੇਡ ਆਉਂਦੇ ਆ, ਇਹਨਾਂ ਨੂੰ ਪ੍ਰਾਇਰਿਟੀ ਦਿੱਤੀ ਜਾਏਗੀ, ਇਹਨਾਂ ਦੇ ਪੁਆਇੰਟਸ ਉਹਦੇ ਇਕੁਅਲੈਂਟ ਹੋ ਜਾਣਗੇ। ਹੁਣ ਇਹ ਸੋਚ ਕੇ ਸਾਰੇ ਖੁਸ਼ ਹੋ ਗਏ, ਮੈਮ ਸਾਡੇ 5 ਪੁਆਇੰਟ ਕਦੋਂ ਵਧਣਗੇ? ਅਤੇ ਜਦੋਂ ਵਧਣਗੇ ਤਾਂ ਸਾਰਿਆਂ ਦੇ ਇਕੁਅਲੀ ਵਧਣਗੇ। ਜੇ ਹੁਣ ਕੰਪੀਟੀਸ਼ਨ 65 'ਤੇ ਹੈ, ਆਟੋਮੈਟਿਕਲੀ ਜੇ 5 ਪੁਆਇੰਟ ਵੱਧ ਗਏ ਤਾਂ ਕੰਪੀਟੀਸ਼ਨ 70 'ਤੇ ਹੋ ਜਾਏਗਾ। ਇਹਦਾ ਮਤਲਬ ਇਹ ਨਹੀਂ ਹੈ ਤੁਸੀਂ ਹੁਣ 7 ਇੰਚ ਕਰਨੇ ਬੰਦ ਕਰ ਲੈਣੇ ਬੰਦ ਕਰ ਦੇਣੇ ਹੈ ਜਾਂ ਨਾਟੀ ਨਹੀਂ ਕਰਨੀ ਹੈ। ਨੋ, ਤੁਹਾਨੂੰ ਤੇ ਆਪਣੇ ਪੁਆਇੰਟਸ ਵਧਾਣੇ ਹੀ ਪੈਣੇ, ਕਿਉਂਕਿ ਜੇ ਪੁਆਇੰਟ ਵੱਧ ਰਹੇ ਤੇ 10,000 ਬੱਚਿਆਂ ਦੇ ਇਕੱਠੇ ਵੱਧ ਰਹੇ, ਤੋ ਯੂ ਹੈਵ ਟੂ ਕੀਪ ਦੈਟ ਇਨ ਮਾਇੰਡ। ਸੈਕਿੰਡ ਜਿਹੜਾ ਪ੍ਰਪੋਜ ਚੇਂਜ ਹੈ ਪੁਆਇੰਟ ਸਿਸਟਮ 'ਚ, ਕਿ ਯੂਨੀਵਰਸਿਟੀ ਵਿੱਚ ਜਿਹੜੇ ਬੱਚਿਆਂ ਨੇ ਪ੍ਰੋਪਰ ਸਟੱਡੀ ਕੀਤੀ ਹੋਏਗੀ, ਦੈਟ ਬੇਸਿਕਲੀ ਇਨਕਲੂਡਸ ਮਾਸਟਰਸ, PhDs, ਬਾਇਓ ਰਿਸਰਚ ਕੋਰਸਿਸ, ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਾਇਰਿਟੀ ਦਿੱਤੀ ਜਾਏਗੀ, ਅਤੇ ਉਹ ਪ੍ਰਾਇਰਿਟੀ ਦਾ ਮਤਲਬ ਹੈ ਪੁਆਇੰਟਸ ਹਾਇਰ ਹੋ ਜਾਣਗੇ, ਅਤੇ ਪ੍ਰਾਇਰਿਟੀ ਕੰਸਟਰਕਸ਼ਨ ਨੂੰ ਹੀ ਦੇ ਰਹੇ ਹੈ। ਅਤੇ ਇਹ ਤੁਹਾਡੇ ਲਈ ਬਹੁਤ ਗੁੱਡ ਨਿਊਜ਼ ਹੈ, ਕਿਉਂਕਿ ਮੈਜੋਰਿਟੀ ਆਫ ਬੱਚੇ ਇਸ ਟਾਈਮ 'ਤੇ ਕੰਸਟਰਕਸ਼ਨ ਕਰ ਰਹੇ ਹੈ, ਜੇ ਨਹੀਂ ਕਰ ਰਹੇ ਤਾਂ ਕਰਨ ਲੱਗ ਜਾਓ, ਬਿਕੋਜ਼ ਹਰ ਇੱਕ ਸਟੇਟ ਵਿੱਚ, ਨਾ ਹੀ ਸਿਰਫ ਤੁਸੀਂ ਸੋਚੋ ਕਿ 189 ਰਾਊਂਡ, ਮਤਲਬ ਜੇ ਤੁਹਾਡੀ ਨਈ ਰਿਕੁਆਇਰਮੈਂਟ ਮੀਟ ਹੋ ਰਹੀ ਹੈ, ਤੁਹਾਡੇ ਪੁਆਇੰਟ 65 ਹੋ ਹੀ ਨਹੀਂ ਪਾ ਰਹੇ ਹੈ, ਅਤੇ ਤੁਸੀਂ ਸਟੇਟਸ ਦੇ ਅਕੋਰਡਿੰਗ ਹੋ ਜਾਓ। ਬ੍ਰਿਸਬੇਨ ਆਲਵੇਜ਼ ਪ੍ਰਾਇਰਿਟੀ ਟੂ ਦਾ ਕੰਸਟਰਕਸ਼ਨ ਸੈਕਟਰ, ਕਿਉਂ? ਕਿਉਂਕਿ ਉੱਥੇ 2032 'ਚ ਪੈਰਾਲੰਪਿਕਸ ਗੇਮ ਆਉਣੀ ਹੈ। ਵੈਸਟਰਨ ਆਸਟ੍ਰੇਲੀਆ ਕੰਸਿਸਟੈਂਟਲੀ ਇਨਵੀਟੇਸ਼ਨ ਦੇ ਰਹੇ ਹੈ 491-190 ਨੂੰ, ਕਿਉਂ ਦੇ ਰਹੇ ਹੈ? ਮਾਈਨਿੰਗ ਦੇ ਕੰਟਰੈਕਟਸ ਹੈ, ਹਾਊਸਿੰਗ ਇਨਕਰੀਜ਼ ਹੋ ਰਹੀ ਹੈ, ਉਹਨਾਂ ਨੂੰ ਟਰੇਡ ਦੀ ਲੋੜ ਹੈ। ਅਤੇ ਜੇ ਤੁਸੀਂ ਟਰੇਡ ਵਿੱਚ ਇੱਥੇ ਕਿਤੇ ਵੀ ਪੜ੍ਹ ਲਓ, ਤਾਂ ਤੁਸੀਂ ਵਿਕਟੋਰੀਆ ਨਹੀਂ ਤਾਂ NSW ਨਹੀਂ ਤਾਂ ਕੁਈਨਸਲੈਂਡ, ਵੈਸਟਰਨ ਆਸਟ੍ਰੇਲੀਆ, ਨਾਰਦਰਨ ਟੈਰੀਟਰੀ, ਕਿਤੇ ਵੀ ਮੂਵ ਕਰ ਜਾਓ, ਟਰੇਡ ਨੂੰ ਪ੍ਰਾਇਰਿਟੀ ਹੈ। ਤੋ ਯੂ ਆਰ ਐਟ ਅ ਵੈਰੀ ਗੁੱਡ ਸਟੇਟ ਜੇ ਤੁਸੀਂ ਟਰੇਡ ਦਾ ਕੋਰਸ ਕਰ ਰਹੇ ਹੋ, ਜੇ ਨਹੀਂ ਕਰ ਰਹੇ ਹੋ ਤਾਂ ਸ਼ੁਰੂ ਕਰ ਦਿਓ।
0: ਵੈਸੇ ਵੀ ਮੈਨੂੰ ਲੱਗਦਾ ਟਰੇਡ ਦੇ ਵਿੱਚ, ਕੰਸਟਰਕਸ਼ਨ ਫੀਲਡ ਦੇ ਵਿੱਚ PR ਦਾ ਪੱਖ ਤਾਂ ਸੌਖਾ ਹੁੰਦਾ ਹੀ ਹੁੰਦਾ ਵਾ, ਪਰ ਇੱਕ ਸਕਿੱਲ ਆ ਜਿਹੜੀ ਤੁਹਾਡੇ ਫਿਊਚਰ ਦੇ ਵਿੱਚ ਕੰਮ ਆਉਣੀ ਆ, ਕਿਉਂਕਿ ਵੇਖਿਆ ਜਾਵੇ ਤਾਂ ਆਪਾਂ ਇਹੋ ਸੋਚਦੇ ਹਾਂ ਵੀ PR ਹੋ ਗਈ ਤਾਂ ਲਾਈਫ ਸੌਖੀ ਹੋ ਜੂਗੀ, ਪਰ ਐਕਚੁਅਲ ਦੇ ਵਿੱਚ ਹੁੰਦਾ ਕਿ ਕੰਮ ਤੁਸੀਂ ਫਿਰ ਵੀ ਬਾਅਦ 'ਚ ਆਪਣੇ ਹੱਥੀਂ ਕਰਨਾ ਵਾ, ਹਾਲਾਂਕਿ ਸਗੋਂ ਵੱਧ ਜਾਂਦੀਆਂ ਨੇ ਰਿਸਪੋਂਸੀਬਿਲਟੀ, ਫਿਰ ਉਹਦੇ ਵਿੱਚ ਸੌਖਾ ਇਹੋ ਹੀ ਹੁੰਦਾ ਕਿ ਹਾਂ ਹੋ ਸਕਦਾ ਕਿ ਹੁਣ ਤੁਸੀਂ ਕੰਮ ਸ਼ੁਰੂ ਕਰੋ, ਸਿਰਫ ਫੇਸ ਕਰਕੇ ਕਰੋ ਕਿਉਂਕਿ PR ਲੈਣੀ ਹੈ, ਤਾਂ ਚਲੋ ਸਿੱਖ ਲਓ ਕੰਮ, ਪਰ ਉਹ ਲਾਈਫ ਦੇ ਵਿੱਚ ਇਨ ਫਿਊਚਰ ਤੁਹਾਡੇ ਇੰਨਾ ਕੰਮ ਆ ਸਕਦਾ ਕਿ ਤੁਸੀਂ ਸ਼ਾਇਦ ਅੱਜ ਤੁਹਾਨੂੰ ਉਹ ਚੀਜ਼ ਦਾ ਨਾਂ ਅੰਦਾਜ਼ਾ ਹੋਵੇ, ਤੁਸੀਂ ਉਹ ਸਿੱਖੋ ਸਕਿੱਲ ਅਤੇ ਸਿੱਖੇ, ਜੇ ਕੰਸਟਰਕਸ਼ਨ ਦੇ ਵਿੱਚ ਨਾਲ PR ਵੀ ਹੁੰਦੀ ਹੈ ਅਤੇ ਨਾਲ ਆਪਣਾ ਫਿਊਚਰ ਸਕਿੱਲ ਵੀ ਹੁੰਦੀ,
1: ਟਾਇਲਰ ਬਣੋ, ਰੈਂਡਰਰ ਬਣੋ, ਤੁਸੀਂ ਦੇਖੋ ਪੈਸਾ ਕਿੱਦਾਂ ਹੈ।
0: ਹਾਂ ਵੇਖੋ, ਤੁਸੀਂ ਮੇਨ ਗੱਲ ਤੇ ਉਹ ਹੀ ਜਿਹੜੀ ਮੈਂ ਕਰਨ ਲੱਗਾ,
1: ਜਿਹੜੀ ਤੁਸੀਂ ਲਾਲਚ ਦੇ, ਜੇ ਤੁਸੀਂ ਕੰਸਟਰਕਸ਼ਨ ਵਿੱਚ ਕੰਮ ਕਰ ਰਹੇ ਹੋ, ਦੈਟ ਮੀਨਸ ਤੁਸੀਂ ਹਾਈਲੀ ਸਕਿੱਲਡ ਲੇਬਰ ਹੋ, ਤੇ ਹਾਈਲੀ ਸਕਿੱਲਡ ਲੇਬਰ ਦੀ ਪੇ ਕਿੰਨੀ ਹਾਈ ਹੈ, ਤੁਹਾਨੂੰ ਕਿਸੇ ਤੇ ਦੇਖਣ ਦੀ ਲੋੜ ਹੀ ਨਹੀਂ ਹੈ, ਐਂਡ ਇਟ ਇਜ਼ ਅ ਗੁੱਡ ਜੋਬ। ਵਾਈਟ ਕਾਲਰ ਜੋਬ ਤੋਂ ਜ਼ਿਆਦਾ ਇਹਦਾ ਲੈਵਲ ਹੈ, ਇਹਦੀ ਡਿਮਾਂਡ ਜ਼ਿਆਦਾ ਹੈ, ਪੈਸੇ ਵੀ ਜ਼ਿਆਦਾ ਹੈ, ਡਿਮਾਂਡ ਵੀ ਜ਼ਿਆਦਾ ਹੈ, ਬਿਲਡਰਸ ਨੂੰ ਵੀ ਰਿਕੁਆਇਰਮੈਂਟ ਹੈ। ਦੇਖੋ ਸਭ ਤੋਂ ਜ਼ਿਆਦਾ ਜਿਹੜਾ ਸ਼ੈਫ ਅਤੇ ਮੋਟਰ ਮਕੈਨਿਕ ਹੈ, ਉਹ ਕਿੱਥੇ ਸਟਰਗਲ ਕੀਤੇ ਹੈ, ਸਪਲਾਈ ਜ਼ਿਆਦਾ ਹੋ ਗਈ, ਡਿਮਾਂਡ ਘੱਟ ਹੈ, ਹੈ ਨਾ? ਇੰਨੀ ਰੈਸਟੋਰੈਂਟ ਵਾਲੇ ਪਹਿਲਾਂ ਤਾਂ ਸੈਲਰੀ ਨਹੀਂ ਅਫੋਰਡ ਕਰ ਸਕਦੇ 80,000, ਜੇ ਉਹ ਕਰਦੇ ਹੈ ਸੁਪਰ ਹੈ 12%, $1,00,000 ਉਹਨਾਂ ਨੂੰ ਇੱਕ ਸ਼ੈਫ ਨੂੰ ਦੇਣਾ ਪੈ ਰਿਹਾ, ਦੈਟ ਮੀਨਸ ਇੱਕ ਛੋਟਾ ਰੈਸਟੋਰੈਂਟ ਇੱਕ ਸ਼ੈਫ ਨੂੰ ਕਿੱਦਾਂ ਅਫੋਰਡ ਕਰੇ, ਔਰ ਜੇ ਉਹਨੇ ਇੱਕ ਸ਼ੈਫ ਅਫੋਰਡ ਕਰ ਲਿਆ, ਉਹਦੀ ਕਪੈਸਿਟੀ ਫਾਈਨੈਂਸ਼ੀਅਲ ਖਤਮ ਹੋ ਗਈ,
0: ਤੇ ਫਿਰ ਉਹ ਬਾਕੀ ਦੇ ਕੁੱਕ ਕਿੱਥੋਂ ਆਉਣੇ,
1: ਬਾਕੀ ਕਿੱਥੋਂ ਆਉਣੇ, ਕਿਚਨ ਹੈਂਡ, ਕੁੱਕ ਹੈ, ਵੇਟ ਸਟਾਫ ਹੈ, ਫਰੰਟ ਸਟਾਫ ਹੈ, ਜੋ ਸਾਰਾ ਕੁਛ ਹੈ। ਹੁਣ ਮੋਟਰ ਮਕੈਨਿਕਸ ਵੀ ਇੰਨੀ ਜ਼ਿਆਦਾ ਡਿਮਾਂਡ ਨਹੀਂ ਹੈ ਜਿੰਨੀ ਸਪਲਾਈ ਇਨਕਰੀਜ਼ ਹੋ ਗਈ, ਬਟ ਕੰਸਟਰਕਸ਼ਨ ਵਿੱਚ ਇਹ ਓਪੋਜ਼ਿਟ ਹੈ, ਤੁਹਾਡੇ ਕੋਲ ਤੁਹਾਡੀ ਡਿਮਾਂਡ ਹੀ ਡਿਮਾਂਡ ਹੈ। ਤੁਸੀਂ ਕਾਰਪੈਂਟਰ ਬਣ ਜਾਓ, ਫਰੇਮਿੰਗ ਲਈ, ਲੋਕਅਪ ਲਈ ਤੁਹਾਡੀ ਡਿਮਾਂਡ ਹੈ, ਤੁਸੀਂ ਕੈਬਨਿਟ ਮੇਕਰ ਬਣ ਜਾਓ, ਤੁਸੀਂ ਟਾਇਲਰ ਬਣ ਜਾਓ, ਤੁਸੀਂ ਰੈਂਡਰਰ ਬਣ ਜਾਓ, ਮੈਂ ਕਹਿੰਦੀ ਹਾਂ ਇੰਨੀ ਹਾਈ ਕੁਆਲਿਟੀ ਜੋਬਸ ਹੈ, ਤੇ ਆਈ ਸੁਜੈਸਟ
0: ਇੰਨੀ ਡਿਮਾਂਡ ਹੈ ਕਿ ਕਹਿੰਦੇ ਕਿੰਨਾ ਕਿੰਨਾ ਚਿਰ ਟਾਈਮ ਵੀ ਨਹੀਂ ਮਿਲਦਾ।
1: ਹਾਂ, ਨਹੀਂ ਮਿਲਦਾ,
0: ਪਹਿਲਾਂ ਬੁੱਕ ਕਰਾਉਣਾ ਪੈਂਦਾ ਵੀ ਅੱਜ ਤੋਂ 2 ਮਹੀਨੇ ਬਾਅਦ ਆਹ ਜੋਬ ਕਰਨੀ ਹੈ।
1: ਬਿਲਕੁਲ, ਇਹੀ ਤੁਹਾਨੂੰ ਕਹਿ ਰਹੇ ਹਾਂ, ਸਿਰਫ ਪੜ੍ਹਾਈ ਨਾ ਕਰੋ, ਉਹਦੇ ਵਿੱਚ ਕੰਮ ਵੀ ਕਰੋ। ਜੇ ਤੁਸੀਂ ਅੱਜ ਉਹਦੇ 'ਚ ਕੰਮ ਕਰ ਰਹੇ ਹੋ, ਤੁਸੀਂ ਸਕਿੱਲਡ ਹੋ, ਤੁਹਾਨੂੰ ਉਦਾਂ ਹੀ 189 ਦਾ ਇਨਵਾਈਟ ਜਲਦੀ ਆ ਜਾਣਾ ਹੈ। ਐਂਡ ਲੈਟਸ ਸੇ ਤੁਹਾਡੀ ਨਈ ਕਪੈਸਿਟੀ ਹੈ, 6 ਇੰਚ ਨਹੀਂ ਆ ਰਹੀ ਹੈ, 7 ਇੰਚ ਨਹੀਂ ਆ ਰਹੀ ਹੈ, ਪਰ ਤੁਹਾਡੇ ਕੋਲ ਐਕਸਪੀਰੀਅੰਸ ਹੈ, ਤੇ ਤੁਸੀਂ ਹੁਣੇ ਹੀ 482 ਲਈ ਐਲੀਜੀਬਲ ਹੋ ਜਾਣਾ। ਪੜ੍ਹਾਈ ਦੇ ਨਾਲ ਨਾਲ ਵੀ ਜੇ ਤੁਸੀਂ ਕੰਮ ਕਰ ਰਹੇ ਹੋ, ਤੁਸੀਂ 482 ਲਈ ਐਲੀਜੀਬਲ ਹੋ। ਤੁਹਾਨੂੰ ਪਤਾ ਇੱਦਾਂ ਦੀ ਕਿੰਨੀ ਓਕੂਪੇਸ਼ਨ ਹੈ, ਲੈਟ ਸੇ ਤੁਹਾਡਾ ਕੋਈ ਫਰੈਂਡ ਹੈ, ਉਹ 3 ਸਾਲ ਤੋਂ ਪੇਂਟਰ ਦਾ ਕੰਮ ਕਰ ਰਿਹਾ, ਉਹਨੂੰ ਸਕਿੱਲ ਅਸੈਸਮੈਂਟ ਦੀ ਲੋੜ ਹੀ ਨਹੀਂ ਹੈ 482 ਲਈ, ਉਹਦੇ ਕੋਲ ਡਿਗਰੀ ਨਹੀਂ ਹੈ, ਉਹਦੇ ਕੋਲ ਸਕਿੱਲ ਅਸੈਸਮੈਂਟ ਨਹੀਂ ਹੈ, ਉਹ ਤਾਂ ਵੀ 482 ਪਾ ਸਕਦਾ।
0: ਬਸ 3 ਸਾਲ ਤੋਂ ਕੰਮ ਹੀ ਕਰ ਰਿਹਾ,
1: ਮੈਂ ਇੱਕ ਐਗਜ਼ਾਮਪਲ ਦਿੱਤੀ ਹੈ, ਹੈ ਨਾ? ਤੇ ਜੇ ਤੁਹਾਡੇ ਕੋਲ ਇੰਨਾ ਈਜ਼ੀ ਹੈ ਤੇ ਤੁਸੀਂ ਕੰਮ ਕਰ ਰਹੇ ਹੋ, ਇੱਦਾਂ ਦੇ ਬਹੁਤ ਸਾਰੇ ਟ੍ਰੇਡ ਹੈ ਜਿਨ੍ਹਾਂ ਵਿੱਚ ਐਕਸੈਪਸ਼ਨਸ ਹੈਗੀਆਂ, ਤੁਹਾਨੂੰ ਸਿਰਫ ਕਰੈਕਟ ਐਡਵਾਈਸ ਤੇ ਕਰੈਕਟ ਪਾਥਵੇ ਚਾਹੀਦਾ ਹੈ। ਬਹੁਤ ਸਾਰੇ ਇੱਦਾਂ ਦੇ ਟ੍ਰੇਡ ਹੈ, ਬਹੁਤ ਜ਼ਿਆਦਾ ਇੱਦਾਂ ਦੇ ਟ੍ਰੇਡ ਹੈ ਜਿਨ੍ਹਾਂ ਵਿੱਚ ਸਕਿੱਲ ਅਸੈਸਮੈਂਟ ਦੀ ਲੋੜ ਹੀ ਹੈ ਨਹੀਂ, ਤੇ ਤੁਹਾਨੂੰ ਆਈਡੀਆ ਹੀ ਨਹੀਂ ਹੈ। ਐਂਡ ਕਿੰਨੀ ਰਿਕੁਆਇਰਮੈਂਟ ਹੈ, 5 ਬੈਂਡ ਨਹੀਂ ਤੁਹਾਡੇ ਤੋਂ ਆ ਰਹੇ, ਤੇ ਉਹ ਵੀ ਤੁਸੀਂ ਜੇ 4 ਹਫ਼ਤੇ ਪੜ੍ਹੋਗੇ ਨਾ, ਆਸਟ੍ਰੇਲੀਆ 'ਚ ਰਹਿੰਦੇ ਨੂੰ 5 ਸਾਲ ਹੋ ਗਏ, 5 ਤੇ ਕੋਈ ਵੀ ਲੈ ਹੀ ਲਏਗਾ,
0: 5 ਬੈਂਡ ਤੇ ਲੈ ਹੀ ਲੈਂਦਾ,
1: ਹੈ ਨਾ? ਤੇ ਦੇਖੋ ਜੇ
0: 4.5 ਤੇ ਅਨਪੜ੍ਹ ਵੀ ਲੈ ਲੈਂਦਾ, ਤੇ ਜਿਹੜਾ ਥੋੜਾ ਬਹੁਤਾ ਬਣਿਆ ਉਹ ਪੰਜ ਵੀ ਲੈ ਲਊਗਾ,
1: ਤੇ ਜੇ ਮਿਹਨਤ ਕਰ ਲੈਣਗੇ ਤੇ ਲੈ ਹੀ ਲੈਣਗੇ ਨਾ ਪੰਜ ਛੇ। ਤੇ ਇਸ ਕਰਕੇ ਤੁਸੀਂ ਦੇਖੋ ਟ੍ਰੇਡ ਵਿੱਚ ਇੱਦਾਂ ਦੀਆਂ ਓਕਿਊਪੇਸ਼ਨਸ ਵੀ ਹੈਗੀਆਂ ਜਿਹਦਾ ਵਿੱਚ ਕੋਈ ਸਕਿੱਲ ਅਸੈਸਮੈਂਟ ਦੀ ਲੋੜ ਨਹੀਂ ਹੈ, ਨਹੀਂ ਪੜ੍ਹਾਈ ਕੀਤੀ ਹੈ ਤਾਂ ਵੀ 4-2 ਪੈ ਜਾਏਗਾ ਜਸਟ ਬੇਸਡ ਔਨ ਯੋਰ ਸਕਿੱਲ। ਤੁਹਾਨੂੰ ਤੁਹਾਡੇ ਸਕਿੱਲ ਦੀ ਵੈਲਿਊ ਹੈ। ਆਸਟ੍ਰੇਲੀਆ ਚੇਂਜਿਸ ਦੇ ਥਰੂ, ਐਗਜ਼ਾਮਸ ਦੇ ਥਰੂ, ਪੇਪਰਸ ਦੇ ਥਰੂ, ਨਿਊਜ਼ ਪੇਪਰਸ ਦੇ ਥਰੂ ਕੀ ਵਾਰ ਵਾਰ ਕਹਿ ਰਹੇ ਹੈ ਕਿ ਸਾਨੂੰ ਸਕਿੱਲਡ ਬੰਦੇ ਦੀ ਲੋੜ ਹੈ। ਜੇ ਸਟੂਡੈਂਟ ਵੀਜ਼ਾ 'ਤੇ ਆ ਰਹੇ ਹੋ ਤਾਂ ਪੜ੍ਹਾਈ ਕਰੋ ਅਤੇ ਜਾਓ। ਵਟ ਇਜ਼ ਦੇਅਰ ਪਰਪਸ ਆਫ ਦਿਸ ਚੇਂਜਿਸ? ਵੀਜ਼ਾ ਹੋਪਿੰਗ ਬੰਦ ਕਰਨਾ ਚਾਹੁੰਦੇ ਹੈ।
0: ਵੀਜ਼ਾ
1: ਹੋਪਿੰਗ ਨਹੀਂ, ਹੋਪ ਦੀ ਹੋਪਿੰਗ, ਹੋਪ ਕਰਨਾ ਇੱਕ ਵੀਜ਼ੇ ਤੋਂ ਦੂਜਾ ਵੀਜ਼ਾ, ਦੂਜੇ ਵੀਜ਼ੇ ਤੋਂ ਤੀਜਾ ਵੀਜ਼ਾ। ਬੈਚਲਰ ਆਫ ਬਿਜ਼ਨਸ 'ਤੇ ਆਏ ਹੋ, ਸਰਟ 3 ਕਰ ਲਿਆ, ਸਰਟ 3 ਤੋਂ ਬਾਅਦ ਗ੍ਰੈਜੂਏਟ ਡਿਪਲੋਮਾ ਕਰ ਲਿਆ, ਇਹ ਸਾਰੀ ਚੀਜ਼ਾਂ ਨੂੰ ਮਿਲਾ ਕੇ ਉਹ ਪੌਜ਼ ਕਰ ਰਹੇ ਹੈ ਕਿ ਤੁਸੀਂ ਇੱਕ ਪਾਥਵੇ ਫੋਲੋ ਕਰੋ। ਹੁਣ ਗ੍ਰੈਜੂਏਟ ਡਿਪਲੋਮਾ 5 ਅਕਟੂਬਰ ਤੋਂ ਬੰਦ ਹੋ ਰਿਹਾ, ਘਬਰਾਹਟ ਹੋਈ ਪਈ ਹੈ ਸਾਰਿਆਂ ਨੂੰ, ਹੁਣ ਸਾਡਾ ਕੀ ਹੋਏਗਾ, ਕੰਡੀਸ਼ਨ ਬ੍ਰੀਚ ਹੋ ਜਾਏਗੀ। ਆਈ ਮਸਟ ਸੇ ਜੇ ਤੁਹਾਡਾ ਹਾਇਰ ਐਡ ਦਾ ਵੀਜ਼ਾ ਹੈ, ਤੁਹਾਡੇ ਕੋਲ ਬੈਚਲਰਸ ਜਾਂ ਗ੍ਰੈਜੂਏਟ ਡਿਪਲੋਮਾ ਦੀ COE ਅਤੇ ਉਹਦੀ ਪੜ੍ਹਾਈ ਹੁਣੇ ਤੋਂ ਸ਼ੁਰੂ ਕਰ ਦਿਉ। ਜੈਸੇ 5 ਅਕਟੂਬਰ ਨਿਕਲੇਗੀ, ਅਗਰ ਆਪਕੇ ਪਾਸ ਹਾਇਰ ਐਜੂਕੇਸ਼ਨ ਕੀ COE ਨਹੀਂ ਹੈ, ਵੀ ਆਰ ਐਕਸਪੈਕਟਿੰਗ ਬਹੁਤ ਜ਼ਿਆਦਾ ਵੀਜ਼ਾ ਕੈਂਸਲੇਸ਼ਨ ਨੋਟਿਸਿਸ। ਤੋ ਯੂ ਮਸਟ ਮੇਨਟੇਨ ਯੋਰ ਲੈਵਲ। ਗ੍ਰੈਜੂਏਟ ਡਿਪਲੋਮਾ ਪੜ੍ਹ ਰਹੇ ਹੋ ਅਤੇ ਉਹਨੂੰ ਕੋਈ ਕੈਂਸਲ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਪੜ੍ਹ ਰਹੇ ਹੋ। ਤੇ ਗਵਰਨਮੈਂਟ ਨੇ ਕਿਹਾ ਕਿ ਜਿਹੜੇ ਬੱਚੇ ਪੜ੍ਹ ਰਹੇ ਆ ਉਹ ਕੰਪਲੀਟ ਕਰਾਂਗੇ, ਜਾਂ ਤੁਸੀਂ ਬੈਚਲਰਸ ਕਰੋ, ਜਿਹੜੇ ਵੀ ਕੋਰਸਿਸ, ਜਿਹੜਾ ਵੀ ਤੁਹਾਡਾ ਵੀਜ਼ਾ ਸਪੈਸੀਫਾਈ ਕਰ ਰਿਹਾ ਹੈ ਉਹ ਕਰੋ। ਹੁਣ ਇਹਦੇ ਵਿੱਚ ਵੀ ਇਹਨਾਂ ਨੇ ਚੇਂਜ ਅਨਾਊਂਸ ਕਰਤਾ ਕਿ ਜੇ ਤੁਸੀਂ ਬੈਚਲਰ ਦੇ ਵੀਜ਼ਾ 'ਚ ਆਏ ਹੋ ਤਾਂ ਤੁਸੀਂ ਲੈਵਲ ਲੋ ਨਹੀਂ ਕਰ ਸਕਦੇ, ਜੇ ਤੁਸੀਂ ਮਾਸਟਰਸ ਵਿੱਚ ਆਏ ਤੁਸੀਂ ਮਾਸਟਰਸ ਪੜ੍ਹੋਗੇ। ਤੋ ਵੀਜ਼ਾ ਹੋਪਿੰਗ ਘਟਾ ਰਹੇ ਹੋ, ਇੱਕ ਵੀਜ਼ੇ ਤੋਂ ਦੂਜੇ ਵੀਜ਼ਾ, ਦੂਜੇ ਵੀਜ਼ੇ ਤੋਂ ਤੀਜਾ ਵੀਜ਼ਾ, ਟਾਈਮ ਪਾਸ ਨਹੀਂ ਕਰੋ, ਆਪਣਾ ਕਰੈਕਟ ਪਾਥਵੇ ਫੋਲੋ ਕਰੋ। ਐਂਡ ਕਰੈਕਟ ਪਾਥਵੇ ਫੋਲੋ ਕਰਨਾ ਕੋਈ ਹਾਰਡ ਨਹੀਂ ਹੈ, ਜੇ ਤੁਸੀਂ ਥੋੜ੍ਹੀ ਵੀ ਸਹੀ ਗਾਈਡੈਂਸ 'ਚ ਹੋ ਨਾ ਤਾਂ ਤੁਹਾਡਾ ਬਹੁਤ ਵਧੀਆ ਫਿਊਚਰ ਹੈ ਆਸਟ੍ਰੇਲੀਆ ਵਿੱਚ।
0: ਜੀ ਬਿਲਕੁਲ, ਅਤੇ ਜਿੰਨੀ ਕੁ ਗੱਲ ਤੋਂ ਮੈਂ ਇਹਨਾਂ ਦੀ ਸਮਝਿਆ ਵਾਂ, ਇਹੋ ਹੀ ਸਮਝਿਆ ਵਾਂ ਵੀ ਜਿੱਥੋਂ ਤੁਸੀਂ ਗਾਈਡੈਂਸ ਲੈਣੀ ਆ ਪਹਿਲਾਂ ਉਹ ਸਹੀ ਚੁਣੋ, ਫਿਰ ਉਸ ਤੋਂ ਬਾਅਦ ਬਾਕੀ ਦੇ ਸਟੈਪ ਜਿਹੜੇ ਉਹ ਗਾਹ ਹੋਣਗੇ। ਅਤੇ ਜੇ ਇਸ ਤੋਂ ਹਟ ਕੇ ਆਪਾਂ ਵੇਖੀਏ ਮਨੀਸ਼ਾ ਜੀ, ਅਤੇ ਸਟੇਟਸ ਦੇ ਹਿਸਾਬ ਨਾਲ ਕਿਹੜੀ ਕਿਹੜੀ ਸਟੇਟ ਓਪਨ ਹੋ ਚੁੱਕੀ ਆ? ਵੈਸੇ ਤਾਂ ਹਾਲੇ ਨਹੀਂ, ਸ਼ਾਇਦ ਸਾਰੀਆਂ ਹੋਈਆਂ, ਆਪਾਂ ਆਈ ਥਿੰਕ ਔਲਰੇਡੀ 2 ਲੇਟ ਆ। ਅਤੇ ਕੀ ਲੱਗਦਾ ਤੁਹਾਨੂੰ ਇਹਦੇ ਉੱਤੇ, ਕੀ ਰੀਜ਼ਨ ਹੈ ਤੁਹਾਡਾ ਕਿ ਲੇਟ ਕਿਉਂ ਨੇ, ਜਾਂ ਫਿਰ ਜਿਹੜੀਆਂ ਓਪਨ ਹੋਈਆਂ ਨੇ ਉਹ ਕਿਹੜੇ ਪਾਸੇ ਜਾ ਰਹੀਆਂ ਨੇ?
1: ਆਈ ਥਿੰਕ ਵਿਕਟੋਰੀਆ ਹਾਲੇ ਓਪਨ ਨਹੀਂ ਹੋਇਆ, NSW ਨਹੀਂ ਓਪਨ ਹੋਇਆ, ਦੇ ਦੀਜ਼ ਆਰ 2 ਸਟੇਟਸ ਜਿਹੜੀ ਹੁਣ ਸੈਪਟੈਂਬਰ 'ਚ ਓਪਨ ਹੋ ਜਾਂਦੀਆਂ ਸੀ ਬਟ ਹਾਲੇ ਵੀ ਨਹੀਂ ਓਪਨ ਹੋਈਆਂ। ਦੇ ਵਰ ਆਲਸੋ ਵੇਟਿੰਗ ਫੋਰ ਦਾ ਚੇਂਜਿਸ, ਆਈ ਥਿੰਕ ਇਹੀ ਅਸੀਂ ਸੋਚ ਸਕਦੇ ਹਾਂ। ਅਤੇ ਹੁਣ ਬਹੁਤ ਛੇਤੀ ਓਪਨ ਹੋਣਗੀਆਂ। ਅਤੇ ਦੂਜਾ ਰੀਜ਼ਨ ਇਹ ਵੀ ਹੈ ਕਿ 189 ਦਾ ਇੱਕ ਰਾਊਂਡ ਡਿਪਾਰਟਮੈਂਟ ਨੇ ਕਿਹਾ ਸੀ 30 ਸਪਟੈਂਬਰ ਤੋਂ ਪਹਿਲਾਂ ਆਏਗਾ, ਅਤੇ ਮੇ ਬੀ ਸਟੇਟਸ ਉਹਦੀ ਵੀ ਵੇਟ ਕਰ ਰਹੀ ਹੈ ਕਿ ਵੰਸ ਦੈਟ ਰਾਊਂਡ ਇਜ਼ ਡਨ ਉਹਦੇ ਅਕੋਰਡਿੰਗ ਉਹ ਦੇਖਣਗੇ ਕਿ ਕਿੰਨੀ EOIs ਲੌਂਚਡ ਹੈ ਅਤੇ ਕੀ ਉਹਨਾਂ ਦੀ ਕੀ ਨੀਡ ਹੈ। ਰਾਈਟ, ਦੈਟ ਇਜ਼ ਵਨ ਅਨਦਰ ਥਿੰਗ। ਜਿਹੜੀ ਓਪਨ ਹੋਈ ਆ ਉਹਨਾਂ ਦੇ ਰਾਊਂਡ ਵੀ ਆਏ ਹੈ, ਵੈਸਟਰਨ ਆਸਟ੍ਰੇਲੀਆ ਦਾ ਰਾਊਂਡ ਆਇਆ ਹੈ, ਉਹਨਾਂ ਨੇ ਉੱਥੇ 'ਚ ਪ੍ਰਾਇਰਿਟੀ ਦਿੱਤੀ ਹੈ ਜਿਹੜੇ ਉੱਥੇ ਰਹਿ ਰਹੇ ਹੈ। ਜਿਹੜੇ ਆਫ ਸ਼ੋਰ ਮਤਲਬ ਇੰਟਰ ਸਟੇਟ ਇਨਵਾਈਟਸ ਆਏ ਉਹਦੇ ਵਿੱਚ ਹਾਇਰ ਪੁਆਇੰਟਸ 'ਤੇ ਇਨਵੀਟੇਸ਼ਨ ਆਏ।
0: ਓਕੇ, ਠੀਕ ਹੈ, ਯਾਨੀ ਮਤਲਬ ਅਨਵਾਈਟ ਪਰਥ ਤੋਂ ਆਇਆ ਪਰ ਰਹਿਣ ਸਾਊਥ ਆਸਟ੍ਰੇਲੀਆ ਚ ਗਿਆ ਜਾਂ ਵਿਕਟੋਰੀਆ ਚ ਰਹੇ ਤੇ ਉਹ ਹਾਇਰ ਪੁਆਇੰਟ ਸੀ।
1: ਹਾਂਜੀ, ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਨੇ ਲਾਸਟ ਟਾਈਮ ਵੀ ਬਹੁਤ ਇਨਵਾਈਟਸ ਦਿੱਤੇ ਸੀ ਐਂਡ ਬਹੁਤ ਐਪਲੀਕੇਸ਼ਨਸ ਅਸੀਂ ਵੀ ਪਾਈ ਹੈ, ਕਿਉਂ ਅਗੇਨ ਉਹਨਾਂ ਨੂੰ ਵੀ ਟ੍ਰੇਡ ਦੀ ਲੋੜ ਹੈ। ਉਹ ਕਹਿ ਰਹੇ ਇਨਵਾਈਟ ਲਓ ਤੇ ਸਾਡੇ ਕੋਲ ਆ ਜਾਓ। ਐਂਡ ਮਤਲਬ ਇਨਵਾਈਟ ਜੇ ਤੁਹਾਨੂੰ ਲੱਗਦਾ ਨਾ ਕਿ ਤੁਹਾਡਾ 4-190-189 ਨਹੀਂ ਆਉਣਾ, ਤੇ 482 ਨਾਲੋਂ ਬਹੁਤ ਬੈਟਰ 491 ਹੈ। ਕੋਈ ਵੀ ਵੀਜ਼ਾ ਜਦੋਂ ਤੁਸੀਂ ਸੈਲਫ ਡਿਪੈਂਡੈਂਟ ਇੰਡੀਪੈਂਡੈਂਟ ਹੋ ਕੇ ਪਾਉਂਦੇ ਹੋ ਜਿਹਦੇ 'ਚ ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈ, ਬੈਸਟ ਵੀਜ਼ਾ ਹੁੰਦਾ। ਐਂਡ ਟ੍ਰੇਡ ਵਿੱਚ ਵੈਸਟਰਨ ਆਸਟ੍ਰੇਲੀਆ ਨੇ ਬਹੁਤ 491-190 ਦਿੱਤੇ ਹੈ। ਹੁਣ ਤੈਸਮੇਨੀਆ ਨੇ ਇਨਵੀਟੇਸ਼ਨਸ ਦਿੱਤੇ ਹੈ। 34 ਇਨਵੀਟੇਸ਼ਨਸ ਆਏ ਸੀ ਜਿਹਦੇ 'ਚੋਂ 21 ਗੋਲਡ ਇਨਵੀਟੇਸ਼ਨਸ ਆਏ ਸੀ ਜਿਹੜਾ ਗੋਲਡ ਪਾਸ ਹੈ, ਅਤੇ 13 ਇਨਵੀਟੇਸ਼ਨਸ ਗ੍ਰੀਨ ਪਾਸ ਨੂੰ ਆਏ ਸੀ। ਹੁਣ ਇਟ ਇਜ਼ ਅ ਗੁੱਡ ਨਿਊਜ਼ ਕਿਉਂਕਿ ਗੋਲਡ ਪਾਸ ਹਾਈਐਸਟ ਪ੍ਰਾਇਰਿਟੀ ਤੇ ਹੁੰਦਾ।
0: ਓਕੇ,
1: ਤੈਸਮੇਨੀਆ ਵਿੱਚ, ਠੀਕ ਹੈ,
0: ਜੇ ਡਿਪੈਂਡ ਕਰਦਾ ਸਟੇਟ ਟੂ ਸਟੇਟ।
1: ਹਾਂਜੀ, ਤੈਸਮੇਨੀਆ 'ਚ ਮੈਂ ਦੱਸਦੀ ਹਾਂ ਜਿੱਦਾਂ ਗ੍ਰੀਨ ਪਾਸ ਗੋਲਡ ਪਾਸ ਹੈ, ਗੋਲਡ ਪਾਸ ਇਜ਼ ਬੇਸਿਕਲੀ ਫੋਰ ਟੀਚਿੰਗ ਜਾਂ ਹੈਲਥ ਸੈਕਟਰ ਲਈ ਹੁੰਦਾ।
0: ਓਕੇ,
1: ਜੇ ਤੁਸੀਂ 6 ਮਹੀਨੇ ਤੋਂ ਉੱਥੇ ਕੰਮ ਕਰ ਰਹੇ ਹੋ, ਮਿਨੀਮਮ 30 ਆਵਰਸ ਅ ਵੀਕ ਕਰ ਰਹੇ ਹੋ, ਟੀਚਿੰਗ ਤੇ ਹੈਲਥ ਸੈਕਟਰ ਨੂੰ ਬਿਲੋਂਗ ਕਰਦੇ ਹੋ, ਤੁਸੀਂ ਐਲੀਜੀਬਲ ਹੋ ਜਾਂਦੇ ਹੋ ਗੋਲਡ ਪਾਸ। ਤੇ
0: ਫਿਰ ਗੋਲਡ ਪਾਸ 'ਚ
1: ਗੋਲਡ ਪਾਸ ਹਾਈਐਸਟ ਪ੍ਰਾਇਰਿਟੀ ਹੈ।
0: ਓਕੇ, ਠੀਕ ਹੈ,
1: ਠੀਕ ਹੈ। ਗ੍ਰੀਨ ਪਾਸ ਹੈ ਜਿੱਦਾਂ ਤੁਸੀਂ, ਇਹ ਪੁਆਇੰਟਸ ਹੈ ਉਹਨਾਂ ਦੇ ਆਪਣੇ ਹੈ। ਫੋਰ ਐਗਜ਼ਾਮਪਲ, ਜੇ ਤੁਸੀਂ 2 ਸਾਲ ਤੋਂ ਉੱਥੇ ਕੰਮ ਕਰ ਰਹੇ ਹੋ ਆਪਣੀ ਕਲੋਜ਼ਲੀ ਰਿਲੇਟਿਡ ਫੀਲਡ ਵਿੱਚ, ਤੇ 2 ਸਾਲ ਤੋਂ ਕੰਮ ਕਰ ਰਹੇ ਹੋ, ਤੁਹਾਨੂੰ 500 ਪੁਆਇੰਟ ਮਿਲਦੇ ਆ। ਠੀਕ ਹੈ, ਮਿਨੀਮਮ ਸੈਲਰੀ 57,000 ਹੋਣੀ ਚਾਹੀਦੀ ਹੈ. ਜੇ ਤੁਸੀਂ 18 ਮਹੀਨੇ ਤੋਂ 24 ਮਹੀਨੇ ਦੇ ਵਿੱਚ ਕਰ ਰਹੇ ਹੋ, ਮਤਲਬ 2 ਸਾਲ ਤੋਂ ਘੱਟ ਹੋ ਗਿਆ ਪਰ 1.5 ਸਾਲ ਤੋਂ ਉੱਪਰ ਹੈ, ਤਾਂ ਤੁਹਾਨੂੰ 300 ਪੁਆਇੰਟ ਮਿਲਦੇ ਆ. ਤਾਂ ਇੱਦਾਂ ਉਹਨਾਂ ਨੇ ਕੈਟੇਗਰਾਈਜ਼ ਕੀਤਾ ਹੋਇਆ. ਗੁੱਡ ਥਿੰਗ ਇਹ ਹੈ ਕਿ ਉਹਨਾਂ ਨੇ ਨੋਨ ਗੋਲਡ ਪਾਸ ਯਾਨੀ ਗ੍ਰੀਨ ਪਾਸ ਵਾਲਿਆਂ ਨੂੰ 13 ਇਨਵੀਟੇਸ਼ਨ ਇਸ਼ੂ ਕੀਤੇ 3 ਸਪਟੈਂਬਰ ਨੂੰ. ਇਹਦਾ ਮਤਲਬ ਇਹ ਹੈਗਾ ਕਿ ਆਉਣ ਵਾਲੇ ਰਾਊਂਡਸ ਵਿੱਚ ਤੈਸਮੇਨੀਆ ਵਿੱਚ ਨੋਨ ਗੋਲਡ ਪਾਸ ਹੋਲਡਰਸ ਨੂੰ ਵੀ ਬਹੁਤ ਜ਼ਿਆਦਾ ਇਨਵਾਈਟਸ ਆਉਣਗੇ, ਕਿਉਂਕਿ ਸੀਟ ਇਹਨਾਂ ਕੋਲ ਹੈ. ਗੋਲਡ ਪਾਸ ਬਹੁਤ ਜਲਦੀ ਖਤਮ ਹੋ ਜਾਏਗਾ, ਇੰਨੇ ਜ਼ਿਆਦਾ ਐਲੀਜੀਬਲ ਨਹੀਂ ਹੁੰਦੇ ਉੱਥੇ ਲੋਕ. ਬਟ ਜਿਹੜੇ ਨੋਨ ਗੋਲਡ ਪਾਸ ਹੋਲਡਰਸ ਹੈ, ਜੇ ਤੁਹਾਨੂੰ ਇੰਨਾ ਟਾਈਮ ਹੋ ਗਿਆ, ਤੁਹਾਡੀ ਸੈਲਰੀ ਦੇਖੋ, ਸੈਲਰੀ 57,000 ਕੋਈ ਜ਼ਿਆਦਾ ਨਹੀਂ ਹੈ, 20 ਆਵਰਸ ਪਰ ਵੀਕ ਵੀ ਤੁਹਾਡਾ ਅਕਾਊਂਟ ਹੁੰਦਾ. ਯੈਸ, ਟਾਈਮ ਤੁਹਾਡਾ ਬਹੁਤ ਹੈ. ਇਸ ਤੋਂ ਬਾਅਦ ਔਰੇਂਜ ਪਾਸ ਆਏਗਾ ਨਾ, ਇਹਨਾਂ ਨੇ ਆਪਣੇ ਅਲੱਗ ਸੈਕਟਰਸ ਬਣਾਏ ਹੋਏ ਆ ਤੈਸਮੇਨੀਆ ਨੇ. ਅਤੇ ਗੁੱਡ ਨਿਊਜ਼ ਇਹ ਹੈਗੀ ਕਿ ਤੈਸਮੇਨੀਆ ਨੇ ਗ੍ਰੀਨ ਹੋਲਡਰਸ ਨੂੰ ਵੀ ਪ੍ਰਾਇਰਟੀ ਦੇਣੀ ਸ਼ੁਰੂ ਕਰਤੀ ਹੈ. ਅਤੇ ਯੂ ਕੁਡ ਬੀ ਵਨ ਆਫ ਦੈਮ ਜੇ ਤੁਹਾਡੀ ਈ ਓ ਆਈਜ਼, ਆਰ ਓ ਆਈਜ਼, ਐਵਰੀਥਿੰਗ ਇਜ਼ ਲੌਚਡ ਔਨ ਟਾਈਮ, ਅਤੇ ਤੁਹਾਨੂੰ ਵੀ ਇਨਵੀਟੇਸ਼ਨ ਆ ਸਕਦਾ ਹੈ. ਸੈਕਿੰਡ ਗੁੱਡ ਥਿੰਗ ਇਜ਼, ਜੇ ਤੁਸੀਂ ਟੀਚਿੰਗ ਅਰਲੀ ਚਾਈਲਡਹੁੱਡ ਕੀਤਾ, ਜਿਹਦੇ 'ਚ ਹੁਣ ਕੰਪੀਟੀਸ਼ਨ ਬਹੁਤ ਹਾਈ ਹੋ ਗਿਆ, ਉਹਨਾਂ ਨੂੰ ਈਵਨ 189 ਦਾ 4 ਜੂਨ ਨੂੰ ਇੱਕ ਵੀ ਇਨਵਾਈਟ ਨਹੀਂ ਆਇਆ ਸੀ ਅਰਲੀ ਚਾਈਲਡਹੁੱਡ ਨੂੰ. 85 ਪੁਆਇੰਟਸ ਤੇ ਵੀ ਸਾਡੇ ਕੋਲ ਈ ਓ ਆਈ ਸੀਗੀਆਂ ਤੇ ਇਨਵੀਟੇਸ਼ਨਸ ਨਹੀਂ ਆਏ ਸੀ.
0: ਯਾਨੀ ਕਿ 85 ਮਤਲਬ ਚੰਗੇ ਭਲੇ ਪੁਆਇੰਟ,
1: ਮਤਲਬ 8-6 ਹੈ, 90 ਹੈ, ਸਾਰਾ ਕੁਝ ਡਨ ਹੈ, ਤਾਂ ਵੀ ਇਨਵੀਟੇਸ਼ਨਸ ਨਹੀਂ ਆਏ ਸੀ. ਹੁਣ ਅਰਲੀ ਚਾਈਲਡਹੁੱਡ, ਜੇ ਤੁਸੀਂ ਐਜ਼ ਅ ਅਰਲੀ ਚਾਈਲਡਹੁੱਡ ਟੀਚਰ ਕੰਮ ਕਰ ਰਹੇ ਹੋ ਤੇ ਤੁਹਾਨੂੰ ਤਸਮੇਨੀਆ 'ਚ ਜੋਬ ਮਿਲ ਰਹੀ ਹੈ, ਜਾਂ ਤੁਸੀਂ ਐਜ਼ ਅ ਨਰਸ, ਇਹਦੇ 'ਚ ਹੁਣ ਨਰਸਿੰਗ ਵੀ ਆ ਗਿਆ, 75 ਪੁਆਇੰਟਸ, 80 ਪੁਆਇੰਟਸ, 70 ਪੁਆਇੰਟਸ, ਤੁਹਾਨੂੰ ਲੱਗਦਾ ਤੁਸੀਂ ਨਰਸ ਹੋ, ਹੈ ਨਾ, ਹੈਲਥ ਸੈਕਟਰ 'ਚ ਹੋ ਅਤੇ ਤੁਹਾਡੇ ਪੁਆਇੰਟਸ ਘੱਟ ਹੈ, ਬਟ ਯੂ ਵਰਕਿੰਗ ਇਨ ਯੋਰ ਫੀਲਡ, ਤੈਸਮੇਨੀਆ ਇਜ਼ ਅ ਵੈਰੀ ਗੁੱਡ ਸਟੇਟ ਫੋਰ ਯੂ ਟੂ ਮੂਵ. 6 ਮਹੀਨੇ ਬਾਅਦ ਤੁਹਾਨੂੰ ਇਨਵਾਈਟ ਆ ਜਾਣਾ, ਕਿਉਂਕਿ ਗੋਲਡ ਪਾਸ ਨੂੰ ਪ੍ਰਾਇਰਟੀ ਦਿੱਤੀ ਜਾਏਗੀ. ਕੰਮ ਕਰ ਰਹੇ ਹੋ 30 ਆਵਰਸ ਪਰ 30 ਘੰਟੇ ਪਰ ਵੀਕ, ਤੁਹਾਨੂੰ ਪ੍ਰਾਇਰਟੀ ਦਿੱਤੀ ਜਾਏਗੀ. ਬਟ ਕੰਸਿਡਰਿੰਗ, ਤੁਹਾਨੂੰ ਉੱਥੇ ਕੰਮ ਮਿਲਣਾ ਚਾਹੀਦਾ. ਮੂਵ ਹੋ ਕੇ ਉੱਥੇ ਬੈਠ ਜਾਓਗੇ, ਉਹਦੇ ਨਾਲ ਤੁਹਾਨੂੰ ਇਨਵਾਈਟ ਨਹੀਂ ਆਏਗਾ. ਆਪਣੀ ਫੀਲਡ ਵਿੱਚ ਕੰਮ ਕਰਨ ਤੇ ਅਰਲੀ ਚਾਈਲਡਹੁੱਡ ਟੀਚਰ, ਆਈ ਹੈਵ ਸੀਨ ਫਿਊ, ਔਰ ਸਾਡੇ ਕੋਲ ਕੰਸਲਟੇਸ਼ਨਸ ਵੀ ਆਈਆਂ ਕਿ ਮੈਮ ਅਸੀਂ ਨਾ ਅਰਲੀ ECT ਕੀਤੀ ਹੋਈ ਹੈ, ਅਸੀਂ ਹੁਣ ਤੈਸਮੇਨੀਆ ਆ ਗਏ ਪਰ ਸਾਨੂੰ ਜੋਬ ਨਹੀਂ ਮਿਲ ਰਹੀ. ਜਦੋਂ ਤੱਕ ਤੁਸੀਂ ਉੱਥੇ ਜੋਬ ਨਹੀਂ ਕਰ ਰਹੇ ਹੋ, ਤੁਸੀਂ ਗੋਲਡ ਪਾਸ ਨਹੀਂ ਲਾਈ ਨਹੀਂ ਕਰ ਰਹੇ ਹੋ, ਯੂ ਡੂ ਨੋਟ ਫਾਲ ਇਨ ਟੂ ਦੈਟ ਕੈਟਾਗਰੀ. ਅਤੇ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਐਜ਼ ਅ ਨਰਸ ਔਰ ਐਜ਼ ਅ ECT ਟ੍ਰੇਨਰ, ਐਜੂਕੇਟਰ, ਅਰਲੀ ਚਾਈਲਡਹੁੱਡ ਟੀਚਰ ਜੋ ਹੈ, ਤੁਹਾਡੇ ਲਈ ਤੈਸਮੇਨੀਆ ਇਜ਼ ਅ ਵੈਰੀ ਗੁੱਡ ਸਟੇਟ, ਕਿਉਂਕਿ ਤੁਹਾਨੂੰ ਉੱਥੇ ਜੋਬ ਮਿਲ ਜਾਏਗੀ. ਯੂ ਨੋ, ਵਰਕ ਐਕਸਪੀਰੀਅੰਸ ਵਾਲਿਆਂ ਨੂੰ ਹਾਇਰ ਪ੍ਰਾਇਰਟੀ ਦਿੰਦੇ ਆ. ਫਿਰ ਤੁਸੀਂ ਜ਼ਰੂਰ ਮੂਵ ਕਰਨ ਦੀ ਟਰਾਈ ਕਰੋ ਤੈਸਮੇਨੀਆ, ਅਗਰ ਤੁਸੀਂ ਹੈਲਥ ਜਾਂ ਟੀਚਿੰਗ ਸੈਕਟਰ 'ਚ ਹੋ.
0: ਹਾਂਜੀ, ਬਿਲਕੁਲ. ਵੈਸੇ ਵੀ ਮਤਲਬ ਮੇਰੇ ਵੀ ਕਈ ਜਣੇ ਜਿਹੜੇ ਮੈਨੂੰ ਜਾਣਦੇ ਸੀ ਉਹ ਗਏ ਨੇ, ਅਤੇ ਉਹ ਕਹਿੰਦੇ ਨੇ ਕਿ ਈਜ਼ੀ ਆ, ਮਤਲਬ ਉੱਥੇ ਤੁਸੀਂ ਜੋਬ ਵੀ ਵਧੀਆ ਲੱਗ ਸਕਦੇ ਹੋ, ਹੈਗਾ ਵੀ ਜਾਣਾ ਵੀ ਕਿਤੇ ਦੂਰ ਨਹੀਂ ਪੈਂਦਾ, ਲੱਗੇ ਹੀ ਆ ਸਾਰਾ ਕੁਛ, ਕਨਵੀਨੀਅੰਟ ਵੀ ਬਹੁਤ ਹੈ, ਅਤੇ ਉੱਥੇ ਲਾਈਫ ਵੀ ਵਧੀਆ ਚੱਲ ਰਹੀ ਹੈ ਉਹਨਾਂ ਦੀ.
1: ਹਾਂ,
0: ਮਤਲਬ ਥੋੜ੍ਹਾ ਜਿਹਾ ਜੇ ਸ਼ਾਂਤੀ ਚਾਹੁੰਦੇ ਹੋ ਤਾਂ ਫਿਰ ਉੱਥੇ ਉੱਦਾਂ ਵੀ ਰਹਿਣਾ ਤੇ ਇਨਵਾਈਟ
1: ਚਾਹੁੰਦੇ
0: ਆ, ਇਹ ਵੀ ਗੱਲ ਸਹੀ ਆ. ਉਸ ਤੋਂ ਬਾਅਦ ਸ਼ਾਂਤੀ ਚਾਹੁੰਦੇ ਹਾਂ,
1: ਜੇ ਤੁਸੀਂ ਇਨਵਾਈਟ ਚਾਹੁੰਦੇ ਹੋ ਨਾ, PR ਚਾਹੁੰਦੇ ਹੋ, ਤੇ ਤੁਸੀਂ ਦੇਖੋ ਕਿ ਤੁਹਾਡੇ ਜਿਹੜੇ ਆਕੂਪੇਸ਼ਨ ਹੈ ਉਹਨੂੰ ਕਿੱਥੇ ਪ੍ਰਾਇਰਟੀ ਮਿਲ ਰਹੀ ਹੈ. ਹੁਣ ਪੇਂਟਰਸ ਲਈ ਸਾਰੇ ਕਹਿੰਦੇ ਮੈਮ ਪੇਂਟਰਸ ਨੂੰ ਇਨਵਾਈਟ ਆਉਣੇ ਬੰਦ ਹੋ ਗਏ, ਪਰ ਪੇਂਟ NSW 'ਚ ਪੇਂਟਰਸ ਨੂੰ 60 ਪੁਆਇੰਟਸ ਤੇ 190 ਆਏ, 60 ਤੇ 5 ਸਟੇਟ ਦੇ. ਵੈਲਡਰਸ ਨੂੰ ਹੈ ਨਾ, ਵੈਲਡਰਸ ਨੂੰ, ਇੰਨੇ ਵੈਲਡਰਸ ਨੂੰ NSW ਨੇ ਇਨਵਾਈਟ ਕੀਤਾ. ਆਕੂਪੇਸ਼ਨ ਗਲਤ ਨਹੀਂ ਹੈ, ਉਸ ਆਕੂਪੇਸ਼ਨ ਦੀ ਲੋਕੇਸ਼ਨ, ਉਸ ਆਕੂਪੇਸ਼ਨ ਦੀ ਡਿਮਾਂਡ ਕਿੱਥੇ ਹੈ ਉਹ ਜ਼ਰੂਰੀ ਹੈ. ਜੇ ਤੁਸੀਂ ਹੁਣ ਮੋਟਰ ਮਕੈਨਿਕ ਹੋ, ਮੇਰੇ ਕੋਈ ਵਰਡਸ ਨਹੀਂ ਹੈ ਨਾ, ਪਰ ਉੱਥੇ ਵੀ ਲਾਸਟ ਈਅਰ NSW 'ਚ ਇੱਕ ਇਨਵਾਈਟ ਆਇਆ ਸੀ 75 ਪੁਆਇੰਟਸ ਤੇ, ਫਿਰ ਉਹਨੂੰ ਦੇਖ ਕੇ ਸਾਰੇ ਉੱਥੇ ਜਾਣ ਲੱਗ ਗਏ, ਪਰ ਉਹਨੇ ਨਹੀਂ ਆਏ ਇਨਵਾਈਟ. ਪਰ ਵੈਲਡਰਸ ਅਤੇ ਪੇਂਟਰਸ, ਇਹਨਾਂ ਨੂੰ ਵਿਕਟੋਰੀਆ 'ਚ ਇਨਵੀਟੇਸ਼ਨਸ ਨਹੀਂ ਆਏ, ਪਰ ਇਹਨਾਂ ਨੂੰ NSW 'ਚ ਆਏ. ECT ਨੂੰ ਵਿਕਟੋਰੀਆ 'ਚ ਨਹੀਂ ਇਨਵੀਟੇਸ਼ਨਸ ਆਏ, ਜਿੰਨੇ ਕਿ ਸ਼ਾਇਦ ਤਸਮੇਨੀਆ 'ਚ ਆਏ ਹੋਣਗੇ. ਵਾਟ ਆਈ ਐਮ ਟਰਾਇੰਗ ਟੂ ਸੇ ਹੇਅਰ ਇਜ਼, ਆਪਣੇ ਏਜੰਟ ਨੂੰ ਪੁੱਛੋ ਕਿ ਆਪ ਕੇ ਲਈ ਕੌਨ ਸੀ ਸਟੇਟ ਸਹੀ ਹੈ ਐਜ਼ ਪਰ ਯੋਰ ਆਕੂਪੇਸ਼ਨ. ਕੋਈ ਵੀ ਆਕੂਪੇਸ਼ਨ ਗਲਤ ਨਹੀਂ ਹੈ. ਹੁਣ ਸ਼ੈਫ ਨੂੰ ਕੋਈ ਇਨਵਾਈਟ ਨਹੀਂ ਆਇਆ ਸੀ, ਬਟ ਤੈਸਮੇਨੀਆ 'ਚ ਸ਼ੈਫ ਨੂੰ ਇਨਵਾਈਟ ਆਇਆ ਸੀ, ਤੇ ਯੂ ਮਸਟ ਕੰਸਲਟ ਅਸ ਔਰ ਡਿਸਕਸ ਇਟ ਵਿਦ ਯੋਰ ਏਜੰਟ ਕਿ ਆਪਕੇ ਲਈ ਕੌਨ ਸੀ ਸਟੇਟ ਦ ਬੈਸਟ ਸਟੇਟ ਹੈ ਟੂ ਸਿਕਿਓਰ 190 ਔਰ 491 ਇਨਵੀਟੇਸ਼ਨ.
0: ਜੀ ਬਿਲਕੁਲ, ਬੜੀ ਜਿਹੜੀ ਪਤੇ ਦੀ ਗੱਲ ਕਹੀ ਤੁਸੀਂ ਕਿ ਪ੍ਰੋਬਲਮ ਸਾਰੀ ਇਹੋ ਹੀ ਹੈ ਕਿ ਤੁਸੀਂ ਆਪਣੀ ਓਕੂਪੇਸ਼ਨ ਦੇ ਹਿਸਾਬ ਨਾਲ ਪਤਾ ਕਰਨਾ, ਹਾਲ ਸਾਰਾ ਉੱਥੇ ਹੀ ਆ. ਅਤੇ ਇਸ ਤੋਂ ਇਲਾਵਾ ਮਨੀਸ਼ਾ ਜੀ, ਕੋਈ ਹੋਰ ਗੱਲਬਾਤ ਜਿਹੜੀ ਆਪਾਂ ਸਾਂਝੀ ਕਰਨੀ ਹੋਵੇ?
1: ਬਿਲਕੁਲ, ਕਾਲਸ ਆ ਰਹੀਆਂ ਸਾਡੇ 485 ਡਿਪੈਂਡੈਂਟ ਦੀ ਫਾਈਲ ਪਈ ਹੋਈ ਹੈ ਮੈਮ ਹੁਣ ਰਿਫਿਊਜ਼ਲ ਆ ਜਾਏਗੀ ਅਤੇ ਮੈਂ ਦੱਸਤਾ ਹੋਇਆ ਇਹਨੂੰ ਲੈ ਕੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਸ ਐਟ ਦਾ ਐਂਡ ਆਈ ਜਸਟ ਵਾਂਟ ਟੂ ਸੇ ਕਿ ਵਿਦ ਇਨ ਅ ਵੀਕ ਇਨਵੀਟੇਸ਼ਨ ਰਾਊਂਡ ਆਏਗਾ ਕਿਉਂਕਿ 30th September ਤੋਂ ਪਹਿਲਾਂ ਇਨਵੀਟੇਸ਼ਨ ਰਾਊਂਡ ਆਉਣਾ ਹੈ ਅਤੇ ਇੱਕ ਹਫ਼ਤਾ ਰਹਿ ਗਿਆ ਕਦੇ ਵੀ ਆ ਸਕਦਾ ਹੋ ਸਕਦਾ ਕੱਲ੍ਹ ਆ ਜਾਏ ਪਰਸੋਂ ਆ ਜਾਏ ਜਾਂ ਨੈਕਸਟ ਵੀਕ ਆਏ ਆਪਣੀ EOIs ਅਪਡੇਟ ਕਰੋ ਤੁਹਾਡੀ EOI 'ਚ ਕੋਈ ਵੀ ਐਕਸਟਰਾ ਪੁਆਇੰਟ ਕਲੇਮ ਨਹੀਂ ਹੋਣਾ ਚਾਹੀਦਾ ਕੋਈ ਵੀ ਅੰਡਰ ਪੁਆਇੰਟ ਕਲੇਮ ਨਹੀਂ ਹੋਣਾ ਚਾਹੀਦਾ ਅੰਡਰ ਪੁਆਇੰਟ ਕਲੇਮ ਕੀਤੇ ਹੈ ਉਹਦੇ ਨਾਲ ਕਦੀ ਰਿਫਿਊਜ਼ਲ ਨਹੀਂ ਆਉਂਦੀ ਓਵਰ ਪੁਆਇੰਟ ਕਲੇਮ ਕੀਤੇ ਹੈ ਕਦੀ ਵੀ ਗ੍ਰਾਂਟ ਨਹੀਂ ਆਉਂਦੀ ਇਸ ਕਰਕੇ ਮੇਕ ਸ਼ੋਰ ਕਰੋ ਤੁਸੀਂ ਆਪਣੇ ਏਜੰਟਸ ਤੋਂ ਜਾਂ ਸਾਡੇ ਤੋਂ EOIs ਚੈੱਕ ਕਰਾਓ ਜੇ ਤੁਸੀਂ ਆਪ ਲੌਂਚ ਕੀਤੀ ਹੈ ਮੇਕ ਸ਼ੋਰ ਕਰੋ ਕਿ ਕਿਸੇ ਏਜੰਟ ਨੇ ਉਹ ਚੈੱਕ ਕੀਤੀ ਹੋਈ ਹੈ ਐਂਡ ਜੇ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਡੀ EOI ਲੌਂਚ ਕਰੀਏ ਯੂ ਕੈਨ ਕੰਟੈਕਟ ਅਸ
0: ਜੀ ਬਿਲਕੁਲ ਤੁਸੀਂ ਮਨੀਸ਼ਾ ਪਠਾਨੀ ਜੀ ਨੂੰ ਕੰਟੈਕਟ ਕਰ ਸਕਦੇ ਹੋ ਯਾਨੀ ਡਿਜ਼ਾਇਰ ਮਾਈਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ ਫੋਨ ਕਾਲ ਕਰ ਸਕਦੇ ਹੋ ਇਹਨਾਂ ਨੂੰ ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ ਆਫਿਸ ਇਹਨਾਂ ਦਾ ਟਰਗਨੀਨਾ ਦੇ ਵਿੱਚ ਆਫਿਸ ਹੈ ਅਤੇ ਇੱਕ ਸਿਟੀ ਦੇ ਵਿੱਚ ਵੀ ਇਹਨਾਂ ਦਾ ਦਫ਼ਤਰ ਆ ਜਿਹੜਾ ਤੁਹਾਨੂੰ ਨੇੜੇ ਪੈਂਦਾ ਵਾ ਤੁਸੀਂ ਉੱਥੇ ਜਾ ਸਕਦੇ ਹੋ ਬਾਕੀ ਜੇ ਫੋਨ ਨੰਬਰ ਚਾਹੀਦਾ ਤਾਂ ਉਹ ਮੈਂ ਤੁਹਾਨੂੰ ਬੋਲ ਦਿੰਦਾ ਵਾ ਜੀ ਤੁਸੀਂ ਕੁਇਕਲੀ ਨੋਟ ਕਰ ਲਓ 0482-610-04826103 ਤੁਸੀਂ ਨੰਬਰ ਡਾਇਲ ਕਰਨਾ ਜਾਂ ਫਿਰ ਜਦੋਂ ਤੁਸੀਂ ਸਫਾਰੀ 'ਤੇ ਜਾਓਗੇ ਜਾਂ ਫਿਰ ਗੂਗਲ 'ਤੇ ਜਾਓਗੇ ਲਿਖੋਗੇ ਡਿਜ਼ਾਇਰ ਮਾਈਗ੍ਰੇਸ਼ਨ ਅਤੇ ਸਾਰਾ ਇਨਫੋਰਮੇਸ਼ਨ ਜਿਹੜੀ ਆ ਉਹ ਵੈਬਸਾਈਟ ਦੇ ਉੱਤੇ ਤੁਹਾਨੂੰ ਦਿਖ ਜੂਗੀ ਉੱਥੋਂ ਤੁਸੀਂ ਕੰਟੈਕਟ ਕਰ ਸਕਦੇ ਹੋ ਫਿਲਹਾਲ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਧੰਨਵਾਦ ਟਿਕਟੋਕ 'ਤੇ ਜਿਹੜੇ ਮੈਸੇਜ ਸੀਗੇ ਮਾਫੀ ਚਾਹਾਂਗੇ ਉਹ ਆਪਾਂ ਨਹੀਂ ਪੜ੍ਹ ਪਾਵਾਂਗੇ ਕਿਉਂਕਿ ਸਮਾਂ ਜਿਹੜਾ ਸਾਡਾ ਪੂਰਾ ਹੋ ਚੁੱਕਾ ਬਾਕੀ ਜੇ ਕੋਈ ਤੁਸੀਂ ਇਨਫੋਰਮੇਸ਼ਨ ਚਾਹੀਦੀ ਆ ਉਹ ਫਿਰ ਤੁਸੀਂ ਡਾਇਰੈਕਟ ਇਹਨਾਂ ਕੋਲੋਂ ਜਾ ਕੇ ਪੁੱਛੋ ਕਰੋ ਅਤੇ ਆਪਣੀ ਉਸ ਹਿਸਾਬ ਨਾਲ ਐਪਲੀਕੇਸ਼ਨ ਗਾਂਹ ਵਧਾਓ ਬਹੁਤ ਬਹੁਤ ਧੰਨਵਾਦ ਮਨੀਸ਼ਾ ਜੀ ਸਮਾਂ ਕੱਢਣ ਦੇ ਲਈ

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਇਟਾ ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ,
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਇਸ ਬਾਰੇ ਗੱਲ ਕਰਦੀ ਹੈ ਕਿ ਸਾਡਾ ਨਜ਼ਰੀਆ, ਜਿਵੇਂ ਦਾ ਸਾਡਾ ਨਜ਼ਰੀਆ ਹੋਊਗਾ ਉਵੇਂ ਦੀ ਸਾਨੂੰ ਸ਼ੇਪ ਮਿਲੂਗੀ। ਹਮੇਸ਼ਾ ਇੱਕੋ ਤਰ੍ਹਾਂ ਦਾ ਨਜ਼ਰੀਆ ਹਰੇਕ ਚੀਜ਼ ਨੂੰ ਲੈ ਕੇ ਕਈ ਵਾਰੀ ਤੰਗੀ ਵੀ ਦੇ ਸਕਦਾ, ਅਤੇ ਉਹਦੀ ਗੱਲ ਕਰਦੀ ਹੈ ਅੱਜ ਦੀ ਕਹਾਣੀ। ਜਪਾਨ ਦੇ ਜੈਨ ਟੈਂਪਲ ਜਿੱਥੇ ਕੁਝ ਮੌਂਕ ਰਹਿੰਦੇ ਨੇ, ਭਿਕਸ਼ੂ ਕਹਿ ਲਓ, ਉੱਥੇ ਇੱਕ ਸਰਾਂ ਹੁੰਦੀ ਸੀ ਕਿਸੇ ਪਿੰਡ ਵਾਲੇ ਪਾਸੇ। ਉਸ ਸਰਾਂ ਨੂੰ ਦੋ ਭਰਾ, ਸਕੇ ਭਰਾ ਹੈਂਡਲ ਕਰਦੇ ਸਨ, ਉਸਦਾ ਸਾਰਾ ਬੰਦੋਬਸਤ ਚਲਾਉਂਦੇ ਸਨ। ਪਰ ਉੱਥੇ ਇੱਕ ਪ੍ਰਥਾ ਚੱਲਦੀ ਸੀ, ਜੇ ਕੋਈ ਤੁਰਦਾ ਫਿਰਦਾ ਭਿਕਸ਼ੂ ਉੱਥੇ ਆਉਂਦਾ ਅਤੇ ਜੇ ਉਹਨੇ ਉੱਥੇ ਰਾਤ ਗੁਜ਼ਾਰਨੀ ਆ ਉਸ ਟੈਂਪਲ ਦੇ ਵਿੱਚ, ਤਾਂ ਉਹਨੂੰ ਇੱਕ ਬਹਿਸ ਦਾ ਹਿੱਸਾ ਬਣਨਾ ਪਊਗਾ, ਜੇ ਉੱਥੇ ਉਹ ਬਹਿਸ ਜਿੱਤ ਜਾਣਗੇ ਅਤੇ ਉਹਨਾਂ ਨੂੰ ਮੰਦਰ ਦੇ ਵਿੱਚ ਰੁਕਣ ਦੀ ਇਜਾਜ਼ਤ ਹੈ, ਨਹੀਂ ਤਾਂ ਫਿਰ ਅੱਗੇ ਵੱਧ ਸਕਦੇ ਨੇ। ਅਤੇ ਉਸੇ ਮੰਦਰ ਦਾ ਜਾਂ ਉਸ ਸਰਾਂ ਦਾ ਸਾਰਾ ਜੋ ਦੇਖਭਾਲ ਸੀ, ਕੰਮਕਾਰ ਸੀ, ਇਹ ਦੋਵੇਂ ਭਰਾ ਹੀ ਕਰਦੇ ਸਨ। ਜਿਹੜਾ ਵੱਡਾ ਭਰਾ ਹੈ ਉਹ ਦੱਸਦੇ ਸਨ ਕਾਫੀ ਸਿਆਣਾ, ਅਤੇ ਛੋਟਾ ਜਿਹਨੂੰ ਨਲਾਇਕ ਵੀ ਮੰਨਿਆ ਜਾਂਦਾ ਸੀ ਜਾਂ ਛੋਟਾ ਹੋਣ ਕਰਕੇ ਉਸ ਦੇ ਉੱਪਰ ਇੰਨਾ ਯਕੀਨ ਨਹੀਂ ਸੀ ਕੀਤਾ ਜਾਂਦਾ। ਛੋਟਾ ਨਾਲੇ ਕੱਖ ਤੋਂ ਅੰਨਾ ਵੀ ਸੀ, ਦੇਖ ਨਹੀਂ ਸੀ ਸਕਦਾ, ਸੋ ਹਮੇਸ਼ਾ ਆਪਣੀ ਅੱਖ ਦੇ ਉੱਪਰ ਇੱਕ ਪੱਟੀ ਬੰਨ ਕੇ ਰੱਖਦਾ ਸੀ। ਇੱਕ ਸ਼ਾਮ ਕੀ ਹੁੰਦਾ ਕਿ ਇੱਕ ਭਿਕਸ਼ੂ ਜਿਹੜਾ ਉਸੇ ਪਾਸੇ ਪਿੰਡਾਂ ਵਾਲੇ ਪਾਸੇ ਕਿਸੇ ਤੁਰਿਆ ਫਿਰਦਾ ਸੀ, ਉਸ ਮੰਦਰ ਦੇ ਵਿੱਚ ਆਉਂਦਾ ਅਤੇ ਮੰਦਰ 'ਚ ਆ ਕੇ ਬੇਨਤੀ ਕਰਦਾ ਉਹਨਾਂ ਭਰਾਈਆਂ ਨੂੰ ਕਿ ਮੈਨੂੰ ਰਾਤ ਰੁਕਣ ਲਈ ਛੱਤ ਦਿੱਤੀ ਜਾਵੇ। ਜਿਹੜਾ ਵੱਡਾ ਭਾਈ ਹੁੰਦਾ ਕਹਿੰਦਾ, ਜੀ ਤੁਸੀਂ ਰਾਤ ਤਾਂ ਬਤੀਤ ਕਰ ਸਕੋਗੇ ਪਰ ਸਾਡੀ ਵੀ ਬੇਨਤੀ ਹੈ ਜੀ, ਇੱਕ ਜਾਂ ਪਰੰਪਰਾ ਹੈ, ਤੁਹਾਨੂੰ ਸਾਡੇ ਨਾਲ ਬਹਿਸ ਕਰਨੀ ਪਏਗੀ, ਜੇ ਤੁਸੀਂ ਬਹਿਸ ਦੇ ਜੇਤੂ ਰਹੇ ਤਾਂ ਤੁਸੀਂ ਰਾਤ ਵੀ ਰੁਕ ਸਕਦੇ ਹੋ, ਪਰ ਯਾਦ ਰੱਖਿਓ ਇਹ ਬਹਿਸ ਦੇ ਵਿੱਚ ਅਸੀਂ ਬੋਲ ਨਹੀਂ ਸਕਦੇ, ਸਿਰਫ ਇੱਕ ਦੂਜੇ ਵੱਲ ਧਿਆਨ ਦੇ ਸਕਦੇ, ਇਸ਼ਾਰੇ ਕਰ ਸਕਦੇ, ਇਹ ਬਹਿਸ ਬਿਲਕੁਲ ਚੁੱਪ ਰਹੇਗੀ। ਉਹ ਵੀ ਕਹਿੰਦਾ, ਜੀ ਠੀਕ ਹੈ। ਜਿਹੜਾ ਵੱਡਾ ਭਾਈ ਹੁੰਦਾ ਉਹ ਪਹਿਲਾਂ ਹੀ ਸਾਰੇ ਦਿਨ ਦੀਆਂ ਕੰਮਾਂ ਕਾਰਾਂ ਤੋਂ, ਪੜ੍ਹਾਈ ਤੋਂ ਥੱਕਿਆ ਹੁੰਦਾ, ਸੋ ਆਪਣੇ ਛੋਟੇ ਭਾਈ ਨੂੰ ਭੇਜ ਦਿੰਦਾ ਕਿ ਭਾਈ ਤੂੰ ਜਾ ਤੇ ਆਪ ਉਹ ਆਪਣੇ ਕੰਮੀ ਲੱਗ ਜਾਂਦਾ। ਥੋੜ੍ਹੀ ਦੇਰ ਬਾਅਦ ਵੱਡੇ ਭਰਾ ਕੋਲ ਉਹ ਹੀ ਮਹਾਤਮਾ ਭਿਕਸ਼ੂ ਆਉਂਦਾ ਅਤੇ ਕਹਿੰਦਾ, ਜੀ ਤੁਹਾਡਾ ਛੋਟਾ ਭਰਾ ਤਾਂ ਬੜਾ ਹੀ ਸਿਆਣਾ, ਇੰਨਾ ਸਿਆਣਾ ਕਿ ਉਹਨੇ ਮੇਰੇ ਤੋਂ ਬਹਿਸ ਵੀ ਜਿੱਤ ਲਈ, ਹੁਣ ਮੈਂ ਅੱਗੇ ਵੱਧਾਂ, ਸ਼ੁਭ ਰਾਤਰੀ। ਪਰ ਜਾਣ ਤੋਂ ਪਹਿਲਾਂ ਉਹਦਾ ਵੱਡਾ ਭਰਾ ਕਹਿੰਦਾ ਕਿ ਹੈਗਾ ਤਾਂ ਮੇਰਾ ਹੀ ਛੋਟਾ ਭਾਈ, ਮੈਨੂੰ ਵੀ ਦੱਸੋ ਜ਼ਰਾ ਕਿ ਕਿਸ ਤਰੀਕੇ ਦੀ ਬਹਿਸ, ਕਿਸ ਤਰੀਕੇ ਦੀ ਗੱਲਬਾਤ ਸੀ ਕਿ ਤੁਸੀਂ ਮੇਰੇ ਛੋਟੇ ਭਾਈ ਤੋਂ ਹਾਰ ਗਏ, ਆਪਣੀ ਉਮਰ ਤੋਂ ਕਿੰਨੇ ਛੋਟੇ ਤੋਂ ਹਾਰ ਗਏ।
ਤੇ ਭਿਕਸ਼ੂ ਦੱਸਦਾ ਕਿ ਜਦ ਮੈਂ ਤੁਹਾਡੇ ਛੋਟੇ ਭਾਈ ਦੇ ਸਾਹਮਣੇ ਆ ਕੇ ਬਹਿ ਗਿਆ ਤੇ ਅਸੀਂ ਬਹਿਸ ਦੀ ਸ਼ੁਰੂਆਤ ਕੀਤੀ ਤੇ ਮੈਂ ਉਹਦੇ ਵੱਲ ਇੱਕ ਉਂਗਲ ਕੀਤੀ, ਇੱਕ ਦਾ ਨਿਸ਼ਾਨ ਬਣਾਇਆ ਤੇ ਤੁਹਾਡੇ ਭਰਾ ਨੇ ਦੋ ਉਂਗਲਾਂ, ਉਹਦਾ ਪ੍ਰਤੀਕ ਸੀ ਵੀ ਇੱਕ ਉਂਗਲ ਵੀ ਸਾਰਾ ਕੁਝ ਇੱਕ ਹੀ ਹੈ, ਉਹ ਬੁੱਧ, ਤੇ ਤੁਹਾਡੇ ਭਰਾ ਨੇ ਦੋ ਉਂਗਲਾਂ ਚੁੱਕੀਆਂ ਜਿਵੇਂ ਉਹਨੇ ਕਿਹਾ ਹੋਵੇ ਇਕੱਲਾ ਬੁੱਧ ਨਹੀਂ, ਬੁੱਧ ਤੇ ਬੁੱਧ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਵੀ ਨੇ। ਫਿਰ ਭਿਕਸ਼ੂ ਕਹਿੰਦਾ ਕਿ ਮੈਂ ਤਿੰਨ ਉਂਗਲਾਂ ਚੁੱਕੀਆਂ, ਪਹਿਲਾ ਬੁੱਧ, ਦੂਜਾ ਉਹਦੀਆਂ ਸਿੱਖਿਆਵਾਂ ਤੇ ਤੀਜਾ ਉਹਨਾਂ ਦੇ ਸਿਧਾਂਤਾਂ ਦੇ ਚੱਲਣ ਵਾਲੇ ਅਸੀਂ ਲੋਕ। ਤੇ ਕਹਿੰਦਾ ਫਿਰ ਤੁਹਾਡੇ ਭਰਾ ਨੇ ਕੋਈ ਉਂਗਲ ਨਹੀਂ ਕੀਤੀ, ਬਸ ਮੈਨੂੰ ਇੱਕ ਮੁੱਕਾ ਵਿਖਾਇਆ ਤੇ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਇਹ ਤਿੰਨੇ ਚੀਜ਼ਾਂ ਇੱਕੋ ਹੀ ਅਹਿਸਾਸ 'ਚੋਂ ਆਈਆਂ ਨੇ ਤੇ ਇਸੇ ਨਾਲ ਹੀ ਮੈਂ ਉੱਠ ਕੇ ਆ ਗਿਆ ਕਿ ਉਹਨੇ ਤਾਂ ਮੇਰੀ ਬਹਿਸ ਹੀ ਖਤਮ ਕਰਤੀ ਉਹ ਮੁੱਕਾ ਦਿਖਾ ਕੇ। ਸ਼ਾਇਦ ਵੱਡੇ ਭਾਈ ਨੂੰ ਵੀ ਇੰਨਾ ਪਤਾ ਨਹੀਂ ਲੱਗਿਆ, ਥੋੜ੍ਹਾ ਪਰੇਸ਼ਾਨ ਸੀ। ਛੋਟੇ ਭਾਈ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਮੈਂ ਸੁਣਿਆ ਤੂੰ ਬਹਿਸ ਜਿੱਤੀ ਹੈ, ਪਰ ਛੋਟਾ ਭਾਈ ਵੀ ਅੱਗੋਂ ਜਿੱਦਾਂ ਅੱਗ ਬਬੂਲਾ ਹੋਇਆ ਪਿਆ ਸੀ ਗੁੱਸੇ ਦੇ ਵਿੱਚ, ਕਹਿਣ ਲੱਗਾ ਬਹਿਸ ਕਾਹਦੀ ਜਿੱਤੀ ਹੈ, ਉਸ ਯਾਤਰੀ ਨੂੰ ਤਾਂ ਗੱਲ ਕਰਨ ਦੀ ਅਕਲ ਹੀ ਨਹੀਂ ਸੀ। ਵੱਡਾ ਭਾਈ ਹੋਰ ਪਰੇਸ਼ਾਨ ਹੋਇਆ ਵੀ ਉਹ ਤਾਂ ਇਹਨੂੰ ਗਿਆਨੀ ਸਮਝੀ ਜਾਂਦਾ, ਉਹ ਕਹਿ ਗਿਆ ਕਿ ਤੇਰੇ ਛੋਟੇ ਭਾਈ ਨੂੰ ਗਿਆਨ ਹੀ ਬੜਾ, ਇਹ ਉਹਦੇ 'ਤੇ ਗੁੱਸਾ ਕੱਢੀ ਜਾਂਦਾ। ਛੋਟੇ ਭਾਈ ਦੀ ਆਪਣੀ ਵੱਖਰੀ ਕਹਾਣੀ ਸੀ। ਉਹ ਕਹਿੰਦਾ ਜਦੋਂ ਮੇਰੇ ਸਾਹਮਣੇ ਉਹ ਭਿਕਸ਼ੂ ਬੈਠਾ ਤੇ ਉਹਨੇ ਮੈਨੂੰ ਮਜ਼ਾਕ ਕੀਤਾ, ਉਹਨੇ ਮੈਨੂੰ ਇੱਕ ਉਂਗਲ ਦਿਖਾਈ ਕਿ ਤੇਰੀ ਇੱਕੋ ਅੱਖ ਹੈ, ਕਹਿੰਦਾ ਮੈਨੂੰ ਬੁਰਾ ਤਾਂ ਲੱਗਿਆ ਪਰ ਮੈਂ ਸੋਚਿਆ ਪਰਦੇਸੀ ਹੈ ਬੰਦਾ, ਇਹਦੇ ਨਾਲ ਥੋੜ੍ਹੀ ਤਹਿਜ਼ੀਬ ਨਾਲ ਪੇਸ਼ ਆਇਆ ਜਾਵੇ। ਮੈਂ ਉਹਨੂੰ ਦੋ ਉਂਗਲਾਂ ਦਿਖਾਈਆਂ ਕਿ ਚੱਲ ਜੇ ਮੇਰੇ ਕੋਲ ਇੱਕ ਅੱਖ ਆ ਤੇਰੇ ਕੋਲ ਤਾਂ ਦੋ ਨੇ ਨਾ, ਤੈਨੂੰ ਬਹੁਤ ਬਹੁਤ ਵਧਾਈ ਹੋਵੇ ਸੱਜਣਾ। ਕਹਿੰਦਾ ਜਦੋਂ ਉਹਨੇ ਮੈਨੂੰ ਫਿਰ ਤਿੰਨ ਉਂਗਲਾਂ ਦਿਖਾਈਆਂ ਨਾ ਤੇ ਮੈਨੂੰ ਬੜਾ ਬੁਰਾ ਲੱਗਿਆ ਕਿ ਜਿੱਦਾਂ ਉਹਨੇ ਮੇਰੀ ਗੱਲ ਦਾ ਜਵਾਬ ਦਿੱਤਾ ਹੋਵੇ ਵੀ ਹਾਂ ਮੇਰੇ ਕੋਲ ਤਾਂ ਦੋ ਅੱਖਾਂ ਨੇ ਪਰ ਕੁੱਲ ਮਿਲਾ ਕੇ ਫਿਰ ਹਾਲੇ ਵੀ ਤਿੰਨ ਹੀ ਅੱਖਾਂ ਨੇ। ਕਹਿੰਦਾ ਇਸ ਦੇ ਉੱਪਰ ਮੈਨੂੰ ਗੁੱਸਾ ਆਇਆ ਕਿ ਮੈਂ ਹਾਲੇ ਆਪਣਾ ਮੁੱਕੀ ਦੀ ਤਿਆਰੀ ਦੇ ਵਿੱਚ ਹਾਂ ਕਿ ਮੈਨੂੰ ਮਾਰਾਂ, ਪਰ ਇਸ ਤੋਂ ਪਹਿਲਾਂ ਹੀ ਉੱਠ ਕੇ ਹੱਥ ਜੋੜ ਕੇ ਸਿਰ ਝੁਕਾ ਕੇ ਤੇ ਚਲਾ ਗਿਆ। ਹੁਣ ਇੱਥੇ ਇੱਕ ਸੀਗਾ ਜਿਹਨੇ ਉਸ ਦੇ ਵਿੱਚੋਂ ਤੱਤ ਸਾਰੇ ਕੱਢਿਆ ਕਿ ਬੜੀ ਸਿਆਣਪ, ਇੱਕ ਸੀਗਾ ਜਿਹੜਾ ਹਾਲੇ ਵੀ ਗੁੱਸਾ ਕਰੀ ਬੈਠਾ ਸੀ ਕਿ ਉਹਨੇ ਮੈਨੂੰ ਉਹਨਾਂ ਕਿਹਾ, ਉਹਨੇ ਕਿਹਾ ਕਿ ਮੈਂ ਇੱਥੋਂ ਦੋ ਅੱਖਾਂ ਅਤੇ ਇੱਥੋਂ ਇੱਕੋ ਹੀ ਆ, ਦੋਵੇਂ ਬੈਠੇ ਤਾਂ ਆਪਣੇ ਸਾਹਮਣੇ ਸੀ ਪਰ ਇਹ ਦੋ ਨਜ਼ਰੀਏ ਅਤੇ ਦੋ ਨਜ਼ਰੀਏ ਦੇ ਵਿੱਚੋਂ ਕੱਢਣ ਪਾਉਣ ਨੂੰ ਕਹਿੰਦਾ ਕੁਝ। ਇੱਕ ਨੇ ਉਸ ਨਜ਼ਰੀਏ ਦੇ ਵਿੱਚੋਂ ਸਿਆਣਪ ਕੱਢੀ, ਦੂਜੇ ਨੇ ਉਸੇ ਹੀ ਨਜ਼ਰੀਏ ਦੇ ਵਿੱਚੋਂ ਗੁੱਸਾ। ਕਈ ਵਾਰੀ ਅਸੀਂ ਕਿਸੇ ਹੋਰ ਦਾ ਨਜ਼ਰੀਆ ਸਮਝਣਾ ਹੀ ਨਹੀਂ ਚਾਹੁੰਦੇ। ਬੜੀ ਸੋਹਣੀ ਗੱਲ ਆ, ਤੁਹਾਡਾ ਆਪਣਾ ਇੱਕ ਨਜ਼ਰੀਆ ਹੋ ਸਕਦਾ ਪਰ ਜਿਹੜਾ ਉਸ ਇਨਸਾਨ ਦਾ ਨਜ਼ਰੀਆ ਉਸਦੀ ਵੀ ਆਪਣੀ ਇੱਕ ਸੋਚ, ਇੱਕ ਸਮਝ, ਇੱਕ ਤਜ਼ਰਬਾ ਹੋਊਗਾ, ਆਪਾਂ ਗੱਲਾਂ ਨੂੰ ਖੋਲ੍ਹ ਕੇ ਸਮਝ ਸਕਦੇ। ਪਰ ਨਹੀਂ, ਅਸੀਂ ਝੱਟ ਹੀ ਮੂੰਹ ਵੱਟ ਲੈਂਦੇ ਹਾਂ, ਅਸੀਂ ਝੱਟ ਹੀ ਸਿਆਣੇ ਬਣ ਜਾਂਦੇ ਹਾਂ, ਉੱਠ ਕੇ ਚਲੇ ਜਾਂਦੇ ਹਾਂ ਜਾਂ ਪਾਸੇ ਹੋ ਜਾਂਦੇ। ਪਰ ਇਹ ਨਜ਼ਰੀਆ ਹੀ ਹੈ ਜਿਹੜਾ ਸਾਨੂੰ ਉਸ ਭਿਕਸ਼ੂ ਵਾਂਗੂ ਜਿਹਨੇ ਰਾਤ ਨਹੀਂ ਉੱਥੇ ਕੱਟੀ ਪਰ ਆਪਣੇ ਨਾਲ ਜ਼ਿੰਦਗੀ ਦਾ ਬੜਾ ਵੱਡਾ ਸਾਰ ਲੈ ਗਿਆ ਜੋ ਉਹਨੇ ਦੇਣਾ ਵੀ ਨਹੀਂ ਚਾਹਿਆ ਛੋਟੇ ਨੇ। ਤੇ ਦੂਜੇ ਪਾਸੇ ਉਹ ਛੋਟਾ ਲੜਕਾ ਜਿਹੜਾ ਉਸ ਨਜ਼ਰੀਏ ਦੇ ਵਿੱਚੋਂ, ਉਸ ਬਹਿਸ ਦੇ ਵਿੱਚੋਂ ਇਹ ਕੱਢ ਸਕਿਆ ਕਿ ਇਹਨੇ ਮੈਨੂੰ ਉਸ ਚੀਜ਼ ਦਾ ਤਾਨਾ ਮਾਰਿਆ ਜੋ ਮੇਰੇ ਕੋਲ ਹੈ ਹੀ ਨਹੀਂ।
ਕਰਨਾ ਤੇ ਭਿਕਸ਼ੂ ਦਾ ਇਹ ਨਜ਼ਰੀਆ ਸੀ ਉਸ ਵਾਸਤੇ, ਤੇ ਨਾ ਬੱਚੇ ਦਾ ਭਿਕਸ਼ੂ ਵਾਸਤੇ ਉਹ ਨਜ਼ਰੀਆ ਸੀ। ਨਜ਼ਰੀਏ ਵੱਖ ਹੋ ਸਕਦੇ ਆ ਪਰ ਉਸ ਦੇ ਵਿੱਚੋਂ ਕੱਢਣ ਪਾਉਣ ਨੂੰ ਹਮੇਸ਼ਾ ਬੜਾ ਕੁਝ ਹੁੰਦਾ। ਕੀ ਪਤਾ ਆਪਾਂ ਬਸ ਗੁੱਸਾ ਹੀ ਕੱਢਿਆ ਹੋਵੇ, ਉਹਦਾ ਇੱਕ ਹੋਰ ਪਾਸਾ ਵੀ ਹੋਵੇ, ਉਹਦਾ ਕੋਈ ਹੋਰ ਤਤਸਾਰ ਵੀ ਹੋਵੇ, ਪਰ ਅਸੀਂ ਗੁੱਸਾ ਕੱਢ ਕੇ ਕੁੜ ਬਹਿ ਗਏ। ਐਂਡ ਕੀ ਪਤਾ ਕਈ ਵਾਰੀ ਉਹਦੇ ਵਿੱਚੋਂ ਸਿਆਣਪ ਵਾਲੀ ਚੀਜ਼ ਕੱਢਣੀ ਹੋਵੇ ਕੋਈ, ਪਰ ਆਪਾਂ ਬਸ ਐਵੇਂ ਆਈ ਗਈ ਕਰਤਾ ਹੋਵੇ ਉਸ ਚੀਜ਼ ਨੂੰ, ਉਸ ਗੱਲ ਨੂੰ। ਆਸ ਕਰਦੇ ਹਾਂ ਅੱਜ ਦੀ ਇਹ ਕਹਾਣੀ, ਅੱਜ ਦਾ ਇਹ ਵਿਚਾਰ ਤੁਹਾਨੂੰ ਵਧੀਆ ਲੱਗਿਆ ਹੋਊਗਾ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: Smith's Lane by Molek ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
0: ऑस्ट्रेलिया च अपना घर लेना है या कंस्ट्रक्शन करवानी है मॉर्गेज रीफाइनेंस करवानी नवी कार खरीदनी या बिजनेस नो आगे बढ़ाना है तो टेंशन क्यों टू फोल्ड लेंडिंग डैंडिनोंग है ना होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लेंडर्स दे नाल तुहाडे लिए बेस्ट डील लो क्रेडिट स्कोर वेलकम कॉल राज 04947637000 और व्हाट्सएप टू फोल्ड लेंडिंग
2: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नो देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇ ਯੋਗਨਾ ਚੁਸਟ।

0: ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ, ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।
2: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LANDING।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ, 212-216 Old G Long Road, Hoppers Crossing, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ, ਕਾਲ 1300-151-616, quicksignage.com.au।

0: ਰੇਡੀਓ ਹਾਂਜੀ 1674 ਐਮ ਦੋਸਤੋ ਇਸ ਟਾਈਮ ਤੁਸੀਂ ਸਾਨੂੰ ਵੇਖ ਰਹੇ ਹੋ ਯੂਟਿਊਬ ਚੈਨਲ ਦੇ ਉੱਤੇ ਅਤੇ ਜਾਂ ਫਿਰ ਤੁਸੀਂ ਸਾਨੂੰ ਰੇਡੀਓ ਦੇ ਉੱਤੇ ਸੁਣਨਾ ਸ਼ੁਰੂ ਕਰ ਚੁੱਕੇ ਹੋਵੋਗੇ ਅਤੇ ਅੱਜ ਦੇ ਦਿਨ ਇੱਕ ਵਾਰੀ ਫਿਰ ਤੋਂ ਗੱਲਾਂ ਬਾਤਾਂ ਹੋਣਗੀਆਂ ਸਾਡੇ ਹਿਸਾਬ ਕਿਤਾਬ ਦੀਆਂ, ਸਾਡੇ ਅਕਾਊਂਟਸ ਦੀਆਂ, ਸਾਡੇ ਪੈਸੇ ਦੀਆਂ, ਸਾਡੇ ਪੈਸੇ ਦੇ ਰੱਖ ਰਖਾਓ ਦੀਆਂ, ਕੱਟੇ ਜਾਂਦੇ ਟੈਕਸ ਦੀਆਂ, ਪ੍ਰੋਪਰਟੀ ਦੇ ਵਿੱਚ ਲਾਏ ਜਾਂਦੇ ਪੈਸਿਆਂ ਦੀਆਂ. ਸੋ ਇਸ ਟਾਈਮ ਦੇ ਉੱਤੇ ਜਦੋਂ ਆਪਾਂ ਇੱਕ ਫਾਈਨੈਂਸ਼ੀਅਲ ਬੋਝ ਮਹਿਸੂਸ ਕਰਦੇ ਹੋਏ ਅੱਗੇ ਵੱਧ ਰਹੇ ਹਾਂ ਅਤੇ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਸਾਡੇ ਹੋਰ ਇਰਦ ਗਿਰਦ ਵੀ ਸਵਾਲ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਆਪਾਂ ਕਈ ਵਾਰੀ ਛੱਛੋ ਪੰਜ ਦੇ ਵਿੱਚ ਪੈ ਜਾਂਦੇ, ਕਈ ਵਾਰੀ ਉਹਨਾਂ ਦੇ ਸਵਾਲਾਂ ਦੇ ਜਵਾਬ ਸਾਨੂੰ ਨਹੀਂ ਲੱਭਦੇ ਅਤੇ ਫਿਰ ਆਪਾਂ ਜਾਂਦੇ ਹਾਂ ਕਿਸੇ ਮਾਹਰ ਦੇ ਵੱਲ ਨੂੰ ਅਤੇ ਆਪਾਂ ਰੇਡੀਓ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਸਮੇਂ ਦਰ ਸਮੇਂ ਇੱਦਾਂ ਦੇ ਮਾਹਰ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਜਿਹੜੇ ਸਾਡੇ ਕੋਮਨ ਕੁਐਸਚਨਸ ਨੇ ਉਹਨਾਂ ਦੇ ਆਨਸਰ ਲਏ ਜਾਣ. ਅੱਜ ਇੱਕ ਵਾਰੀ ਫਿਰ ਤੋਂ ਕਮਲਪ੍ਰੀਤ ਜੀ ਪੇਸ਼ੇ ਤੋਂ ਅਕਾਊਂਟੈਂਟ ਨੇ ਅਤੇ ਪਿਛਲੇ ਪ੍ਰੋਗਰਾਮਾਂ ਤੋਂ ਵੀ ਆਪਾਂ ਲਾਹਾ ਲਿਆ ਅਤੇ ਅੱਜ ਦੀ ਗੱਲਬਾਤ ਬਹੁਤ ਖਾਸ ਆ. ਅੱਜ ਦੀ ਗੱਲਬਾਤ ਆਪਾਂ ਕਰਾਂਗੇ ਜਿਹੜੇ ਇੰਡੀਆ ਤੋਂ ਆਪਾਂ ਪੈਸੇ ਮੰਗਵਾਉਂਦੇ ਹਾਂ, ਉਹ ਚਾਹੇ ਕਿਸੇ ਵੀ ਫੋਰਮ ਦੇ ਵਿੱਚ ਹੋਣ ਜਾਂ ਫਿਰ ਪ੍ਰੋਪਰਟੀ 'ਚ ਆਪਾਂ ਉੱਥੇ ਇਨਵੈਸਟਮੈਂਟ ਕਰਦੇ ਹਾਂ ਜਾਂ ਫਿਰ ਉੱਥੋਂ ਕੋਈ ਗਿਫਟ ਮਨੀ ਆਉਂਦੀ ਆ ਜਾਂ ਫਿਰ ਇੱਥੋਂ ਪੈਸੇ ਭੇਜਦੇ ਹਾਂ, ਕਈ ਵਾਰੀ ਕਈ ਤਰ੍ਹਾਂ ਦੇ ਝੰਬੇਲੇ ਅਤੇ ਕਈ ਤਰ੍ਹਾਂ ਦੇ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਨੇ, ਖਾਸ ਤੌਰ ਦੇ ਉੱਤੇ ਜਾਂ ਫਿਰ ਆਪਾਂ ਜਿੱਦਾਂ ਪ੍ਰੋਪਰਟੀ ਉੱਥੇ ਕਿਤੇ ਪੁਰਾਣੀ ਵੇਚੀ ਹੋਵੇ. ਸੋ ਇੱਦਾਂ ਦੇ ਬਹੁਤ ਸਾਰੇ ਸਵਾਲ ਅਤੇ ਆਓ ਅੱਜ ਇਸੇ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ. ਭਾਈ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ.
1: ਸਤਿ ਸ਼੍ਰੀ ਅਕਾਲ ਜੀ.
0: ਹੋਰ ਸੁਣਾਓ, ਠੀਕ ਠਾਕ ਹੋ?
1: ਬਹੁਤ ਵਧੀਆ ਜੀ.
0: ਕਿਵੇਂ ਦਿਨ ਬਾਹਰ? ਠੀਕ ਹੈ, ਵਧੀਆ ਜਾ ਰਿਹਾ?
1: ਹਾਂਜੀ, ਬਹੁਤ ਵਧੀਆ ਚੱਲ ਰਿਹਾ ਜੀ.
0: ਟ੍ਰੈਫਿਕ ਆ ਕਿਵੇਂ?
1: ਟ੍ਰੈਫਿਕ ਥੋੜ੍ਹੀ ਜਿਹੀ ਮਿਲੀ ਸੀ, ਹਾਂ ਲੱਗਿਆ ਇੱਥੇ, ਬਟ ਓਵਰਆਲ ਠੀਕ ਹੈ. ਇਸ ਟਾਈਮ ਥੋੜ੍ਹਾ ਘੱਟ ਹੁੰਦੀ ਟ੍ਰੈਫਿਕ.
0: ਤੁਸੀਂ ਜਦੋਂ ਟ੍ਰੈਫਿਕ 'ਚੋਂ ਲੰਘਦੇ ਹੋ ਅਤੇ ਤੁਹਾਡਾ ਜੀ ਨਹੀਂ ਕਰਦਾ ਵੀ ਟ੍ਰੈਫਿਕ 'ਤੇ ਵੀ ਮੈਂ ਟੈਕਸ ਟੁਕਸ ਜਿਹਾ ਪਾਵਾਂ ਕੋਈ? ਮਤਲਬ
1: ਨਹੀਂ, ਮੇਰਾ ਜੀ ਨਹੀਂ ਕਰਦਾ ਆਲਰੇਡੀ.
0: ਇਹਦਾ ਪੀ ਵਾਈ ਉਹ ਜੀ ਕੱਟਾਂ ਇਹਦਾ ਮੈਂ.
1: ਨਹੀਂ, ਆਲਰੇਡੀ ਬਹੁਤ ਟੈਕਸ ਲੱਗ ਰਹੇ ਨੇ ਅਤੇ ਲੋਕੀ ਪਰੇਸ਼ਾਨ ਨੇ ਟੈਕਸ ਤੋਂ. ਅਤੇ
0: ਅਜੇ ਤੁਸੀਂ ਵੀ ਮਹਿਸੂਸ ਕਰਦੇ ਹੋ ਵੀ ਟੈਕਸ ਵਾਕੇ ਬਹੁਤ ਲੱਗ ਰਹੇ ਆ?
1: ਟੈਕਸ, ਹਾਂਜੀ ਟੈਕਸ, ਅਤੇ ਕੌਣ ਦੇਣਾ ਚਾਹੁੰਦਾ ਟੈਕਸ? ਅਸੀਂ ਡੇਲੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਕੋਈ ਵੀ ਟੈਕਸ ਦੇਣਾ ਨਹੀਂ ਚਾਹੁੰਦਾ.
0: ਕਮਾਈ ਵੱਧ ਤੋਂ ਵੱਧ ਕਰਨੀ ਚਾਹੀਦੀ.
1: ਹਾਂਜੀ,
0: ਚਲੋ ਖੈਰ, ਜੇ ਕਮਾਈ ਰੱਬ ਨੇ ਦਿੱਤੀ ਆ ਤਾਂ ਫਿਰ ਇਹ ਵੀ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ. ਅੱਛਾ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਬਹੁਤ ਸਾਰੇ ਸਵਾਲ ਸਾਡੇ ਤੱਕ ਵੀ ਰੇਡੀਓ ਪਹੁੰਚ ਜਾਂਦੇ ਨੇ ਅਤੇ ਉਹ ਫਿਰ ਆਪਾਂ ਇਕੱਠੇ ਕਰਕੇ ਤੇ ਤੁਹਾਡੇ ਤੱਕ ਵੀ ਪਹੁੰਚਾ ਦਈਦੇ ਆ. ਇੰਡੀਆ ਦੇ ਵਿੱਚ ਜਾਂ ਫਿਰ ਕੋਈ ਕਿਤੇ ਵੀ ਰਹਿ ਰਿਹਾ, ਜਿਹੜਾ ਵੀ ਕੋਈ ਇਸ ਟਾਈਮ ਸੁਣ ਰਿਹਾ, ਕੋਈ ਪਾਕਿਸਤਾਨ ਰਹਿੰਦਾ, ਕੋਈ ਬੰਗਲਾਦੇਸ਼ ਰਹਿੰਦਾ, ਕੋਈ ਕਿਤੇ ਵੀ ਰਹਿੰਦਾ, ਉੱਥੋਂ ਇਹ ਸਾਡੇ ਜਿਹੜੇ ਨਾਤੇ ਨੇ ਉਹ ਟੁੱਟ ਕੇ ਵੀ ਨਹੀਂ ਟੁੱਟਦੇ. ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨ ਆਊਟ ਚੱਲਦੀਆਂ ਰਹਿੰਦੀਆਂ ਨੇ. ਆਪਾਂ ਪੈਸੇ ਮੰਗਾਉਂਦੇ ਰਹਿੰਦੇ ਹਾਂ, ਭੇਜਦੇ ਰਹਿੰਦੇ ਹਾਂ ਜਾਂ ਫਿਰ ਉੱਥੇ ਪ੍ਰੋਪਰਟੀ ਹੁੰਦੀ ਆ ਉਹ ਆਪਾਂ ਵੇਚਦੇ ਕਰਦੇ ਹਾਂ. ਅੱਜ ਉਹਦੇ ਬਾਰੇ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਪੈਸੇ ਸਾਡੇ ਇੰਡੀਆ ਤੋਂ ਆਪਾਂ ਮੰਗਾ ਲਏ, ਕੀ ਉਹ ਵੀ ਕਮਾਈ 'ਚ ਗਿਣੇ ਜਾਂਦੇ ਆ? ਕੀ ਉਹਦਾ ਵੀ ਟੈਕਸ ਦੇਣਾ ਪੈਂਦਾ?
1: ਨਹੀਂ, ਇਹਦੇ 'ਤੇ ਡਿਪੈਂਡ ਕਰਦਾ ਕਿ ਪੈਸਾ, ਇਹ ਨਹੀਂ ਡਿਪੈਂਡ ਕਰਦਾ ਕਿ ਪੈਸਾ ਕਿਸ ਕੰਟਰੀ ਤੋਂ ਆ ਰਿਹਾ, ਕਿੰਨਾ ਆ ਰਿਹਾ. ਇਹ ਡਿਪੈਂਡ ਕਰਦਾ ਕਿ ਪੈਸਾ ਕਿਉਂ ਆ ਰਿਹਾ. ਸੋ ਉਸ ਉਹਦੇ 'ਤੇ ਹੀ ਡਿਪੈਂਡ ਕਰਦਾ ਕਿ ਉਹਦੀ ਇੱਥੇ ਕੀ ਟ੍ਰੀਟਮੈਂਟ ਹੋਏਗੀ. ਜ਼ਰੂਰੀ ਨਹੀਂ ਕਿ ਪੈਸਾ ਇੰਡੀਆ ਤੋਂ ਜਾਂ ਕਿਸ ਤੁਹਾਨੂੰ ਆ ਗਿਆ ਅਤੇ ਤੁਹਾਨੂੰ ਟੈਕਸ ਦੇਣਾ ਪੈਣਾ ਉਹਦੇ 'ਤੇ. ਸੋ ਉਹ ਅਸੀਂ ਦੇਖਦੇ ਹਾਂ ਕਿ ਉਹ ਪੈਸਾ ਕਿਉਂ ਆਇਆ ਅਤੇ ਫਿਰ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਅਸੀਂ ਤੈਅ ਕਰਦੇ ਹਾਂ.
0: ਸੋ ਜੇ ਉਹ ਕਮਾਈ ਆ ਤਾਂ ਫਿਰ ਉਹ ਕਮਾਈ ਆ, ਫਿਰ ਸਾਨੂੰ ਦੇਣਾ ਪਊਗਾ. ਚਲੋ ਆਪਾਂ ਕਮਾਈ ਤੋਂ ਜੇ ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਕਲੀਅਰ ਕਰਦਾ, ਜੇ ਮੰਨ ਲਓ ਕਮਾਈ ਆ, ਉੱਥੋਂ ਆਪਾਂ ਕੋਈ ਬਿਜ਼ਨਸ ਕਰ ਰਹੇ ਹਾਂ, ਅੱਜ ਕੱਲ੍ਹ ਬਹੁਤ ਲੋਕ ਨੇ ਜਿਹੜੇ ਉੱਥੋਂ ਪ੍ਰੋਡਕਟ ਮੰਗਾਉਂਦੇ ਨੇ, ਵੇਚਦੇ ਨੇ ਜਾਂ ਫਿਰ ਉੱਥੇ ਵੇਚਦੇ ਨੇ, ਜਾਂ ਪੁਰਾਣਾ ਕਿਸੇ ਦਾ ਕੋਈ ਉੱਥੇ ਕਾਰੋਬਾਰ ਚੱਲ ਰਿਹਾ, ਉਹ ਆਪ ਉਹ ਸਾਰਾ ਪਰਿਵਾਰ ਇੱਥੇ ਆ ਗਿਆ, ਉੱਥੋਂ ਕਮਾਈ ਆ ਰਹੀ ਆ, ਉਹਨੂੰ ਕਿੱਦਾਂ ਟ੍ਰੀਟ ਹੋਊਗਾ ਫਿਰ ਉਹ?
1: ਉਹਦੇ ਲਈ ਵੀ ਟ੍ਰੀਟਮੈਂਟ ਸੇਮ ਨਹੀਂ ਹੈ ਸਾਰਿਆਂ ਲਈ. ਡਿਪੈਂਡ ਕਰਦਾ ਕਿ ਪਹਿਲਾਂ ਤਾਂ ਇਹ ਦੇਖਣਾ ਪੈਂਦਾ ਕਿ ਤੁਹਾਡਾ ਇੱਥੇ ਕੀ ਸਟੇਟਸ ਹੈ, ਟੈਕਸ ਰੈਜੀਡੈਂਸੀ ਦਾ ਕੀ ਸਟੇਟਸ ਹੈ. ਉਹਦੇ 'ਤੇ ਡਿਪੈਂਡ ਕਰੇਗਾ ਕਿ ਉਹਦੀ ਟ੍ਰੀਟਮੈਂਟ ਕੀ ਹੋਏਗੀ. ਐਗਜ਼ਾਮਪਲ ਦੇ ਤੌਰ 'ਤੇ ਅਗਰ ਤੁਸੀਂ ਇੱਥੇ ਆਸਟ੍ਰੇਲੀਆ ਦੇ ਰੈਜੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਤੁਹਾਨੂੰ ਆਪਣੀ ਵਰਲਡ ਵਾਈਡ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ.
0: ਓਕੇ,
1: ਸੋ ਕਿੱਥੋਂ ਵੀ ਤੁਹਾਨੂੰ ਇਨਕਮ ਆ ਰਹੀ ਹੈ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪੈਂਦਾ. ਪਰ ਕੁਛ ਐਗਜ਼ੰਪਸ਼ਨਸ ਨੇ, ਜਿਵੇਂ ਕਿ ਅਗਰ ਤੁਸੀਂ ਫੋਰਨ ਰੈਜ਼ੀਡੈਂਟ ਹੋ ਜਾਂ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਉਸ ਕੇਸ ਦੇ ਵਿੱਚ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ 'ਤੇ ਟੈਕਸ ਲੱਗਦਾ, ਫਿਰ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ.
0: ਓਕੇ, ਸੋ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੁਣੇ, ਟੈਕਸ ਰੈਜ਼ੀਡੈਂਸੀ, ਇਹਦਾ ਕੀ ਫਰਕ ਹੈ? ਥੋੜ੍ਹਾ ਜਿਹਾ ਆਪਾਂ ਖੋਲ੍ਹ ਕੇ ਜਾਣ ਸਕਦੇ ਹਾਂ? ਇਹਦਾ ਮਤਲਬ ਕਿ ਵੀਜ਼ੇ ਦੇ ਹਿਸਾਬ ਦੇ ਨਾਲ ਫਿਰ ਟੈਕਸ ਚੇਂਜ ਹੁੰਦੇ ਆ?
1: ਨਹੀਂ, ਜ਼ਰੂਰੀ ਨਹੀਂ ਕਿ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਦਾ ਸਟੇਟਸ ਆ ਉਹਦੇ ਨਾਲ ਰੈਜ਼ੀਡੈਂਸੀ ਦਾ ਵੀ ਸੇਮ ਹੋਵੇ. ਸੋ ਇਹ ਦੋਨੋਂ ਵੱਖਰੇ ਵੱਖਰੇ ਨੇ. ਸੋ ਟੈਕਸ ਰੈਜ਼ੀਡੈਂਸੀ ਦੇ ATO ਦੇ ਆਪਣੇ ਉਹ ਨੇ ਕੈਲਕੂਲੇਸ਼ਨ ਦੇ ਕਿ ਤੁਸੀਂ ਅਗਰ ਤੁਸੀਂ ਕਈ ਵਾਰੀ ਐਵੇਂ ਵੀ ਹੁੰਦਾ ਕਿ ਤੁਸੀਂ ਲੈਟਸ ਏ ਸਟੂਡੈਂਟ ਵੀਜ਼ਾ 'ਤੇ ਆਏ ਹੋ ਅਤੇ ਉਸ ਕੇਸ 'ਚ ਵੀ ਤੁਸੀਂ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੁੰਦੇ ਆ.
0: ਓਕੇ,
1: ਪਰ ਉਸ ਕੇਸ ਦੇ ਵਿੱਚ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ. ਸੋ ਜਾਂ ਤੁਸੀਂ ਟੈਂਪਰੇਰੀ ਵੀਜ਼ਾ 'ਤੇ ਹੋ, ਸਟੂਡੈਂਟ ਤੋਂ ਬਾਅਦ ਤੁਹਾਡੀ ਟੀਅਰ ਹੋ ਗਈ, ਸਟਿਲ ਇਨ ਦੈਟ ਕੇਸ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ. ਉਸ ਕੇਸ ਦੇ ਵਿੱਚ ਵੀ ਤੁਹਾਨੂੰ ਸਿਰਫ ਆਸਟ੍ਰੇਲੀਆ ਤੋਂ ਜੋ ਤੁਸੀਂ ਇਨਕਮ ਅਰਨ ਕਰਦੇ ਹਾਂ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ. ਅਤੇ ਜੇ ਤੁਸੀਂ ਓਰਡਨਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਜਿਵੇਂ ਹੁਣ ਤੁਸੀਂ ਉਸ ਤੋਂ ਬਾਅਦ ਪੱਕੇ ਤੌਰ 'ਤੇ ਇੱਥੇ ਰਹਿਣਾ ਸ਼ੁਰੂ ਕਰਤਾ ਆਸਟ੍ਰੇਲੀਆ ਦੇ ਵਿੱਚ, ਅਤੇ ਤੁਹਾਡੇ ਕੋਲ ਪੱਕੇ ਤੌਰ 'ਤੇ ਵੀਜ਼ਾ ਹੈਗਾ, ਫਿਰ ਉਸ ਕੇਸ ਦੇ ਵਿੱਚ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਲੱਗਣਾ ਸ਼ੁਰੂ ਹੋ ਜਾਂਦਾ.
0: ਓਕੇ, ਸੋ ਜਿੰਨਾ ਚਿਰ ਆਪਾਂ ਸਟੂਡੈਂਟ ਹੁੰਦੇ ਹਾਂ ਜਾਂ ਫਿਰ ਆਰਜੀ ਵੀਜ਼ੇ ਦੇ ਉੱਤੇ ਹਾਂ, ਉਹਨਾਂ ਚਿਰ ਸਿਰਫ ਇੱਥੇ ਜਿਹੜੀ ਇਨਕਮ ਹੋ ਰਹੀ ਆ ਉਹ ਆਪਾਂ ਬਾਕੀਆਂ ਦੇ ਬਰਾਬਰ ਦੀ ਹੀ ਆਪਾਂ ਦਿੰਦੇ ਹਾਂ ਉਹਦੇ ਉੱਤੇ ਟੈਕਸ.
1: ਅਤੇ
0: ਜਦੋਂ ਤੁਸੀਂ ਕਹਿ ਰਹੇ ਹੋ ਬਾਹਰੋਂ, ਅੱਛਾ ਜਿੱਦਾਂ ਆਪਾਂ ਮੰਨ ਲਓ ਇੱਕ ਬੰਦਾ ਸਟੂਡੈਂਟ ਤੋਂ PR ਹੋ ਗਿਆ ਜਾਂ ਫਿਰ ਸਿਟੀਜ਼ਨ ਹੋ ਗਿਆ, ਉਹਦਾ ਜਿਹੜਾ ਸਟੇਟਸ ਹੈ ਉਹ ਬਦਲ ਗਿਆ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਕਿਤੇ ਵੀ ਕਮਾਊਗਾ ਉਹਦਾ ਟੈਕਸ ਜਿਹੜਾ ਇੱਥੇ ਉਹਨੂੰ ਦੇਣਾ ਪਊਗਾ, ਕੀ ਇਹ ਚੀਜ਼ਾਂ ਸਾਨੂੰ ਅਪਡੇਟ ਕਰਨੀਆਂ ਪੈਂਦੀਆਂ ਜਾਂ ਆਪਣੇ ਆਪ ਹੋ ਜਾਂਦੀਆਂ?
1: ਤੁਸੀਂ ਅਗਰ ਤੁਹਾਡਾ ਰੈਜ਼ੀਡੈਂਸੀ ਸਟੇਟਸ, ਤੁਸੀਂ ਪਹਿਲਾਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ
0: ਜੀ,
1: ਜਿਵੇਂ ਤੁਸੀਂ ਸਟੂਡੈਂਟ ਵੀਜ਼ੇ 'ਤੇ ਵੀ, ਉਸ ਤੋਂ ਬਾਅਦ ਤੁਸੀਂ PR ਹੋ ਗਏ, ਤੁਹਾਡਾ ਤੁਸੀਂ ਸਟਿਲ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਪਰ ਹੁਣ ਤੁਸੀਂ ਟੈਂਪਰੇਰੀ ਨਹੀਂ ਹੋ, ਹੁਣ ਤੁਸੀਂ ਓਰਡਨਰੀ ਦੇ ਵਿੱਚ ਆ ਜਾਂਦੇ ਹਾਂ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ.
0: ਨਹੀਂ, ਪਰ ਇਹ ਆਟੋਮੈਟਿਕਲੀ ਹੋ ਜਾਂਦਾ ਕਿ ਕਰਾਉਣਾ ਪੈਂਦਾ?
1: ਨਹੀਂ, ਇਹ ਆਟੋਮੈਟਿਕਲੀ ਹੋ ਜਾਂਦਾ. ਤੁਸੀਂ ਆਪਣੀ ਜਦੋਂ ਟੈਕਸ ਰਿਟਰਨ ਲੋਜ ਕਰਨੀ ਆ, ਫਿਰ ਤੁਹਾਡੀ ਇੱਕ ਓਬਲੀਗੇਸ਼ਨ ਹੈ ਕਿ ਫਿਰ ਤੁਸੀਂ ਵਰਲਡਵਾਈਡ ਇਨਕਮ ਆਪਣੀ ਡਿਕਲੇਅਰ ਕਰਨੀ ਸ਼ੁਰੂ ਕਰਨੀ ਆ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ.
0: ਸੋ ਇਹ ਡਿਪਾਰਟਮੈਂਟ ਕਿਉਂਕਿ ਲਿੰਕ ਨੇ ਆਪਸ ਵਿੱਚ ਅਤੇ ਉਹ ਆਪਣੇ ਆਪ ਹੀ ਹੋ ਜਾਣਾ.
1: ਹਾਂਜੀ,
0: ਓਕੇ. ਅਤੇ ਇਹ ਜਿਹੜਾ ਤੁਸੀਂ ਇਹ ਚੀਜ਼ ਕਹੀ ਆ ਕਿ ਜਦੋਂ ਹੁਣ ਬਾਹਰੋਂ ਵੀ ਕੋਈ ਇਨਕਮ ਬੰਦੇ ਨੂੰ ਆਉਂਦੀ ਆ ਅਤੇ ਉਹਦਾ ਟੈਕਸ ਉਹਨੂੰ ਇੱਥੇ ਦੇਣਾ ਪੈਣਾ, ਪਰ ਜੇ ਮੰਨ ਲਓ ਉਹ ਆਲਰੇਡੀ, ਮੰਨ ਲਓ ਮੈਂ ਇੰਡੀਆ ਤੋਂ, ਮੈਨੂੰ ਕੋਈ ਇਨਕਮ ਆ ਰਹੀ ਆ ਉੱਥੇ ਕਾਰੋਬਾਰ ਦਾ, ਅਤੇ ਉਹ ਤਾਂ ਉੱਥੇ ਟੈਕਸ ਮੇਰੇ ਕੋਲ ਲੈ ਚੁੱਕੇ ਹੋਣਗੇ, ਅਤੇ ਕੀ ਮੈਂ ਦੁਬਾਰਾ ਫਿਰ ਇੱਥੇ ਦਊਂ?
1: ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਅਗਰ ਮੈਂ ਇੰਡੀਆ ਦੀ ਗੱਲ ਕਰਾਂ, ਅਤੇ ਇਹਨਾਂ ਦੀ ਗਵਰਨਮੈਂਟ ਦੀ ਆਪਸ ਦੇ ਵਿੱਚ ਟ੍ਰੀਟੀ ਹੁੰਦੀ ਹੈ ਕਿ ਜਿਹਦੇ 'ਚ ਤੁਹਾਨੂੰ ਅਗਰ ਤੁਸੀਂ ਆਲਰੇਡੀ ਟੈਕਸ ਪੇ ਕੀਤਾ ਹੋਇਆ ਅਤੇ ਤੁਹਾਨੂੰ ਇੱਥੇ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਂਦਾ ਉਸਦਾ, ਕਿ ਜਿੰਨਾ ਟੈਕਸ ਤੁਸੀਂ ਉੱਥੇ ਪੇ ਕੀਤਾ ਹੋਇਆ ਉਹ ਇਨਕਮ ਤੁਸੀਂ ਉੱਥੇ ਡਿਕਲੇਅਰ ਕਰਨੀ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਜੋ ਟੈਕਸ ਤੁਸੀਂ ਉੱਥੇ ਪੇ ਕੀਤਾ ਉਹਦਾ ਤੁਹਾਨੂੰ ਇੱਥੇ ਕ੍ਰੈਡਿਟ ਮਿਲ ਜਾਂਦਾ. ਉਹਦੀਆਂ ਕੁਛ ਕੈਲਕੂਲੇਸ਼ਨ ਦੇ ਮੈਥਡ ਨੇ ਕਿ ਜਿਹਦੇ ਵਿੱਚ, ਜ਼ਰੂਰੀ ਨਹੀਂ ਕਿ ਡੋਲਰ ਬਾਏ ਡੋਲਰ ਤੁਹਾਨੂੰ ਮਿਲਦਾ, ਪਰ ਉਹ ਆਫਸੈਟ ਤੁਹਾਨੂੰ ਮਿਲ ਜਾਂਦਾ ਕਿ ਜਿਹਦੇ ਵਿੱਚ ਤੁਸੀਂ ਉਹਦਾ ਮਕਸਦ ਹੀ ਹੈ ਕਿ ਉਹਨੂੰ ਡਬਲ ਟੈਕਸੇਸ਼ਨ ਨੂੰ ਅਵੋਇਡ ਕੀਤਾ ਜਾਵੇ, ਕਿ ਤੁਹਾਨੂੰ ਇੱਕ ਇਨਕਮ 'ਤੇ ਦੋ ਵਾਰ ਟੈਕਸ ਨਾ ਦੇਣਾ ਪਵੇ. ਇੱਕ ਵਾਰ ਜਿਹੜੀ ਕੰਟਰੀ 'ਚ ਤੁਸੀਂ ਪੇ ਕਰ ਚੁੱਕੇ ਹੋ ਅਤੇ ਇੱਥੇ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਕੇ, ਸੋ ਫੇਰ ਹੋ ਜਾਂਦਾ.
0: ਸੋ ਟੈਕਨੀਕਲੀ ਇੱਕ ਥਾਂ 'ਤੇ ਹੀ ਦੇਣਾ. ਅਤੇ ਇਹਦਾ ਵਾਜਬ ਫਿਰ ਤਰੀਕਾ ਕੀ ਹੈ? ਮਤਲਬ ਪਹਿਲਾਂ ਸਾਨੂੰ ਜਿਹੜਾ ਅਕਾਊਂਟੈਂਟ ਨੂੰ ਅਪਡੇਟ ਕਰਨਾ ਚਾਹੀਦਾ ਵਾ ਇਸ ਇਨਕਮ ਦੇ ਲਈ, ਜਾਂ ਫਿਰ ਉੱਥੇ CA ਨੂੰ ਕਰਨਾ ਚਾਹੀਦਾ? ਉੱਥੇ CA ਕਹਿ ਦਿੰਦੇ ਆ ਜ਼ਿਆਦਾ. ਕਿੱਦਾਂ ਕੀ ਪ੍ਰੋਸੈਸ ਕੀ ਆ ਮੰਨ ਲਓ ਜੇ ਕੋਈ ਕਰੀ ਰਿਹਾ?
1: ਸੋ ਜਿਸ ਟਾਈਮ ਤੁਸੀਂ ਆਪਣੀ ਆਸਟ੍ਰੇਲੀਆ ਦੀ ਟੈਕਸ ਰਿਟਰਨ ਕਰ ਰਹੇ ਹੋ, ਉਸ ਟਾਈਮ ਤੁਸੀਂ ਆਪਣੇ ਅਕਾਊਂਟੈਂਟ ਨੂੰ ਦੱਸਣਾ ਹੈ ਕਿ ਤੁਹਾਨੂੰ ਕਿੱਥੋਂ ਕਿੱਥੋਂ ਇਨਕਮ ਆਈ ਆ, ਅਤੇ ਜੇ ਤੁਸੀਂ ਉੱਥੇ ਆਲਰੇਡੀ ਟੈਕਸ ਪੇ ਕਰ ਚੁੱਕੇ ਹੋ ਅਤੇ ਉਹਦਾ ਰਿਕਾਰਡ ਤੁਸੀਂ ਦੇਣਾ ਕਿ ਲੈਟਸ ਏ ਤੁਸੀਂ ਇੰਡੀਆ ਦੇ ਵਿੱਚ ਆਲਰੇਡੀ ਟੈਕਸ ਰਿਟਰਨ ਆਪਣੀ ਲੋਜ ਕਰ ਚੁੱਕੇ ਹਾਂ, ਟੈਕਸ ਪੇ ਕਰ ਚੁੱਕੇ ਹਾਂ, ਅਤੇ ਉਹਦੀ ਕਾਪੀ ਜਿੰਨਾ ਤੁਸੀਂ ਟੈਕਸ ਪੇ ਕੀਤਾ ਉਹ ਕਾਪੀ ਤੁਸੀਂ ਪ੍ਰੋਵਾਈਡ ਕਰਨੀ ਹੈ. ਸੋ ਉਸ ਹਿਸਾਬ ਨਾਲ ਫਿਰ ਤੁਹਾਡੀ ਟੈਕਸ ਰਿਟਰਨ ਦੇ ਵਿੱਚ ਇਨਕਮ ਇੰਕਲੂਡ ਕੀਤੀ ਜਾਏਗੀ, ਅਤੇ ਫੋਰਨ ਇਨਕਮ ਟੈਕਸ ਆਫਸੈਟ ਕੈਲਕੂਲੇਟ ਕਰਕੇ ਉਹ ਵੀ ਇੰਕਲੂਡ ਕੀਤਾ ਜਾਏਗਾ, ਸੋ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਜਾਏਗਾ ਉੱਥੇ.
0: ਓਕੇ, ਅੱਛਾ ਇੱਕ ਬੜੀ ਇਹ ਤਾਂ ਹੋ ਗਿਆ ਜੇ ਕੋਈ ਕਾਰੋਬਾਰ ਕਰ ਰਿਹਾ ਵਾ, ਇੱਕ ਬੜੀ ਕਾਮਨ ਜੀ ਟਰਮ ਆ ਉੱਥੇ ਸਾਰਿਆਂ ਦੀ ਜਾਇਦਾਦ 'ਤੇ ਹੈਗੀ ਆ, ਉੱਥੇ ਜੱਦੀ ਜਾਇਦਾਦ ਆ ਜਾਂ ਕੋਈ ਕਾਰੋਬਾਰ ਆ ਜਾਂ ਉੱਦਾਂ ਕੁਛ ਨਾ ਕੁਛ ਜ਼ਰੂਰ ਟਾਈਜ਼ ਆਪਣੇ, ਉਹ ਵਾਲੇ ਪੈਸੇ ਜੇਕਰ ਕੋਈ ਮੰਗਾਉਂਦਾ ਵਾ ਤਾਂ ਉਹਦਾ ਕਿਵੇਂ ਹੁੰਦਾ ਫਿਰ? ਮੰਨ ਲਓ ਕਾਰੋਬਾਰ ਨਹੀਂ ਆ ਪਰ ਵੈਸੇ ਉੱਥੇ ਕੋਈ ਪ੍ਰੋਪਰਟੀ ਮੰਨ ਲਓ ਵੇਚੀ ਆ ਤੁਸੀਂ, ਉਹਦੇ ਪੈਸੇ ਜੇ ਆਪਾਂ ਮੰਗਾਉਂਦੇ ਹਾਂ ਉਹਦਾ ਕਿਵੇਂ ਹੁੰਦਾ?
1: ਸੋ ਅਗਰ ਮੈਂ ਐਗਜ਼ਾਮਪਲ ਲਵਾਂ ਕਿ ਤੁਸੀਂ ਇੱਥੇ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਓਰਡਨਰੀ, ਹੁਣ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਲੱਗ ਰਿਹਾ, ਜੇ ਇੰਡੀਆ ਦੇ ਵਿੱਚ ਤੁਸੀਂ ਕੋਈ ਪ੍ਰੋਪਰਟੀ ਸੈੱਲ ਕੀਤੀ ਹੈ, ਜਿਹੜੀ ਪ੍ਰੋਪਰਟੀ ਤੁਹਾਡੇ ਨਾਂ 'ਤੇ ਸੀ, ਉਹ ਪ੍ਰੋਪਰਟੀ ਦਾ ਤੁਹਾਨੂੰ ਇੱਥੇ ਟੈਕਸ ਪੇ ਕਰਨਾ ਪੈਂਦਾ. ਹੁਣ ਉਹਦਾ ਜੋ ਕੈਲਕੂਲੇਸ਼ਨਸ ਹੁੰਦੀ ਆ ਉਹ ਡਿਪੈਂਡ ਕਰਦਾ ਕਿ ਇੱਕ ਤਾਂ ਉਹਦੇ ਵਿੱਚ ਫਿਰ ਅਸੀਂ ਇਹ ਦੇਖਣਾ ਹੁੰਦਾ ਕਿ ਤੁਸੀਂ ਇੱਥੇ ਪੱਕੇ ਤੌਰ 'ਤੇ ਕਦੋਂ ਰੈਜ਼ੀਡੈਂਟ ਹੋ ਗਏ,
0: ਓਕੇ
1: ਸੋ ਉਹ ਉਹ ਡੇਟ ਮਾਇਨੇ ਰੱਖਦੀ ਹੈ ਅਤੇ ਉਹ ਪ੍ਰੋਪਰਟੀ ਤੁਸੀਂ ਖੁਦ ਬਾਏ ਕੀਤੀ ਸੀ ਜਾਂ ਉਹ ਪ੍ਰੋਪਰਟੀ ਤੁਹਾਨੂੰ ਤੁਸੀਂ ਇਨਹੈਰਿਟ ਕੀਤੀ ਹੈ ਕਿ ਤੁਹਾਨੂੰ ਪ੍ਰੋਪਰਟੀ ਯੂਨੋ ਪੇਰੈਂਟਸ ਵੱਲੋਂ ਮਿਲੀ ਹੈ ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ ਅਤੇ ਉਹ ਸਾਰੀਆਂ ਚੀਜ਼ਾਂ ਨਾਲ ਵੀ ਫਰਕ ਪੈਂਦਾ ਕਿ ਕਿੰਨਾ ਉਹਦੇ 'ਤੇ ਟੈਕਸ ਕੈਲਕੂਲੇਟ ਹੋਏਗਾ ਅਤੇ ਉਸ ਬਿਨਾਂ ਫਿਰ ਅਸੀਂ ਉਹਨੂੰ ਟ੍ਰੀਟ ਕਰਦੇ ਹਾਂ।
0: ਜੇ ਮੰਨ ਲਓ ਕਿਸੇ ਦੇ ਆਪਣੇ ਨਾਂ 'ਤੇ ਪ੍ਰੋਪਰਟੀ ਉਹਨੇ ਆਪ ਹੀ ਖਰੀਦੀ ਆਪ ਹੀ ਹੁਣ ਵੇਚੀ ਆ ਅਤੇ ਉਹਦਾ ਫਿਰ ਇੱਥੇ ਟੈਕਸ ਦੇਣਾ ਪਊਗਾ?
1: ਹਾਂਜੀ ਸੋ ਉਹਦੇ ਵਿੱਚ ਵੀ ਹੁਣ ਇਹ ਡਿਪੈਂਡ ਕਰਦਾ ਕਿ ਪ੍ਰੋਪਰਟੀ ਖਰੀਦੀ ਕਦੋਂ ਸੀ। ਸੋ ਅਗਰ ਤਾਂ ਪ੍ਰੋਪਰਟੀ ਤੁਸੀਂ ਲਿਟਦੇ ਜਦੋਂ ਤੁਸੀਂ ਆਸਟ੍ਰੇਲੀਅਨ ਰੈਜੀਡੈਂਟ ਫੋਰ ਟੈਕਸ ਪਰਪਸ ਹੋ ਗਏ ਪੱਕੇ ਤੌਰ 'ਤੇ ਤੁਸੀਂ ਪ੍ਰੋਪਰਟੀ ਬਾਏ ਕੀਤੀ ਐਨੀਵੇਅਰ ਇਨ ਦਾ ਵਰਲਡ ਜ਼ਰੂਰੀ ਨਹੀਂ ਹੁੰਦੀ ਉਹ ਪ੍ਰੋਪਰਟੀ ਜਿੰਨੇ ਦੀ ਤੁਸੀਂ ਖਰੀਦੀ ਉਸ ਤੋਂ ਬਾਅਦ ਤੁਸੀਂ ਜਦੋਂ ਉਹਨੂੰ ਵੇਚਦੇ ਹਾਂ ਜਿੰਨਾ ਤੁਹਾਨੂੰ ਉਹਦੇ 'ਤੇ ਕੈਪੀਟਲ ਗੇਨ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਲੱਗੇਗਾ। ਅਗਰ ਤੁਸੀਂ ਉਹਨੂੰ 12 ਮਹੀਨੇ ਤੋਂ ਵੱਧ ਰੱਖਦੇ ਹਾਂ ਫਿਲਹਾਲ ਦੇ ਰੂਲਸ ਹਿਸਾਬ ਨਾਲ ਤੁਹਾਨੂੰ ਕੈਪੀਟਲ ਗੇਨ ਡਿਸਕਾਊਂਟ ਵੀ ਮਿਲੇਗਾ 50% ਡਿਸਕਾਊਂਟ ਮਿਲੇਗਾ ਅਤੇ ਉਹਦੇ ਵਿੱਚ ਤਾਂ ਸਿੰਪਲ ਕੈਲਕੂਲੇਸ਼ਨ ਹੈ ਜੋ ਤੁਹਾਡੀ ਕੋਸਟ ਹੈ ਅਤੇ ਜਿੰਨੇ ਦੇ ਤੁਸੀਂ ਵੇਚੀ ਜੋ ਬਾਕੀ ਦੇ ਖਰਚੇ ਸਾਰੇ ਐਡ ਕਰਕੇ ਅਤੇ ਜੋ ਤੁਹਾਨੂੰ ਮੁਨਾਫਾ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
0: ਓਕੇ ਅਤੇ ਇਹ ਜੇਕਰ ਮੰਨ ਲਓ ਕੋਈ ਪੈਸੇ ਇੱਥੇ ਨਹੀਂ ਮੰਗਾਉਂਦਾ ਉੱਥੇ ਕਿਸੇ ਦੇ ਕੋਈ ਨਾ ਕੋਈ ਸਾਂਝ ਸਿਆਣ ਹੁੰਦੀ ਆ ਉਹ ਪੈਸਾ ਜੇ ਇੱਥੇ ਨਹੀਂ ਆ ਰਿਹਾ ਕੀ ਫਿਰ ਵੀ ATU ਦੀ ਐਕਸੈਸ ਹੁੰਦੀ ਉੱਥੇ ਪਤਾ ਲੱਗਦਾ ਵੀ ਕੀ ਵੇਚਿਆ ਕੀ ਖਰੀਦਿਆ ਜਾਂ ਫਿਰ ਨਹੀਂ ਆਪਾਂ ਲਾਇਬਲ?
1: ਸੋ ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਪੈਸਾ ਇੱਥੇ ਮੰਗਵਾਓ ਜਾਂ ਨਾ ਮੰਗਵਾਓ। ਇਗਜ਼ਾਮਪਲ ਅਗਰ ਤੁਸੀਂ ਕੋਈ ਪ੍ਰੋਪਰਟੀ ਵੇਚੀ ਤੁਸੀਂ ਅਤੇ ਉਹਦੇ 'ਚ 50 ਲੱਖ ਦੀ ਪ੍ਰੋਪਰਟੀ ਵੇਚੀ ਇੰਡੀਆ ਦੇ ਵਿੱਚ ਉਹ 50 ਲੱਖ 'ਚੋਂ ਤੁਸੀਂ 10 ਲੱਖ ਹੀ ਇੱਥੇ ਟ੍ਰਾਂਸਫਰ ਕੀਤਾ ਤੁਸੀਂ ਸੋਚਿਆ ਕਿ ਆਸਟ੍ਰੇਲੀਅਨ ਗੌਰਮੈਂਟ ਨੂੰ ਸਿਰਫ 10 ਲੱਖ ਦਾ ਹੀ ਪਤਾ ਲੱਗਣਾ ਜੋ ਮੈਂ ਟ੍ਰਾਂਸਫਰ ਕੀਤਾ ਐਵੇਂ ਨਹੀਂ ਹੈ। ਅਗਰ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਹੈ ਤਾਂ ਤੁਹਾਨੂੰ ਪੂਰੇ ਕੈਪੀਟਲ ਗੇਨ ਦੇ ਉੱਤੇ ਟੈਕਸ ਦੇਣਾ ਪਏਗਾ ਜਿੰਨਾ ਤੁਹਾਡਾ ਮੁਨਾਫਾ ਆ ਪੂਰੀ ਰਕਮ 'ਤੇ ਨਹੀਂ ਜੋ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਤੁਹਾਡੀ ਆਪਣੀ ਕੋਸਟ ਵੀ ਹੋਏਗੀ। ਲੈਟਸ ਸੇ ਤੁਸੀਂ ਪ੍ਰੋਪਰਟੀ 30 ਲੱਖ ਦੀ ਲਈ ਸੀ 50 ਲੱਖ ਦੀ ਵੇਚੀ ਮੈਂ 30 ਲੱਖ 'ਚ ਸਾਰੇ ਖਰਚੇ ਮੰਨ ਲੈਂਦਾ ਕਿ ਤੁਹਾਡੇ ਇੰਕਲੂਡ ਆ ਸੋ ਤੁਹਾਨੂੰ 20 ਲੱਖ ਦਾ ਮੁਨਾਫਾ ਹੋਇਆ ਲੈਟਸ ਸੇ 12 ਮਹੀਨੇ ਤੋਂ ਉੱਪਰ ਤੁਸੀਂ ਰੱਖੀ ਹੈ ਪ੍ਰੋਪਰਟੀ ਅਤੇ 10 ਲੱਖ 'ਤੇ ਤੁਹਾਨੂੰ ਟੈਕਸ ਨਹੀਂ ਲੱਗਣਾ 10 ਲੱਖ 'ਤੇ ਤੁਹਾਡਾ ਟੈਕਸ ਲੱਗੇਗਾ।
0: ਓਕੇ
1: ਸੋ ਤੁਸੀਂ ਉਹ 10 ਲੱਖ 'ਤੇ ਟੈਕਸ ਪੇ ਕਰਕੇ ਤੁਸੀਂ ਪੂਰਾ ਦਾ ਪੂਰਾ 50 ਲੱਖ ਇੱਥੇ ਟ੍ਰਾਂਸਫਰ ਕਰ ਸਕਦੇ ਹਾਂ। ਸੋ ਐਸ ਲੌਂਗ ਐਸ ਤੁਸੀਂ ਉਹਨੂੰ ਪ੍ਰੋਪਰਲੀ ਟ੍ਰੀਟ ਕੀਤਾ ਆ ਜੋ ਟੈਕਸ ਬਣਦਾ ਤੁਸੀਂ ਪੇ ਕੀਤਾ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਅਗਰ ਟ੍ਰਾਂਸਫਰ ਨਹੀਂ ਕਰਦੇ ਔਰ ਲੇਟਰ ਔਨ ATO ਫਾਇੰਡ ਆਊਟ ਕਰਦਾ ਫਿਰ ਉਹਦੇ 'ਤੇ ਤੁਹਾਨੂੰ ਪੈਨਲਟੀ ਵੀ ਪੇ ਕਰਨੀ ਪੈਂਦੀ ਹੈ ਕਿ ਜੇ ਤੁਸੀਂ ਡਿਕਲੇਅਰ ਨਹੀਂ ਕੀਤੀ ਇਨਕਮ।
0: ਓਕੇ ਸੋ ਇਸ ਲਿਹਾਜ ਦੇ ਨਾਲ ਜੇ ਮੰਨ ਲਓ ਕੋਈ ਪੈਸਾ ਇੱਥੇ ਮੰਗਾਉਂਦਾ ਹੀ ਨਹੀਂ ਆ ਅਤੇ ਕੀ ਆਪਣੇ ਆਪ ATO ਨੂੰ ਪਤਾ ਲੱਗ ਜਾਂਦਾ ਅਤੇ ਕੀ ਤੁਹਾਨੂੰ ਨੋਟਿਸ ਆਉਂਦਾ ਉਸ ਚੀਜ਼ ਦਾ?
1: ਦੇਖੋ ਇਨਕਮ ਜਿਹੜਾ ਇੰਡੀਆ ਦਾ ਇਨਕਮ ਟੈਕਸ ਡਿਪਾਰਟਮੈਂਟ ਆ ਕਿਉਂਕਿ ਤੁਹਾਨੂੰ ਇੰਡੀਆ ਦੇ ਵਿੱਚ ਤਾਂ ਉਹਨੂੰ ਟੈਕਸ ਪੇ ਕਰਨਾ ਪਏਗਾ ਤੁਸੀਂ ਪ੍ਰੋਪਰਟੀ ਸੈੱਲ ਕਰਦੇ ਹਾਂ ਅਤੇ ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਇੱਥੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ ਸੋ ਇੱਥੋਂ ਦਾ ਉੱਥੇ ਉੱਥੋਂ ਦਾ ਇੱਥੇ ਹੁਣ ਇਨਫੋਰਮੇਸ਼ਨ ਸ਼ੇਅਰ ਹੁੰਦੀ ਆ ਸੋ ਡਾਟਾ ਮੈਚਿੰਗ ਦੇ ਵਿੱਚ ਅਗਰ ਉਹ ਇਨਫੋਰਮੇਸ਼ਨ ATO ਨੂੰ ਮਿਲ ਜਾਂਦੀ ਆ ਅਤੇ ਉਹ ਤੁਹਾਨੂੰ ਫਿਰ ਕੰਟੈਕਟ ਕਰਦੇ ਆ ਕਿ ਸਾਡੇ ਰਿਕਾਰਡ ਦੇ ਵਿੱਚ ਤੁਸੀਂ ਇਹ ਪ੍ਰੋਪਰਟੀ ਸੈੱਲ ਕੀਤੀ ਆ
0: ਜੀ
1: ਅਤੇ ਉਹਦਾ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਦੇ ਵਿੱਚ ਰਿਪੋਰਟ ਨਹੀਂ ਕੀਤਾ ਹੋਇਆ ਅਤੇ ਉਹ ਤੁਹਾਨੂੰ ਫਿਰ ਕਰਦੇ ਆ ਕਿ ਤੁਸੀਂ ਇਹਨੂੰ ਰਿਪੋਰਟ
0: ਡਿਕਲੇਅਰ ਕਰੋ।
1: ਹਾਂਜੀ
0: ਅਤੇ ਕੀ ਇਹ ਜਿਹੜੀ ਆਪਾਂ ਪ੍ਰੋਪਰਟੀ ਵੇਚੀ ਹੁੰਦੀ ਆ ਉਹਦਾ ਸਾਨੂੰ ਉੱਥੇ ਵੀ ਕੁਛ ਦੇਣਾ ਪੈਂਦਾ ਵਾ?
1: ਸੋ ਇੰਡੀਆ ਦੇ ਵਿੱਚ ਵੀ ਉਹਨਾਂ ਦੇ ਆਪਣੇ ਕੈਪੀਟਲ ਗੇਨ ਦੇ ਰੂਲਸ ਨੇ ਸੋ ਜੋ ਉੱਥੇ ਦਾ ਟੈਕਸ ਦੇ ਹਿਸਾਬ ਨਾਲ ਤੁਹਾਡੀ ਕੈਲਕੂਲੇਸ਼ਨ ਹੁੰਦੀ ਹੈ ਤੁਸੀਂ ਉੱਥੇ ਟੈਕਸ ਪੇ ਕਰਨਾ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਤੁਹਾਨੂੰ ਜੋ ਟੈਕਸ ਤੁਸੀਂ ਉੱਥੇ ਪੇ ਕਰ ਚੁੱਕੇ ਆ ਜਦੋਂ ਤੁਸੀਂ ਉਹ ਇਨਕਮ ਇੱਥੇ ਰਿਪੋਰਟ ਕਰਦੇ ਆ ਇੱਥੋਂ ਦੇ ਹਿਸਾਬ ਨਾਲ ਟੈਕਸ ਕੈਲਕੂਲੇਟ ਹੋਏਗਾ ਅਤੇ ਜਿਹੜਾ ਟੈਕਸ ਤੁਸੀਂ ਪੇ ਕੀਤਾ ਹੁੰਦਾ ਉਹ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਉਹਦਾ ਕ੍ਰੈਡਿਟ ਮਿਲ ਜਾਏਗਾ।
0: ਓਕੇ ਸੋ ਇਹ ਹੋ ਗਿਆ ਇੱਕ ਸਨੈਰੀਓ ਕਿ ਆਪਾਂ ਵਸਨੀਕ ਹਾਂ। ਹੁਣ ਮੰਨ ਲਓ ਜੇ ਤੁਸੀਂ ਵਸਨੀਕ ਨਹੀਂ ਆ ਫਿਰ ਕੋਈ ਲੈਣਾ ਦੇਣਾ ਨਹੀਂ?
1: ਸੋ ਜੇ ਤੁਸੀਂ
0: ਸਟੂਡੈਂਟ ਵੀਜ਼ੇ ਦੇ ਉੱਤੇ ਹੋ ਜਾਂ
1: ਹਾਂਜੀ ਜਿੰਨੀ ਦੇਰ ਤੱਕ ਤੁਸੀਂ ਉੱਥੇ ਤੁਸੀਂ ਆਸਟ੍ਰੇਲੀਅਨ ਰੈਜੀਡੈਂਟ ਫੋਰ ਟੈਕਸ ਪਰਪਸ ਹੋ ਬਟ ਤੁਸੀਂ ਟੈਂਪਰੇਰੀ ਰੈਜੀਡੈਂਟ ਹੋ ਅੰਡਰ ਸਪੈਸ਼ਲ ਰੂਲਸ ਉਨੀ ਦੇਰ ਤੱਕ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ ਤੁਹਾਨੂੰ ਉਨੀ ਦੇਰ ਤੱਕ ਐਗਜ਼ੰਪਸ਼ਨ ਹੈਗੀ ਆ। ਸੋ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ ਜਿਵੇਂ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ ਤੁਸੀਂ ਕੋਈ ਪ੍ਰੋਪਰਟੀ ਬਾਏ ਕੀਤੀ ਉਹ ਪ੍ਰੋਪਰਟੀ ਤੋਂ ਤੁਹਾਨੂੰ ਰੈਂਟ ਆ ਰਿਹਾ ਤੁਸੀਂ ਹਜੇ ਪੱਕੇ ਨਹੀਂ ਤੌਰ 'ਤੇ ਉੱਥੇ ਨਹੀਂ ਰਹਿ ਰਹੇ ਉਨੀ ਦੇਰ ਤੱਕ ਉਹ ਐਗਜ਼ੰਪਟ ਆ ਇੱਥੇ ਇੰਡੀਆ ਦੇ ਵਿੱਚ ਸਟਿਲ ਤੁਹਾਨੂੰ ਪੇ ਕਰਨਾ ਪੈ ਸਕਦਾ ਅਤੇ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ ਉਸ ਦਿਨ ਤੋਂ ਤੁਹਾਨੂੰ ਉਹ ਰੈਂਟ ਇੱਥੇ ਫਿਰ ਡਿਕਲੇਅਰ ਕਰਨਾ ਪਏਗਾ ਤੇ ਇੱਕ ਮੈਂ ਪਹਿਲਾਂ ਮੈਂਸ਼ਨ ਕੀਤਾ ਸੀਗਾ ਕਿ ਤੁਸੀਂ ਜਿਸ ਤਰੀਕ ਨੂੰ ਇੱਥੇ ਹੁੰਦੇ ਆ ਉਹ ਤਰੀਕ ਕਿਉਂ ਇੰਪੋਰਟੈਂਟ ਹੈ ਕਿ ਤੁਸੀਂ ਉਸ ਦਿਨ ਜੋ ਵੀ ਤੁਹਾਡੇ ਕੋਲ ਵਰਲਡਵਾਈਡ ਜੋ ਕੁਛ ਵੀ ਹੈਗਾ ਉਹ ਸਾਰਿਆਂ ਦੀ ਤੁਸੀਂ ਉਸ ਦੇ ਡੇਟ ਨੂੰ ਵੈਲਿਊਏਸ਼ਨ ਕਰਵਾ ਲਓ। ਅਗਰ ਪ੍ਰੋਪਰਟੀ ਆ ਉਹਦੀ ਵੈਲਿਊਏਸ਼ਨ ਉਸ ਡੇਟ ਨੂੰ ਕਰਵਾ ਲਓ ਕਿਉਂਕਿ ਇੱਥੇ ਉਹਦੀ ਮਾਰਕੀਟ ਵੈਲਿਊ ਤੁਹਾਡਾ ਕੋਸਟ ਬੇਸ ਬਣ ਜਾਏਗੀ। ਸੋ ਤੁਸੀਂ ਉਹ ਪ੍ਰੋਪਰਟੀ ਲੈਟ ਸੇ 30 ਲੱਖ ਦੀ ਲਈ ਸੀ ਪਰ ਉਸ ਟਾਈਮ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਸੀਗੇ, ਅੱਜ ਉਹ ਪ੍ਰੋਪਰਟੀ ਦੀ ਵੈਲਿਊ 50 ਲੱਖ ਹੋ ਚੁੱਕੀ ਉੱਥੇ। ਸੋ ਤੁਸੀਂ ਉਹਦੀ 50 ਲੱਖ ਦੀ ਮਾਰਕੀਟ ਵੈਲਿਊਏਸ਼ਨ ਕਰਵਾ ਲੈਣੀ ਆ ਪ੍ਰੋਪਰ। ਲੈਟ ਸੇ ਤੁਸੀਂ ਸਾਲ ਬਾਅਦ ਜਾਂ 2 ਸਾਲ ਬਾਅਦ ਉਹਨੂੰ ਵੇਚਦੇ ਆ, ਤੁਹਾਨੂੰ 5-10 ਲੱਖ ਉਹਦੇ 'ਤੇ ਬਚਦਾ ਆ, ਫਿਰ ਤੁਹਾਨੂੰ ਸਿਰਫ ਉਹਨੇ ਉਹਦੇ 'ਤੇ ਟੈਕਸ ਦੇਣਾ ਪਏਗਾ ਜੋ ਉਹਦੀ ਮਾਰਕੀਟ ਵੈਲਿਊ ਤੋਂ ਬਾਅਦ ਗੇਨ ਹੋਇਆ ਤੁਹਾਨੂੰ, ਨਾ ਕਿ ਪੂਰਾ। ਅਗਰ ਤੁਸੀਂ 30 ਲੱਖ ਦੀ ਲਈ ਸੀ ਔਰ 60 ਲੱਖ ਦੀ ਵੇਚੀ, ਪੂਰੇ 30 ਲੱਖ 'ਤੇ ਨਹੀਂ, ਜੋ ਮਾਰਕੀਟ ਵੈਲਿਊ ਸੀ ਜਿਸ ਟਾਈਮ ਤੁਸੀਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਹੋ ਗਏ ਫੋਰ ਟੈਕਸ ਪਰਪਸ, ਉਸ ਟਾਈਮ ਦੀ ਵੈਲਿਊਏਸ਼ਨ ਦੇ।
0: ਸੋ ਜੇ ਵੈਲਿਊਏਸ਼ਨ ਤੋਂ ਬਿਨਾਂ ਤੁਸੀਂ ਵੇਚ ਦਿੰਦੇ ਹੋ ਤਾਂ ਫਿਰ ਉਹ ਸ਼ੁਰੂ ਤੋਂ ਲੈ ਕੇ ਕੈਲਕੂਲੇਟ ਹੋ ਸਕਦਾ, ਕਿਉਂਕਿ
1: ਜੇ ਤੁਹਾਡੇ ਕੋਲ ਰਿਕਾਰਡ ਕੀਪਿੰਗ ਤੁਹਾਡੀ ਪ੍ਰੋਪਰ ਨਹੀਂ ਹੈਗੀ, ਉਸ ਕੇਸ ਦੇ ਵਿੱਚ ਫਿਰ ਦਿੱਕਤ ਆ ਜਾਂਦੀ ਹੈ ਕਿ
0: ਕਿਉਂਕਿ ਵੈਲਿਊਏਸ਼ਨ ਜਸਟੀਫਾਈ ਕਰਨੀ ਔਖੀ ਹੋ ਜਾਊਗੀ ਫਿਰ ਉਹ ਕਿ ਉਦੋਂ ਕੀ ਵੈਲਿਊ।
1: ਬੈਕ ਡੇਟ ਤੋਂ ਵੀ ਵੈਲਿਊਏਸ਼ਨ ਕਰਵਾ ਸਕਦੇ ਹਾਂ ਬਟ ਉਹਦੇ ਵਿੱਚ ਫਿਰ ਬਾਅਦ ਵਿੱਚ ਪ੍ਰੋਬਲਮ ਆਉਂਦੀਆਂ ਨੇ। ਉਹ ਵੈਲਿਊਏਸ਼ਨ ਹੋ ਸਕਦਾ ਤੁਹਾਨੂੰ ਉਹ ਸਹੀ ਤਰੀਕੇ ਨਾਲ ਨਾ ਕੈਲਕੂਲੇਟ ਹੋਵੇ।
0: ਸੋ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿੱਦਣ ਤੁਹਾਡਾ ਸਟੇਟਸ ਇੱਥੇ ਪਰਮਾਨੈਂਟ ਹੋ ਜਾਂਦਾ ਵਾ ਉਦਣ ਆਪਣੀਆਂ ਉੱਥੇ ਜੇ ਕੋਈ ਪ੍ਰੋਪਰਟੀ ਤਾਂ ਉਹਦੀ ਵੈਲਿਊਏਸ਼ਨ ਕਰਵਾ ਲਈ ਜਾਵੇ।
1: ਹਾਂਜੀ
0: ਓਕੇ। ਅੱਛਾ ਹੁਣ ਦੂਸਰਾ ਸਿਨੈਰੀਓ ਆ ਕਿ ਜੇਕਰ ਮੰਨ ਲਓ ਤੁਸੀਂ ਇੱਥੇ ਟੈਂਪਰੇਰੀ ਹੋ, ਪ੍ਰੋਪਰਟੀ ਉੱਥੇ ਹੈਗੀ ਆ,
1: ਹਾਂਜੀ,
0: ਅਤੇ ਪੈਸੇ ਤੁਸੀਂ ਇੱਥੇ ਮੰਗਾ ਲੈਂਦੇ ਹੋ ਉਹਦੇ, ਫਿਰ ਕੀ ਲਾਗੂ ਹੁੰਦਾ?
1: ਫਿਰ ਉਸ ਕੇਸ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਕਿਉਂਕਿ ਐਸ ਲੌਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਤੁਹਾਨੂੰ ਕਿਉਂ ਆ ਰਿਹਾ। ਜੇ ਤੁਸੀਂ ਇੱਥੇ ਟੈਂਪਰੇਰੀ ਰੈਜ਼ੀਡੈਂਟ ਹੋ ਟੈਕਸ ਪਰਪਸ ਲਈ ਤਾਂ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ, ਸੋ ਉਸ ਟਾਈਮ 'ਤੇ ਤੁਹਾਨੂੰ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ ਹੈ। ਮੇਨ ਕੀ ਹੁੰਦਾ ਕਿ ਜਦੋਂ ਤੁਹਾਨੂੰ ਫੋਰਨ ਤੋਂ ਕੁਝ ਵੀ ਪੈਸਾ ਆ ਰਿਹਾ ਤਾਂ ਇੱਥੇ ਉਹਦਾ ਪ੍ਰੋਪਰ ਉਸ ਟਰੈਕ ਉਹਦਾ ਰਿਕਾਰਡ ਰੱਖਦਾ ਸਾਰਾ, ਜਦੋਂ ਵੀ ਪੈਸਾ ਤੁਹਾਨੂੰ ਇੱਥੇ ਆ ਰਿਹਾ। ਜ਼ਿਆਦਾਤਰ ਅਗਰ 10,000 ਤੋਂ ਉੱਪਰ ਦੀ ਟ੍ਰਾਂਜੈਕਸ਼ਨ ਹੈ ਤਾਂ ਉਹ ਬੈਂਕ ਰਿਪੋਰਟ ਕਰਦਾ ਉਸ ਟਰੈਕ ਨੂੰ, ਅਤੇ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਕਿ ਮੇਕ ਸ਼ੋਰ ਕਰਨਾ ਕਿ ਕੋਈ ਇਲੀਗਲ ਐਕਟੀਵਿਟੀ ਤਾਂ ਨਹੀਂ ਹੋ ਰਹੀ, ਕੋਈ ਮਨੀ ਲੌਂਡਰਿੰਗ ਤਾਂ ਨਹੀਂ ਹੋ ਰਹੀ ਕੁਛ ਐਵੇਂ ਦਾ। ਪਰ ਅਗਰ ਤੁਸੀਂ ਤੁਹਾਡਾ ਆਪਣਾ ਪੈਸਾ ਤੁਸੀਂ ਉੱਥੋਂ ਟ੍ਰਾਂਸਫਰ ਕਰ ਰਹੇ ਹਾਂ ਜਿਹੜਾ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਲੈਟ ਸੇ ਤੁਸੀਂ ਉੱਥੇ ਤੁਹਾਡੇ ਬੈਂਕ ਦੇ ਵਿੱਚ ਸੇਵਿੰਗ ਪਈ ਸੀ ਤੁਹਾਡੀ, ਉਦੋਂ ਤੁਸੀਂ ਟ੍ਰਾਂਸਫਰ ਸਟ੍ਰੇਟ ਅਵੇ ਨਹੀਂ ਕੀਤੀ, ਤੁਸੀਂ ਬਾਅਦ ਵਿੱਚ ਕਰ ਲਈ, ਉਹਦੇ 'ਤੇ ਕੋਈ ਦਿੱਕਤ ਨਹੀਂ ਹੈ ਐਸ ਲੌਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਜਾਂ ਸੋਰਸ ਹੈਗਾ ਵਾ ਕਿ ਪੈਸਾ ਕਿੱਥੋਂ ਆਇਆ
0: ਜੀ। ਅਤੇ ਅੱਛਾ ਜੇਕਰ ਉਹ ਤੁਹਾਡੇ ਨਾਂ 'ਤੇ ਨਹੀਂ ਆ, ਮਾਂ ਪਿਓ ਦੇ ਜਾਂ ਕਿਸੇ ਭੈਣ ਭਰਾ ਦੇ ਨਾਂ ਦੇ ਉੱਤੇ ਆ, ਫਿਰ ਉਹਦੀਆਂ ਕੀ ਕੈਲਕੂਲੇਸ਼ਨਸ ਨੇ?
1: ਸੋ ਉਸ ਕੇਸ ਦੇ ਵਿੱਚ ਡਿਪੈਂਡ ਕਰਦਾ ਕਿ ਉਹ ਪੈਸਾ ਤੁਹਾਨੂੰ ਕਿਉਂ ਦੇ ਰਹੇ ਨੇ। ਅਗਰ ਤਾਂ ਲੈਟ ਸੇ ਤੁਹਾਡੇ ਪੇਰੈਂਟਸ ਤੁਹਾਨੂੰ ਮਦਦ ਕਰ ਰਹੇ ਨੇ, ਤੁਸੀਂ ਇੱਥੇ ਘਰ ਲੈਣਾ, ਤੁਹਾਨੂੰ ਗਿਫਟ ਦੇ ਤੌਰ 'ਤੇ ਪੈਸਾ ਦੇ ਰਹੇ ਨੇ, ਪਰ ਉਹ ਜੈਨੂਅਨ ਗਿਫਟ ਆ, ਉਹਦੇ 'ਚ ਕੋਈ ਓਬਲੀਗੇਸ਼ਨ ਨਹੀਂ ਹੈ ਤੁਹਾਨੂੰ ਕਿ ਤੁਸੀਂ ਉਹ ਪੈਸਾ ਵਾਪਸ ਕਰਨਾ ਉਹਨਾਂ ਨੂੰ, ਉਸ ਕੇਸ ਦੇ ਵਿੱਚ ਇੱਥੇ ਕੋਈ ਗਿਫਟ ਟੈਕਸ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ, ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ।
0: ਓਕੇ। ਸੋ ਆਮ ਇੱਥੇ ਇੱਕ ਟਰਮ ਚੱਲਦੀ ਆ ਕਿ ਹਾਂ ਮਾਂ ਪਿਓ ਨੇ ਜੇ ਪੈਸਾ ਭੇਜਣਾ ਤਾਂ ਉਹ ਐਜ਼ ਏ ਗਿਫਟ ਭੇਜ ਸਕਦੇ ਆ, ਕੀ ਉਹਦੀ ਕੋਈ ਲਿਮਿਟ ਵੀ ਆ ਜਾਂ ਫਿਰ ਇੱਥੇ ਵੀਜ਼ਾ ਸਟੇਟਸ ਵੀ ਮੈਟਰ ਕਰਦਾ?
1: ਉਹਦੀ ਕੋਈ ਲਿਮਿਟ ਆਸਟ੍ਰੇਲੀਆ ਦੇ ਵਿੱਚ ਤਾਂ ਨਹੀਂ ਆ, ਡਿਪੈਂਡ ਕਰਦਾ ਜਿਹੜਾ ਬੰਦਾ ਤੁਹਾਨੂੰ ਭੇਜ ਰਿਹਾ, ਉਹ ਅਗਰ ਤੁਹਾਨੂੰ ਭੇਜਣਾ ਚਾਹੁੰਦੇ ਆ ਲੈਟ ਸੇ $1,00,000 ਵੀ ਭੇਜਣਾ ਚਾਹੁੰਦੇ ਆ ਤਾਂ ਆਸਟ੍ਰੇਲੀਆ ਦੇ ਵਿੱਚ ਗਿਫਟ ਦੇ ਉੱਤੇ ਕੋਈ ਐਸ ਸੱਚ ਲਿਮਿਟ ਨਹੀਂ ਹੈਗੀ, ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ। ਹਰ ਕੰਟਰੀ ਦੇ ਆਪਣੇ ਰੂਲਸ ਹੁੰਦੇ ਨੇ ਕਿ ਕਿੰਨਾ ਪੈਸਾ ਉਸ ਕੰਟਰੀ ਤੋਂ ਬਾਹਰ ਜਾ ਸਕਦਾ, ਇੰਡੀਆ ਦੇ ਵਿੱਚ ਉਹਨਾਂ ਦੇ ਆਪਣੇ ਰੂਲਸ ਨੇ। ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਉਹ ਵੀ ਐਕਸਪਲੇਨ ਕਰ ਦਿੰਦਾ ਥੋੜ੍ਹਾ। ਜਿਵੇਂ ਇੰਡੀਆ ਦੇ ਵਿੱਚ ਟੋਟਲ ਜੋ ਲਿਮਿਟ ਉਹਨਾਂ ਨੇ ਸਰਕਾਰ ਨੇ ਤੈਅ ਕੀਤੀ ਉਹ ਤਕਰੀਬਨ US ਦੀ $2,50,000 ਦੀ ਹੈਗੀ ਹੈ।
0: ਓਕੇ।
1: ਸੋ ਕਿ ਉਹਨਾਂ ਪੈਸਾ ਬਾਹਰ ਜਾ ਸਕਦਾ
0: ਇੱਕ ਕੋਈ ਇੰਡੀਅਨ
1: ਰੈਜ਼ੀਡੈਂਟ ਅਗਰ ਨਹੀਂ ਪੂਰੇ ਸਾਲ ਦਾ,
0: ਅੱਛਾ ਪੂਰੇ ਸਾਲ
1: ਇੱਕ ਸਾਲ ਦੀ ਲਿਮਿਟ ਹੈ
0: ਜੀ।
1: ਸੋ ਅਗਰ ਕੋਈ ਇੰਡੀਅਨ ਰੈਜ਼ੀਡੈਂਟ ਆ ਤਾਂ ਉਹ $2,50,000 USD ਬਾਹਰ ਭੇਜ ਸਕਦਾ। ਹੁਣ ਉਹਨਾਂ ਨੇ ਉਹਦੇ 'ਤੇ ਇੱਕ ਇੰਟਰੋਡਿਊਸ ਕੀਤਾ ਕਿ ਉਹਨਾਂ ਨੇ ਹੁਣ ਉਹ ਉਹਦੇ 'ਤੇ TCS ਕੱਟਦੇ ਨੇ। ਸੋ ਉਹਦੇ ਵਿੱਚ ਉਹਨਾਂ ਨੇ ਆਪਣੇ ਥਰੈਸ਼ਹੋਲਡ ਸੈਟਅਪ ਕੀਤੇ ਹੋਏ ਨੇ ਜਿਹਦੇ ਵਿੱਚ ਉਹ ਅਗਰ ਤੁਸੀਂ 10 ਲੱਖ ਰੁਪਏ ਤੋਂ ਵੱਧ ਭੇਜਦੇ ਆ ਉਸ ਤੋਂ ਉੱਪਰ ਤੇ ਉਹ TCS ਕੱਟਦੇ ਨੇ। ਹੁਣ ਉਹਦੇ 'ਤੇ ਵੀ ਡਿਪੈਂਡ ਕਰਦਾ ਕਿ ਪੈਸਾ ਕਿਉਂ ਬਾਹਰ ਜਾ ਰਿਹਾ, ਜਿਵੇਂ ਅਗਰ ਨੋਰਮਲ ਗਿਫਟ ਵਗੈਰਾ ਜਾਂ ਕੋਈ ਇਨਵੈਸਟਮੈਂਟ ਪਰਪਸ ਲਈ ਜਾ ਰਿਹਾ ਤੇ ਫਿਰ ਉਹ ਨੋਰਮਲ ਕੈਟੇਗਰੀ ਦੇ ਵਿੱਚ ਆਉਂਦਾ ਜਿਹਦੇ 'ਤੇ ਪ੍ਰੋਪਰ TCS ਉਹ ਕੱਟਦੇ ਨੇ, 20% TCS ਕੱਟਦੇ ਨੇ। ਅਗਰ ਉਹ ਪੈਸਾ ਔਨ ਦੀ ਅਦਰ ਹੈਂਡ ਐਜੂਕੇਸ਼ਨ ਪਰਪਸ ਲਈ ਜਾ ਰਿਹਾ ਜਾਂ ਕੋਈ ਮੈਡੀਕਲ ਰੀਜ਼ਨ ਦੇ ਲਈ ਜਾ ਰਿਹਾ ਤੇ ਉਸ ਕੇਸ ਦੇ ਵਿੱਚ ਹੁਣ 2% ਕੱਟਦੇ ਨੇ ਉਹ TCS।
0: ਓਕੇ,
1: ਤੇ ਪਰ ਅਗਰ ਕੋਈ ਐਜੂਕੇਸ਼ਨ ਲੋਨ ਲੈ ਕੇ ਪ੍ਰੋਪਰ ਤੁਸੀਂ ਐਜੂਕੇਸ਼ਨ ਫੰਡ ਟ੍ਰਾਂਸਫਰ ਕਰਦੇ ਆ ਉਹਦੇ 'ਤੇ ਕੋਈ TCS ਨਹੀਂ ਕੱਟਿਆ ਜਾਂਦਾ। ਹਾਂਜੀ,
0: ਓਕੇ, ਸੋ ਉਹ ਤਾਂ ਹੋ ਗਿਆ ਸਟੂਡੈਂਟਸ ਦੇ ਲਈ। ਅੱਛਾ, ਜੇ ਆਪਾਂ ਉੱਥੇ ਜੱਦੀ ਕਿਸੇ ਦੀ ਜਾਇਦਾਦ ਆ ਉਹ ਜੇ ਕੋਈ ਵੇਚਦਾ ਉਹਦੇ 'ਤੇ ਵੀ ਫਿਰ ਟੈਕਸ ਦੇਣਾ ਪਊਗਾ?
1: ਸੋ ਅਗਰ ਤੁਸੀਂ ਪ੍ਰੋਪਰਟੀ ਇਨਹੈਰਿਟ ਕੀਤੀ, ਜਿਵੇਂ ਅਗਰ ਕੋਈ ਵੀ ਕਮਰਸ਼ਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਤੁਹਾਨੂੰ ਹੁਣ ਤੁਹਾਡੇ ਨਾਂ 'ਤੇ ਹੋ ਗਈ ਆ, ਉਹਨੂੰ ਸਟੇਟ ਵਿੱਚ ਜਦੋਂ ਤੁਹਾਡੇ ਨਾਮ 'ਤੇ ਹੋਈ ਆ ਉਸ ਟਾਈਮ ਉਹਦੇ 'ਤੇ ਨਹੀਂ ਟੈਕਸ ਲੱਗਣਾ, ਪਰ ਜਦੋਂ ਤੁਸੀਂ ਉਸ ਪ੍ਰੋਪਰਟੀ ਨੂੰ ਸੈੱਲ ਕਰੋਗੇ ਉਸ ਟਾਈਮ ਦੇ ਉੱਤੇ ਤੁਹਾਨੂੰ ਟੈਕਸ ਦੇਣਾ ਪਏਗਾ। ਹੁਣ ਉਹਦੇ ਵਿੱਚ ਵੀ ਡਿਪੈਂਡ ਕਰਦਾ ਹੈ ਕਿ ਉਹ ਪ੍ਰੋਪਰਟੀ ਉਹਨਾਂ ਨੇ ਖਰੀਦੀ ਕਦੋਂ ਸੀ ਜਦੋਂ ਤੁਹਾਨੂੰ ਪਾਸਵਨ ਹੋਈ ਪ੍ਰੋਪਰਟੀ।
0: ਓਕੇ,
1: ਲੈਟਸ ਸੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਪ੍ਰੋਪਰਟੀ ਪਾਸਵਨ ਕੀਤੀ, ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ
0: ਜੇ ਉਹ ਜੱਦੀ ਆ ਤੇ?
1: ਸੋ ਅਗਰ ਉਹ ਪ੍ਰੋਪਰਟੀ 20 ਸਤੰਬਰ 1985 ਤੋਂ ਪਹਿਲਾਂ ਉਹਨਾਂ ਨੇ ਬਾਏ ਕੀਤੀ ਸੀ ਉਸ ਕੇਸ ਦੇ ਵਿੱਚ ਜਦੋਂ ਤੁਹਾਨੂੰ ਪਾਸਵਨ ਹੋਈ ਪ੍ਰੋਪਰਟੀ ਉਸ ਟਾਈਮ ਦੇ ਉੱਤੇ ਜੋ ਉਹਦੀ ਮਾਰਕੀਟ ਵੈਲਿਊ ਆ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ।
0: ਜਦੋਂ ਤੁਹਾਡੇ ਨਾਮ 'ਤੇ ਹੋਈ ਆ,
1: ਜਦੋਂ ਤੁਹਾਡੇ ਨਾਮ 'ਤੇ ਹੋਈ ਆ,
0: ਓਕੇ,
1: ਉਹ ਤੁਹਾਡਾ ਕੋਸਟ ਬੇਸ ਆ। ਉਸ ਤੋਂ ਬਾਅਦ ਤੁਸੀਂ ਜਿੰਨੇ ਮੁਨਾਫੇ 'ਤੇ ਵੇਚੋਗੇ ਉਹਨੂੰ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
0: ਓਕੇ,
1: ਅਗਰ ਉਹਨਾਂ ਨੇ ਉਹ ਪ੍ਰੋਪਰਟੀ ਬਾਅਦ ਵਿੱਚ ਲਈ ਆ 20 ਸਤੰਬਰ 1985 ਤੋਂ ਬਾਅਦ ਜਦੋਂ ਇੱਥੇ CGT ਟੈਕਸ ਲੱਗਣਾ ਸ਼ੁਰੂ ਹੋਇਆ, ਉਸ ਕੇਸ ਦੇ ਵਿੱਚ ਜਿੰਨੇ ਦੀ ਪ੍ਰੋਪਰਟੀ ਉਹਨਾਂ ਨੇ ਖਰੀਦੀ ਸੀ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ, ਅਤੇ ਉਸ ਤੋਂ ਬਾਅਦ ਤੁਸੀਂ ਜਿੰਨੇ ਮੁਨਾਫੇ 'ਤੇ ਤੁਸੀਂ ਪ੍ਰੋਪਰਟੀ ਵਿਕੇਗੀ ਅਤੇ ਉਹਨੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
0: ਸੋ ਇੱਥੇ ਉਹ ਚੀਜ਼ ਨਹੀਂ ਲਾਗੂ ਹੋਊਗੀ ਕਿ ਮੈਂ ਵੈਲੂਏਸ਼ਨ ਕਰਵਾ ਲਈ ਜਿਸ ਦਿਨ ਮੈਂ ਪਰਮਾਨੈਂਟ ਹੋਇਆ?
1: ਪਰਮਾਨੈਂਟ ਵਾਲੀ ਸਿਨੈਰੀਓ ਤੇ ਸਟਿਲ ਉਹ ਐਪਲੀਕੇਬਲ ਹੋਏਗਾ।
0: ਸੋ ਉਹ ਇੱਥੇ ਵੀ ਲਾਗੂ ਹੋ ਜਾਊਗਾ
1: ਸੀ? ਹਾਂ,
0: ਕਿ ਆਪਾਂ ਉਹਦੀ ਉਸ ਦਿਨ ਦੀ ਵੈਲੂਏਸ਼ਨ ਆਪਾਂ ਕਰਵਾ ਲਈਏ ਤੇ ਵੇਚਣ ਤੋਂ ਲੈ ਕੇ ਤੇ ਉਹਦੇ ਦਰਮਿਆਨ ਦਾ ਜਿਹੜਾ ਵਾਧਾ ਵਾ ਉਹ ਫਿਰ ਉਹਦੇ ਚ ਆਪਾਂ ਆ ਜਾਂਦੇ। ਸੋ ਇਸ ਕਰਕੇ ਆਪਾਂ ਇਹ ਕਹਿ ਲਈਏ ਕਿ ਵੈਲੂਏਸ਼ਨ ਜਿਹੜੀ ਆ ਉਹ ਜ਼ਰੂਰੀ ਆ।
1: ਅਗਰ ਇੱਥੇ ਬੋਨ ਨਹੀਂ ਹੈ ਇੱਥੋਂ ਦਾ ਕਿ ਉਹ ਮਤਲਬ ਡੇ 1 ਤੋਂ ਹੀ ਰੈਜ਼ੀਡੈਂਟ ਨਹੀਂ ਹੈ ਹੋਇਆ ਪੱਕੇ ਤੌਰ 'ਤੇ
0: ਜੀ,
1: ਉਹ ਬਾਅਦ ਵਿੱਚ ਤੁਸੀਂ ਮਾਈਗ੍ਰੇਟ ਕੀਤੇ ਇੱਥੇ, ਉਸ ਕੇਸ ਦੇ ਵਿੱਚ ਉਹ ਸੇਮ ਰੂਲ ਅਪਲਾਈ ਹੋਣਗੇ ਕਿ ਜਿਸ ਟਾਈਮ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਤੁਸੀਂ ਪਰਮਾਨੈਂਟ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਗਏ, ਉਸ ਟਾਈਮ ਦੇ ਉੱਤੇ ਤੁਸੀਂ ਜੋ ਉਹਦੀ ਵੈਲਿਊਏਸ਼ਨ ਹੈਗੀ ਤੁਹਾਡੇ ਕੋਲ ਜੋ ਵੀ ਐਸੈਟ ਤੁਸੀਂ ਵਰਲਡ ਵਾਈਡ ਤੁਸੀਂ ਹੋਲਡ ਕਰਦੇ ਹੋ ਉਸ ਤੋਂ ਉੱਪਰ ਜੋ ਵੀ ਮੁਨਾਫੇ 'ਤੇ ਵੇਚੋਗੇ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪਏਗਾ।
0: ਅੱਛਾ, ਇੱਕ ਤੁਸੀਂ ਸ਼ਬਦ ਯੂਜ਼ ਕੀਤਾ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ, ਐਗਰੀਕਲਚਰ ਵਿੱਚੋਂ ਜਿਹੜਾ ਮਿਸ ਹੋ ਗਿਆ ਜਾਂ ਵੱਖਰਾ ਆ?
1: ਐਗਰੀਕਲਚਰ ਮਤਲਬ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਉਹ ਮੈਟਰ ਨਹੀਂ ਕਰਦਾ ਕਿ ਉਹ
0: ਕਿਹੜੀ ਆ
1: ਕਿਹੜੀ ਹੈ, ਮੇਨ ਤਾਂ ਕੈਪੀਟਲ ਗੇਨ ਮਤਲਬ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਹੋਵੇ ਐਗਰੀਕਲਚਰ ਲੈਂਡ ਹੋਵੇ। ਇੰਡੀਆ ਦੇ ਵਿੱਚ ਐਗਰੀਕਲਚਰ ਲੈਂਡ 'ਤੇ ਟੈਕਸ ਨਹੀਂ ਹੈ ਸ਼ਾਇਦ, ਪਰ ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕੋਈ ਐਗਜ਼ੰਪਸ਼ਨ ਨਹੀਂ ਹੈਗੀ ਜੋ ਜਿੰਨੇ ਦੀ ਤੁਸੀਂ ਪ੍ਰੋਪਰਟੀ ਲਈ ਹੈ ਜਿੰਨੇ ਦੀ ਤੁਸੀਂ ਵੇਚੋਗੇ ਉਸ ਹਿਸਾਬ ਨਾਲ ਕੈਲਕੂਲੇਸ਼ਨ ਹੋਏਗੀ ਉਹਦੀ।
0: ਓਕੇ, ਸੋ ਉਹ ਉੱਦਾਂ ਦਾ ਉੱਦਾਂ ਹੀ ਉਹ ਰੂਲ ਚੱਲੂਗਾ, ਡਜ਼ਨਟ ਮੈਟਰ ਕਿ ਉਹ ਕਿਹੜੀ ਲੈਂਡ ਹੈ। ਇਸ ਤੋਂ ਇਲਾਵਾ ਇੱਕ ਰੁਝਾਨ ਹੋ ਰਿਹਾ ਕਿ ਆਪਾਂ ਜਿਹੜਾ ਇੱਧਰੋਂ ਮੰਨ ਲਓ ਉੱਧਰ ਭੇਜਦੇ ਹਾਂ, ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਉੱਧਰ ਵੀ ਪ੍ਰੋਪਰਟੀ 'ਚ ਇਨਵੈਸਟ ਕਰ ਰਹੇ ਆ, ਬੜੀਆਂ ਸਾਰੇ ਐਡਵਰਟਾਈਜ਼ਮੈਂਟ ਵੀ ਚੱਲ ਰਹੀਆਂ ਵੀ ਉੱਥੇ ਤੁਸੀਂ ਇਨਵੈਸਟ ਕਰ ਦਿਉ ਉੱਥੇ ਤੁਹਾਡਾ ਜ਼ਿਆਦਾ ਵਾਧਾ ਮਿਲਦਾ ਵਾ, ਜਾਂ ਹੋਰ ਕਿਤੇ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਆਪਾਂ ਇੱਧਰੋਂ ਪੈਸਾ ਉੱਧਰ ਭੇਜਦੇ ਹਾਂ ਕੀ ਉਹਦੇ 'ਤੇ ਵੀ ਕੁਛ ਦੇਣਾ ਲੈਣਾ ਪੈਂਦਾ?
1: ਸੋ ਜਦੋਂ ਤੁਸੀਂ ਪੈਸਾ ਭੇਜ ਰਹੇ ਹੋ ਉਸ ਟਾਈਮ ਦੇ ਉੱਤੇ ਮਤਲਬ ਰੇਟਵੇ ਉਹਦਾ ਕੁਛ ਨਹੀਂ ਕਰਨਾ ਹੁੰਦਾ,
0: ਉੱਥੇ ਕਰਨਾ ਜੋ ਕਰਨਾ ਇੱਥੇ ਨਹੀਂ। ਓਕੇ,
1: ਹਾਂਜੀ, ਉਹ ਤੁਹਾਡੀ ਇਨਵੈਸਟਮੈਂਟ ਹੈ ਬੇਸਿਕਲੀ, ਤੁਸੀਂ ਕਿੱਥੇ ਇਨਵੈਸਟ ਕਰ ਰਹੇ ਹੋ। ਅਗਰ ਤੁਸੀਂ ਅੱਜ ਕੱਲ੍ਹ ਜ਼ਿਆਦਾ ਚੱਲ ਰਿਹਾ ਕਿ ਇੰਡੀਆ 'ਚ ਕਾਫੀ ਇਨਵੈਸਟਮੈਂਟਸ ਹੋ ਰਹੀ ਇੱਥੋਂ, ਜਾਂ ਪਿੱਛੇ ਜੇ ਕਾਫੀ ਲਾ ਲਓ ਕਿ ਹੋਰ ਕੰਟਰੀਜ਼ ਦੇ ਵਿੱਚ ਦੁਬਈ ਦੇ ਵਿੱਚ ਕਾਫੀ ਲੋਕਾਂ ਨੇ ਇਨਵੈਸਟ ਕੀਤਾ, ਮੇਨ ਇਹ ਹੈ ਕਿ ਜਦੋਂ ਤੁਸੀਂ ਜਿੱਥੇ ਵੀ ਇਨਵੈਸਟ ਕੀਤਾ ਉਹ ਇਨਵੈਸਟਮੈਂਟ ਦੇ ਉੱਪਰ ਜੋ ਵੀ ਤੁਹਾਡੀ ਰਿਟਰਨ ਆ ਰਹੀ ਹੈ ਉਹ ਟੈਕਸੇਬਲ ਹੈ। ਜਿਵੇਂ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ ਉਹ ਪ੍ਰੋਪਰਟੀ 'ਤੇ ਤੁਹਾਨੂੰ ਫਿਰ ਰੈਂਟ ਆ ਰਿਹਾ, ਉਹ ਤੁਹਾਡੀ ਇਨਕਮ ਹੈ। ਸੋ ਉਹ ਤੁਸੀਂ ਇੱਥੇ ਡਿਕਲੇਅਰ ਕਰਨੀ ਹੈ। ਤੁਸੀਂ ਖਰਚੇ ਵੀ ਆਪਣੇ ਕਰ ਸਕਦੇ ਹੋ ਉਹਦੇ 'ਚੋਂ ਕਲੇਮ, ਬਟ ਮੇਨ ਇਜ਼ ਕਿ ਜੋ ਵੀ ਤੁਹਾਨੂੰ ਉੱਥੋਂ ਮੁਨਾਫਾ ਆ ਰਿਹਾ, ਜਦੋਂ ਕੱਲ੍ਹ ਨੂੰ ਵੇਚੋਗੇ ਪ੍ਰੋਪਰਟੀ, ਉਸ ਟਾਈਮ ਦੇ ਉੱਤੇ ਵੀ ਉਹ ਡਿਕਲੇਅਰ ਹੋਏਗੀ ਇੱਥੇ, ਅਤੇ ਜੋ ਵੀ ਉਹਦੇ 'ਤੇ ਬਣਦਾ ਟੈਕਸ ਆ ਉਸ ਟਾਈਮ 'ਤੇ ਕੈਲਕੂਲੇਟ ਹੋਏਗਾ। ਸੋ ਤੁਸੀਂ ਇਨਵੈਸਟ ਕਿੱਥੇ ਵੀ ਕਰ ਸਕਦੇ ਹੋ ਵਰਲਡ ਵਾਈਡ, ਇਹੋ ਜਿਹੀ ਕੋਈ ਲਿਮਿਟੇਸ਼ਨ ਨਹੀਂ ਹੈ ਕਿ ਤੁਸੀਂ ਸਿਰਫ ਆਸਟ੍ਰੇਲੀਆ 'ਚ ਇਨਵੈਸਟ ਕਰਨਾ।
0: ਸੋ ਇੱਦਾਂ ਦੀ ਕੋਈ ਓਬਲੀਗੇਸ਼ਨ ਨਹੀਂ ਹੈ। ਅਤੇ ਇਹਦਾ ਮਤਲਬ ਕਿ ਮੈਂ ਇਹ ਸੋਚ ਰਿਹਾ ਸੀ ਕਿ ਜਦੋਂ ਮੰਨ ਲਓ ਹੁਣ ਆਪਾਂ ਇੱਥੋਂ ਪੈਸਾ ਭੇਜਿਆ, ਕੋਈ ਪ੍ਰੋਪਰਟੀ ਆਪਾਂ ਬਾਏ ਕਰ ਲਈ, ਪਰ ਆਈ ਥਿੰਕ ਕਿ ਉਹਦੇ ਵਿੱਚ ਬਹੁਤ ਲੋਕਾਂ ਦੇ ਫਿਰ ਇਹ ਧਿਆਨ ਦੇ ਵਿੱਚ ਚੀਜ਼ ਨਹੀਂ ਹੋਊਗੀ ਕਿ ਜਦੋਂ ਆਪਾਂ ਵਾਪਸ ਲਿਆਉਣਾ ਵਾ ਤਾਂ ਉਹਦੇ ਉੱਤੇ ਵੀ ਫਿਰ ਦੁਬਾਰਾ ਤੋਂ ਟੈਕਸ ਪੈਣੇ ਆ, ਫਿਰ ਉਹ ਦੁਬਾਰਾ ਜਿਹੜੇ ਡੋਲਰ ਵੈਲਿਊ ਆ ਉਹਦਾ ਵੀ ਫਰਕ ਉੱਤੇ ਥੱਲੇ ਹੋਣਾ ਵਾ। ਸੋ ਕੁੱਲ ਮਿਲਾ ਕੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਵੀ ਸਾਨੂੰ ਨੁਕਸਾਨ ਜਾਂ ਫਾਇਦੇ ਦੇ ਵਿੱਚ ਕੈਲਕੂਲੇਟ ਕਰਨੀਆਂ ਚਾਹੀਦੀਆਂ, ਜਿਹੜੀਆਂ ਕਿ ਸ਼ਾਇਦ ਆਪਾਂ ਉਦੋਂ ਨਹੀਂ ਧਿਆਨ ਦੇ ਵਿੱਚ ਆਪਾਂ ਰੱਖਦੇ ਜਦੋਂ ਆਪਾਂ ਕੁਛ ਖਰੀਦਣਾ।
1: ਇਨਵੈਸਟਮੈਂਟ ਤਾਂ ਇਨਵੈਸਟਮੈਂਟ ਹੈ, ਤੁਸੀਂ ਕਿੱਥੇ ਵੀ ਕਰ ਰਹੇ ਹੋ। ਆਸਟ੍ਰੇਲੀਆ ਦਾ ਰੂਲ ਹੈ ਕਿ ਤੁਸੀਂ ਅਗਰ ਇਨਵੈਸਟ ਕੀਤਾ, ਤੁਸੀਂ ਉਹਦੇ 'ਤੇ ਪੈਸਾ ਕਮਾਇਆ, ਅਤੇ ਉਹਦਾ ਆਪਣਾ ਬਣਦਾ ਟੈਕਸ ਪੇ ਕਰੋ। ਅਗਰ ਤੁਸੀਂ ਇੱਥੇ ਰਹਿ ਰਹੇ ਹੋ ਤਾਂ ਤੁਹਾਨੂੰ ਉਹਦਾ ਟੈਕਸ ਪੇ ਕਰਨਾ ਪੈਣਾ। ਸੋ ਚਾਹੇ ਪ੍ਰੋਪਰਟੀ ਤੁਸੀਂ ਇੱਥੇ ਲਈ ਹੈ, ਚਾਹੇ ਪ੍ਰੋਪਰਟੀ ਤੁਸੀਂ ਇੰਡੀਆ 'ਚ ਲਈ ਹੈ ਜਾਂ ਕਿਸੇ ਹੋਰ ਕੰਟਰੀ 'ਚ ਲਈ ਹੈ, ਜੋ ਤੁਹਾਡਾ ਪ੍ਰੋਪਰਟੀ 'ਚੋਂ ਤੁਸੀਂ ਕਮਾਇਆ ਉਹਦਾ ਇੱਥੇ ਟੈਕਸ ਪੇ ਕਰੋ। ਸੋ ਡਬਲ ਟੈਕਸ ਨਹੀਂ, ਮਤਲਬ ਜੋ ਬਣਦਾ ਟੈਕਸ ਹੈ ਜਦੋਂ ਤੁਸੀਂ ਸੈੱਲ ਕੀਤੀ ਪ੍ਰੋਪਰਟੀ ਉਦੋਂ ਹੀ ਤੁਹਾਨੂੰ ਉਹਦਾ ਕੈਪੀਟਲ ਗੇਨ ਟੈਕਸ ਪੇ ਕਰਨਾ ਪੈਣਾ। ਪਰ ਜਦੋਂ ਤੁਸੀਂ ਇਨਵੈਸਟ ਕੀਤਾ ਉਸ ਟਾਈਮ ਦੇ ਉੱਤੇ ਤੁਸੀਂ ਤਾਂ ਰਿਕਾਰਡ ਕੀਪਿੰਗ ਬਸ ਰੱਖਣੀ ਹੈ ਕਿ ਕਿੰਨਾ ਤੁਸੀਂ ਪੈਸਾ ਲਗਾ ਚੁੱਕੇ।
0: ਅੱਛਾ, ਹੈਗਾ ਕਿੰਨਾ ਕਿ ਹੈ ਟੈਕਸ ਜਿਹੜਾ ਕੋਈ ਬਾਹਰੋਂ ਅੰਦਰੋਂ ਮੰਨ ਲਓ ਇਸ ਟਾਈਮ ਸੁਣ ਰਿਹਾ ਵਾ, ਆਸਟ੍ਰੇਲੀਆ ਵਾਲੇ ਨੂੰ ਤਾਂ ਥੋੜ੍ਹਾ ਜਿਹਾ ਭੇਦ ਹੋਊਗਾ, ਉਹਦੇ ਲਈ ਥੋੜ੍ਹਾ ਜਿਹਾ ਆਪਾਂ ਦੱਸ ਦਈਏ ਕਿ ਟੈਕਸ ਹੁੰਦਾ ਕਿੰਨਾ ਕਿਆ।
1: ਕੈਪੀਟਲ ਗੇਨ ਦਾ ਕੋਈ ਇੱਥੇ ਕੋਈ ਫਿਕਸ ਪਰਸੈਂਟੇਜ ਨਹੀਂ ਹੈਗੀ। ਇਹ ਡਿਪੈਂਡ ਕਰਦਾ ਕਿ ਤੁਹਾਡੀ ਟੋਟਲ ਇਨਕਮ ਕਿੰਨੀ ਆ, ਤੁਹਾਡੀ ਮਾਰਜਨਲ, ਤੁਹਾਡਾ ਟੈਕਸ ਰੇਟ ਤੁਸੀਂ ਕਿਸ ਬ੍ਰੈਕਟ 'ਚ ਫੋਲ ਕਰਦੇ ਆ। ਫੋਰ ਐਗਜ਼ਾਮਪਲ, ਤੁਸੀਂ ਅਗਰ ਕੋਈ ਬੰਦਾ ਜਿਹਦੀ ਇਨਕਮ ਘੱਟ ਆ ਇੱਥੇ, 40-50 ਹਜ਼ਾਰ ਇਨਕਮ ਆ, 50,000 ਇਨਕਮ ਅਗਰ ਐਗਜ਼ਾਮਪਲ, ਸੋ ਉਹਨੂੰ ਆਪਣਾ ਉਹਦਾ ਮਾਰਜਨਲ ਟੈਕਸ ਰੇਟ 30% ਹੈ, ਉਹਨੂੰ 30% ਟੈਕਸ ਲੱਗਣਾ। ਜਿਵੇਂ ਹੀ ਤੁਸੀਂ ਕਰੋਸ ਕੀਤੀ 1,35,000 ਤੋਂ ਉੱਪਰ ਹੋ ਗਈ ਇਨਕਮ, ਤਾਂ 37% ਟੈਕਸ ਹੋ ਜਾਣਾ। ਸੋ ਇਸ ਤਰ੍ਹਾਂ ਮਤਲਬ ਤੁਹਾਡੀ ਡਿਪੈਂਡ ਕਰਦਾ ਕਿ ਤੁਸੀਂ ਕਿਸ ਇਨਕਮ ਉਹਦੇ 'ਚ ਹੈਗੇ ਆ, ਅਤੇ ਤੁਹਾਡਾ ਮਾਰਜਨਲ ਟੈਕਸ ਰੇਟ ਦੇ ਹਿਸਾਬ ਨਾਲ ਤੁਹਾਡਾ ਟੈਕਸ ਕੈਲਕੂਲੇਟ ਹੋਏਗਾ, ਨਾ ਕਿ ਕੋਈ ਫਿਕਸ ਪਰਸੈਂਟੇਜ ਆ।
0: ਓਕੇ, ਸੋ ਬਾਕੀ ਜਿਹੜਾ ਵਾ ਉਹ ਇੱਥੇ ਉੱਦਾਂ ਹੀ, ਜਿੱਦਾਂ ਜਿੱਦਾਂ ਤੁਹਾਡੀ ਕਮਾਈ ਵੱਧਦੀ ਗਈ ਅੱਗੇ ਬ੍ਰੈਕਟ ਚੇਂਜ ਹੁੰਦੀ ਗਈ ਉਸ ਹਿਸਾਬ ਦੇ ਨਾਲ।
1: ਹਾਂਜੀ, ਸੋ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਲੌਂਚ ਕਰਨੀ ਆ, ਉਹਦੇ ਵਿੱਚ ਤੁਹਾਡੀਆਂ ਸਾਰੀ ਇਨਕਮ ਕੈਲਕੂਲੇਟ ਹੋ ਜਾਣੀ ਹੈ। ਤੁਸੀਂ ਸੈਲਰੀ ਆ ਰਹੀ ਤੁਹਾਨੂੰ, ਕੋਈ ਇੱਥੇ ਇੰਟਰਸਟ ਇਨਕਮ ਆ ਰਹੀ ਹੈ, ਕੋਈ ਡਿਵੀਡੈਂਡ ਆ ਰਿਹਾ, ਤੁਸੀਂ ਸਾਈਡ 'ਤੇ ਬਿਜ਼ਨਸ ਚਲਾ ਰਹੇ ਹੋ ਉਹਦਾ ਪ੍ਰੋਫਿਟ ਆ ਰਿਹਾ, ਪਲੱਸ ਜੋ ਵੀ ਫੋਰਨ ਤੋਂ ਇਨਕਮ ਆ ਰਹੀ ਹੈ, ਉਹ ਸਾਰੀ ਇਨਕਮ ਕਲੱਬ ਕਰਕੇ ਜੋ ਵੀ ਤੁਹਾਡਾ ਟੋਟਲ ਟੈਕਸੇਬਲ ਇਨਕਮ ਬਣੇਗੀ ਉਹਦੇ 'ਤੇ ਟੈਕਸ ਕੈਲਕੂਲੇਟ ਹੋ ਜਾਂਦਾ।
0: ਅੱਛਾ, ਇੱਕ ਜਿਹੜੇ ਬਹੁਤ ਸਾਰੇ ਲੋਕ ਹੈ NRIs ਨੇ, ਉਹਨਾਂ ਦੇ ਉੱਥੇ ਬੈਂਕ ਅਕਾਊਂਟ ਉਹਨਾਂ ਦੇ ਖਾਤਿਆਂ ਦੇ ਵਿੱਚ ਉੱਥੇ ਪੈਸੇ ਪਏ, ਜਾਂ ਉੱਥੇ ਮੰਨ ਲਓ ਉਹਨਾਂ ਨੇ ਆਪਣਾ ਕੋਈ ਗਹਿਣਾ ਗੱਟਾ ਉੱਥੇ ਰੱਖਿਆ, ਉਹ ਜਦੋਂ ਚੀਜ਼ਾਂ ਆਪਾਂ ਲਿਆਉਣੇ ਕਰਦੇ ਹਾਂ ਉਹਦੇ ਉੱਤੇ ਕੀ ਟੈਕਸ ਓਬਲੀਗੇਸ਼ਨਸ ਨੇ?
1: ਸੋ ਸੇਮ ਥਿੰਗ ਹੀ ਹੈ, ਹੁਣ ਜਿਵੇਂ ਅੱਜ ਕੱਲ੍ਹ ਇੰਡੀਆ ਦੇ ਵਿੱਚ ਜਿਵੇਂ ਕਾਫੀ ਤੁਸੀਂ ਸੁਣਿਆ ਹੋਏਗਾ NRE ਅਕਾਊਂਟਸ ਹੋ ਗਏ ਜਾਂ NRO ਅਕਾਊਂਟਸ ਹੋ ਗਏ। NRE ਅਕਾਊਂਟਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਇੰਡੀਆ ਦੇ ਵਿੱਚ ਤੁਹਾਡਾ ਅਕਾਊਂਟ ਤਾਂ ਓਪਨ ਹੈ, ਪਰ ਉਹ ਪੈਸਾ ਜੋ ਵੀ ਆ ਤੁਸੀਂ ਇੱਥੋਂ ਇਨਵੈਸਟ ਕੀਤਾ, ਪੈਸਾ ਇੱਥੋਂ ਦੀ ਉੱਥੇ ਗਿਆ।
0: NRE
1: ਨੋਨ ਰੈਜ਼ੀਡੈਂਟ ਐਕਸਟਰਨਲ।
0: ਓਕੇ,
1: ਸੋ ਜਿਹਦਾ ਮਤਲਬ ਕਿ ਪੈਸਾ ਇੱਥੋਂ ਬਾਹਰੋਂ ਉੱਥੇ ਗਿਆ। ਇੰਡੀਆ ਦੇ ਵਿੱਚ NRE ਅਕਾਊਂਟ 'ਤੇ ਤੁਹਾਨੂੰ ਜੋ ਵੀ ਇੰਟਰਸਟ ਮਿਲਦਾ ਇੰਡੀਆ 'ਚ ਉਹ ਟੈਕਸ ਫਰੀ ਹੁੰਦਾ, ਜੋ ਮੇਰੀ ਨੌਲੇਜ ਦੇ ਹਿਸਾਬ ਨਾਲ। ਪਰ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਸਟਿਲ ਉਹਦਾ ਟੈਕਸ ਪੇ ਕਰਨਾ ਪੈਂਦਾ। ਸੋ ਜੋ ਵੀ ਤੁਹਾਨੂੰ ਇੰਟਰਸਟ ਉਹਦੇ 'ਤੇ ਅਰਨ ਹੁੰਦਾ, ਜੋ ਪੈਸਾ ਤੁਹਾਡਾ ਪਿਆ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ। ਜਿਹੜਾ NRO ਅਕਾਊਂਟ ਹੈ ਉਹ ਹੈਗਾ ਨੋਨ ਰੈਜ਼ੀਡੈਂਟ ਓਰਡਨਰੀ, ਉਹਦੇ ਵਿੱਚ ਜ਼ਿਆਦਾਤਰ ਹੁੰਦਾ ਕਿ ਜੋ ਤੁਹਾਨੂੰ ਇੰਡੀਆ ਤੋਂ ਇਨਕਮ ਅਰਨ ਹੋਈ ਉਹ ਤੁਹਾਡੀ ਉਸ ਅਕਾਊਂਟ 'ਚ ਹੈਗੀ ਹੈ। ਜਿਵੇਂ ਤੁਹਾਨੂੰ ਉੱਥੋਂ ਕੋਈ ਰੈਂਟ ਆ ਰਿਹਾ ਜਾਂ ਉੱਥੇ ਕੋਈ ਇਨਵੈਸਟਮੈਂਟ ਤੋਂ ਇਨਕਮ ਆ ਰਹੀ ਹੈ, ਉਹ ਫਿਰ ਇੰਡੀਆ ਦੇ ਵਿੱਚ ਤੁਹਾਨੂੰ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ। ਅਤੇ ਜੋ ਟੈਕਸ ਤੁਸੀਂ ਉਹਦੇ 'ਤੇ ਪੇ ਕੀਤਾ ਆਸਟ੍ਰੇਲੀਆ ਦੇ ਵਿੱਚ, ਅਗੇਨ ਤੁਹਾਨੂੰ ਉਹ ਇਨਕਮ 'ਚ ਆਪਣੇ ਇੰਕਲੂਡ ਕਰਨਾ, ਅਤੇ ਤੁਹਾਨੂੰ ਡਿਪੈਂਡਿੰਗ ਅਪੋਨ ਤੁਹਾਡੀ ਸਿਚੁਏਸ਼ਨ ਫੋਰਨ ਇਨਕਮ ਟੈਕਸ ਆਫਸੈਟ ਉਹਦੇ 'ਤੇ ਤੁਹਾਨੂੰ ਕ੍ਰੈਡਿਟ ਮਿਲ ਜਾਂਦਾ। ਪਰ ਇੱਥੇ ਤੁਹਾਨੂੰ ਉਹ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ ਜੋ ਵੀ ਤੁਹਾਡੀ, ਜੋ ਵੀ ਉੱਥੇ ਤੁਸੀਂ ਕਮਾ ਰਹੇ ਹੋ ਅਗਰ ਤੁਸੀਂ ਪੈਸਾ ਕਿਸੇ ਨੂੰ ਲੋਨ ਦਿੱਤਾ ਉੱਥੇ, ਤੁਹਾਨੂੰ ਉਹ ਇੰਟਰਸਟ ਪੇ ਕਰ ਰਿਹਾ ਉਹਦਾ, ਜਾਂ ਫਿਰ ਬੈਂਕ 'ਚ ਪੈਸਾ ਪਿਆ ਆ ਸੇਵਿੰਗ ਅਕਾਊਂਟ ਦੇ ਵਿੱਚ ਅਤੇ ਉੱਥੋਂ ਵਿਆਜ ਆ ਰਿਹਾ, ਉਹ ਸਾਰਾ ਇੱਥੇ ਇੰਕਲੂਡ ਕਰਨਾ ਪੈਂਦਾ ਤੁਹਾਨੂੰ ਜੇ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿ ਰਹੇ ਹੋ।
0: ਦੱਸਣਾ ਪੈਂਦਾ ਵਾ ਜਾਂ ਫਿਰ ਉਹ ਕਿਤੇ ਨਾ ਕਿਤੇ ਜਾ ਕੇ ਅਤੇ ਉਹ ਪਤਾ ਲੱਗ ਜਾਂਦਾ।
1: ਉੱਥੋਂ ਦੇ ਬੈਂਕ ਉੱਥੋਂ ਦੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਕਿ ਇਸ ਪਰਸਨ ਦਾ ਇੰਨਾ ਟੋਟਲ ਇੰਟਰਸਟ ਗਿਆ ਜਾਂ ਜੋ ਵੀ ਹੋ ਰਿਹਾ। ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਫਿਰ ਆਸਟ੍ਰੇਲੀਆ ਦੇ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ। ਅਤੇ ਸੋ ਅਗਰ ਤੁਹਾਨੂੰ ਕੋਈ ਇਹੋ ਜਿਹੀ ਇਨਕਮ ਆ ਰਹੀ ਹੈ, ਬੈਟਰ ਇਹੀ ਹੈ ਕਿ ਤੁਸੀਂ ਉਹਨੂੰ ਡਿਕਲੇਅਰ ਕਰੋ
0: ਪਹਿਲਾਂ,
1: ਨਾ ਕਿ ਏ ਟੀ ਓ ਦੀ ਵੇਟ ਕਰੋ ਕਿ ਉਹ ਫਾਇੰਡ ਆਊਟ ਕਰਕੇ ਤੁਹਾਡੇ ਕੋਲੋਂ ਆਉਣ। ਬੈਟਰ ਹੈ ਕਿ ਤੁਸੀਂ ਜੋ ਤੁਹਾਡੀ ਇਨਕਮ ਆ ਰਹੀ ਹੈ ਪਹਿਲਾਂ ਹੀ ਦੱਸ ਦਿਓ, ਸੋ ਤੁਹਾਨੂੰ ਬਾਅਦ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਫਿਰ।
0: ਅੱਛਾ, ਜਿਹੜਾ ਇਸ ਤੋਂ ਇਲਾਵਾ ਕਈ ਬਹੁਤ ਸਾਰੇ ਲੋਕ ਜਿਹੜੇ ਉੱਥੇ ਵੀ ਜੋਬ ਕਰਦੇ ਸੀ ਅਤੇ ਉਸ ਤੋਂ ਬਾਅਦ ਇੱਥੇ ਆ ਗਏ, ਜਾਂ ਫਿਰ ਮਾਂ ਪਿਓ ਬਹੁਤ ਇੱਥੇ ਆ ਕੇ ਬਾਅਦ ਵਿੱਚ ਸ਼ਿਫਟ ਹੋਏ ਜਿਨ੍ਹਾਂ ਦੇ ਉੱਥੇ ਕੰਮ ਕਾਰ ਚੱਲਦੇ ਸੀ ਜਾਂ ਜੋਬ ਕਰਦੇ ਸੀ, ਪੈਨਸ਼ਨ ਸੀ ਉਹਨਾਂ ਦੀ, ਟੀ ਏ ਡੀ ਏ ਸੀ, ਉਹ ਸਭ ਨੂੰ ਲੈ ਕੇ ਕੀ ਰੂਲ ਹੈ?
1: ਸੋ ਇਨਕਮ ਜੋ ਵੀ ਤੁਹਾਨੂੰ ਆ ਰਹੀ ਹੈ
0: ਕਿਸੇ ਵੀ ਤਰ੍ਹਾਂ ਦੀ,
1: ਚਾਹੇ ਪੈਨਸ਼ਨ ਵੀ ਆ ਰਹੀ ਹੈ ਚਾਹੇ ਪੈਨਸ਼ਨ ਵੀ ਆ ਰਹੀ ਹੈ, ਹਰ ਕੰਟਰੀ ਦੇ ਆਪਣੇ ਰੂਲਸ ਨੇ ਉਹ ਉਸ ਇਨਕਮ ਨੂੰ ਕਿਵੇਂ ਟੈਕਸ ਲਗਾਉਂਦੀ ਆ। ਕੁਛ ਇਨਕਮ ਉੱਥੇ ਟੈਕਸ ਫਰੀ ਹੋ ਸਕਦੀਆਂ ਨੇ ਉਸ ਕੰਟਰੀ ਦੇ ਵਿੱਚ, ਕਈਆਂ ਦੇ ਉਹ ਟੈਕਸ ਕਲੈਕਟ ਕਰਨਗੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਉਹ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ। ਅਗਰ ਤੁਹਾਨੂੰ ਪੈਨਸ਼ਨ ਵੀ ਆ ਰਹੀ ਉਹ ਵੀ ਇੱਥੇ ਡਿਕਲੇਅਰ ਕਰਨੀ ਪਏਗੀ, ਕਿਉਂਕਿ ਉੱਥੋਂ ਦੀ ਪੈਨਸ਼ਨ ਇੱਥੋਂ ਦੇ ਸੁਪਰ ਨਾਲੋਂ ਡਿਫਰੈਂਟ ਆ, ਸੋ ਉਹ ਤੁਹਾਨੂੰ ਇੱਥੇ ਡਿਕਲੇਅਰ ਕਰਨੀ ਪਏਗੀ। ਜੇ ਤੁਹਾਡਾ ਕੋਈ ਉੱਥੇ ਟੈਕਸ ਆਲਰੇਡੀ ਪੇਡ ਆ ਤਾਂ ਉਹਦਾ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਏਗਾ।
0: ਓਕੇ, ਅੱਛਾ, ਜਿੱਦਾਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਆਪਾਂ ਜਿਹੜੇ ਉੱਥੋਂ ਜਾਂ ਫਿਰ ਆਮ ਲੋਕਾਂ ਦੇ ਵਿੱਚ ਚੱਲਦਾ ਵੀ ਤੁਸੀਂ ਜੇ ਪੈਸੇ ਮੰਗਾਉਣੇ ਆ ਅਤੇ ਮਾਂ ਪਿਓ ਜੇ ਗਿਫਟ ਭੇਜ ਰਿਹਾ ਤਾਂ ਉਹ ਦੈਟਸ ਫਾਈਨ। ਅੱਛਾ, ਜਿਹੜਾ ਜਿੱਦਾਂ ਆਪਾਂ ਇੱਥੇ ਪੈਸੇ ਕਈ ਵਾਰੀ ਪਾਉਂਦੇ ਆਪਾਂ ਕੰਪਨੀ ਦੇ ਵਿੱਚ, ਲੋਨ ਅਮਾਊਂਟ ਹੋ ਜਾਂਦਾ, ਕੀ ਉਹ ਵੀ ਓਵਰਸੀਜ਼ ਤੋਂ ਹੋ ਜਾਂਦਾ ਜਾਂ ਉੱਥੇ ਡਿਫਰੈਂਟ ਲਾਗੂ ਹੁੰਦੀਆਂ ਨੇ ਓਬਲੀਗੇਸ਼ਨਸ?
1: ਪੈਸਾ ਉੱਥੋਂ ਜਿਸ ਵੇ ਨਾਲ ਵੀ ਆ ਰਿਹਾ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਹੀ ਤੈਅ ਹੁੰਦੀ। ਅਗਰ ਪੇਰੈਂਟਸ, ਜਿਵੇਂ ਪਹਿਲੇ ਅਸੀਂ ਦੱਸਿਆ ਸੀ ਕਿ ਅਗਰ ਪੈਸਾ ਉਹ ਭੇਜ ਰਹੇ ਨੇ ਤੁਹਾਨੂੰ ਗਿਫਟ ਦੇ ਰਹੇ ਨੇ, ਪੇਰੈਂਟਸ ਦੇ ਰਹੇ ਨੇ, ਬ੍ਰਦਰ ਸਿਸਟਰ ਕੋਈ ਵੀ ਤੁਹਾਡਾ ਰੈਲੇਟਿਵ ਤੁਹਾਨੂੰ ਪੇਮੈਂਟ ਇੱਥੇ ਦੇ ਰਿਹਾ, ਟ੍ਰਾਂਸਫਰ ਕਰ ਰਿਹਾ, ਅਤੇ ਜਿਹਦੇ 'ਚ ਤੁਹਾਡੀ ਕੋਈ ਓਬਲੀਗੇਸ਼ਨ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਉਹ ਪੈਸਾ ਵਾਪਸ ਦੇਣਾ, ਉਹਨਾਂ ਨੇ ਪੱਕੇ ਤੌਰ 'ਤੇ ਤੁਹਾਨੂੰ ਗਿਫਟ ਦਿੱਤਾ, ਜਿਹਦੇ ਵਿੱਚ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਆਪਣਾ ਰਿਕਾਰਡ ਕੀਪਿੰਗ ਪ੍ਰੋਪਰ ਰੱਖੋ, ਉਹਨਾਂ ਤੋਂ ਇੱਕ ਪ੍ਰੋਪਰ ਲੈਟਰ ਲਿਖਵਾ ਲਓ ਕਿ ਉਹ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ, ਅਤੇ ਬੈਂਕ ਦਾ ਰਿਕਾਰਡ ਰੱਖੋ ਉੱਥੋਂ ਦਾ ਵੀ ਕਿ ਉੱਥੋਂ ਪੈਸਾ ਟ੍ਰਾਂਸਫਰ ਹੋਇਆ, ਅਤੇ ਇੱਥੇ ਵੀ ਆਪਣੀ ਬੈਂਕ ਸਟੇਟਮੈਂਟ ਆਪਣੀ ਰਿਕਾਰਡ 'ਚ ਰੱਖ ਲਓ ਕਿ ਪੈਸਾ ਇਸ ਤਰੀਕੇ ਨੂੰ ਉੱਥੇ ਰਿਸੀਵ ਹੋਇਆ, ਅਤੇ ਲੈਟਰ ਨਾਲ ਮੈਚਿੰਗ ਹੈ ਕਿ ਉਸ ਡੇਟ ਨੂੰ ਉਹ ਪੈਸਾ ਉਹਨਾਂ ਨੇ ਤੁਹਾਨੂੰ ਗਿਫਟ ਦਿੱਤਾ, ਫਿਰ ਤਾਂ ਕੋਈ ਇਸ਼ੂ ਨਹੀਂ ਹੈ ਕਿਉਂਕਿ ਗਿਫਟ ਦੇ ਉੱਤੇ ਕੋਈ ਟੈਕਸ ਨਹੀਂ ਹੈ। ਅਗਰ ਉਹ ਤੁਹਾਨੂੰ ਲੋਨ ਦੇ ਰਹੇ ਨੇ ਜਿਹਦੇ ਵਿੱਚ ਤੁਹਾਡੀ ਓਬਲੀਗੇਸ਼ਨ ਹੈ ਕਿ ਤੁਸੀਂ ਪੈਸਾ ਉਹਨਾਂ ਨੂੰ ਵਾਪਸ ਦੇਣਾ, ਫਿਰ ਉਸ ਕੇਸ ਦੇ ਵਿੱਚ ਅਗਰ ਤੁਸੀਂ ਉਹਨਾਂ ਨੂੰ ਇੰਟਰਸਟ ਕੋਈ ਪੇ ਕਰਦੇ ਹਾਂ ਤਾਂ ਉਹਦੀ ਟ੍ਰੀਟਮੈਂਟ ਵੀ ਤੁਸੀਂ ਕਰ ਸਕਦੇ ਹੋ। ਇੰਟਰਸਟ ਤੁਹਾਡਾ ਡਿਪੈਂਡ ਕਰਦਾ ਕਿ ਇੱਥੇ ਤੁਸੀਂ ਉਹ ਪੈਸਾ ਕਿਵੇਂ ਯੂਜ਼ ਕੀਤਾ, ਅਗਰ ਤੁਸੀਂ ਆਪਣਾ ਘਰ ਬਾਏ ਕੀਤਾ ਫਿਰ ਤਾਂ ਉਹ ਇੰਟਰਸਟ ਤੁਹਾਡਾ ਕਲੇਮ ਨਹੀਂ ਹੁੰਦਾ, ਪਰ ਅਗਰ ਤੁਸੀਂ ਉਹਨੂੰ ਇਨਵੈਸਟ ਕੀਤਾ ਅਤੇ ਪੈਸਾ ਤੁਸੀਂ ਬੋਰੋ ਕੀਤਾ ਸੀ ਆਪਣੇ ਕਿਸੇ ਰੈਲੇਟਿਵ ਤੋਂ, ਤੁਸੀਂ ਇੰਟਰਸਟ ਪੇ ਕੀਤਾ ਅਤੇ ਪ੍ਰੋਪਰ ਡਾਕੂਮੈਂਟੇਸ਼ਨ ਆ ਅਤੇ ਉਹ ਇੰਟਰਸਟ ਤੁਹਾਡਾ ਕਲੇਮ ਹੋ ਸਕਦਾ।
0: ਓਕੇ, ਅਤੇ ਜੇਕਰ ਮੰਨ ਲਓ ਉਹ ਸਾਰੇ ਪੈਸੇ ਜਿਹੜੇ ਨੇ ਆਪਾਂ ਉੱਥੋਂ ਕੁਛ ਵੀ ਮੰਗਾਉਂਦੇ ਹਾਂ, ਚਾਹੇ ਉਹ ਪ੍ਰੋਪਰਟੀ ਇਨਵੈਸਟਮੈਂਟ ਆ, ਚਾਹੇ ਉਹ ਜੱਦੀ ਜਾਇਦਾਦ ਆ, ਜਾਂ ਕੋਈ ਕਾਰੋਬਾਰ ਹੀ ਖੜ੍ਹਾ ਕੀਤਾ, ਜੇ ਉੱਥੇ ਕਿਸੇ ਦੇ ਨਾਲ ਸਾਂਝਾ ਵਾ ਤਾਂ ਫਿਰ ਟੈਕਸ ਜਿਹੜਾ ਉਹ ਕੀ ਡਿਵਾਈਡ ਹੋਊਗੀ ਸੀ ਜੀ ਟੀ, ਜਾਂ ਫਿਰ ਤੁਹਾਡੀ ਓਬਲੀਗੇਸ਼ਨ ਹੋ ਗਈ ਸਾਰੀ?
1: ਨਹੀਂ, ਉਸ ਕੇਸ ਦੇ ਵਿੱਚ ਤੁਹਾਡਾ ਜੋ ਸ਼ੇਅਰ ਹੈ ਤੁਹਾਨੂੰ ਉਹਦੇ 'ਤੇ ਹੀ ਟੈਕਸ ਪੈਣਾ। ਅਗਰ ਤੁਸੀਂ ਸੇ ਆਪਣੇ ਬ੍ਰਦਰਸ ਦੇ ਨਾਲ ਮਿਲ ਕੇ ਪ੍ਰੋਪਰਟੀ ਬਾਏ ਕੀਤੀ, ਦੋਨਾਂ ਦਾ ਬਰਾਬਰ ਹਿੱਸਾ 50-50 ਹੈਗਾ, ਤੁਸੀਂ ਸਿਰਫ ਜਦੋਂ ਉਹਨੂੰ ਸੈੱਲ ਕਰੋਗੇ ਤੁਸੀਂ ਆਪਣੇ ਹਿੱਸੇ ਦੇ ਉੱਤੇ ਸਿਰਫ ਟੈਕਸ ਪੇ ਕਰਨਾ, ਨਾ ਕਿ ਪੂਰੇ 'ਤੇ,
0: ਜਿੰਨਾ ਤੁਸੀਂ ਇੱਥੇ ਲਿਆ ਸਕਦੇ ਹੋ ਲੀਗਲੀ ਉਹਨਾਂ ਲਿਆ ਵੀ ਫਿਰ ਤੁਸੀਂ ਲੀਗਲੀ ਉਹਨਾਂ ਹੀ ਸਕਦੇ ਹੋ
1: ਜੋ ਤਾਂ। ਹਾਂਜੀ,
0: ਕਿਉਂਕਿ ਮੰਨ ਲਓ ਜੇ 50 ਲੱਖ ਦੀ ਤੁਸੀਂ ਪ੍ਰੋਪਰਟੀ ਵੇਚੀ ਅਤੇ ਤੁਸੀਂ ਸ਼ੋ ਇਹ ਕੀਤਾ ਵੀ 50-25 ਹੈ ਸਾਡਾ, ਅਤੇ ਮੰਗਾ ਤੁਸੀਂ 50 ਦਾ 50 ਹੀ ਇੱਥੇ ਲਿਆ ਵਾ,
1: ਉਸ ਕੇਸ ਦੇ ਵਿੱਚ ਤੁਹਾਨੂੰ ਕੁਐਸਚਨ ਹੋ ਸਕਦਾ ਕਿ ਤੁਸੀਂ ਸ਼ੋਅ ਇੰਨਾ ਕੀਤਾ ਹੋਇਆ ਪਰ ਤੁਹਾਨੂੰ ਪੈਸਾ ਵੱਧਦਾ ਆ। ਉਸ ਕੇਸ 'ਚ ਵੀ ਅਗਰ ਜੈਨੂਅਨ ਤੁਹਾਡਾ ਬ੍ਰਦਰ ਤੁਹਾਨੂੰ ਲੈਟ ਸੇ ਟੈਂਪਰੇਰੀ ਇੱਕ ਮਦਦ ਕਰ ਰਹੇ ਆ ਜਾਂ ਤੁਹਾਨੂੰ ਗਿਫਟ ਕਰ ਰਹੇ ਆ ਕਿ ਓਕੇ ਭਾਵੇਂ ਪ੍ਰੋਪਰਟੀ ਸਾਡੇ ਦੋਨਾਂ ਦੇ ਨਾਂ 'ਤੇ ਆ ਬਟ ਤੁਸੀਂ ਰੱਖ ਲਓ ਪੈਸਾ, ਸੋ ਉਸ ਕੇਸ ਦੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਹੈ ਤੁਹਾਡੇ ਨਾਮ ਦੇ ਉੱਤੇ 50% ਪ੍ਰੋਪਰਟੀ ਆ ਅਤੇ ਤੁਸੀਂ ਉਹ ਆਪਣੇ ਸ਼ੇਅਰ 'ਤੇ ਹੀ ਬਾਏ ਉਹ ਕਰਨਾ ਡਿਕਲੇਅਰ ਕਰਨਾ ਅਤੇ ਟੈਕਸ ਪੇ ਕਰਨਾ ਅਗਰ ਉਹ ਤੁਹਾਨੂੰ ਗਿਫਟ ਦੇ ਰਹੇ ਨੇ ਤਾਂ ਉਹਦਾ ਅਲੱਗ ਤੋਂ ਪੇਪਰ ਵਰਕ ਤੁਸੀਂ ਕਰ ਸਕਦੇ ਹਾਂ ਕਿ ਉਹਨਾਂ ਵੱਲੋਂ ਲਿਖਵਾ ਲਓ ਕਿ ਉਹ ਬਾਕੀ ਦਾ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ।
0: ਅੱਛਾ, ਇਸ ਸਭ ਕੁਛ ਦੇ ਦਰਮਿਆਨ ਜੋ ਤੁਸੀਂ ਇਸ ਟਾਈਮ ਕਿੱਤੇ ਦੇ ਵਿੱਚ ਇਨਵੋਲਵ ਹੋ, ਆਮ ਲੋਕਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਪੈਂਦਾ ਹੋਊਗਾ, ਕਲਾਇੰਟਸ ਦੇ ਐਕਸਪੀਰੀਅੰਸ ਤੋਂ ਸਭ ਤੋਂ ਵਧੇਰੇ ਸਮੱਸਿਆ ਕਿਹੜੀ ਚੀਜ਼ ਦੀ ਆ ਰਹੀ ਆਪਣੇ ਲੋਕਾਂ ਨੂੰ ਜਾਂ ਆਉਂਦੀ ਆ ਜਾਂ ਆ ਸਕਣ ਦੇ ਚਾਂਸ ਨੇ?
1: ਮੇਨ ਜੋ ਅਸੀਂ ਫੇਸ ਕਰਦੇ ਹਾਂ ਡੇ ਟੂ ਡੇ ਰਿਕੋਰਡ ਕੀਪਿੰਗ ਕਾਫੀ ਲੋਕ ਨਹੀਂ ਕਰਦੇ ਆਪਣਾ, ਤਾਂ ਜਦੋਂ ਮਤਲਬ ਕੁਛ ਵੀ ਐਵੇਂ ਜਿਵੇਂ ਅਸੀਂ ਗੱਲ ਕੀਤੀ ਕਾਫੀ ਚੀਜ਼ਾਂ ਇੰਪੋਰਟੈਂਟ ਨੇ, ਡੇਟਸ ਇੰਪੋਰਟੈਂਟ ਨੇ, ਤੁਸੀਂ ਕਿੱਥੋਂ ਕਦੋਂ ਇੱਥੇ ਪੱਕੇ ਹੋਏ ਉਸ ਟਾਈਮ ਤੁਹਾਡੀ ਜੋ ਵੀ ਪ੍ਰੋਪਰਟੀਜ਼ ਐਂਡ ਸਾਰਾ ਕੁਛ ਉਹਦਾ ਰਿਕੋਰਡ ਕੀਪਿੰਗ, ਮਾਰਕੀਟ ਵੈਲਿਊਏਸ਼ਨ ਜਿਵੇਂ ਆਪਾਂ ਕੀਤਾ ਉਹ ਹਜੇ ਰਿਕੋਰਡ ਕੀਪਿੰਗ ਬਹੁਤ ਘੱਟ ਲੈਵਲ 'ਤੇ ਹੋ ਰਹੀ ਹੈ, ਲੋਕ ਜ਼ਿਆਦਾ ਸੀਰੀਅਸਲੀ ਨਹੀਂ ਲੈ ਰਹੇ ਚੀਜ਼ਾਂ ਨੂੰ। ਸੋ ਬੈਟਰ ਹੈ ਕਿ ਪ੍ਰੋਪਰ ਸਾਰਾ ਕੁਛ ਰਿਕੋਰਡ ਰੱਖਿਆ ਜਾਵੇ, ਜਦੋਂ ਤੁਸੀਂ ਟੈਕਸ ਰਿਟਰਨ ਕਰਦੇ ਹੋ ਉਸ ਟਾਈਮ 'ਤੇ ਹੀ ਤੁਸੀਂ ਤੁਹਾਨੂੰ ਸੋਚਣਾ ਪੈਂਦਾ ਕਿ ਕੀ ਪਿਛਲੇ ਸਾਲ 'ਚ ਹੈਪਨ ਹੋ ਗਿਆ, ਪਰ ਅਗਰ ਤੁਸੀਂ ਨਾਲ ਦੀ ਨਾਲ ਹੀ ਸਾਰੀਆਂ ਚੀਜ਼ਾਂ ਨੂੰ ਆਪਣਾ ਰੱਖੋ, ਤੁਸੀਂ ਟਾਈਮ ਟੂ ਟਾਈਮ ਕੰਸਲਟ ਕਰੋ ਆਪਣੇ ਅਕਾਊਂਟੈਂਟ ਨੂੰ ਕਰੋ, ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਕਰੋ ਅਤੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਉਸ ਹਿਸਾਬ ਨਾਲ ਤੁਸੀਂ ਕੁਛ ਵੀ ਕਰਨਾ, ਤੁਸੀਂ ਇਨਵੈਸਟ ਕਰਨਾ ਕਿਸੇ ਵੀ ਕੰਟਰੀ ਕਰਨਾ, ਇਨਵੈਸਟ ਕਰਨ ਤੋਂ ਬਾਅਦ ਨਾ ਪੁੱਛੋ, ਇਨਵੈਸਟ ਕਰਨ ਤੋਂ ਪਹਿਲਾਂ ਪੁੱਛੋ ਅਤੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਅੱਗੇ ਜਾ ਕੇ ਕੀ ਸਮੱਸਿਆਵਾਂ ਆ ਸਕਦੀਆਂ ਨੇ ਜਾਂ ਕੀ ਤੁਹਾਡੀਆਂ ਓਬਲੀਗੇਸ਼ਨਸ ਨੇ, ਤੁਸੀਂ ਪਹਿਲਾਂ ਹੀ ਪ੍ਰਪੇਅਰਡ ਰਹੋ ਅਤੇ ਉਹਦੇ ਨਾਲ ਤੁਹਾਨੂੰ ਫਿਰ ਬਾਅਦ ਵਿੱਚ ਕੋਈ ਸਰਪ੍ਰਾਈਜ਼ ਨਹੀਂ ਹੁੰਦੇ ਅਤੇ ਤੁਸੀਂ ਉਹਨੂੰ ਪਲੈਨ ਵੀ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹਾਂ।
0: ਅੱਛਾ, ਇਹ ਰਿਕਾਰਡ ਆਪਾਂ ਰੱਖ ਕਿੱਦਾਂ ਸਕਦੇ, ਮਤਲਬ ਕਿਹੜੀ ਤਰ੍ਹਾਂ ਦਾ ਅਤੇ ਕਿਵੇਂ ਈਜ਼ੀ ਟੂ ਮੈਨੇਜ?
1: ਉਹ ਅੱਜ ਕੱਲ੍ਹ ਤਾਂ ਕਾਫੀ ਈਜ਼ੀ ਹੋ ਗਿਆ, ਤੁਸੀਂ ਔਨਲਾਈਨ ਡਿਜੀਟਲ ਸਾਰਾ ਰਿਕਾਰਡ ਕੀਪਿੰਗ ਆਪਣੀ ਰੱਖ ਸਕਦੇ ਹਾਂ ਜਿਵੇਂ ਵੀ ਤੁਸੀਂ ਕੰਫਰਟੇਬਲ ਹੋ, ਐਸ ਲੋਂਗ ਐਸ ਤੁਹਾਡੇ ਕੋਲੋਂ ਪ੍ਰੋਪਰ, ਜੇ ਤੁਸੀਂ ਕਈਆਂ ਨੂੰ ਹੁੰਦਾ ਕਿ ਮੈਂ ਪ੍ਰੋਪਰ ਇੱਕ ਫਾਈਲ ਬਣਾਵਾਂ ਮੈਂ ਉਹਦੇ ਵਿੱਚ ਰੱਖਾਂ, ਅਤੇ ਅਗਰ ਤੁਸੀਂ ਉਸ ਵੇ ਨਾ ਕੰਫਰਟੇਬਲ ਹੋ ਉਸ ਵੇ ਨਾ ਕਰੋ, ਅਗਰ ਤੁਹਾਨੂੰ ਕਈ ਕਾਫੀ ਐਡਵਾਂਸਡ ਹੁੰਦੇ ਟੈਕਨੋਲੋਜੀ ਉਹਦੇ ਵਿੱਚ ਕਿ ਉਹ ਡਿਜੀਟਲੀ ਸਾਰਾ ਕੁਛ ਪ੍ਰੈਫਰ ਕਰਦੇ ਨੇ ਕਿ ਐਵਰੀਥਿੰਗ ਉਹਨਾਂ ਦੇ ਫੋਨ ਦੇ ਵਿੱਚ ਹੀ ਐਕਸੈਸ ਕਰ ਪਾਉਣ ਜਦੋਂ ਵੀ ਲੋੜ ਪਵੇ, ਸੋ ਜਿਸ ਵੇ ਨਾਲ ਵੀ ਤੁਸੀਂ ਕੰਫਰਟੇਬਲ ਹੋ, ਪਰ ਐਸ ਲੋਂਗ ਐਸ ਉਹ ਇਨਫੋਰਮੇਸ਼ਨ ਹੈ ਕਈ ਵਾਰੀ ਉਹ ਫਿਊਚਰ 'ਚ ਜਾ ਕੇ ਤੁਹਾਨੂੰ ਕਾਫੀ ਹੈਲਪਫੁਲ ਹੁੰਦੀ ਹੈ ਕਿ ਜੇ ਇਨਫੋਰਮੇਸ਼ਨ ਤੁਸੀਂ ਤੁਹਾਡੇ ਕੋਲੋਂ ਹੈਗੀ ਹੈ,
0: ਚਾਹੇ ਉਹ ਡਾਇਰੀ ਲਿਖੀ ਜਾਣ ਉਹ ਵੀ ਕੰਮ ਆਜੂਗੀ?
1: ਹਾਂਜੀ,
0: ਉਹ ਵੀ ਰਿਕਾਰਡ ਮੰਨਿਆ ਜਾਂਦਾ?
1: ਹੁਣ ਉਹਦੇ ਵਿੱਚ ਡਿਪੈਂਡ ਕਰਦਾ ਕਿ ਮਤਲਬ ਡਾਇਰੀ ਤੁਸੀਂ ਆਪਣੇ ਉਹਦੇ ਲਈ ਲਿਖ ਸਕਦੇ ਹਾਂ ਕਿ ਆਪਣੇ
0: ਯਾਦ
1: ਰੱਖਣ ਲਈ,
0: ਓਕੇ,
1: ਕਿਉਂਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ 30 ਲੱਖ ਦੀ ਤਾਂ ਤੁਸੀਂ ਡਾਇਰੀ ਰਿਕਾਰਡ ਨਹੀਂ ਦਿਖਾ ਸਕਦੇ ਸਿਰਫ ਕਿ ਮੈਂ 30 ਲੱਖ ਦੀ ਲਈ ਸੀ, ਉਹਦੇ ਲਈ ਤੁਹਾਨੂੰ ਪ੍ਰੋਪਰ ਪੇਪਰ ਵਰਕ ਤਾਂ ਚਾਹੀਦਾ, ਪਰ ਤੁਸੀਂ ਡਾਇਰੀ 'ਚ ਆਪਣਾ ਨੋਟ ਕਰ ਸਕਦੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਧਿਆਨ ਰੱਖਣੀਆਂ ਨੇ, ਉਹ ਤੁਹਾਨੂੰ ਫਿਊਚਰ 'ਚ ਵੀ ਕੰਮ ਆਉਂਦੀਆਂ ਨੇ ਕਿ ਕੱਲ੍ਹ ਨੂੰ ਤੁਸੀਂ ਆਪਣੀ ਬਿੱਲ ਬਣਾ ਰਹੇ ਹੋ ਉਸ ਟਾਈਮ 'ਤੇ ਵੀ ਤੁਹਾਨੂੰ ਇਹ ਚੀਜ਼ਾਂ ਕਰਦੀਆਂ ਨੇ ਕਿ ਤੁਹਾਡੇ ਕੋਲ ਪ੍ਰੋਪਰ ਸਾਰਾ ਰਿਕਾਰਡ ਹੈ ਆਪਣਾ ਕਿ ਕੀ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ, ਅਤੇ ਉਹ ਸਾਰੀਆਂ ਚੀਜ਼ਾਂ ਰਿਕਾਰਡ ਕੀਪਿੰਗ ਜਿੰਨੀ ਤੁਹਾਡਾ ਵਧੀਆ ਹੋਏਗੀ ਉਹਨਾਂ ਤੁਹਾਨੂੰ ਫਾਇਦਾ ਹੋਏਗਾ।
0: ਜੀ ਬਿਲਕੁਲ ਜੀ, ਫਿਰ ਕੋਸ਼ਿਸ਼ ਕਰੋ ਤੁਸੀਂ ਅੱਜ ਤੋਂ ਹੀ ਰਿਕਾਰਡ ਕੀਪਿੰਗ ਕਰਨ ਦੀ, ਅਲੱਗ ਅਲੱਗ ਸੋਰਸਿਸ ਜਿੱਦਾਂ ਦੇ ਵੀ ਤੁਸੀਂ ਪਸੰਦ ਕਰਦੇ ਹੋ, ਅੱਜ ਕੱਲ੍ਹ ਫੋਨ ਦੇ ਉੱਤੇ ਵੀ ਨੋਟਸ ਵਗੈਰਾ ਬਣ ਜਾਂਦੇ ਨੇ, ਅਤੇ ਆਪਣਾ ਰਿਕਾਰਡ ਰੱਖੋ ਪ੍ਰੋਪਰ ਤਾਂ ਕਿ ਕੱਲ੍ਹ ਨੂੰ ਤੁਹਾਨੂੰ ਕੋਈ ਸਮੱਸਿਆ ਨਾ ਆਵੇ। ਹੋਰ ਕੋਈ ਚੀਜ਼ ਓਵਰਸੀਜ਼ ਪ੍ਰੋਪਰਟੀ ਨੂੰ ਲੈ ਕੇ ਜਾਂ ਜਿਹੜਾ ਪੈਸਾ ਇੱਥੋਂ ਉੱਧਰ ਨੂੰ ਜਾਂਦਾ ਜਾਂ ਉਦੋਂ ਇੱਧਰ ਨੂੰ ਆਉਂਦਾ ਉਹਦੇ ਨਾਲ ਰਿਲੇਟਿਡ ਜਿਹੜੀ ਆਪਾਂ ਗੱਲ ਕੀਤੀ ਆ ਕੀ ਟੈਕਸ ਓਬਲੀਕੇਸ਼ਨਸ ਨੇ, ਜਿਵੇਂ ਕੁਛ ਮਿਸ ਕਰ ਗਿਆ ਹੋਵਾਂ ਤਾਂ ਜਾਂਦੇ ਜਾਂਦੇ ਉਹ ਤੁਸੀਂ ਕੰਪਲੀਟ ਕਰ ਦਿਓ?
1: ਦੇਖੋ ਜ਼ਿਆਦਾਤਰ ਚੀਜ਼ਾਂ ਤਾਂ ਮੇਰੇ ਖਿਆਲ ਨਾਲ ਅਸੀਂ ਅੱਜ ਕਵਰ ਕਰ ਲਈਆਂ ਨੇ, ਪਰ ਇਹ ਕਾਫੀ ਡੀਪ ਸਬਜੈਕਟ ਹੈ, ਇਹਦੇ ਵਿੱਚ ਕਾਫੀ ਕੁਛ ਹੈ, ਕਾਫੀ ਰੂਲਸ ਨੇ ਹਰ ਚੀਜ਼ ਦੇ। ਅੱਜ ਜੋ ਅਸੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਉਹ ਜਨਰਲ ਲੈਵਲ 'ਤੇ ਇਨਫੋਰਮੇਸ਼ਨ ਸੀ, ਤੁਹਾਡੀ ਸਪੈਸੀਫਿਕ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਨੂੰ ਸਲਾਹ ਲੈਣੀ ਚਾਹੀਦੀ ਹੈ ਬਿਫੋਰ ਤੁਸੀਂ ਕੋਈ ਵੀ ਡਿਸੀਜ਼ਨ ਲਓ, ਅਤੇ ਹਰ ਚੀਜ਼ ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ, ਪੈਸਾ ਉੱਥੋਂ ਆ ਰਿਹਾ ਐਜ਼ ਲੋਂਗ ਐਜ਼ ਉਹ ਪੈਸੇ ਦਾ ਪ੍ਰੋਪਰ ਰਿਕਾਰਡ ਹੈ ਤੁਹਾਡੇ ਕੋਲ ਕਿਉਂ ਆ ਰਿਹਾ, ਅਤੇ ਕੋਈ ਡਰਨ ਵਾਲੀ ਉਹੋ ਜਿਹੀ ਕੋਈ ਗੱਲ ਨਹੀਂ, ਅਤੇ ਉਹਨੂੰ ਡਿਕਲੇਅਰ ਕਰੋ। ਜੇ ਕੋਈ ਮਿਸ ਹੋ ਗਿਆ ਪਿਛਲੇ ਸਾਲਾਂ 'ਚ ਕੋਈ ਇਨਕਮ ਆ ਰਹੀ ਸੀ ਤੁਹਾਨੂੰ ਨਹੀਂ ਪਤਾ ਸੀ ਅੱਜ ਤੱਕ ਉਹਦੇ ਬਾਰੇ ਗੱਲ ਨਹੀਂ ਹੋਈ ਸੀ, ਅਤੇ ਤੁਸੀਂ ਡਿਸਕਸ ਕਰੋ ਹਰ ਚੀਜ਼ ਦਾ ਸਲਿਊਸ਼ਨ ਹੈ, ਤੁਸੀਂ ਉਹਨੂੰ ਵਲੰਟਰੀ ਡਿਸਕਲੋਜ਼ ਕਰਕੇ ਅਗਰ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਦਿੰਦੇ ATO ਨੂੰ ਅਤੇ ਤੁਹਾਨੂੰ ਪੈਨਲਟੀਜ਼ ਨਹੀਂ ਲੱਗਦੀਆਂ ਜਾਂ ਘੱਟ ਲੱਗਦੀਆਂ ਨੇ, ਪਰ ਅਗਰ ਉਹ ਫਾਈਂਡ ਆਊਟ ਕਰਕੇ ਆਉਂਦੇ ਨੇ ਤਾਂ ਫਿਰ ਦਿੱਕਤ ਆਉਂਦੀ ਹੈ। ਸੋ ਤੁਸੀਂ ਦੇਖੋ ਕਿੱਥੇ ਤੁਸੀਂ ਕੀ ਮਿਸ ਕੀਤਾ, ਅਤੇ ਅਗਰ ਕਿੱਥੇ ਵੀ ਡਾਊਟ ਹੈ ਤਾਂ ਉਹਨੂੰ ਕਲੈਰੀਫਾਈ ਕਰੋ।
0: ਤੋ ਮੁੱਖ ਦੀ ਗੱਲ, ਜਿੱਦਾਂ ਪੈਸਾ ਤੁਹਾਡੇ ਆ ਗਿਆ ਅਕਾਊਂਟ 'ਚ, ਇਹ ਨਾ ਸੋਚੋ ਵੀ ਸਾਰਾ ਹੁਣ ਤੁਹਾਡਾ ਹੀ ਆ, ਟੈਕਸ ਧਿਆਨ 'ਚ ਰੱਖੋ ਇਹ ਵੀ ਜਾਣਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਅਤੇ ਇੰਨੀ ਸੋਹਣੀ ਜਾਣਕਾਰੀ ਸਾਂਝੀ ਕਰਨ ਦੇ ਲਈ, ਧੰਨਵਾਦ।
1: ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਕਮਲਪ੍ਰੀਤ ਜੀ, ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਇਨਫੋਰਮੇਸ਼ਨ ਸਾਡੇ ਲਈ, ਤੁਹਾਡੇ ਲਈ, ਇਹ ਸਾਰਿਆਂ ਦੇ ਲਈ ਲੈ ਕੇ ਆਉਂਦੇ ਨੇ। ਇਹ ਕੋਈ ਐਡਵਰਟਾਈਜ਼ਮੈਂਟ ਨਹੀਂ, ਤੁਸੀਂ ਜਿਹੜੇ ਵੀ ਅਕਾਊਂਟੈਂਟ ਦੇ ਨਾਲ, ਜਿੱਥੇ ਵੀ ਤੁਸੀਂ ਕੰਫਰਟੇਬਲ, ਜਿੱਥੋਂ ਵੀ ਤੁਸੀਂ ਸਰਵਿਸਿਜ਼ ਲੈ ਰਹੇ ਹੋ, ਉੱਥੋਂ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਹਾਂ, ਜਾਣਕਾਰੀ ਚਾਹੀਦੀ ਹੈ ਤਾਂ ਉਹ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਸੋ ਇਹ ਉਹ ਜਾਣਕਾਰੀਆਂ ਨੇ ਜਿਹੜੀਆਂ ਸਾਨੂੰ ਗਾਹੇ ਬਗਾਹੇ ਪਤਾ ਹੋਣੀਆਂ ਚਾਹੀਦੀਆਂ ਨੇ, ਨਾ ਕਿ ਜਦੋਂ ਸਾਡੇ ਸਿਰ 'ਤੇ ਪਵੇ ਉਦੋਂ ਆਪਾਂ ਇੱਕਦਮ ਬੁਖਲਾਹਟ ਦੇ ਵਿੱਚ ਆਈਏ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਵਿਸ਼ੇ ਫਿਰ ਦੁਬਾਰਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਜੇ ਤੁਹਾਡੇ ਕੋਲ ਕੋਈ ਵਿਸ਼ਾ ਤਾਂ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੋਹਣੀਆਂ ਕਮਾਈਆਂ ਕਰੋ ਅਤੇ ਉਹਨਾਂ ਸੋਹਣੀਆਂ ਕਮਾਈਆਂ ਦੀ ਸੋਹਣੇ ਤਰੀਕੇ ਦੇ ਨਾਲ ਮੈਨੇਜਮੈਂਟ ਕਰੋ। ਦਿਓ ਇਜਾਜ਼ਤ, ਰੱਬ ਰੱਖ।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LANDING।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
5: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੌਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold landing.
4: Kitchen da style dull lagda, bathroom vanity simple jya. Hun tension khatam karo, aa gaya ZJ Stone Mason. Tade ghar nu banaye ekdam classy. Assi banaune aa designer stone bench tops for kitchen, stylish vanity ate modern laundry, oh vi porcelain ate marble nal, jithe elegance mildi hai durability nal. Hun na sirf ghar par tuhadi personality vi shine karegi stone de style nal. Call karo 0410-045-555 ya aaj hi visit karo 104 Collins Road, Melton.
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
8: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
9: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
10: ਕੀ ਹੋਇਆ?
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
10: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
9: ਜਾਂ 90-77-97-33
10: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733
10: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
9: ਹਰ ਕਦਮ ਤੁਹਾਡੇ ਨਾਲ।
11: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
12: मैंने नहीं सोचा था कि यह नौकरी मेरे लिए होगी, लेकिन मुझे जल्द ही एहसास हुआ कि मेरे पास पहले से जो कौशल हैं, वे बिल्कुल वही हैं जो मुझे एक अच्छी जेल अधिकारी बनने के लिए चाहिए थे। अपने बातचीत के कौशल का उपयोग करना और एक अच्छी रोल मॉडल बनना, और इस सबका अनुभव मुझे मेरे सहयोगी साथियों के साथ होता है। यदि आप भी अपने कौशल का उपयोग करके एक ऐसा करियर बनाना चाहते हैं जो फायदेमंद और सुरक्षित हो, तो अभी आवेदन करें। सर्च करें करेक्शंस विक्टोरिया करियर्स, विक्टोरियन सरकार, 1 ट्रेजरी प्लेस, मेलबोर्न द्वारा अधिकृत।
13: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
14: सोना चाहिदा,
15: भरोसा चाहिदा,
14: क्वालिटी ते बाईबैक वी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स, 310/2 मेन स्ट्रीट, पॉइंट कुक। कॉल 0493-536-042।
13: की चाहिदा, ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट, पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस.com.au ते जाओ, आओ थोड़ा कोई हल करिए।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਹਾਂ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇੱਕ ਗੱਲ ਕਹਿਣੀ ਹੈ ਉਹਨਾਂ ਨੇਤਾਵਾਂ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਡਰਦੇ ਨੇ, ਅਤੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੀਡੀਆ ਦਾ ਬਾਈਕਾਟ ਸ਼ੁਰੂ ਕੀਤਾ ਹੋਇਆ। ਐਡਾ ਵੀ ਭੈੜਾ ਨਹੀਂ ਹੈਗਾ ਮੀਡੀਆ, ਅਤੇ ਨਹੀਂ ਜਵਾਬ ਆਉਂਦਾ ਹੈਗਾ ਤਾਂ ਕਹਿ ਕੇ ਅੱਗੇ ਲੰਘ ਜਾਓ। ਸੋ ਸ਼ੁਰੂਆਤ ਅਸਲ ਦੇ ਵਿੱਚ ਦੋ ਤਿੰਨ ਅਲੱਗ ਅਲੱਗ ਮਸਲੇ ਨੇ। ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਤਾਂ ਵੈਸੇ ਖਬਰਾਂ ਦੇ ਵਿੱਚ ਵੀ ਵਿਚਾਰਿਆ ਗਿਆ ਹੈਗਾ, ਪਰ ਫਿਰ ਵੀ ਇੱਕ ਇਸ ਤੋਂ ਇਲਾਵਾ ਵੀ ਗੱਲ ਕਰਨੀ ਬਣਦੀ ਹੈਗੀ ਹੈ, ਅਤੇ ਉਹ ਥੋੜ੍ਹਾ ਜਿਹਾ ਟਾਈਮ ਹੀ ਉਹਨੂੰ ਦੇਣਾ ਹੈਗਾ ਉਸ ਮਸਲੇ ਨੂੰ ਮੀਡੀਆ ਔਰ ਇਸ ਦੇ ਆਲੇ ਦੁਆਲੇ। ਪਰ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੇ ਦਰਮਿਆਨ ਜੰਗ ਹੋ ਰਹੀ ਹੈ। ਅਸਲ ਦੇ ਵਿੱਚ ਹੂਤੀ ਬਾਗੀ ਤਾਂ ਅਸੀਂ ਖਬਰਾਂ ਦੇ ਵਿੱਚ ਕਹਿ ਦਿੰਦੇ ਹਾਂ, ਬੜੇ ਲੋਕ ਜਿਹੜੇ ਨੇ ਉਹ ਯਮਨ ਹੀ ਕਹਿ ਦਿੰਦੇ ਨੇ। ਇਹ ਯਮਨ ਅਤੇ ਸਾਊਦੀ ਅਰਬ ਦੇ ਵਿੱਚ ਜੰਗ ਹੋ ਰਹੀ ਹੈ। ਯਮਨ ਜਿਹੜੀ ਕੰਟਰੀ ਹੈ, ਯਮਨ ਐਜ਼ ਅ ਕੰਟਰੀ ਔਰ ਸਾਊਦੀ ਅਰਬ ਆਪਸ ਦੇ ਵਿੱਚ ਨਹੀਂ ਲੜ ਰਹੇ ਹੈਗੇ। ਸੋ ਮੈਂ ਅੱਜ ਹੀ ਕਿਤੇ ਬੈਠਾ ਸੀਗਾ ਅਤੇ ਉੱਥੇ ਉਹ ਕਹਿਣ ਲੱਗ ਗਏ, ਕਹਿੰਦੇ ਜੀ ਦੇਖਿਆ ਦੇਖੋ ਯਮਨ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋ ਗਈ, ਅਤੇ ਫਿਰ ਥੋੜ੍ਹਾ ਜਿਹਾ ਦੱਸਣ ਦੇ ਉੱਤੇ। ਅਤੇ ਅਸਲ ਦੇ ਵਿੱਚ ਹੂਤੀ ਵਿਦਰੋਹੀ ਜਿਹੜੇ ਹੈਗੇ ਨੇ, ਹੂਤੀ ਬਾਗੀ ਜਿਹੜੇ ਨੇ ਜਾਂ ਰੈਵੋਲਿਊਸ਼ਨਰੀ ਨੇ, ਉਹ ਆਪਣੇ ਆਪ ਨੂੰ ਬਾਗੀ ਇਸ ਕਰਕੇ ਦੱਸਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਯਮਨ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ। ਠੀਕ ਹੈ, ਉਸੇ ਹੀ ਤਰੀਕੇ ਦੇ ਨਾਲ ਜਿੱਦਾਂ ਸੀਰੀਆ ਦੇ ਵਿੱਚ ਵੀ ਬਾਗੀ ਹੈਗੇ ਨੇ, ਉੱਥੇ ਸਿਵਲ ਵਾਰ ਚੱਲਦੀ ਰਹੀ, ਸੁਡਾਨ ਦੇ ਵਿੱਚ ਚੱਲ ਰਹੀ ਹੈਗੀ ਅੱਜ ਕੱਲ੍ਹ, ਹੈ ਨਾ, M31 ਨਾਮ ਦਾ ਇੱਕ ਬਾਗੀ ਗੁੱਟ ਹੈਗਾ। ਗਜ਼ਾ ਦੇ ਵਿੱਚ ਬੈਠੇ ਨੇ ਹਮਾਸ ਵਰਗੇ, ਜਾਂ ਲੈਬਨਾਨ ਦੇ ਵਿੱਚ ਬੈਠੇ ਨੇ ਹਿਜ਼ਬੁੱਲਾ ਵਰਗੇ। ਹਾਲਾਂਕਿ ਸਾਰਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਇੱਕ ਦੂਜੇ ਵਰਗਾ ਨਹੀਂ ਦੱਸਿਆ ਜਾ ਸਕਦਾ ਹੈਗਾ। ਸਭ ਦੀਆਂ ਆਪਣੀਆਂ ਆਪਣੀਆਂ ਆਈਡੀਓਲੋਜੀਜ਼ ਹੈਗੀਆਂ ਨੇ, ਸਭ ਦੇ ਆਪਣੇ ਆਪਣੀਆਂ ਵਿਚਾਰਧਾਰਾਵਾਂ ਹੈਗੀਆਂ ਨੇ। ਪਰ ਹੂਤੀ ਬਾਗੀ ਕੀ ਨੇ, ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਅੱਜ ਕੱਲ੍ਹ ਸਾਊਦੀ ਅਰਬ, ਕਹਿੰਦੇ ਬੜੇ ਬੜਿਆਂ ਦੇ ਗੋਡੇ ਗਿੱਟੇ ਲਵਾ ਦਿੰਦੇ ਨੇ ਸਾਊਦੀ ਅਰਬ ਵਾਲੇ। ਪਰ ਜੇ ਬਾਗੀ ਹੈਗੇ ਨੇ ਤਾਂ ਉਹ ਹੋਣਗੇ 100, 500, 1000, ਚਲੋ 10,000 ਹੋਣਗੇ। ਕਿੰਨੇ ਕੁ ਨੇ ਹੂਤੀ ਬਾਗੀ, ਕੌਣ ਨੇ ਹੂਤੀ ਬਾਗੀ, ਉਹਨਾਂ ਦੇ ਬਾਰੇ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ, ਥੋੜ੍ਹਾ ਜਿਹਾ ਸਾਊਦੀ ਅਰਬ ਦੇ ਬਾਰੇ ਪਿਛੋਕੜ ਦੱਸ ਦਿਓ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣ। ਇਹ ਇਸ ਕਰਕੇ ਇਨਸਾਈਟ ਰਿਪੋਰਟ ਜ਼ਿਆਦਾਤਰ ਰਿਪੋਰਟਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਜਿਹੜੇ ਹਫ਼ਤੇ ਦਰ ਹਫ਼ਤੇ ਖਬਰਾਂ ਐਵਰੀ ਡੇ ਸੁਣਾਈਆਂ ਜਾਂਦੀਆਂ ਨੇ, ਚਾਹੇ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਲੈ ਕੇ ਆਉਂਦੇ ਹਾਂ ਚਾਹੇ ਸ਼ਾਮ ਦੇ, ਉਹ ਸਮਝਣ ਦੇ ਵਿੱਚ ਆਸਾਨੀ ਹੋ ਸਕੇ, ਖਬਰਾਂ ਉੱਪਰੋਂ ਉੱਪਰੋਂ ਨਾ ਲੰਘ ਜਾਣ, ਕਿਉਂਕਿ ਜ਼ਿਆਦਾਤਰ ਖਬਰਾਂ ਜਿਹੜੀਆਂ ਨੇ ਅੰਗਰੇਜ਼ੀ ਆਊਟਲੈਟਸ ਦੇ ਉੱਤੇ ਨੇ ਅਤੇ ਉਹਨਾਂ ਦਾ ਪੰਜਾਬੀ ਤਰਜਮਾ ਕਰਕੇ ਲੈ ਕੇ ਆਈਦਾ, ਅਤੇ ਹੁਣ ਪੰਜਾਬੀ ਦੇ ਵਿੱਚ ਕੋਈ ਮੀਡੀਆ ਐਂਟੀਟੀ ਜਿਹੜੀ ਹੈਗੀ ਉਹ ਮੈਨੂੰ ਪਤਾ ਨਹੀਂ ਦੁਨੀਆ ਭਰ ਦੇ ਵਿੱਚ ਇੰਨੀਆਂ ਵਿਸਤਾਰ ਦੇ ਵਿੱਚ ਖਬਰਾਂ ਉਹ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ। ਜੇ ਨਹੀਂ ਲੈ ਕੇ ਆਉਂਦੇ ਇਸੇ ਹੀ ਕਰਕੇ ਸਾਡੇ ਤੱਕ ਉਹ ਇੰਨੀ ਜਾਣਕਾਰੀ ਹੈ ਨਹੀਂ, ਅਤੇ ਇਸ ਕਰਕੇ ਔਰ ਵੈਸੇ ਵੀ ਅੰਗਰੇਜ਼ੀ ਦੇ ਵਿੱਚ ਔਰ ਹਿੰਦੀ ਦੇ ਵਿੱਚ, ਹਿੰਦੀ 'ਚ ਤਾਂ ਅੱਜ ਕੱਲ੍ਹ ਹੋ ਗਏ ਸ਼ੁਰੂ, ਅੰਗਰੇਜ਼ੀ 'ਚ ਤਾਂ ਪੋਡਕਾਸਟ ਵੀ ਬਹੁਤ ਹੈਗੇ ਨੇ, ਉਹਨਾਂ 'ਚੋਂ ਸੁਣ ਸੁਣ ਕੇ ਸਮਝ ਸਮਝ ਕੇ ਪਤਾ ਲੱਗਦਾ ਰਹਿੰਦਾ ਹੈਗਾ। ਪੰਜਾਬੀ 'ਚ ਇੰਨੇ ਪੋਡਕਾਸਟ ਵੀ ਹੈ ਨਹੀਂ ਜੀਓ ਪੋਲੀਟਿਕਸ ਦੇ ਉੱਤੇ, ਸੋ ਇਸ ਕਰਕੇ ਵੀ। ਔਰ ਜਿਹੜੇ ਹੈਗੇ ਨੇ ਜੇ ਮਾੜੇ ਮੋਟੇ ਕੋਈ ਆਪਣੇ ਆਪ ਨੂੰ ਦਾਅਵਾ ਵੀ ਕਰਦੇ ਨੇ ਅਤੇ ਉਹ ਫਿਰ ਬਹੁਤ ਹੱਦ ਤੱਕ ਇੱਕ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਨੇ। ਫੋਰ ਐਗਜ਼ਾਮਪਲ, ਜੇ ਮੈਂ ਜਦੋਂ ਅਸੀਂ ਆਪਾਂ ਰੂਸ ਦੇ ਉੱਤੇ ਪ੍ਰੋਗਰਾਮ ਕੀਤਾ ਸੀ, ਜੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਮਾਰਕਸਿਸਟ ਥਿਊਰੀ ਤੋਂ, ਲੈਨਿਨਵਾਦ ਤੋਂ, ਤਾਂ ਮੈਂ ਸਿਰਫ ਉਹਦੇ ਹੀ ਹੱਕ ਦੀ ਹੀ ਗੱਲ ਕਰਦੇ ਹੋਏ ਉਸ ਪੱਖ ਨੂੰ ਦੱਸਦਾ। ਇੱਕ ਨਿਊਟਰਲ ਤਰੀਕੇ ਦੇ ਨਾਲ ਆਪਾਂ USSR ਦੇ ਬਣਨ ਤੋਂ ਟੁੱਟਣ ਤੱਕ ਦੀ ਕਹਾਣੀ ਨਾ ਦੱਸਦੇ ਕਿਸੇ ਵੀ ਆਸਪੈਕਟ ਦੇ ਵਿੱਚ। ਹਾਂ, ਇੱਕ ਹਿਊਮਨ ਐਲੀਮੈਂਟ ਜ਼ਰੂਰ ਆ ਜਾਂਦਾ ਹੈਗਾ ਜਦੋਂ, ਫੋਰ ਐਗਜ਼ਾਮਪਲ ਮੈਂ ਆਪਣੇ ਤੌਰ ਦੇ ਉੱਤੇ ਕਨਫੈਸ ਕਰਦਾ ਕਿ ਜਦੋਂ ਇਜ਼ਰਾਈਲ ਅਤੇ ਗਜ਼ਾ ਦੇ ਉੱਤੇ ਜਿਹੜੀ ਇਜ਼ਰਾਈਲ ਦੀ ਜੰਗ ਹੈ ਉਹਦੇ ਬਾਰੇ ਜਦੋਂ ਵੀ ਰਿਪੋਰਟਿੰਗ ਕੀਤੀ ਹੈ, ਉਹਦੇ 'ਚ ਇੱਕ ਇਸ ਚੀਜ਼ ਨੂੰ ਲੈ ਕੇ ਇੱਕ ਹਿਊਮਨ ਐਲੀਮੈਂਟ ਆ ਜਾਂਦਾ ਕਿ ਯਾਰ 76,000 ਲੋਕ ਉੱਥੇ ਤੁਸੀਂ ਮਾਰਤੇ, 77,000 ਕਿੰਨੇ ਹੀ ਲੱਖਾਂ ਹੀ ਲੋਕ ਜ਼ਖਮੀ ਕਰਤੇ ਉਮਰ ਭਰਨ ਦੇ ਲਈ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਨਹੀਂ, ਕਿਸੇ ਦੀਆਂ ਅੱਖਾਂ ਨਹੀਂ, ਪਰਿਵਾਰ ਨਹੀਂ ਹੈਗੇ, ਘਰ ਨਹੀਂ ਹੈਗੇ, ਉਹ ਹਿਊਮਨ ਐਲੀਮੈਂਟ ਆ ਜਾਂਦਾ ਹੈਗਾ। ਬਟ ਇਟ ਡਜ਼ਨਟ ਮੀਨ ਕਿ ਇਜ਼ਰਾਈਲ ਦੇ ਪੁਆਇੰਟ ਆਫ ਵਿਊ ਨੂੰ ਆਪਾਂ ਘੱਟ ਕਰਕੇ ਦੇਖੀਏ, ਉਹ ਪਿਛਲੇ ਲੰਮੇ ਚਿਰ ਤੋਂ ਕੀ ਸਹਿੰਦੇ ਆ ਰਹੇ ਨੇ, ਕੀ ਝੱਲਦੇ ਆ ਰਹੇ ਨੇ, ਉਹ ਇੱਕ ਅਲੱਗ ਸਟੋਰੀ ਹੈ, ਉਹ ਵੀ ਆਪਾਂ ਸਾਂਝੀ ਕੀਤੀ ਸੀ ਤੁਹਾਡੇ ਨਾਲ। ਬਟ ਐਨੀਵੇਜ਼, ਹੁਣ ਅੱਜ ਇਹ ਸਾਰੀਆਂ ਗੱਲਾਂ ਕਰਾਂਗੇ, ਚਲੋ ਖੈਰ ਅੱਜ ਸਾਊਦੀ ਅਰਬ ਅਤੇ ਹੂਤੀਆਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਇਸ ਪ੍ਰੋਗਰਾਮ ਦੇ ਜ਼ਰੀਏ। ਪਰ ਇੱਕ ਨਾ ਪ੍ਰੈਸ ਕਾਨਫਰੰਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਦੋ ਸੋਸ਼ਲ ਮੀਡੀਆ 'ਤੇ ਰੀਲਸ ਵਾਇਰਲ ਹੋ ਰਹੀਆਂ ਨੇ, ਇੱਕ ਤਾਂ ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਅਮੈਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਹੜੇ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਤਾਂ ਨਹੀਂ, ਟਰੰਪ ਥੋੜ੍ਹਾ ਜਿਹਾ ਜ਼ਿਆਦਾ ਬੋਲਦੇ ਰਹੇ ਸੀ ਮਮਦਾਨੀ ਦੇ ਖਿਲਾਫ, ਅਤੇ ਜਦੋਂ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ ਜਦੋਂ ਇਲੈਕਸ਼ਨ ਹੋਣੇ ਸੀ ਪਿਛਲੇ ਸਾਲ। ਬਟ ਐਨੀਵੇਜ਼ ਉਹ ਮੇਅਰ ਵੀ ਬਣ ਗਏ, ਹਾਲਾਂਕਿ ਉਹਨਾਂ ਨੇ ਕੋਈ ਅੱਡਾ, ਕੋਈ ਮਤਲਬ ਨਿਊਯਾਰਕ ਦੀ ਰਾਤੋਂ ਰਾਤ ਕਾਇਆ ਕਲਪ ਕਰ ਨਹੀਂ ਦਿੱਤੀ। ਹਾਲੇ ਵੀ ਨਿਊਯਾਰਕ ਦੇ ਹਾਲਾਤ ਇਨ ਦੈਟ ਪੀਰੀਅਡ ਜਦੋਂ ਤੋਂ ਜਿੱਤੇ ਨੇ ਉਹੋ ਜਿਹੇ ਹੀ ਨੇ। ਬਟ ਮਮਦਾਨੀ ਇਜ਼ ਟਰਾਇੰਗ, ਕਿਉਂਕਿ ਸਿਸਟਮ ਹੈ ਬਾਬੂ, ਇੰਨੇ ਆਸਾਨੀ ਦੇ ਨਾਲ ਨਹੀਂ ਤੁਸੀਂ ਨਿਕਲ ਸਕਦੇ। ਔਰ ਜਿੰਨੀ ਦੇਰ ਤੱਕ ਟਰੰਪ ਨੇ, ਟਰੰਪ ਤਾਂ ਵੈਸੇ ਹੀ ਨਹੀਂ, ਜਿਵੇਂ ਪਹਿਲਾਂ ਉਹਨਾਂ ਨੇ ਕਹਿਤਾ ਸੀਗਾ ਕਿ ਨੇਤਨਯਾਹੂ ਨੂੰ ਅਸੀਂ ਅਮੈਰੀਕਾ ਨਿਊਯਾਰਕ 'ਚ ਨਹੀਂ ਲੈਂਡ ਗਾਉਣ ਦੇਵਾਂਗੇ, ਟਰੰਪ ਕਹਿੰਦੇ ਐਵੇਂ ਕਿਵੇਂ ਨਹੀਂ ਹੋਣ ਦਿੰਦੇ, ਰਾਸ਼ਟਰਪਤੀ ਤਾਂ ਮੈਂ ਦੇਖਦਾ ਕੌਣ ਰੋਕਦਾ, ਨੇਤਨਯਾਹੂ ਆ ਤੂੰ ਕੋਈ ਚੱਕਰ ਹੀ ਨਹੀਂ। ਅਤੇ ਹੁਣ ਜਿਹੜਾ ਮਮਦਾਨੀ ਅਤੇ ਇਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ, ਉਹ ਜਿਹੜੀ ਜੋ ਵੀ ਬੰਦ ਕਮਰੇ ਦੇ ਵਿੱਚ ਹੋਈ ਉੱਥੇ ਉਹਨੂੰ ਨਾ ਅਮੈਰੀਕਾ ਦੇ ਵਿੱਚ ਨਿਊਯਾਰਕ ਸ਼ਹਿਰ, ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉੱਥੇ ਜਿਹੜਾ ਮੇਅਰ ਰੈਜ਼ੀਡੈਂਸ ਆ ਉਹਨੂੰ ਗ੍ਰੇਸੀ ਮੈਂਸ਼ਨ ਕਹਿੰਦੇ ਨੇ। ਸੋ ਗ੍ਰੇਸੀ ਮੈਂਸ਼ਨ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ, ਉਹ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ। ਉੱਥੇ ਉਹ ਪੱਤਰਕਾਰ ਵੀ ਸੀ ਜਿਨ੍ਹਾਂ ਨੂੰ ਟਰੰਪ ਨੇ ਬੈਨ ਕੀਤਾ ਹੋਇਆ ਸੀ। ਪਹਿਲਾਂ ਸਵਾਲ ਸੁਣੋ, ਫਿਰ ਮੈਂ ਤੁਹਾਨੂੰ ਸਾਰੀ ਰਿਪੋਰਟ ਦੇ ਬਾਰੇ ਵਿਸਤਾਰ 'ਚ ਦੱਸਦਾ।
1: You, Mayor, to you first. What's your response to President Trump banning outlets from the White House grounds? Did you challenge him at all about this in your meeting with him? Historians and legal scholars have called it textbook authoritarianism. And Mr. President, are you banning outlets like MS Now, CNN, and Politico in order to distract from the Iran war and high gas prices?
2: Yeah, I told the president that we're going to have all of the members of the press here on the lawn, and that is something that I believe in as everyone, no matter the opinion or the critique, that we engage. And I don't know, Mr. President.
3: Yeah, it's interesting because they said they were going to boycott me, but they never boycott me. So I wasn't very worried about that. Look at all that press. But no, I'm not. I'm only doing it because I think the press also has an obligation. And, you know, I won in a landslide. I won the election in a landslide. I've done great things. I've done a lot of great things. I've settled 8 wars. We have the best economic numbers for the country in the history of our country. We have $21 trillion pouring in, the biggest number ever any country.
0: Okay, okay, okay. Shush, shush, Trump saab. Chup, chup. Thodi der li chup. Hun ho gaya tusi. Media ne chup karata. Main pehla das dama. Hun adda lamba jawab nahi sunana hai ga. ਮੋਟਾ ਮੋਟਾ ਜਿਹਾ ਤੁਸੀਂ ਸਮਝ ਗਏ ਹੋਵੋਗੇ, ਇਹ ਤੋਂ ਬਾਅਦ ਹੋਰ 5-10 ਸੈਕਿੰਡ ਉਹ ਬੋਲੇ ਹੈਗੇ ਨੇ। ਨਿਊਯਾਰਕ ਦੇ ਮੇਅਰ ਜ਼ੋਰਾਨ ਮਮਦਾਨੀ ਅਤੇ ਟਰੰਪ ਨੇ ਮੀਡੀਆ ਦੇ ਸਾਹਮਣੇ, ਮੀਡੀਆ ਦੇ ਹੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਆ, ਮੀਡੀਆ ਦੇ ਉੱਤੇ ਲੱਗੇ ਬੈਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਦੱਸਿਆ। ਦਰਅਸਲ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੈ ਉਹ ਚੱਲ ਰਿਹਾ ਹੈਗਾ ਅਤੇ ਨਿਊਯਾਰਕ ਦੇ ਵਿੱਚ ਚੱਲ ਰਿਹਾ, ਅਤੇ ਵੈਸੇ ਤਾਂ ਟਰੰਪ ਇੱਧਰ ਉੱਧਰ ਜਿੱਥੇ ਮਰਜ਼ੀ ਰਹਿਣ, ਜ਼ਿਆਦਾਤਰ ਵਾਸ਼ਿੰਗਟਨ ਡੀਸੀ ਦੇ ਵਿੱਚ, ਪਰ ਜਦੋਂ ਨਿਊਯਾਰਕ ਆਉਂਦੇ ਨੇ ਅਤੇ ਮਮਦਾਨੀ ਦੇ ਨਾਲ ਉਹਨਾਂ ਦੇ ਪੁਰਾਣੇ ਕਨਫਲਿਕਟ ਜਿਹੜੇ ਨੇ ਉਹਦੀ ਗੱਲਬਾਤ ਅਕਸਰ ਹੋਣ ਲੱਗ ਪੈਂਦੀ ਹੈ। ਹੁਣ ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਐਮ ਐਸ ਨਾਓ, CNN ਅਤੇ ਇੱਕ ਕਿਹੜਾ ਤੀਜਾ ਪੋਲੀਟਿਕੋ, ਇਹਨਾਂ ਤਿੰਨਾਂ ਨੂੰ ਟਰੰਪ ਨੇ ਬੈਨ ਕਰਤਾ, ਇਹ ਤਿੰਨੇ ਮੀਡੀਆ ਅਦਾਰੇ ਨੇ, ਅਖਬਾਰ ਜਾਂ ਵੈਬ ਪੋਰਟਲ ਜਾਂ TV ਚੈਨਲ ਹੈਗੇ ਨੇ, ਵੀ ਇਹਨਾਂ ਦੇ ਪੱਤਰਕਾਰ ਟਰੰਪ ਦੀ ਪ੍ਰੈਸ ਕਾਨਫਰੰਸ 'ਚ ਆ ਨਹੀਂ ਸਕਦੇ। ਤੁਹਾਡਾ ਕੀ ਕਹਿਣਾ? ਮਮਦਾਨੀ ਕਹਿੰਦੇ ਕਿ ਮੈਂ ਤਾਂ ਰਾਸ਼ਟਰਪਤੀ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਸਾਡੀ ਇੱਥੇ ਲੋਨ ਦੇ ਵਿੱਚ ਪ੍ਰੈਸ ਸਾਰੀ ਦੀ ਸਾਰੀ ਆਉਣ ਲੱਗੀ ਹੈ ਗ੍ਰੇਸੀ ਮੈਂਸ਼ਨ ਦੇ ਵਿੱਚ, ਅਤੇ ਮੇਰਾ ਤਾਂ ਇਹ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸੰਸਥਾ ਦਾ ਆਪਣਾ ਇੱਕ ਪੱਖ ਹੁੰਦਾ, ਚਾਹੇ ਆਲੋਚਨਾ ਵੀ ਹੋਵੇ, ਸਾਨੂੰ ਉਹਦੇ ਨਾਲ ਸੰਵਾਦ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਹੁਣ ਨਾਲ ਹੀ ਟਰੰਪ ਖੜ੍ਹੇ ਸੀਗੇ, ਉਹ ਆਉਂਦੇ ਨੇ, ਵੈਸਾ ਪਤਾ ਨਹੀਂ ਉਹਨਾਂ ਨੂੰ ਗੁੱਸਾ ਆਇਆ ਕਿ ਨਹੀਂ ਆਇਆ। ਟਰੰਪ ਕਹਿੰਦੇ ਕਿ ਦੇਖੋ, ਮੀਡੀਆ ਮੇਰਾ ਬਾਇਕਾਟ ਕਰਨ ਦੀ ਗੱਲ ਕਹਿੰਦੀ ਸੀਗੀ, ਕਿੱਥੇ ਆ ਹੁਣ? ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ ਨਹੀਂ, ਸਾਰੇ ਮੇਰੇ ਸਾਹਮਣੇ ਖੜ੍ਹੇ ਹੈਗੇ ਨੇ। ਦੈਟਸ ਕਾਇੰਡ ਆਫ ਯੂ ਨੋ ਲਿਟਲ ਬਿਟ ਐਰੋਗੈਂਟ ਮਿਸਟਰ ਪ੍ਰੈਜ਼ੀਡੈਂਟ, ਥੋੜ੍ਹੇ ਜਿਹੇ ਘਮੰਡੀ ਹੋ ਰਹੇ ਹੋ ਤੁਸੀਂ ਇਸ ਮਾਮਲੇ 'ਚ। ਫਿਰ ਟਰੰਪ ਦਾ ਉਹੀ ਪੁਰਾਣਾ ਰਾਗ, ਕੋਈ ਨਵੀਂ ਪੀਪ ਨਹੀਂ ਦਿਓ ਇਹਨਾਂ ਨੂੰ, ਕਹਿੰਦੇ ਮੈਂ ਚੋਣਾਂ ਜਿੱਤੀਆਂ, ਮੈਂ ਚੰਗੇ ਕੰਮ ਕੀਤੇ, ਉਹਨਾਂ ਦੇ ਬਾਰੇ ਨਹੀਂ ਮੀਡੀਆ ਦੱਸਦਾ, ਮੈਂ 8 ਜੰਗਾਂ ਰੁਕਵਾਈਆਂ। ਸਰ, 8 ਜੰਗਾਂ ਨਹੀਂ ਸੀਗੀਆਂ, ਝੜੱਪਾਂ ਸੀਗੀਆਂ, ਅਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੁੱਗ ਬੁਗਾਹਟ ਵੀ ਤੁਹਾਡੀ ਹੀ ਸੀ, ਤੁਸੀਂ ਕਰਵਾਈਆਂ ਸੀਗੀਆਂ ਸ਼ੁਰੂ ਤਾਂ ਕਿ ਹਥਿਆਰ ਵਿਕਦੇ ਰਹਿਣ। ਜੰਗਾਂ ਤਾਂ ਜਿਹੜੀਆਂ ਸੀਗੀਆਂ ਉਹ ਤਾਂ ਤੁਸੀਂ ਰੁਕਵਾਈਆਂ ਵੀ ਨਹੀਂ, ਯੂਕਰੇਨ ਅਤੇ ਰੂਸ ਦੀ ਜੰਗ ਸੀ, ਇਹੀ ਕਹਿ ਕੇ ਆਏ ਸੀਗੇ ਕਿ ਰੁਕਵਾ ਦਾਂਗੇ। ਅਤੇ ਜੇ ਮੈਂ ਰਾਸ਼ਟਰਪਤੀ ਹੁੰਦਾ, ਕਹਿੰਦੇ ਹੁੰਦੇ ਸੀ ਨਾ ਬਾਈਡਨ ਦੇ ਵੇਲੇ, ਜੇ ਮੈਂ ਰਾਸ਼ਟਰਪਤੀ ਹੁੰਦਾ ਰੂਸ ਨੇ ਤਾਂ ਲੜਨਾ ਵੀ ਨਹੀਂ ਸੀ ਯੂਕਰੇਨ ਦੇ ਨਾਲ। ਜਿੱਦਣ ਮੈਂ ਆ ਗਿਆ ਦੇਖਿਓ ਅਗਲੇ ਦਿਨ ਜੰਗ ਬੰਦ ਹੁੰਦੀ, ਹਾਲੇ ਤੱਕ ਨਹੀਂ ਕੁਛ ਹੋਇਆ। ਇਨਫੈਕਟ ਉਹ ਤਾਂ ਕੀ ਹੋਣੀ ਸੀਗੀ, ਈਰਾਨ ਦੇ ਉੱਤੇ ਬੰਬ ਸਭ ਤੋਂ ਪਹਿਲਾਂ ਕਿਹਨੇ ਸੁੱਟਿਆ ਸੀ? ਕਹਿੰਦੇ ਦੇਖੋ ਜੀ ਟਰੰਪ ਸਾਹਿਬ, ਐਨੀਵੇ ਜਵਾਬ ਦਿੰਦੇ, ਕਹਿੰਦੇ ਸਾਡੇ ਕੋਲ $21 trillion ਆ ਰਹੇ ਨੇ, ਅਸੀਂ ਜੋ ਕੀਤਾ, ਜਿਹੜਾ ਕੰਮ ਮੈਂ ਕੀਤਾ ਉਹ ਕੋਈ ਕਰ ਨਹੀਂ ਸਕਿਆ, ਇਸ ਕਰਕੇ ਮੈਨੂੰ ਪੋਜ਼ਿਟਿਵ ਨਿਊਜ਼ ਤਾਂ ਮਿਲਦੀ ਨਹੀਂ, ਮੈਨੂੰ ਨੈਗੇਟਿਵ ਹੀ ਮਿਲਦੀ ਹੈ। ਹੁਣ ਖੈਰ ਟਰੰਪ ਇਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਲਿਖ ਚੁੱਕੇ ਨੇ ਕਿ ਮਨਘੜੰਤ ਜਾਂ ਫੇਕ ਨਿਊਜ਼ ਜਿਹੜੀਆਂ ਨੇ, MS Now ਤਾਂ ਉਹਨਾਂ ਨੇ ਨਾਮ ਬਦਲ ਕੇ, ਪਹਿਲਾਂ MSNBC ਸੀਗਾ ਅਤੇ ਉਹਦਾ ਨਾਮ ਬਦਲ ਕੇ ਹੁਣ ਉਹਨਾਂ ਨੇ MS Now ਕੀਤਾ ਹੈਗਾ। ਅਤੇ ਇਹਨਾਂ ਨੇ MS Now ਨੂੰ, ਟਰੰਪ ਨੇ ਪ੍ਰੈਸ ਕਾਨਫਰੰਸ ਦੇ ਵਿੱਚ MSDN ਕਹਿਣ ਲੱਗੇ, ਮਤਲਬ ਜਿਵੇਂ ਛੇੜਦੇ ਨਹੀਂ ਹੁੰਦੇ ਕਿ MSD ਤੋਂ ਡੈਮੋਕ੍ਰੇਟਿਕ ਐਂਡ ਤੋਂ ਨੈਸ਼ਨਲ, ਡੈਮੋਕ੍ਰੇਟਿਕ ਨੈਸ਼ਨਲ ਸਮਥਿੰਗ ਕੁਛ। ਅਤੇ ਬੇਸਿਕਲੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਲਟ ਪਾਰਟੀ ਹੈ। ਸੋ ਟਰੰਪ ਉਹਨਾਂ ਨੂੰ ਛੇੜ ਰਹੇ ਸੀਗੇ ਕਿ ਜਿਹੜੀ MS Now ਚੈਨਲ ਹੈ ਉਹ ਤਾਂ MSDN ਹੈ, ਉਹ ਤਾਂ ਡੈਮੋਕ੍ਰੇਟਿਕ ਦੇ ਇਸ਼ਾਰੇ ਦੇ ਉੱਤੇ ਚੱਲਦਾ ਹੈਗਾ, ਉਹਨਾਂ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਰਕਮ ਮਿਲਦੀ ਹੈਗੀ ਹੈ। ਐਨੀਵੇਜ਼ ਇਹ ਸਾਰੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਨੇ। ਮੁੱਕਦੀ ਜੀ ਗੱਲ ਮੈਨੂੰ ਇਹ ਲੱਗੀ ਹੈਗੀ ਹੈ ਕਿ ਬੇਸ਼ੱਕ ਟਰੰਪ ਅਤੇ ਮਮਦਾਨੀ ਦੇ ਵਿੱਚ ਬਣਦੀ ਨਾ ਵੀ ਹੋਵੇ, ਪਰ ਉਹ ਫਿਰ ਵੀ ਇੱਕ ਦੂਜੇ ਦੇ ਨਾਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਖੜ੍ਹੇ ਸੀਗੇ। ਬੇਸ਼ੱਕ ਟਰੰਪ ਦੀ ਮੀਡੀਆ ਦੇ ਨਾਲ ਬਣਦੀ ਨਾ ਵੀ ਹੋਵੇ, ਪਰ ਫਿਰ ਵੀ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸੇ ਮੀਡੀਆ ਨੂੰ ਜਵਾਬ ਦੇ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਬੈਨ ਵੀ ਕੀਤਾ। ਇੱਕ ਹੋਰ ਕਲਿੱਪ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਉਹ ਹੈ ਇਸੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉੱਥੇ ਪਹੁੰਚੇ ਹੋਏ ਨੇ। ਬੜੀਆਂ ਸਾਰੀਆਂ ਰੀਲਾਂ ਫੋਟੋਆਂ ਆਉਂਦੀਆਂ ਨੇ ਕਿ ਦੇਖੋ ਜੀ ਐਲਬਨੀਜ਼ ਉੱਥੇ ਪਹੁੰਚੇ, ਉਹਨਾਂ ਨੇ ਉਹਨਾਂ ਦੇ ਸਵਾਗਤ ਕਰਨ ਦੇ ਲਈ ਉੱਥੇ ਕੋਈ ਨਹੀਂ ਸੀ, ਬਲਾ ਬਲਾ ਬਲਾ। ਮੀਡੀਆ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਚਰਚਾ, ਸਪੈਸ਼ਲੀ ਇੱਕ ਸਵਾਲ, ਇੱਕ ਪਰਟੀਕੁਲਰ ਸਵਾਲ ਧਿਆਨ ਨਾਲ ਸੁਣਿਓ ਕਿਉਂਕਿ ਜਵਾਬ ਤਾਂ ਕੋਈ ਲੰਬਾ ਨਹੀਂ ਹੈਗਾ, ਜਵਾਬ ਤਾਂ ਇੱਕ ਸੈਕਿੰਡ ਤੋਂ ਵੀ ਘੱਟ ਦਾ ਹੈਗਾ ਐਲਬਨੀਜ਼ ਦਾ, ਪਰ ਧਿਆਨ ਨਾਲ ਸਵਾਲ ਸੁਣਿਓ ਅਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਓਬਜ਼ਰਵੇਸ਼ਨ ਕੀ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ।
4: Prime Minister, here in New York on Wednesday night, you will receive an award for being a global citizen. Don't you feel like a bit of a fraud accepting this award when at home you screwed up the response to the worst massacre since Port Arthur? In the polls, you're taking Labor to 1 point shy of Julia Gillard when you rolled her, and your net negatives are worse than Scott Morrison.
5: No.
0: So, ਇਹਦਾ ਸਵਾਲ ਦਾ ਜਵਾਬ ਸਿਰਫ ਇੰਨਾ ਹੀ ਕਿ ਨੋ। ਹੁਣ ਦੋ ਤਿੰਨ ਚੀਜ਼ਾਂ ਨੇ ਇਹਦੀ ਪਿਛੋਕੜ ਦੇ ਬਾਰੇ, ਇਹਦੇ 'ਤੇ ਬੜੀਆਂ ਰੀਲਾਂ ਬਣ ਗਈਆਂ। ਚਲੋ, ਨੈਸ਼ਨਲ ਲਿਬਰਲ ਪਾਰਟੀ ਨੇ ਤਾਂ ਪਾਉਣਾ ਹੀ ਪਾਉਣਾ, ਸਾਡੇ ਕਈ ਇੰਡੀਅਨ ਬੰਦਿਆਂ ਨੇ ਵੀ ਇਹਦਾ ਚੱਕਿਆ ਹੈਗਾ। ਥੋੜ੍ਹੀ ਜਿਹੀ ਪਹਿਲਾਂ ਸਮਝੋ ਇਹਦੇ ਬਾਰੇ ਇਹ ਹੋਇਆ ਕੀ ਹੈ। ਇਹ ਜਿਹੜਾ ਸਵਾਲ ਪੁੱਛਿਆ ਇੱਕ ਇਜ਼ਰਾਈਲੀ ਪੱਤਰਕਾਰ ਨੇ ਪੁੱਛਿਆ ਸੀਗਾ, ਔਰ ਇਜ਼ਰਾਈਲ ਆਸਟ੍ਰੇਲੀਆ ਨੂੰ, ਸਪੈਸ਼ਲੀ ਐਂਥਨੀ ਐਲਬਨੀਜ਼ ਨੂੰ ਚੰਗਾ ਨਹੀਂ ਦੱਸ ਰਹੇ ਹੈਗੇ। ਇਨਫੈਕਟ ਇਜ਼ਰਾਈਲ ਦਾ ਜਿਹੜਾ ਸਭ ਤੋਂ ਵੱਡੇ ਆਊਟਲੈਟਸ ਨੇ ਉਹਨਾਂ 'ਚ ਟਾਈਮਸ ਆਫ ਇਜ਼ਰਾਈਲ ਨੇ ਤਾਂ ਐਂਥਨੀ ਐਲਬਨੀਜ਼ ਦੇ ਇਸ ਐਵਾਰਡ ਦੇ ਉੱਤੇ ਵੀ ਸਵਾਲ ਚੁੱਕੇ ਹੈਗੇ ਨੇ ਕਿ ਐਲਬਨੀਜ਼ ਨੂੰ ਇਹ ਐਵਾਰਡ ਕਿਉਂ ਦਿੱਤਾ ਜਾ ਰਿਹਾ, ਗਲੋਬਲ ਸਿਟੀਜ਼ਨ ਐਵਾਰਡ ਜਿਹੜਾ ਨਿਊਯਾਰਕ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ। ਇਹਦੇ ਕਈ ਕਾਰਨ ਹੋ ਸਕਦੇ ਹੈਗੇ ਨੇ ਕਿ ਇਜ਼ਰਾਈਲ ਦੀ ਤਰਫ ਤੋਂ ਇੱਕ ਏਜੰਡਾ ਜਿਹੜਾ ਉਹ ਕਲੀਅਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ, ਲੇਬਰ ਸਰਕਾਰ, ਉਹ ਕਿਉਂ ਇੱਦਾਂ ਪ੍ਰੋਟੈਸਟ ਹੋਣ ਦੇ ਰਹੀ ਹੈ ਜਿਹੜੇ ਐਂਟੀ ਇਜ਼ਰਾਈਲ ਪ੍ਰੋਟੈਸਟ ਨੇ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਚਾਹੇ ਵਿਕਟੋਰੀਆ ਹੋਵੇ, ਚਾਹੇ ਸਿਡਨੀ ਹੋਵੇ, ਚਾਹੇ ਜਿੱਥੇ ਜਿੱਥੇ ਸਪੈਸ਼ਲੀ ਜਿਹੜੇ ਸਟੇਟਾਂ ਦੇ ਵਿੱਚ ਲੇਬਰ ਪਾਰਟੀ ਦੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਦੇ ਵਿੱਚ ਤਾਂ ਪਿਛਲੇ ਇੱਕ ਸਾਲ ਤਾਂ ਲਗਭਗ 2024 ਤੋਂ ਬਾਅਦ ਲਗਾਤਾਰ ਹਰ ਵੀਕੈਂਡ ਦੇ ਉੱਤੇ ਤਾਂ ਪ੍ਰੋਟੈਸਟ ਹੋ ਹੀ ਰਹੇ ਸੀਗੇ। ਗਜ਼ਾ ਦੇ ਹੱਕ ਦੇ ਵਿੱਚ ਲੋਕ ਖੜ੍ਹੇ ਸੀ, ਫਲਸਤੀਨ ਦੇ ਝੰਡੇ ਫੜ ਕੇ ਲੋਕ ਖੜ੍ਹੇ ਸੀ, ਇਨਫੈਕਟ ਓਪੇਰਾ ਹਾਊਸ ਤੱਕ ਸਿਡਨੀ ਦੇ ਔਰ ਫੈਡਰੇਸ਼ਨ ਸਕੁਏਅਰ ਤੱਕ ਮੈਲਬਨ ਦੇ ਉੱਥੇ ਜਿਹੜੀਆਂ ਲੈਂਡਮਾਰਕ ਇਮਾਰਤਾਂ ਨੇ ਉੱਥੇ ਤੱਕ ਲੋਕ ਜਿਹੜੇ ਪਹੁੰਚ ਜਾਂਦੇ ਨੇ, ਔਰ ਉਹ ਜਦੋਂ ਦੁਨੀਆ ਭਰ ਦੇ ਵਿੱਚ ਇਹ ਖਬਰਾਂ ਜਾਂਦੀਆਂ ਨੇ ਆਸਟ੍ਰੇਲੀਆ ਨੇ ਬੜੇ ਲਿਬਰਲ ਹੋ ਕੇ ਉਹਨਾਂ ਪ੍ਰੋਟੈਸਟ ਨੂੰ ਹੋਣ ਦਿੱਤਾ। ਪਰ ਫਿਰ ਇਜ਼ਰਾਈਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬੰਡਾਈ ਅਟੈਕ ਵੀ ਆਸਟ੍ਰੇਲੀਆ 'ਚ ਹੀ ਹੁੰਦਾ ਜਦੋਂ ਯਹੂਦੀਆਂ ਦਾ ਕਤਲ ਕੀਤਾ ਜਾਂਦਾ ਹੈਗਾ ਦੋ ਸਿਰਫਿਰਿਆਂ ਦੇ ਦੁਆਰਾ ਹਾਲਾਂਕਿ ਉਹ ਦੋ ਸਿਰਫਿਰੇ ਆਸਟ੍ਰੇਲੀਆ ਨਹੀਂ ਹੈਗੇ ਸਾਜੀਦ ਅਤੇ ਨਾਵੀਦ ਅਕਰਮ ਲੈਟ ਮੀ ਟੈਲ ਯੂ ਇਜ਼ਰਾਈਲ ਦੇ ਆਰ ਨੋਟ ਆਸਟ੍ਰੇਲੀਆ ਦੇ ਡੋਂਟ ਰਿਪ੍ਰਜੈਂਟ ਆਸਟ੍ਰੇਲੀਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੋਲੀਆਂ ਅਤੇ ਜਿਹੜੇ ਮਾਸੂਮਾਂ ਨੂੰ ਮਾਰ ਰਹੇ ਨੇ ਉਹ ਆਸਟ੍ਰੇਲੀਆ ਦੀ ਪਿਕਚਰ ਕਿਵੇਂ ਹੋ ਸਕਦੇ ਨੇ ਅਤੇ ਉਹ ਕੋਈ ਐਲਬਨੀਜ਼ ਦੇ ਘਰੋਂ ਵੀ ਨਹੀਂ ਸੀ ਆਏ ਹਾਂ ਉਹਦੇ 'ਤੇ ਇੱਕ ਰਾਇਲ ਕਮਿਸ਼ਨ ਬੈਠਾ ਹੈਗਾ ਉਹ ਆਪਣੀ ਇੱਕ ਇੰਡੀਪੈਂਡੈਂਟ ਜਾਂਚ ਕਰ ਰਹੇ ਹੈਗੇ ਨੇ ਔਰ ਬਹੁਤ ਇੰਡੀਪੈਂਡੈਂਟਲੀ ਕਰਦੇ ਨੇ ਇਜ਼ਰਾਈਲ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਾਇਲ ਕਮਿਸ਼ਨ ਜਿਸ ਕਿਸਮ ਦੀ ਜਾਂਚ ਕਰਦਾ ਔਰ ਜਿਸ ਕਿਸਮ ਦਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਪੈਸ਼ਲੀ ਇੱਕ ਨੈਸ਼ਨਲ ਲੈਵਲ ਦਾ ਇੱਕ ਕਰਪਸ਼ਨ ਦੇ ਅਗੇਂਸਟ ਜਾਂ ਇੱਕ ਬਿਊਰੋਕਰੇਸੀ ਦੇ ਅਗੇਂਸਟ ਇੱਕ ਕਮਿਸ਼ਨ ਬਿਠਾਤਾ ਕਿ ਕੋਈ ਵੀ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਪ੍ਰੀਮੀਅਰ ਹੋਵੇ ਤੁਸੀਂ ਇੰਡੀਪੈਂਡੈਂਟਲੀ ਪੜਤਾਲ ਕਰਨੀ ਹੈ ਇਜ਼ਰਾਈਲ ਦੇ ਕੋਲ ਤਾਂ ਇੰਨਾ ਦਮ ਹੈ ਨਹੀਂ ਸ਼ਾਇਦ ਇਜ਼ਰਾਈਲ ਤਾਂ ਨਹੀਂ ਕਰ ਸਕਦਾ ਹੈਗਾ ਤੁਸੀਂ ਜਦੋਂ ਮਨਾਬ ਦੇ ਵਿੱਚ ਅਟੈਕ ਕਰਦੇ ਹੋ 120 ਤੋਂ ਜ਼ਿਆਦਾ ਛੋਟੀਆਂ ਬੱਚੀਆਂ ਜਿਹੜੀਆਂ ਨੇ ਚੌਥੀ ਜਮਾਤ ਦੀਆਂ ਪੰਜਵੀਂ ਜਮਾਤ ਦੀਆਂ ਉਹਨਾਂ ਨੂੰ ਕਤਲ ਕਰ ਦਿੰਦੇ ਹੋ ਤੁਹਾਡਾ ਤਾਂ ਕੋਈ ਇੰਡੀਪੈਂਡੈਂਟ ਕੋਈ ਕਮਿਸ਼ਨ ਨਹੀਂ ਬੈਠਾ ਹੈਗਾ ਅਤੇ ਨਾ ਹੀ ਤੁਸੀਂ ਗਜ਼ਾ ਦੇ ਵਿੱਚ ਕਿੰਨੇ 76,000-77,000 ਸਿਵਿਲੀਅਨਸ ਦੀ ਕਤਲ ਕੀਤੇ ਨੇ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਅਤੇ ਨਾ ਹੀ ਜਿਹੜੀ ਆਸਟ੍ਰੇਲੀਅਨ ਛੱਡੋ ਬਲਕਿ ਦੁਨੀਆ ਭਰ ਤੋਂ ਜਿਹੜੇ ਮਨੁੱਖੀ ਕਾਰਕੁਨ ਨੇ ਉਹ ਜਦੋਂ ਉੱਥੇ ਜਾਂਦੇ ਨੇ ਅਤੇ ਉਹ ਉਹਨਾਂ ਦਾ ਜਿਹੜਾ ਜੋ ਉਹਨਾਂ ਦੇ ਨਾਲ ਵਰਤਾਰਾ ਹੁੰਦਾ ਉਹਦੇ ਬਾਰੇ ਤੁਸੀਂ ਕੁਛ ਨਹੀਂ ਦੱਸ ਸਕਦੇ ਹੈਗੇ ਉਹਨਾਂ ਦੇ ਬਾਰੇ ਉਹਨਾਂ ਨੂੰ ਕਿਵੇਂ ਉੱਥੋਂ ਧੱਕਿਆ ਜਾਂਦਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ ਉਹਨਾਂ ਦੇ ਬਾਰੇ ਕੁਛ ਨਹੀਂ ਦੱਸਿਆ ਜਾਂਦਾ ਹੈਗਾ ਇਨਫੈਕਟ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਜਿਹੜੇ ਸਵਾਲ ਖੜ੍ਹੇ ਕੀਤੇ ਸੀਗੇ ਕਿ ਉਹ ਜਿਹੜਾ ਫਲੋਟੀਲਾ ਉੱਥੇ ਜਾਂਦਾ ਹੈ ਆਸਟ੍ਰੇਲੀਅਨ ਐਕਟੀਵਿਸਟ ਅਤੇ ਹੋਰ ਬਹੁਤ ਸਾਰੇ ਅਲੱਗ ਅਲੱਗ ਕੰਟਰੀ ਦੇ ਐਕਟੀਵਿਸਟ ਉੱਥੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਧੱਕ ਕੇ ਉੱਥੋਂ ਕੱਢ ਦਿੰਦੇ ਹੋ ਅਤੇ ਉਹਨਾਂ ਦੇ ਬਾਰੇ ਤੁਸੀਂ ਬੋਲੋ ਸੋ ਆਸਟ੍ਰੇਲੀਆ ਥੋੜ੍ਹਾ ਜਿਹਾ ਇੰਡੀਪੈਂਡੈਂਟਲੀ ਬੋਲ ਰਿਹਾ ਇਸ ਕਰਕੇ ਇਸ ਸਵਾਲ ਦੇ ਉੱਤੇ ਇਤਰਾਜ਼ ਜਿਹੜੇ ਨੇ ਇਜ਼ਰਾਈਲ ਨੂੰ ਜਾਂ ਦੁਨੀਆ ਭਰ ਨੂੰ ਹੋ ਰਹੇ ਨੇ ਬਟ ਸਾਨੂੰ ਇੱਥੇ ਬੈਠ ਕੇ ਨਹੀਂ ਹੋ ਰਹੇ ਹਾਂ ਕੁਛ ਸਵਾਲ ਜਿਹੜੇ ਨੇ ਉਹ ਕਿੱਥੇ ਜਾ ਸਕਦੇ ਨੇ ਐਂਥਨੀ ਐਲਬਨੀਜ਼ ਤੋਂ ਬਟ ਉਹਦਾ ਗਲੋਬਲ ਸਿਟੀਜ਼ਨ ਐਵਾਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਇਕੋਨਮੀ ਕਲੈਪਸ ਕਰਤੀ ਜੀ ਤੁਸੀਂ ਜਾਂ ਤੁਸੀਂ ਜਿਸ ਕਿਸਮ ਦੇ ਟੈਕਸ ਰਿਜੀਮ ਲੈ ਕੇ ਆਏ ਹੋ ਜਾਂ ਤੁਸੀਂ ਮਾਈਗ੍ਰੇਸ਼ਨ ਸਿਸਟਮ ਨੇ ਜਿੱਦਾਂ ਕੰਟਰੋਲ ਕਰਨਾ ਚਾਹੁੰਦੇ ਹੋ ਦੀਜ਼ ਦੈਟ ਇਹ ਸਾਰੇ ਸਵਾਲ ਪੁੱਛੇ ਜਾ ਸਕਦੇ ਨੇ ਉਹਨਾਂ ਤੋਂ ਪਰ ਅਗੇਨ ਉਹ ਸਾਰੇ ਇੰਟਰਨਲ ਮੈਟਰਸ ਨੇ ਆਸਟ੍ਰੇਲੀਆ ਦੇ ਉਹਦਾ ਗਲੋਬਲ ਸਿਟੀਜ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਜਿੱਥੇ ਕੰਡੈਮ ਕਰਨਾ ਸੀ ਉੱਥੇ ਇਜ਼ਰਾਈਲ ਨੂੰ ਕੰਡੈਮ ਕੀਤਾ ਜਿੱਥੇ ਯੂਕਰੇਨ ਨੂੰ ਸਪੋਰਟ ਕਰਨੀ ਸੀ ਉੱਥੇ ਯੂਕਰੇਨ ਨੂੰ ਵੀ ਸਪੋਰਟ ਕੀਤਾ ਅਤੇ ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਚਾਈਨਾ ਨੂੰ ਭੰਡਣਾ ਸੀਗਾ ਕਿ ਇੱਦਾਂ ਮਿਜ਼ਾਈਲ ਨਾ ਸੁੱਟੋ ਤਾਂ ਚਾਈਨਾ ਦੇ ਅਗੇਂਸਟ ਵੀ ਖੜ੍ਹਾ ਹੈਗਾ ਸੋ ਗਲੋਬਲ ਮਸਲਿਆਂ ਦੇ ਉੱਤੇ ਤਾਂ ਆਸਟ੍ਰੇਲੀਆ ਬਿਲਕੁਲ ਵੀ ਕਿਤੇ ਵੀ ਫੇਲ ਨਹੀਂ ਹੋਇਆ ਹੈਗਾ ਇਹ ਥੋੜ੍ਹੀ ਜਿਹੀ ਗੱਲ ਦੇਖਣੀ ਪਏਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਜਦੋਂ ਭੰਡਣ ਲੱਗਦੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਬੈਕਗ੍ਰਾਊਂਡ ਨਹੀਂ ਪਤਾ ਹੁੰਦੀ ਕਿ ਸਵਾਲ ਕਿਹਨੇ ਪੁੱਛਿਆ ਸੀ ਅਤੇ ਉਸ ਸਵਾਲ ਦੇ ਪਿੱਛੇ ਮਨਸ਼ਾ ਕੀ ਸੀਗੀ ਸੋ ਜ਼ਾਹਰ ਜਿਹੀ ਗੱਲ ਹੈ ਕਿ ਉਹ ਸਾਰਾ ਇੱਕ ਇਜ਼ਰਾਈਲੀ ਏਜੰਡਾ ਸੀ ਬਟ ਐਨੀਵੇਜ਼ ਇਹ ਗੱਲ ਖਤਮ ਹੋਈ ਹੁਣ ਇੱਥੇ ਹੁਣ ਜਿਹੜਾ ਅੱਜ ਦੇ ਟੌਪਿਕ ਜਿਹਦੇ ਉੱਤੇ ਮੈਂ ਗੱਲ ਥੋੜ੍ਹੀ ਜਿਹੀ ਜ਼ਿਆਦਾ ਡਿਟੇਲ ਦੇ ਵਿੱਚ ਕਰਨੀ ਚਾਹੁੰਦਾ ਸੀ ਉਹ ਹੈਗਾ ਸਾਊਦੀ ਅਰਬ ਅਤੇ ਜਿਹੜੇ ਹੂਤੀ ਬਾਗੀ ਹੈਗੇ ਨੇ ਖਬਰ ਇੱਥੋਂ ਸ਼ੁਰੂ ਹੁੰਦੀ ਹੈ ਕਿ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੇ ਐਂਡੀ ਬਰਨਮ ਨੇ ਕਿਹਾ ਕਿ ਜਿਹੜੇ ਹੂਤੀ ਬਾਗੀ ਹੈਗੇ ਨੇ ਉਹਨਾਂ ਦੇ ਖਿਲਾਫ ਲੜਾਈ ਦੇ ਵਿੱਚ ਬ੍ਰਿਟੇਨ ਸਾਥ ਦਊਗਾ ਹੁਣ ਸਾਊਦੀ ਅਰਬ ਦਾ ਇਹ ਮੇਰੇ ਲਈ ਵੀ ਥੋੜ੍ਹੀ ਜਿਹੀ ਇੰਟਰਸਟਿੰਗ ਨਿਊਜ਼ ਸੀਗੀ ਇਸ ਕਰਕੇ ਫਿਰ ਮੈਂ ਕਿਹਾ ਚਲੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅਤੇ ਹੁਣ ਗੱਲ ਕਰ ਹੀ ਲਈਏ ਇੰਟਰਸਟਿੰਗ ਕਿਵੇਂ ਦੋ ਤਿੰਨ ਚੀਜ਼ਾਂ ਨੇ ਪਹਿਲਾਂ ਤਾਂ ਬ੍ਰਿਟੇਨ ਨੇ ਕਿਹਾ ਕਿ ਸਾਊਦੀ ਅਰਬ ਨੂੰ ਡਿਫੈਂਸਿਵ ਏਅਰ ਟੂ ਏਅਰ ਰੀਫਿਊਲਿੰਗ ਅਸੀਂ ਦੇਵਾਂਗੇ ਏਅਰ ਟੂ ਏਅਰ ਰੀਫਿਊਲਿੰਗ ਦਾ ਤੁਹਾਨੂੰ ਖਬਰਾਂ ਦੇ ਵਿੱਚ ਦੱਸਿਆ ਕਿ ਜਦੋਂ ਫਾਈਟਰ ਜੈਟਸ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਫਿਊਲ ਦੀ ਜਿਹੜੀ ਲੋੜ ਪੈਂਦੀ ਹੈ ਕਿ ਤੁਸੀਂ ਲੜੀ ਚੱਲੋ ਉਹਨੂੰ ਫਿਊਲ ਦੇਣ ਦੇ ਲਈ ਇੱਕ ਦੂਜਾ ਫਾਈਟਰ ਜੈਟ ਆਉਂਦਾ ਉਹ ਆਪਣਾ ਫਿਊਲ ਸਾਰਾ ਉਹਨਾਂ ਨੂੰ ਦੇ ਦਿੰਦਾ ਅਤੇ ਉਹ ਫਾਈਟਰ ਜੈਟ ਜਿਹਨੇ ਫਿਊਲ ਦਿੱਤਾ ਹੁੰਦਾ ਵਾਪਸ ਆ ਜਾਂਦੇ ਨੇ ਅਤੇ ਜਿਹਨਾਂ ਨੇ ਫਾਈਟ ਕਰਨੀ ਹੁੰਦੀ ਹੈ ਉਹ ਅੱਗੇ ਫਿਰ ਗੇੜੇ ਕੱਢਦੇ ਰਹਿੰਦੇ ਨੇ ਅਤੇ ਅਟੈਕ ਕਰੀ ਜਾਂਦੇ ਨੇ ਹੁਣ ਇਹਦੇ ਨਾਲ ਜਿਹੜੇ ਅਟੈਕ ਕਰਨ ਵਾਲੇ ਜਿਹੜੇ ਫਾਈਟਰ ਜੈਟਸ ਨੇ ਉਹ ਬਾਰ ਬਾਰ ਥੱਲੇ ਬੇਸ 'ਤੇ ਆਉਣਗੇ ਜਾਣਗੇ ਇੱਕ ਤਾਂ ਉਹਦੇ 'ਚ ਫਿਊਲ ਵੀ ਜ਼ਿਆਦਾ ਲੱਗਦਾ ਪਲੱਸ ਉਹਦੇ 'ਚ ਜਿਹੜੇ ਟਾਰਗੇਟਸ ਨੇ ਉਹ ਵੀ ਮਿਸ ਹੋਣ ਦੀ ਸੰਭਾਵਨਾ ਬਣ ਜਾਂਦੀ ਹੈਗੀ ਇਸ ਕਰਕੇ ਏਅਰ ਟੂ ਏਅਰ ਰਿਫਿਊਲਿੰਗ ਜਿਹੜੀ ਹੈ ਡਿਫੈਂਸਿਵ ਏਅਰ ਟੂ ਏਅਰ ਰਿਫਿਊਲਿੰਗ ਇਹ ਬੜੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਜੰਗ ਦੀ ਸਥਿਤੀ ਦੇ ਵਿੱਚ। ਸਵਾਲ ਇਹ ਹੈ ਕਿ ਕੀ ਜੰਗ ਹੋ ਗਈ ਹੈ? ਸਾਊਦੀ ਅਰਬ ਦੇ ਖਿਲਾਫ ਹੁਤੀਆਂ ਨੇ ਜੰਗ ਛੇੜ ਦਿੱਤੀ ਹੈ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਦੂਜਾ ਸਵਾਲ ਇਹ ਹੈ ਕਿ ਉਹ ਬ੍ਰਿਟੇਨ ਜਿਹੜਾ ਪਹਿਲਾਂ ਅਮੈਰੀਕਾ ਨੂੰ ਮਨ੍ਹਾ ਕਰ ਗਿਆ ਸੀਗਾ ਕਿ ਈਰਾਨ ਦੇ ਉੱਤੇ ਅਟੈਕ ਕਰਨਾ, ਅਮੈਰੀਕਾ ਕਹਿੰਦਾ ਸੀਗਾ ਕਿ ਇੰਗਲੈਂਡ ਨਾ ਲਾਏਗਾ ਸਾਡੇ, ਇੰਗਲੈਂਡ ਕਹਿੰਦਾ ਨਾ, ਆਸਟ੍ਰੇਲੀਆ ਨਾ ਲਾਏਗਾ, ਆਸਟ੍ਰੇਲੀਆ ਕਹਿੰਦਾ ਨਾ, ਫਰਾਂਸ ਇਟਲੀ ਸਾਰੇ ਮੁੱਕਰ ਗਏ। ਫਿਰ ਅਮਰੀਕਾ ਨੇ ਫਿਰ ਇਹਨਾਂ ਨੂੰ ਗਾਲਾਂ ਕੱਢੀਆਂ, ਯਾਰ ਤੁਸੀਂ ਚੰਗੇ ਹੋ, ਮੈਂ ਇਕੱਲਾ ਹੀ ਲੜੀ ਜਾਂਦਾ, ਅਤੇ ਫਿਰ ਇਹ ਸਾਰੀਆਂ ਕੰਟਰੀ ਕਹਿੰਦੇ ਇਕੱਲੇ ਥੋੜ੍ਹੇ ਲੜ ਰਹੇ ਹੋ ਬਾਈ ਜੀ, ਤੁਸੀਂ ਇਜ਼ਰਾਈਲ ਵੀ ਤਾਂ ਤੁਹਾਡੇ ਨਾਲ ਹੈ, ਅਤੇ ਹਾਂ ਠੀਕ ਹੈ ਫਿਰ ਇਜ਼ਰਾਈਲ ਨਾਲ ਹੈ, ਅਮਰੀਕਾ ਕਹਿੰਦਾ ਫਿਰ ਤੁਸੀਂ ਵੀ ਆਓ। ਉਹ ਕਹਿੰਦੇ ਅਸੀਂ ਥੋੜ੍ਹੇ ਕਿਹਾ ਸੀਗਾ ਤੁਹਾਨੂੰ ਵੀ ਈਰਾਨ ਦੇ ਉੱਤੇ ਅਟੈਕ ਕਰੋ, ਇਜ਼ਰਾਈਲ ਨੇ ਕੀਤਾ, ਤੁਸੀਂ ਸਾਥ ਦਿੱਤਾ, ਸਾਡੇ ਤੋਂ ਪੁੱਛ ਕੇ ਕੀਤਾ। ਸੋ ਇਸ ਕਰਕੇ ਉਹ ਇੰਗਲੈਂਡ ਜਿਹੜਾ ਉਸ ਵੇਲੇ ਅਮੈਰੀਕਾ ਦਾ ਸਾਥ ਨਹੀਂ ਸੀ ਦੇ ਰਿਹਾ, ਆਹੀ ਹਾਲੇ ਫਰਵਰੀ ਜੁੰਮਾ ਜੁੰਮਾ ਚਾਰ ਦਿਨ ਨਹੀਂ ਹੋਏ ਹੈਗੇ, ਫਰਵਰੀ 'ਚ ਕੀਤਾ ਸੀਗਾ ਨਾ ਅਟੈਕ, ਅਤੇ ਹੁਣ ਸਾਊਦੀ ਅਰਬ ਦਾ ਸਾਥ ਦੇਣ ਦੇ ਲਈ ਤਿਆਰ ਹੈ। ਐਂਡ ਯੂਨਾਈਟਿਡ ਕਿੰਗਡਮ ਇਜ਼ ਦੀ ਫਸਟ ਕੰਟਰੀ ਜਿਹੜੀ ਅੱਗੇ ਆਈ ਹੈ, ਹਾਲਾਂਕਿ ਆਉਣਾ ਚਾਹੀਦਾ ਸੀਗਾ ਤੁਰਕੀ ਅਤੇ ਪਾਕਿਸਤਾਨ ਨੂੰ ਕਿ ਤੁਹਾਡੀ ਲੜਾਈ ਹੋ ਰਹੀ ਹੈ ਬਾਈ ਜੀ ਹੁਤੀਆਂ ਦੇ ਨਾਲ, ਅਸੀਂ ਸਿਖਾਉਂਦੇ ਹਾਂ ਸਬਕ, ਸਮਝੌਤਾ ਕਾਹਦੇ ਲਈ ਕੀਤਾ ਆਪਾਂ, ਹੱਥਾਂ 'ਚ ਹੱਥਾਂ ਪਾ ਕੇ ਗਲ 'ਚ ਗਲੇ 'ਚ ਬਾਹਾਂ ਪਾ ਕੇ ਆਪਾਂ ਬੈਠੇ ਤਾਂ ਸੀਗੇ, ਆਪਾਂ ਕਿਹਾ ਸੀਗਾ ਵੀ ਇੱਕ ਕੰਟਰੀ 'ਤੇ ਅਟੈਕ ਦੂਜੇ 'ਤੇ ਹੋਊਗਾ, ਮੰਨਿਆ ਜਾਊਗਾ, ਤਾਂ ਉਹ ਕਿੱਥੇ ਗਿਆ ਪਾਕਿਸਤਾਨ, ਉਹ ਕਿੱਥੇ ਗਿਆ ਤੁਰਕੀ, ਉਹ ਤਾਂ ਨਹੀਂ ਆ ਰਹੇ ਹੈਗੇ। ਪਰ ਹੁਤੀ ਬਾਗੀਆਂ ਦੇ ਖਿਲਾਫ ਸਾਊਦੀ ਅਰਬ ਦੀ ਜੰਗ ਦੇ ਵਿੱਚ ਇੰਗਲੈਂਡ ਨੂੰ ਆਉਣਾ ਪੈ ਰਿਹਾ, ਇਸ ਕਰਕੇ ਕਿਉਂਕਿ ਇੱਕ ਤਾਂ ਕਿ ਸਾਊਦੀ ਅਰਬ ਦੇ ਕੋਲ ਗੱਲਾਂ ਹੀ ਨੇ, ਹਥਿਆਰ ਨਹੀਂ ਹੈਗੇ, ਹੁਤੀ ਰਿਆਦ ਦੇ ਵਿੱਚ ਆ ਕੇ ਅਟੈਕ ਕਰ ਗਏ, ਲਾਲ ਸਾਗਰ ਦੇ ਵਿੱਚ ਬਲੈਸਟਿਕ ਮਿਜ਼ਾਈਲਾਂ ਚਲਾ ਗਏ, ਇੱਕ ਪੂਰੇ ਦੇ ਪੂਰੇ ਸਟ੍ਰੇਟ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਪਿਆ, ਔਰ ਸਾਊਦੀ ਅਰਬ ਇਨਫੈਕਟ ਮੱਕਾ ਸ਼ਹਿਰ ਦੇ ਉੱਤੇ ਵੀ ਅਟੈਕ ਕਰ ਗਏ। ਇਸ ਤੋਂ ਵੱਧ ਕੇ ਕੀ ਹੋ ਸਕਦਾ, ਆਰਾਮਕੋ ਜਿਹੜੀ ਰਿਫਾਈਨਰੀ ਹੈ ਦੁਨੀਆ ਦੀ ਸਭ ਤੋਂ ਵੱਡੀ, ਉਹਦੇ 'ਤੇ ਅਟੈਕ ਕਰ ਗਏ। ਹੁਤੀ ਗੁੱਟ ਇੰਨੇ ਮਜ਼ਬੂਤ ਕਿਵੇਂ ਹੈਗੇ ਨੇ, ਉਹ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਹਾਂ, ਪਰ ਪਹਿਲਾਂ ਲਾਲ ਸਾਗਰ ਦੇ ਬਾਰੇ ਥੋੜ੍ਹੀ ਜਿਹੀ ਖਬਰਾਂ ਦੇ ਵਿੱਚ ਵੀ ਦੱਸਿਆ ਸੀ, ਥੋੜ੍ਹਾ ਜਿਹਾ ਇਹ ਵੀ ਸਮਝੋ ਕਿ ਲਾਲ ਸਾਗਰ ਇੰਨਾ ਅਹਿਮ ਕਿਉਂ ਹੈਗਾ। ਇੱਕ ਤਾਂ ਈਰਾਨ ਵਾਲੇ ਪਾਸੇ ਜਿਹੜਾ ਈਰਾਨ ਨੇ ਹੌਰਮੁਜ਼ ਸਟ੍ਰੇਟ ਦੇ ਉੱਤੇ ਕਬਜ਼ਾ ਲਿਆ ਹੈ, ਹੌਰਮੁਜ਼ ਸਟ੍ਰੇਟ ਹੈ ਉਹ ਪਾਣੀ ਦਾ ਤੰਗ ਜਿਹਾ ਰਾਹ ਜਿੱਥੋਂ ਸਾਊਦੀ ਅਰਬ, UAE, ਯਮਨ, ਯਮਨ ਤਾਂ ਨਹੀਂ, ਜੋਰਡਨ ਜਾਂ ਜਿਹੜੇ ਇੱਕ ਇੰਪੋਰਟੈਂਟ ਮੁਲਕ ਹੈਗਾ ਉੱਥੇ ਬਹਰੀਨ ਅਤੇ UAE, ਇਹ ਸਾਰੇ ਕੰਟਰੀਜ਼ ਜਿਹੜੇ ਨੇ, ਓਮਾਨ, ਇਹ ਸਾਰੇ ਟ੍ਰੇਡ ਕਰਦੇ ਨੇ, ਉੱਥੋਂ ਤੇਲ ਕੱਢਦੇ ਨੇ ਅਤੇ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਥਰੂ ਸੀ ਰੂਟ ਜਾਂਦਾ। ਉਹ ਭੀੜਾ ਜਿਹਾ ਰਸਤਾ ਜਿਹਨੂੰ ਹੌਰਮੁਜ਼ ਸਟ੍ਰੇਟ, ਉਹਦੇ 'ਤੇ ਈਰਾਨ ਨੇ ਕਬਜ਼ਾ ਲਿਆ ਹੋਇਆ। ਇੱਕ ਉਹਦਾ ਇੱਧਰਲਾ ਪਾਸਾ ਵੀ ਸੀ, ਇਹ ਸੀਗਾ ਈਸਟਰਨ ਸਾਈਡ, ਇੱਕ ਵੈਸਟਰਨ ਸਾਈਡ ਵੀ ਹੈ ਸਾਊਦੀ ਅਰਬ ਦੇ, ਸਾਊਦੀ ਅਰਬ ਜਾਂ ਮਿਡਲ ਈਸਟ ਜਿਹੜਾ ਹੈਗਾ ਦੋ ਸਮੁੰਦਰੀ ਰਸਤਿਆਂ ਦੇ ਵਿਚਕਾਰ ਹੈ, ਸਮੁੰਦਰੀ ਰਸਤੇ ਸਮੁੰਦਰਾਂ ਦੇ ਵਿਚਕਾਰ ਨਹੀਂ, ਸਮੁੰਦਰੀ ਰਸਤਿਆਂ ਦੇ ਵਿਚਕਾਰ। ਦੂਜਾ ਰਸਤਾ ਜਿਹੜਾ ਉਹ ਵੈਸਟਰਨ ਸਾਈਡ ਹੈਗਾ, ਉਹ ਉੱਧਰਲੇ ਪਾਸੇ ਪੈਂਦਾ ਲਾਲ ਸਾਗਰ। ਹੁਣ ਲਾਲ ਸਾਗਰ ਦੇ ਨਾਲ ਜੁੜੀ ਕਹਾਣੀ ਹੈਗੀ ਹੈ, ਇਹ ਤੋਂ ਪਹਿਲਾਂ ਜਨਵਰੀ 2024 'ਚ ਬ੍ਰਿਟੇਨ ਨੇ ਅਮੈਰੀਕਾ ਦੇ ਨਾਲ ਲੜ ਕੇ ਇਕੱਠੇ ਲੜੇ ਸੀਗੇ, ਉਦੋਂ ਵੀ ਯਮਨ ਦੇ ਉੱਤੇ ਅਟੈਕ ਕੀਤੇ ਸੀਗੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ। ਉਦੋਂ ਆਪਣੇ ਆਹ ਕਿਹੜਾ ਸਾਧੂਆਂ ਵਾਲਾ ਬੰਦਾ ਸੀਗਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ, ਰਿਸ਼ੀ ਸੁਨਕ, ਰਿਸ਼ੀ ਸੁਨਕ ਹੁੰਦੇ ਸੀਗੇ ਉਦੋਂ, ਅਤੇ ਉਹਨਾਂ ਨੇ ਕਿਹਾ ਸੀਗਾ ਕਿ ਅਸਲ 'ਚ ਹੂਤੀਆਂ ਨੇ ਜਿਹੜੇ ਲਾਲ ਸਾਗਰ ਦੇ ਵਿੱਚੋਂ ਬ੍ਰਿਟਿਸ਼ ਕਾਰਗੋ ਸ਼ਿਪਸ ਗੁਜ਼ਰ ਰਹੇ ਸੀਗੇ ਅਤੇ ਹੂਤੀਆਂ ਨੇ ਉਹਨਾਂ ਦੇ ਉੱਤੇ ਅਟੈਕ ਕੀਤੇ, ਇਸ ਕਰਕੇ ਅਸੀਂ ਆਤਮ ਰੱਖਿਆ 'ਚ ਕਾਰਵਾਈ ਕੀਤੀ ਹੈ। ਉਹ ਤੋਂ ਬਾਅਦ ਫਿਰ ਜਿਹੜੇ ਹੂਤੀ ਸੀਗੇ ਉਹਨਾਂ ਦੇ ਨਾਲ ਥੋੜ੍ਹਾ ਚਿਰ ਉਹ ਹੂਤੀ ਵੀ ਸ਼ਾਂਤ ਰਹੇ, ਸੰਘਰਸ਼ ਵੀ ਥੋੜ੍ਹਾ ਜਿਹਾ ਸ਼ਾਂਤ ਰਿਹਾ, ਪਰ ਹੁਣ ਪਿਛਲੇ ਇੱਕ ਦੋ ਜਾਂ ਤਿੰਨ ਹਫ਼ਤਿਆਂ ਤੋਂ ਥੋੜ੍ਹਾ ਜਿਹਾ ਤਣਾਅ, ਥੋੜ੍ਹਾ ਨਹੀਂ ਬਲਕਿ ਕਾਫ਼ੀ ਜ਼ਿਆਦਾ ਵੱਧ ਗਿਆ। ਇਨਫੈਕਟ ਮਤਲਬ ਰਿਆਦ, ਮਤਲਬ ਡੂ ਯੂ ਅੰਡਰਸਟੈਂਡ, ਇੱਕ ਪਾਵਰ ਹਾਊਸ ਹੈ ਮਿਡਲ ਈਸਟ ਦੇ ਵਿੱਚ, ਐਡਾ ਵੱਡਾ ਸ਼ਹਿਰ ਹੈ ਨਾ, ਪਹਿਲਾਂ ਦੁਬਈ ਦੇ ਉੱਤੇ ਵੀ, ਦੋਹਾ ਦੇ ਉੱਤੇ ਵੀ ਹੋਏ ਹਮਲੇ, ਹਾਲਾਂਕਿ ਉਹ ਛੋਟੇ ਮੋਟੇ ਸੀਗੇ, ਉੱਥੇ ਤਾਂ ਸਿਰਫ ਡਰੋਨ ਦੇ ਮਲਬੇ ਹੀ ਡਿੱਗੇ ਸੀਗੇ ਆ ਕੇ। ਬਟ ਸਾਊਦੀ ਅਰਬ 'ਚ ਮੱਕਾ, ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸ਼ਹਿਰ, ਉਹਦੇ 'ਚ ਕਾਬਾ ਦੇ ਨੇੜੇ ਆ ਕੇ ਡਰੋਨ ਵੱਜਦਾ ਹੈਗਾ। ਫਿਰ ਜਿਹੜਾ ਰਿਆਦ ਸਿਟੀ ਹੈ ਜਿੱਥੇ ਮਤਲਬ ਵੱਡੇ ਵੱਡੇ ਇਨਵੈਸਟਰਸ ਰਹਿੰਦੇ ਹੈਗੇ ਨੇ, ਰੋਨਾਲਡੋ ਵੀ ਉੱਥੇ ਆ ਕੇ ਰੁਕਦਾ ਨਾ ਰਿਆਦ ਦੇ ਵਿੱਚ ਵੱਡੇ ਵੱਡੇ ਹੋਟਲਾਂ 'ਚ, ਅਤੇ ਦੁਨੀਆ ਦੇ ਵੱਡੇ ਇਨਵੈਸਟਰ ਉੱਥੇ ਹੈਗੇ ਨੇ। ਇਨਫੈਕਟ ਵਰਲਡ ਦੀ ਸਭ ਤੋਂ ਵੱਡੀਆਂ ਰਿਫਾਈਨਰੀਜ਼ ਦੇ ਵਿੱਚੋਂ ਇੱਕ ਆਰਾਮਕੋ ਦਾ ਹੈੱਡਕੁਆਰਟਰ ਹੈ ਹੈੱਡਕੁਆਰਟਰ ਨਹੀਂ ਕਹਿ ਸਕਦੇ ਬਟ ਉਹਨਾਂ ਦਾ ਆਫਿਸ ਆ ਉੱਥੇ ਰਿਆਦ ਦੇ ਵਿੱਚ, ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ ਨੇ। ਰਿਆਦ ਇਜ਼ ਲਾਈਕ ਇਕੋਨਮੀ ਹੱਬ, ਦੁਬਈ ਨਹੀਂ ਹੈਗਾ ਇਕੋਨਮੀ ਹੱਬ, ਰਿਆਦ ਹੈ ਇਕੋਨਮੀ ਹੱਬ ਪੂਰੇ ਮਿਡਲ ਈਸਟ ਦੀ। ਰਿਆਦ ਇੱਕ ਰੀੜ ਦੀ ਹੱਡੀ ਹੈਗਾ ਹੈ ਅਤੇ ਉੱਥੇ ਉਸ ਸ਼ਹਿਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਜਿਹੜਾ ਉਹ ਟਰੇਡ ਰੂਟ ਹੈ, ਸਮੁੰਦਰੀ ਰਸਤਾ ਹੈ ਲਾਲ ਸਾਗਰ ਵਾਲਾ, ਜਿਹੜਾ ਬੜਾ ਅਹਿਮ ਸਮੁੰਦਰੀ ਰਸਤਾ ਹੈ, ਉੱਥੇ ਵੀ ਹੁਤੀ ਕਬਜ਼ਾ ਲੈ ਲੈਂਦੇ ਹੈਗੇ ਨੇ। ਅਤੇ ਹੁਣ ਇਹ ਸਾਊਦੀ ਅਰਬ ਦੇ ਲਈ ਇਸ ਤੋਂ ਵੱਡੀ ਸੱਟ ਕਿਵੇਂ ਹੋ ਸਕਦੀ ਹੈ, ਇਸ ਤੋਂ ਵੱਧ ਕੇ ਬੇਇੱਜ਼ਤੀ ਵਾਲੀ ਗੱਲ ਵੀ ਕੀ ਹੋ ਸਕਦੀ ਹੈ। ਹੁਤੀ ਲੜਾਕਿਆਂ ਨੇ ਅਚਾਨਕ ਹਮਲੇ ਕਰਕੇ ਇੱਕ ਤਾਂ ਸਾਊਦੀ ਅਰਬ ਦੀ ਫੌਜ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਕੀਤਾ ਅਤੇ ਇਨਫੈਕਟ ਸਾਊਦੀ ਅਰਬ ਨੂੰ ਪਤਾ ਹੈ ਕਿ ਯਮਨ ਦੇ ਇੱਕ ਛੋਟੇ ਜਿਹੇ ਹਿੱਸੇ 'ਚ ਹੁਤੀ ਬਾਗੀ ਬਹੁਤ ਮਜ਼ਬੂਤ ਨੇ, ਔਰ ਇਹ ਅੱਜ ਤੋਂ ਨਹੀਂ ਹੈਗੇ, ਬਹੁਤ ਪਹਿਲਾਂ ਤੋਂ ਹੈਗੇ ਨੇ। ਸਾਊਦੀ ਅਰਬ ਆਪਣੀ ਫੌਜੀ ਮਦਦ ਉਹਨਾਂ ਨੂੰ ਦਿੰਦਾ ਰਹਿੰਦਾ ਯਮਨ ਦੀ ਫੌਜ ਨੂੰ, ਪਰ ਜਿਹੜਾ ਲਾਲ ਸਾਗਰ ਵਾਲਾ ਇਲਾਕਾ ਉਹਦੇ 'ਤੇ ਕਬਜ਼ਾ ਕਰਨ ਦਾ ਮਤਲਬ, ਬਾਬ ਅਲ ਮੰਦੇਬ ਕਹਿੰਦੇ ਨੇ ਉਸ ਸਟ੍ਰੇਟ ਨੂੰ, ਉਸ ਸਮੁੰਦਰੀ ਰਾਹਦਾਰੀ ਨੂੰ ਬਾਬ ਅਲ ਮੰਦੇਬ, ਉਹ ਵੀ ਹੋਰਮੁਜ਼ ਸਟ੍ਰੇਟ ਜਿੰਨਾ ਇੰਪੋਰਟੈਂਟ ਤਾਂ ਨਹੀਂ ਬਟ ਉਹ ਤੋਂ ਘੱਟ ਇੰਪੋਰਟੈਂਟ ਵੀ ਨਹੀਂ ਹੈਗਾ, ਕਿਉਂਕਿ ਜਦੋਂ ਇੱਕ ਮੇਨ ਰੂਟ ਬੰਦ ਹੋ ਜਾਂਦਾ ਤਾਂ ਅਲਟਰਨੇਟ ਰੂਟ ਦੀ ਗੱਲ ਹੁੰਦੀ ਹੈ। ਹੁਣ ਇਹ ਅਲਟਰਨੇਟ ਰੂਟ ਸੀਗਾ, ਉਹਦੇ 'ਤੇ ਹੁਤੀਆਂ ਨੇ ਕਬਜ਼ਾ ਲੈ ਲਿਆ ਹੈਗਾ ਅਤੇ ਹੁਣ ਉੱਥੇ ਇਹ ਸਵਾਲ ਪੈਦਾ ਹੁੰਦਾ। ਇਨਫੈਕਟ ਉੱਥੇ ਮੋਖਾ ਕਰਕੇ ਇੱਕ ਤਟੀ ਇਲਾਕਾ ਹੈਗਾ, ਲਾਲ ਸਾਗਰ ਦਾ ਪੂਰਾ ਰਸਤਾ ਜਿਹੜਾ ਉਹ ਮੋਖਾ ਦੇ ਵਿੱਚ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਮੋਖਾ ਦੇ ਕੋਲ ਆ ਕੇ, ਉੱਥੇ ਹੁਤੀ ਬਾਗੀ ਬੈਠੇ ਨੇ, ਉੱਧਰੋਂ ਮਿਜ਼ਾਇਲ ਭਗਾ ਕੇ ਮਾਰਦੇ ਨੇ ਠਾ। ਸੋ ਹੁਤੀਆਂ ਨੇ ਕਈ ਸਾਲ ਪਹਿਲਾਂ ਯਮਨ ਦੇ ਜ਼ਿਆਦਾਤਰ ਆਬਾਦੀ ਵਾਲੇ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਔਰ ਇਸੇ ਮਹੀਨੇ ਉਹਨਾਂ ਨੇ ਬਾਬ ਅਲ ਮੰਦੇਬ 'ਤੇ ਵੀ ਕੰਟਰੋਲ ਲੈ ਲਿਆ। ਯੂਨਾਈਟਿਡ ਨੇਸ਼ਨ ਦਾ ਇਹ ਮੰਨਣਾ ਹੈ ਕਿ ਯਮਨ ਦੇ ਲਾਲ ਸਾਗਰ ਦੇ ਤੱਟ ਦੇ ਉੱਤੇ ਜੇ ਲੜਾਈ ਵੱਧਦੀ ਹੈ ਅਚਾਨਕ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਾਲੇ ਤਾਂ ਉੱਜੜਨਗੇ ਜਿਹੜੇ ਯਮਨ 'ਚ ਰਹਿ ਰਹੇ ਨੇ ਜਾਂ ਥੋੜ੍ਹੇ ਜਿਹੇ ਉੱਪਰ। ਯਮਨ ਅਤੇ ਸਾਊਦੀ ਅਰਬ ਗੁਆਂਢੀ ਮੁਲਕ ਨੇ, ਆਂਢੀ ਗੁਆਂਢੀ, ਜਿਵੇਂ ਨੇਪਾਲ ਅਤੇ ਇੰਡੀਆ ਹੈ ਨਾ ਬਾਰਡਰ ਸਾਂਝੀ ਕਰਦੇ ਨੇ, ਜਾਂ ਨੇਪਾਲ ਇੰਡੀਆ ਅਤੇ ਪਾਕਿਸਤਾਨ, ਸੋ ਇੱਦਾਂ ਬਾਰਡਰ ਜਿਹੜੀ ਹੈ ਸ਼ੇਅਰ ਹੁੰਦੀ ਹੈਗੀ ਹੈ ਯਮਨ ਦੀ ਅਤੇ ਸਾਊਦੀ ਅਰਬ ਦੀ। ਅਤੇ ਹੁਣ ਸਾਊਦੀ ਅਰਬ ਅਤੇ ਹੂਤੀਆਂ ਦੇ ਦਰਮਿਆਨ 2022 ਦੇ ਵਿੱਚ ਵੀ ਇੱਕ ਬੈਠਕ ਹੁੰਦੀ ਸੀ, ਬੈਠਕ ਕੀ ਹੋਈ ਸੀਗੀ, ਇਨਫੈਕਟ ਇੱਕ ਵਿਚੋਲਗੀ ਕੀਤੀ ਸੀ ਯੂਨਾਈਟਿਡ ਨੇਸ਼ਨ ਨੇ। ਉਹ ਤੋਂ ਪਹਿਲਾਂ ਵੀ ਇਹ ਝੜੱਪਾਂ ਜਿਹੀਆਂ ਚੱਲਦੀਆਂ ਰਹਿੰਦੀਆਂ ਸੀ, ਇਨਫੈਕਟ ਉਹਦੇ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਤੱਕ ਜਾਵਾਂਗੇ। ਸੋ ਉਦੋਂ ਦੋਹਾਂ ਧਿਰਾਂ ਦੇ ਦਰਮਿਆਨ ਸਹਿਮਤੀ ਬਣ ਗਈ ਸੀਗੀ ਕਿ ਮਿਜ਼ਾਈਲ ਜਾਂ ਡਰੋਨ ਜਾਂ ਹਵਾਈ ਹਮਲੇ ਨਹੀਂ ਕਰਾਂਗੇ, ਪਰ ਉਹ ਤੋਂ ਬਾਅਦ ਉਦੋਂ ਸਹਿਮਤੀ ਬਣਨ ਦੇ ਬਾਵਜੂਦ ਇਹ ਹਮਲੇ ਹੋ ਰਹੇ ਹੈਗੇ ਨੇ ਔਰ ਇਹਦੇ 'ਚ ਹੂਤੀਆਂ ਦਾ ਇਹ ਕਹਿਣਾ ਹੈ ਕਿ ਹੁਣ ਤਾਜ਼ਾ ਜਿਹੜੇ ਬਿਲਕੁਲ ਹੁਣ ਤਾਜ਼ਾ 2-3 ਹਫ਼ਤੇ ਪਹਿਲਾਂ ਇਹਨਾਂ ਨੇ ਅਟੈਕ ਸ਼ੁਰੂ ਕੀਤੇ ਹੈਗੇ ਨੇ, ਇਹਦੇ ਪਿੱਛੇ ਸਾਊਦੀ ਅਰਬ ਅਤੇ ਇਹਦਾ ਦੇ ਹਮਾਇਤੀ ਦੇਸ਼ ਜ਼ਿੰਮੇਦਾਰ ਨੇ, ਇਹੀ ਇੰਗਲੈਂਡ, ਜਿਹੜਾ ਇੰਗਲੈਂਡ ਕਹਿ ਰਿਹਾ ਕਿ ਡਿਫੈਂਸਿਵ ਏਅਰ ਟੂ ਏਅਰ ਫੀਲਿੰਗ ਕਰਾਂਗੇ। ਇੰਗਲੈਂਡ ਦੇ ਸ਼ਿਪਿੰਗ ਜਹਾਜ਼ ਸੀਗੇ ਉਹ ਜਾ ਰਹੇ ਸੀਗੇ ਅਤੇ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਟੈਕ ਹੁੰਦਾ ਉੱਥੋਂ ਯਮਨ ਦੇ ਵਾਲੇ ਪਾਸੇ ਅਤੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ ਅਟੈਕ ਹੁੰਦਾ ਅਤੇ ਹੂਤੀਆਂ ਨੇ ਫਿਰ ਬਦਲਾ ਲੈਣ ਦੇ ਲਈ ਜਿਹੜੇ ਸ਼ਿਪਿੰਗ ਸ਼ਿਪ ਜਿਹੜੇ ਗੁਜ਼ਰ ਰਹੇ ਸੀਗੇ, ਸਮੁੰਦਰੀ ਜਹਾਜ਼ ਗੁਜ਼ਰ ਰਹੇ ਸੀ, ਉਹਨਾਂ 'ਤੇ ਅਟੈਕ ਕਰਨੇ ਸ਼ੁਰੂ ਕਰਤੇ। ਉੱਥੋਂ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇੱਥੇ ਤਾਂ ਸਾਊਦੀ ਅਰਬ ਸ਼ਾਮਲ ਹੈ, ਫਿਰ ਉਹਨਾਂ ਨੇ ਸਾਊਦੀ ਅਰਬ 'ਤੇ ਵੀ ਇਨਫਰਾਸਟ੍ਰਕਚਰ 'ਤੇ ਵੀ ਅਟੈਕ ਕਰਨੇ ਸ਼ੁਰੂ ਕਰਤੇ। ਇੱਕ ਪਾਸੇ ਲਾਲ ਸਾਗਰ 'ਚ ਯਮਨ ਪੈਂਦਾ, ਦੂਜੇ ਪਾਸੇ ਅਫਰੀਕਨ ਕੰਟਰੀ ਹੈ ਜਿਬੂਤੀ, ਜਿਬੂਤੀ ਅਤੇ ਯਮਨ ਆਹਮੋ ਸਾਹਮਣੇ ਨੇ, ਜਿਹੜਾ ਬਾਬ ਅਲ ਮੰਦੇਬ ਸਟ੍ਰੇਟ ਹੈ ਨਾ। ਜਿਬੂਤੀ ਹੁਣ ਇਹ ਕਹਿ ਸਕਦੇ ਹੋ ਕਿ ਜਿਬੂਤੀ ਦੀ ਆਪਣੀ ਕੁਛ ਆਈਡੈਂਟੀ ਹੈ ਨਹੀਂ, ਪਰ ਦੁਨੀਆ 'ਚ ਮਾਰਕ ਮਾਈ ਵਰਡ, ਦੁਨੀਆ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਕੰਟਰੀ ਦੇ ਵਿੱਚ ਫੌਜੀ ਹਵਾਈ ਅੱਡੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਬੂਤੀ ਹੈ। ਜਿਬੂਤੀ ਕਿਸੇ ਟਾਈਮ ਦੇ ਉੱਤੇ ਫਰਾਂਸ ਦੀ ਕਲੋਨੀ ਹੁੰਦਾ ਸੀ। ਸਾਲ 2003 ਤੋਂ ਅਮੈਰੀਕਾ ਜਿਬੂਤੀ ਦੇ ਵਿੱਚ ਇੱਕ ਬਹੁਤ ਵੱਡਾ ਫੌਜੀ ਅੱਡਾ ਚਲਾ ਰਿਹਾ ਤਾਂ ਕਿ ਯਮਨ 'ਤੇ ਕੰਟਰੋਲ ਲੈ ਸਕੇ, ਅਤੇ ਜੇ ਕੱਲ੍ਹ ਨੂੰ ਸਾਊਦੀ ਅਰਬ ਵੀ ਉਹਨਾਂ ਦੇ ਨਾਲ ਹੋ ਜਾਂਦਾ, 3-5 ਕਰ ਦਿੰਦਾ ਤਾਂ ਉੱਥੇ ਵੀ, ਵੈਸੇ ਸਾਊਦੀ ਅਰਬ 'ਚ ਵੀ ਹੈਗਾ ਅਮੈਰੀਕਾ ਦਾ ਫੌਜੀ ਅੱਡਾ, ਪਰ ਜਿਬੂਤੀ 'ਚ ਸਭ ਤੋਂ ਵੱਡਾ ਹੈਗਾ। ਬਟ ਜਿਬੂਤੀ 'ਚ ਸਿਰਫ ਅਮੈਰੀਕਾ ਦਾ ਨਹੀਂ ਹੈਗਾ, ਇਨਫੈਕਟ ਚਾਈਨਾ ਦਾ ਵੀ ਫੌਜੀ ਅੱਡਾ ਇੱਥੇ ਹੈਗਾ ਹੈ। ਮਤਲਬ ਇਹ ਸ਼ਾਇਦ ਹੀ ਵਾਹਦ ਇਹੋ ਜਿਹੀ ਇੱਕ ਕੰਟਰੀ ਹੋਊਗਾ ਜਿਹਨੇ ਫਰਾਂਸ ਨੂੰ ਵੀ ਫੌਜੀ ਅੱਡਾ ਦੇ ਰੱਖਿਆ, ਇੰਗਲੈਂਡ ਨੂੰ ਵੀ, ਅਮੈਰੀਕਾ ਨੂੰ ਵੀ, ਚਾਈਨਾ ਨੂੰ ਵੀ, ਬਦਲ ਕੀ ਹੋ ਰਿਹਾ ਜਬੂਤੀ ਦੇ ਵਿੱਚ। ਸੋ ਇਹ ਮੈਨੂੰ ਜਦੋਂ ਆਹ ਰਿਪੋਰਟ ਮੈਂ ਇਹਦੇ 'ਤੇ ਰਿਸਰਚ ਕਰ ਰਿਹਾ ਸੀ ਉਦੋਂ ਹੀ ਮੈਨੂੰ ਪਤਾ ਚੱਲਿਆ ਦੇਖੋ ਕੀ ਕੁਛ ਹੁੰਦਾ ਹੈਗਾ ਦੁਨੀਆ 'ਚ। ਐਨੀਵੇਜ਼ ਚਾਈਨਾ ਦਾ ਵੀ ਬਹੁਤ ਵੱਡਾ ਹੈਗਾ ਫੌਜੀ ਅੱਡਾ ਇੱਥੇ, ਅਤੇ ਚਾਈਨਾ ਦੀ ਫੌਜ ਵੀ ਇੱਥੇ ਮੌਜੂਦ ਰਹਿੰਦੀ ਹੈਗੀ। ਇਨਫੈਕਟ ਚਾਈਨਾ ਨੇ, ਚਾਈਨਾ ਦਾ ਜਿਹੜਾ ਫੌਜੀ ਅੱਡਾ ਉਹ ਅਮੈਰੀਕਾ ਵਾਲੇ ਫੌਜੀ ਅੱਡੇ ਤੋਂ ਕਿਤੇ ਜ਼ਿਆਦਾ ਵਧੀਆ ਹੈਗਾ। ਹਵਾਈ ਅੱਡਾ, ਵੱਡੇ ਵੱਡੇ ਜਿਹੜੇ ਫਾਈਟਰ ਜੈਟਸ ਨੇ ਉਹ ਇੱਥੋਂ ਉੱਡਦੇ ਨੇ। ਪਰ ਜਬੂਤੀ ਨੇ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਜਿਹੜੇ ਹੂਤੀ ਨੇ ਅਤੇ ਦੂਜੇ ਪਾਸੇ ਸਾਊਦੀ ਅਰਬ ਹੈ, ਜੇ ਉਹ ਦੋਵੇਂ ਆਪਸ 'ਚ ਲੜ ਰਹੇ ਨੇ ਤਾਂ ਉਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਧਿਰ ਦੇ ਲਈ ਜਬੂਤੀ ਆਪਣੇ ਮਿਲਟਰੀ ਏਅਰਪੋਰਟਸ ਦਾ ਇਸਤੇਮਾਲ ਕਰਨ ਨਹੀਂ ਦਊਗਾ। ਵੀ ਇੱਦਾਂ ਨਹੀਂ ਕਿ ਕੱਲ੍ਹ ਨੂੰ ਹੂਤੀ ਕਹਿਣ ਕਿ ਸਾਨੂੰ ਵੀਰੇ ਇੱਥੋਂ ਇੱਕ ਮਿਜ਼ਾਈਲ ਚਲਾਉਣ ਦਿਓ, ਅਸੀਂ ਸਾਊਦੀ ਅਰਬ ਦੇ ਵੱਲ ਭਗਾ ਕੇ ਮਾਰਨੀ ਹੈ, ਤਾਂ ਜਬੂਤੀ ਨਾ ਕਰ ਦੂਗਾ ਅਤੇ ਨਾ ਹੀ ਉਹ ਸਾਊਦੀ ਅਰਬ ਨੂੰ ਇੱਦਾਂ ਕਰਨ ਦਊਗਾ ਵਾਇਸਾ ਵਰਸਾ। ਅੱਛਾ, ਹੂਤੀ ਜਿਹੜੇ ਨੇ ਉਹ ਇੱਕ ਘੱਟ ਗਿਣਤੀ ਜਿਹੜਾ ਯਮਨ ਦੇ ਵਿੱਚ ਜਿਹੜਾ ਭਾਈਚਾਰਾ ਸ਼ੀਆ ਜੈਦੀ ਭਾਈਚਾਰਾ ਉਹਦੇ ਨਾਲ ਜੁੜਿਆ ਹੋਇਆ ਇਹ ਗੁੱਟ ਹੈਗਾ। ਹੂਤੀ ਜਿੰਨੇ ਵੀ ਹੁੰਦੇ ਨੇ ਉਹ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਹੁੰਦੇ ਨੇ ਅਤੇ ਹਥਿਆਰਬੰਦ ਗੁੱਟ ਹੈਗਾ। ਔਰ ਇਸ ਭਾਈਚਾਰੇ, ਇਸ ਗੁੱਟ ਦੇ ਇਸ ਕਮਿਊਨਿਟੀ ਨੇ 1990ਵਿਆਂ ਦੇ ਦਹਾਕੇ 'ਚ ਉਦੋਂ ਰਾਸ਼ਟਰਪਤੀ ਹੁੰਦੇ ਸੀ ਯਮਨ ਦੇ ਅਲੀ ਅਬਦੁੱਲਾ ਸਾਲੇ, ਉਹਦੇ ਖਿਲਾਫ ਜਾਂ ਉਹਦੇ ਜਿਹੜੇ ਭ੍ਰਿਸ਼ਟਾਚਾਰ ਚੱਲ ਰਹੇ ਸੀਗੇ ਯਮਨ ਦੇ ਵਿੱਚ ਉਹਦੇ ਖਿਲਾਫ ਲੜਨ ਦੇ ਲਈ ਇਹ ਮੋਰਚਾ ਤਿਆਰ ਕੀਤਾ ਸੀ, ਇੱਕ ਗੁੱਟ ਤਿਆਰ ਕੀਤਾ ਸੀ, ਇੱਕ ਜਮਾਤ ਤਿਆਰ ਕੀਤੀ ਸੀਗੀ, ਜਿਵੇਂ ਅੱਜ ਕੱਲ੍ਹ ਕਾਂਗਰਸ ਜਨਤਾ ਪਾਰਟੀ ਨੇ ਮੋਦੀ ਦੇ ਖਿਲਾਫ ਕੀਤੀ ਹੋਈ ਹੈ। ਤਾਂ ਉਦੋਂ 90ਵਿਆਂ ਦੇ ਦਹਾਕੇ 'ਚ ਹੂਤੀਆਂ ਨੇ ਜਿਹੜੇ ਆਹ ਸ਼ੀਆ ਜੈਦੀ ਲੋਕ ਸੀਗੇ, ਹੂਤੀ ਤਾਂ ਨਹੀਂ ਸੀ ਉਦੋਂ ਕਹਿੰਦੇ ਇਹਨੂੰ, ਹਾਂ ਹੂਤੀ ਇਹਦਾ ਨਾਮ ਕਿਵੇਂ ਪਿਆ, ਉਹ ਅਸਲ ਦੇ ਵਿੱਚ ਇਸ ਮੁਹਿੰਮ ਦੇ ਜਿਹੜੇ ਫਾਊਂਡਰ ਸੀਗੇ ਉਹਦਾ ਨਾਮ ਸੀ ਹੁਸੈਨ ਅਲ ਹੂਤੀ, ਉਹਦੇ ਨਾਮ ਦੇ ਉੱਤੇ ਹੂਤੀ ਪਿਆ। ਹੂਤੀ ਖੁਦ ਨੂੰ ਅਨਸਾਰ ਅੱਲਾ ਯਾਨੀ ਰੱਬ ਦੇ ਸਾਥੀ ਦੱਸਦੇ ਨੇ ਕਿ ਅਸੀਂ ਅਨਸਾਰ ਅੱਲਾ, ਵੀ ਰੱਬ ਇੱਕ ਪਾਸੇ ਰੱਬ ਹੈ ਧਰਤੀ ਦੇ ਉੱਤੇ, ਖੁਦਾ ਹੈਗਾ ਅਤੇ ਅਸੀਂ ਖੁਦਾ ਦੇ ਸਾਥੀ ਹਾਂ, ਵੀ ਖੁਦਾ ਨੇ ਸਾਨੂੰ ਡਿਊਟੀ ਦੇ ਉੱਤੇ ਲਗਾਇਆ ਹੋਇਆ। ਐਨੀਵੇਜ਼ 2003 ਦੇ ਵਿੱਚ ਅਮਰੀਕਾ ਨੇ ਇਰਾਕ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰਤੇ ਸੀਗੇ, ਉਦੋਂ ਹੂਤੀ ਵਿਦਰੋਹੀਆਂ ਨੇ ਇੱਕ ਨਾਰਾ ਦਿੱਤਾ ਸੀ ਔਰ ਇਹਦੇ 'ਚ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਨਾਰੇ ਦਿੱਤੇ ਸੀਗੇ ਕਿ ਮੈਨੂੰ ਹੁਣ ਮਤਲਬ ਉਸ ਲੈਂਗੁਏਜ 'ਚ ਤਾਂ ਨਹੀਂ ਪਤਾ, ਬਟ ਉਹਦਾ ਮੋਟਾ ਮੋਟਾ ਜਿਹਾ ਤਰਜਮਾ ਇਹ ਸੀਗਾ ਕਿ ਇਸਲਾਮ ਦੀ ਜਿੱਤ ਹੋਵੇ। ਹੂਤੀਆਂ ਨੇ ਹਮਾਸ ਅਤੇ ਹਿਜਬੁੱਲਾ ਇਹਨਾਂ ਦੇ ਨਾਲ ਰਲ ਕੇ ਔਰ ਇਰਾਨ ਦੀ ਅਗਵਾਈ ਦੇ ਵਿੱਚ ਇੱਕ ਗੁੱਟ ਬਣਾ ਲਿਆ ਸੀ, ਇੱਕ ਇਹ ਅਨਸੈਡ ਗੁੱਟ ਹੈ ਇੱਕ, ਯਾਨੀ ਕਿ ਇਸ ਨੂੰ ਓਪਨ ਪਲੈਟਫਾਰਮ ਦੇ ਉੱਤੇ ਨਾ ਤਾਂ ਹੂਤੀ ਮੰਨਦੇ ਨੇ, ਨਾ ਹਿਜਬੁੱਲਾ ਮੰਨਦਾ, ਨਾ ਹਮਾਸ ਮੰਨਦਾ ਅਤੇ ਨਾ ਹੀ ਇਰਾਨ ਮੰਨਦਾ। ਹੁਣ ਹਿਜਬੁੱਲਾ ਨੇ ਲੈਬਨਾਨ ਦੇ ਵਿੱਚ ਕਬਜ਼ਾ ਲੈ ਰੱਖਿਆ, ਉਹਨਾਂ ਕੋਲ ਵੀ ਹਥਿਆਰ ਹੈਗੇ ਨੇ, ਉਹ ਵੀ ਇੱਕ ਪੋਲੀਟੀਕਲ ਪਾਰਟੀ ਦੱਸਦੇ ਨੇ ਆਪਣੇ ਆਪ ਨੂੰ। ਹਮਾਸ ਗਜ਼ਾ ਦੇ ਵਿੱਚ ਹੈਗਾ, ਹਾਲਾਂਕਿ ਉਨੀ ਵੱਡੀ ਤਾਦਾਦ 'ਚ ਨਹੀਂ ਹੈਗੇ ਕਿਉਂਕਿ ਹੁਣ ਇਜ਼ਰਾਈਲ ਨੇ ਜਮਾਂ ਹੀ ਇਹਨਾਂ ਦਾ ਬੇੜਾ ਗਰਕ ਕਰਕੇ ਰੱਖਤਾ, ਬਟ ਫਲਸਤੀਨ ਨੂੰ ਸਥਾਪਿਤ ਕਰਨ ਦੀ ਗੱਲ ਹਮਾਸ ਕਹਿੰਦਾ ਰਹਿੰਦਾ ਹੈਗਾ ਅਤੇ ਹਮਾਸ ਉੱਥੇ ਬੈਠਾ ਅਤੇ ਜਿਹੜੇ ਹੂਤੀ ਨੇ ਉਹ ਯਮਨ ਦੇ ਵਿੱਚ ਬੈਠੇ ਨੇ। ਸੋ ਲੈਬਨਾਨ, ਯਮਨ ਅਤੇ ਇਜ਼ਰਾਈਲ ਪਤਾ ਨਹੀਂ ਕਹਿਣਾ ਤਾਂ ਨਹੀਂ ਚਾਹੀਦਾ ਹੈਗਾ, ਬਟ ਇੱਕ ਟਾਈਮ ਦੇ ਉੱਤੇ ਫਲਸਤੀਨ ਜਿਹੜਾ ਹੁੰਦਾ ਸੀ। ਇਹ ਤਿੰਨਾਂ ਮੁਲਕਾਂ 'ਚ ਤਿੰਨ ਬਾਗੀ ਗੁੱਟ ਨੇ ਔਰ ਇਹ ਤਿੰਨੇ ਬਾਗੀ ਗੁੱਟ ਜਿਹੜੇ ਹੈਗੇ ਨੇ ਇਹਨਾਂ ਨੂੰ ਪੈਸੇ, ਇਹਨਾਂ ਨੂੰ ਹਥਿਆਰ ਇਰਾਨ ਦਿੰਦਾ ਅਤੇ ਉਹ ਤੁਹਾਨੂੰ ਪਤਾ ਹੀ ਹੈ ਸ਼ੀਆ ਸੁੰਨੀ ਵਾਲੀ ਲੜਾਈ ਹੈਗੀ ਹੈ ਜਿਹੜੀ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਜਿਹੜੇ ਮੁਲਕ ਹੈਗੇ ਨੇ ਉਹ ਸ਼ੀਆ ਭਾਈਚਾਰੇ ਵਾਲੇ ਹੈਗੇ ਨੇ, ਹੈ ਨਾ। ਸੋ ਇਸ ਕਰਕੇ ਔਰ ਇਨਫੈਕਟ ਇਹਨਾਂ ਦਾ ਇੱਕ ਕੋਮਨ ਜਿਹੜਾ ਹੈਗਾ ਹੂਤੀਆਂ ਦਾ, ਹਮਾਸ ਦਾ ਜਾਂ ਹਿਜਬੁੱਲਾ ਦਾ ਜਾਂ ਇਰਾਨ ਦਾ ਇੱਕ ਕੋਮਨ ਐਨੀਮੀ ਵੀ ਹੈ, ਉਹ ਇਜ਼ਰਾਈਲ ਹੈ। ਵੈਸੇ ਵੈਸਟਰਨ ਕੰਟਰੀਜ਼ ਵੀ ਕਹਿੰਦੇ ਹੁੰਦੇ ਸੀ, ਹੁਣ ਵੈਸਟਰਨ ਕੰਟਰੀਜ਼ ਥੋੜ੍ਹੇ ਸੌਫਟ ਹੋਏ ਨੇ, ਵੈਸਟਰਨ ਕੰਟਰੀਜ਼ ਅਮੈਰੀਕਾ, ਇਜ਼ਰਾਈਲ, ਇਜ਼ਰਾਈਲ ਤਾਂ ਹੈਗਾ ਹੀ ਹੈਗਾ, ਅਮੈਰੀਕਾ ਵੀ ਹੈਗਾ ਹੀ ਹੈਗਾ, ਵੈਸਟਰਨ ਕੰਟਰੀਜ਼ ਦਾ ਥੋੜ੍ਹਾ ਜਿਹਾ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ। ਹੁਣ ਹੂਤੀ ਖੁੱਲ੍ਹ ਕੇ ਇਰਾਨ ਦਾ ਆਪਣੇ ਆਪ ਨੂੰ ਦੋਸਤ ਵੀ ਦੱਸਦੇ ਨੇ, ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਜਦੋਂ ਇਜ਼ਰਾਈਲ ਅਤੇ ਅਮੈਰੀਕਾ ਨੇ ਅਟੈਕ ਕੀਤਾ ਸੀ ਤਾਂ ਹੂਤੀਆਂ ਨੇ ਕੋਈ ਵੀ ਅਟੈਕ ਉਹਨਾਂ 'ਤੇ ਕਾਊਂਟਰ ਅਟੈਕ ਨਹੀਂ ਕੀਤਾ, ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਇਰਾਨ ਨੂੰ ਪ੍ਰੋਟੈਕਟ ਕਰਨ ਦੇ ਲਈ ਹੂਤੀ ਵਿੱਚ ਆ ਗਏ। ਹੂਤੀਆਂ ਦੀ ਆਪਣੀ ਇੱਕ ਜੰਗ ਹੈਗੀ ਹੈ, ਹਮਾਸ ਦੀ ਆਪਣੀ ਇੱਕ ਜੰਗ ਹੈ ਜਿਹੜਾ ਫਲਸਤੀਨ ਟੈਰੀਟਰੀ ਆ ਲੈਣ ਦੀ, ਅਤੇ ਹਿਜਬੁੱਲਾ ਦੀ ਆਪਣੀ ਇੱਕ ਜੰਗ ਹੈ ਕਿ ਲੈਬਨਾਨ ਦੇ ਵਿੱਚ ਉਹਨਾਂ ਦਾ ਕਬਜ਼ਾ ਹੋਣਾ ਚਾਹੀਦਾ ਹੈਗਾ, ਉੱਥੇ ਇਜ਼ਰਾਈਲ ਦੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉੱਧਰ ਅਮਰੀਕਾ ਤੇ ਸਾਊਦੀ ਅਰਬ ਦਾ ਦੋਸ਼ ਇਹ ਹੈਗਾ ਕਿ ਈਰਾਨ ਨੇ ਜਿਹੜੀਆਂ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ ਉਹ ਹੂਤੀਆਂ ਦੀਆਂ ਹੀ ਸੀ, ਹੂਤੀਆਂ ਦੇ ਦੁਆਰਾ ਉਹ ਮਿਜ਼ਾਈਲਾਂ ਦਾਗੀਆਂ ਗਈਆਂ ਸੀ। ਸਾਊਦੀ ਅਰਬ ਬੜੀ ਵਾਰ ਇਹ ਗੱਲ ਕਹਿ ਚੁੱਕਿਆ ਕਿ ਈਰਾਨ ਜਿਹੜਾ ਉਹ ਹੂਤੀ ਬਾਗੀਆਂ ਨੂੰ ਕਦੇ ਕਰੂਜ਼ ਮਿਜ਼ਾਈਲਾਂ ਦੇ ਦਿੰਦਾ ਹੈ, ਕਦੇ ਡਰੋਨ ਦੇ ਦਿੰਦਾ ਹੈ। ਅਤੇ ਯਮਨ ਦੇ ਵਿੱਚ ਹੁਣ ਬਹੁਤ ਵੱਡੀ ਆਬਾਦੀ ਹੈਗੀ, ਆਬਾਦੀ ਵਾਲਾ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਮੁਲਕ ਹੈਗਾ ਔਰ ਇੱਕ ਬਹੁਤ ਵੱਡੀ ਆਬਾਦੀ ਦੇ ਉੱਤੇ ਹੂਤੀਆਂ ਦਾ ਕੰਟਰੋਲ ਹੈ ਹੁਣ। ਔਫਕੋਰਸ ਜਿੱਥੇ ਜ਼ਿਆਦਾ ਵੱਡੀ ਆਬਾਦੀ ਹੈ ਉੱਥੇ ਜ਼ਿਆਦਾ ਰਿਸੋਰਸਿਸ ਨੇ, ਜਿੱਥੇ ਜ਼ਿਆਦਾ ਰਿਸੋਰਸਿਸ ਨੇ ਉਹਨਾਂ ਰਿਸੋਰਸਿਸ ਤੋਂ ਜਿਹੜੀ ਕਮਾਈ ਹੈਗੀ ਆ ਉਹ ਹੂਤੀਆਂ ਦੇ ਕੋਲ ਜਾਂਦੀ ਹੈ। ਸੋ ਉਹ ਕਮਾਈ ਵੀ ਜਾਂਦੀ ਹੈ, ਬਾਕੀ ਈਰਾਨ ਵੀ ਭੇਜਦਾ ਹੈਗਾ। ਸੋ ਇਨਫੈਕਟ ਇਹਨਾਂ ਦਾ ਜਿਹੜਾ ਯਮਨ ਦੇ ਨੌਰਦਰਨ ਪਾਰਟਸ ਨੇ ਉੱਥੋਂ ਜਿਹੜੀ ਟੈਕਸ ਵਸੂਲੀ ਹੁੰਦੀ ਹੈ ਉਹ ਯਮਨ ਦੀ ਸਰਕਾਰ ਦੀ ਜੇਬ 'ਚ ਨਹੀਂ ਜਾਂਦੀ ਹੈਗੀ, ਹੂਤੀਆਂ ਦੀ ਜੇਬ 'ਚ ਜਾਰੀ ਜਾਂਦੀ ਹੈ। ਇਨਫੈਕਟ ਸੁਣਿਆ ਇਹ, ਮੈਨੂੰ ਪਤਾ ਨਹੀਂ ਮੈਂ ਕਿਹੜਾ ਗਿਆ ਕਦੇ ਯਮਨ, ਪਰ ਇਹ ਸੁਣਿਆ ਗੱਲ ਕਿ ਹੂਤੀਆਂ ਦੀ ਆਪਣੀ ਇੱਕ ਕਰੰਸੀ ਵੀ ਹੈ। ਸੋ ਉਸ ਕਰੰਸੀ ਦੇ ਵਿੱਚ ਉਹ ਟ੍ਰੇਡ ਕਰਨਾ ਪਸੰਦ ਕਰਦੇ ਨੇ, ਬਿਕੋਜ਼ ਦੇ ਡੋਂਟ ਲਾਈਕ ਦੇ ਇਨਫੈਕਟ ਦੇ ਡੋਂਟ ਲਾਈਕ ਇੱਕ ਬਹੁਤ ਛੋਟੀ ਲਾਈਨ ਹੋ ਸਕਦੀ ਹੈ, ਦੇ ਹੇਟ ਡੋਲਰ, ਦੇ ਹੇਟ ਯੂ ਐੱਸ ਡੋਲਰ, ਉਹ ਨਫ਼ਰਤ ਕਰਦੇ ਨੇ ਅਮਰੀਕੀ ਡੋਲਰ ਨੂੰ, ਇਸ ਕਰਕੇ ਉਹਨਾਂ ਨੇ ਆਪਣੀ ਇੱਕ ਕਰੰਸੀ ਰੱਖੀ ਹੋਈ ਹੈ। ਹੁਣ ਹੂਤੀ ਬਾਗੀ ਹਿਜਬੁੱਲਾ ਨੂੰ ਆਪਣਾ ਪ੍ਰੇਰਣਾ ਸਰੋਤ ਵੀ ਮੰਗਦੇ ਨੇ, ਮੰਨਦੇ ਨੇ, ਅਤੇ ਹਿਜਬੁੱਲਾ ਤੋਂ ਹਿਜਬੁੱਲਾ ਦੀ ਮਦਦ ਵੀ ਕਰਦੇ ਰਹਿੰਦੇ ਹੈਗੇ ਨੇ। ਅਮੈਰੀਕਾ ਦਾ ਹੀ ਇੱਕ ਰਿਸਰਚ ਇੰਸਟੀਚਿਊਟ ਹੈ ਕੰਬੈਟਿੰਗ ਟੈਰਰਿਜ਼ਮ ਸੈਂਟਰ, ਉਹਨਾਂ ਦੇ ਮੁਤਾਬਕ ਹਿਜਬੁੱਲਾ ਨੇ 2014 ਦੇ ਵਿੱਚ ਹੂਤੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀਗੀ, ਮਿਲਟਰੀ ਟ੍ਰੇਨਿੰਗ, ਕਿ ਬੇਟਾ ਸਾਊਦੀ ਅਰਬ ਦੇ ਖਿਲਾਫ਼ ਲੜਨਾ ਇੱਦਾਂ ਲੜਨਾ। ਸੋ ਆਹ ਹਥਿਆਰ ਇੱਦਾਂ ਚੱਲਦੇ ਨੇ, ਆਹ ਲਾਈਟ ਮਸ਼ੀਨ ਗਨ ਇੱਦਾਂ ਚੱਲੂਗੀ, ਡਰੋਨ ਇੱਦਾਂ ਚੱਲੂਗਾ, ਹੈ ਨਾ, ਅਤੇ ਆਹ ਬੰਦੂਕਾਂ ਇੱਦਾਂ ਚੱਲਣਗੀਆਂ। ਸੋ ਸਾਰੇ ਬੰਬਾਂ ਦੀਆਂ, ਸਾਰੀ ਐਮੂਨੇਸ਼ਨ ਦੀ ਜਾਣਕਾਰੀ ਜਾਂ ਜਿਹੜੀ ਵੀ ਕੰਬੈਟ ਟ੍ਰੇਨਿੰਗ ਹੈ ਉਹ ਸਾਰੀ ਇਹਨਾਂ ਨੇ ਦਿੱਤੀ ਹੈ, ਹਿਜਬੁੱਲਾ ਨੇ ਦਿੱਤੀ ਹੈ ਹੂਤੀਆਂ ਨੂੰ। ਹਿਜਬੁੱਲਾ ਨੂੰ ਕਿਹਨੇ ਦਿੱਤੀ ਹੈ ਉਹ ਨਾ ਪੁੱਛਿਓ ਮੇਰੇ ਤੋਂ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਈਰਾਨ ਨੇ ਦਿੱਤੀ ਹੈ ਹਿਜਬੁੱਲਾ ਨੂੰ ਟ੍ਰੇਨਿੰਗ, ਈਰਾਨ ਦੇ ਵਿੱਚੋਂ ਟ੍ਰੇਨ ਹੋ ਕੇ ਉੱਥੇ ਜਾਂਦੇ ਨੇ। ਐਨੀਵੇਜ਼, 2014 ਦੀ ਸ਼ੁਰੂਆਤ ਦੇ ਵਿੱਚ ਜਿਹੜੇ ਹੂਤੀ ਸੀਗੇ ਉਹ ਪੋਲੀਟੀਕਲੀ ਬੜੇ ਮਜ਼ਬੂਤ ਹੋਣ ਲੱਗ ਪਏ ਯਮਨ ਦੇ ਵਿੱਚ, ਅਤੇ ਐਸੇ ਹੀ ਸਮੇਂ ਉਹਨਾਂ ਨੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਸੀ ਅਬਦਰ ਮੂਹ ਮਨਸੂਰ ਹਾਦੀ, ਉਹਦੇ ਖਿਲਾਫ਼ ਇੱਕ ਫਿਰ ਤੋਂ ਬਗਾਵਤ ਸ਼ੁਰੂ ਕਰਤੀ ਸੀ, ਜਿਵੇਂ 90s ਦੇ ਡੈਕੇਡ ਦੇ ਵਿੱਚ ਕੀਤੀ ਸੀਗੀ ਨਾ। ਹਾਦੀ ਅਲੀ ਅਬਦੁੱਲਾ ਜਿਹੜੇ ਸੀਗੇ ਉਹ ਸੋਰੀ ਹਾਦੀ ਜਿਹੜੇ ਸੀਗੇ ਮਨਸੂਰ ਹਾਦੀ ਉਹ ਅਬਦੁੱਲਾ ਸਲੇਹ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਬਣੇ ਸੀਗੇ, ਅਤੇ ਹੂਤੀਆਂ ਨੇ ਆਪਣੇ ਪੁਰਾਣੇ ਦੁਸ਼ਮਣ ਸਲੇਹ ਦੇ ਨਾਲ ਸਮਝੌਤਾ ਕਰ ਲਿਆ, ਅਤੇ ਫਿਰ ਦੁਬਾਰਾ ਉਹਨੂੰ ਸੱਤਾ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਵੀ, ਸਲੇਹ ਦੇਖ ਤੇਰੀ ਅਤੇ ਸਾਡੀ ਬਣਦੀ ਨਹੀਂ ਸੀਗੀ, ਹੂਤੀ ਕਹਿੰਦੇ, ਪਰ ਆਹ ਜਿਹੜਾ ਹਾਦੀ ਹੈ ਨਾ ਮਨਸੂਰ ਹਾਦੀ ਇਹਨੂੰ ਆਪਾਂ ਨੇ ਹਟਾਉਣਾ ਕੁਰਸੀ ਤੋਂ। ਸੋ ਹੂਤੀਆਂ ਨੇ ਯਮਨ ਦੇ ਨੌਰਦਰਨ ਸਟੇਟਸ ਦੇ ਵਿੱਚ ਸਾਦਾ ਕਰਕੇ ਇੱਕ ਸਟੇਟ ਹੈ ਉੱਥੇ ਕੰਟਰੋਲ ਲੈ ਲਿਆ। ਉਹ ਤੋਂ ਬਾਅਦ 2015 ਦੀ ਸ਼ੁਰੂ 'ਚ ਉਹਨਾਂ ਨੇ ਯਮਨ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਸਨਾ, ਕੈਪੀਟਲ ਸਿਟੀ ਉੱਥੇ ਦੀ, ਉਹਦੇ 'ਤੇ ਵੀ ਕਬਜ਼ਾ ਲੈ ਲਿਆ, ਅਤੇ ਉਹ ਤੋਂ ਬਾਅਦ ਫਿਰ ਹਾਦੀ ਜਿਹੜਾ ਸੀਗਾ ਉਹ ਯਮਨ ਛੱਡ ਕੇ ਭੱਜ ਗਿਆ ਸੀਗਾ। ਸ਼ਾਇਦ ਸਾਊਦੀ ਅਰਬ ਨੇ ਪ੍ਰੋਟੈਕਟ ਕੀਤਾ ਸੀ ਔਰ ਹਾਲੇ ਵੀ ਕਹਿੰਦੇ ਨੇ ਉਹ ਸਾਊਦੀ ਅਰਬ ਦੀ ਉਹਦੇ ਵਿੱਚ ਪਨਾਹ ਦੇ ਵਿੱਚ ਚਲਾ ਗਿਆ ਸੀ। ਸੋ ਯਮਨ ਦਾ ਗੁਆਂਢੀ ਦੇਸ਼ ਹੈ ਸਾਊਦੀ ਅਰਬ। ਸਾਊਦੀ ਅਰਬ ਨੇ ਫੌਜੀ ਦਖਲ ਅੰਦਾਜ਼ੀ ਦੇਣੀ ਸ਼ੁਰੂ ਕੀਤੀ ਕਿ ਇਹ ਕੀ ਕਰ ਰਹੇ ਹੋ ਤੁਸੀਂ, ਚੁਣਿਆ ਹੋਇਆ ਰਾਸ਼ਟਰਪਤੀ ਸੀਗਾ ਮਨਸੂਰ ਹਾਦੀ, ਉਹਨੂੰ ਕਿਉਂ ਤੁਸੀਂ ਭਜਾਤਾ। ਸੋ ਹੂਤੀਆਂ ਨੂੰ ਹਟਾ ਕੇ ਹਾਦੀ ਨੂੰ ਫਿਰ ਤੋਂ ਸੱਤਾ ਦੇ ਵਿੱਚ ਲਿਆਉਣ ਦੇ ਲਈ ਸਾਊਦੀ ਅਰਬ ਨੇ ਇੱਕ ਫੌਜੀ ਮੁਹਿੰਮ ਸ਼ੁਰੂ ਕਰਤੀ ਸੀ ਔਰ ਇਸ ਮੁਹਿੰਮ ਦੇ ਵਿੱਚ ਸਾਊਦੀ ਅਰਬ ਨੇ ਕਿਹਾ ਸੀਗਾ ਕਿ ਹੂਤੀਓ ਅਸੀਂ ਇਕੱਲੇ ਨਹੀਂ ਹੈਗੇ, ਸਾਡੇ ਨਾਲ UAE ਅਤੇ ਬਹਿਰੀਨ ਵੀ ਹੈਗਾ, ਅਤੇ ਆਏ ਸੀਗੇ, ਵਾਕਈ ਉਦੋਂ ਆਏ ਵੀ ਸੀਗੇ, ਹੋਰ ਨਾਲ ਰਲ ਕੇ ਉਹਨਾਂ ਨੇ ਅਟੈਕ ਕੀਤੇ ਸੀ ਔਰ ਹੂਤੀ ਬਾਗੀਆਂ ਨੇ ਇਕੱਲਿਆਂ ਨਹੀਂ, ਉਦੋਂ ਈਰਾਨ ਵਿੱਚ ਆਇਆ ਨਹੀਂ ਸੀਗਾ ਉਸ ਜੰਗ ਦੇ, ਪਰ ਹੂਤੀ ਬਾਗੀਆਂ ਨੇ ਇਕੱਲਿਆਂ ਨਹੀਂ UAE, ਬਹਿਰੀਨ ਔਰ ਸਾਊਦੀ ਅਰਬ ਵਰਗੀਆਂ ਕੰਟਰੀਜ਼ ਦੇ ਖਿਲਾਫ ਟਾਕਰਾ ਕੀਤਾ ਸੀਗਾ ਔਰ ਇਨਫੈਕਟ ਉਹਨਾਂ ਨੇ ਹੂਤੀਆਂ ਨੂੰ ਭਜਾਉਣਾ ਤਾਂ ਕੀ ਸੀ, ਯਮਨ ਦੇ ਇੱਕ ਬਹੁਤ ਵੱਡੇ ਹਿੱਸੇ 'ਤੇ ਹੂਤੀਆਂ ਨੇ ਕੰਟਰੋਲ ਲੈ ਲਿਆ ਸੀ। ਅਤੇ 2017 ਦੇ ਵਿੱਚ ਸਲੇਹ ਦੀ ਉਹਨਾਂ ਨੇ ਹੱਤਿਆ ਵੀ ਕਰਤੀ ਸੀ, ਕਤਲ ਵੀ ਕਰਤਾ ਸੀਗਾ। ਸਲੇਹ ਨੇ ਹੂਤੀਆਂ ਤੋਂ ਆਪਣਾ ਗੱਠਜੋੜ ਤੋੜ ਕੇ ਸਾਊਦੀ ਅਰਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ, ਅਤੇ ਇਸ ਕਰਕੇ ਉਹਨੂੰ ਵੀ ਫਿਰ ਉਹਨਾਂ ਨੇ ਕਹਿਤਾ ਵੀ ਚਲੋ ਸਰ ਹੁਣ ਤੁਹਾਡੀ ਲੋੜ ਹੈ ਨਹੀਂ। ਸੋ ਇਹ ਹੂਤੀਆਂ ਦਾ ਇੱਕ ਕਿਸਮ ਦਾ ਇੱਕ ਇਤਿਹਾਸ ਰਿਹਾ, ਪਰ ਜਿਹੜਾ ਸਾਊਦੀ ਅਰਬ ਦਾ ਇਤਿਹਾਸ ਹੈ ਉਹ ਬੜਾ ਦਿਲਚਸਪ ਇਤਿਹਾਸ ਹੈ। ਐਸੇ ਅੱਜ ਇੰਨਾ ਸਮਾਂ ਹੈ ਨਹੀਂ, ਪਰ ਫਿਰ ਵੀ ਫਟਾਫਟ ਮੋਟੇ ਮੋਟੇ ਜਿਹੇ ਤੌਰ 'ਤੇ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਦੇ ਹਾਂ। ਇਸਲਾਮ ਦਾ ਬਰਥ ਪਲੇਸ ਮੰਨਿਆ ਜਾਂਦਾ ਸਾਊਦੀ ਅਰਬ ਨੂੰ, ਔਰ ਦੁਨੀਆ ਦੇ ਸਭ ਤੋਂ ਵੱਡੇ ਆਇਲ ਮੈਨੂਫੈਕਚਰਰ, ਜਿਹੜੀਆਂ ਕੰਟਰੀਜ਼ ਮੈਨੂਫੈਕਚਰ ਤਾਂ ਥੋੜ੍ਹੇ ਕਰਦੇ ਨੇ, ਉਹ ਮਸ਼ੀਨਾਂ ਥੋੜ੍ਹੇ ਨੇ, ਤੇਲ ਪੈਦਾਵਾਰ ਕਹਿ ਸਕਦੇ ਹਾਂ ਕਿ ਉਤਪਾਦਕ ਦੇਸ਼ ਉੱਥੋਂ ਕੱਢਦੇ ਨੇ, ਉਹ ਆਇਲ ਪ੍ਰੋਡਿਊਸਰ ਕੰਟਰੀ ਹੈਗੀ ਹੈ। ਸੋ ਸਾਊਦੀ ਅਰਬ ਦਾ ਇਤਿਹਾਸ ਜਿਹੜਾ ਹੈ ਨਾ, ਉਹ ਦੋ ਤਿੰਨ ਅਲੱਗ ਅਲੱਗ ਸਟੇਜਿਸ ਦੇ ਵਿੱਚ ਤੁਸੀਂ ਵੰਡ ਕੇ ਦੇਖ ਸਕਦੇ ਹੋ, ਮੋਟੇ ਮੋਟੇ ਤੌਰ ਦੇ ਦੋ ਤਿੰਨ ਨਹੀਂ ਬਲਕਿ ਸਟੇਜਿਸ ਦੇ ਵਿੱਚ ਸਮਝੋ। ਇੱਕ ਤਾਂ ਇਸਲਾਮ ਤੋਂ ਪਹਿਲਾਂ ਦਾ ਸਮਾਂ ਸੀਗਾ, ਜਦੋਂ ਇਸਲਾਮ ਦੀ ਸਥਾਪਤੀ ਨਹੀਂ ਸੀ ਹੋਈ, ਮੁਹੰਮਦ ਸਾਹਿਬ ਨੇ ਇਸਲਾਮ ਨੂੰ ਸ਼ੁਰੂ ਹੀ ਨਹੀਂ ਸੀ ਕੀਤਾ, ਉਸ ਤੋਂ ਪਹਿਲਾਂ ਦਾ ਜਿਹੜਾ ਜਦੋਂ ਕਿਹਾ ਜਾਂਦਾ ਹੈ ਕਿ ਯਹੂਦੀ ਹੁੰਦੇ ਸੀ, ਹੋਰ ਵੀ ਜਿਹੜੇ ਉਸ ਵਕਤ ਦੇ ਜਿਹੜੇ ਧਰਮ ਹੁੰਦੇ ਸੀ, ਛੋਟੇ ਛੋਟੇ ਧਰਮ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਨਾਇਕ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਖੇਤਰੀ ਤੌਰ ਦੇ ਉੱਤੇ ਦੇਵਤੇ ਹੁੰਦੇ ਸੀ, ਦੇਵੀ ਦੇਵਤੇ, ਉਹਨਾਂ ਦਾ ਹੀ ਉੱਥੇ ਦਬਦਬਾ ਹੁੰਦਾ ਸੀਗਾ। ਇਸਲਾਮ ਦੇ ਆਉਣ ਤੋਂ ਪਹਿਲਾਂ ਕਬੀਲੇ ਰਹਿੰਦੇ ਹੁੰਦੇ ਸੀ ਛੋਟੇ ਛੋਟੇ, ਔਰ ਕਹਿੰਦੇ ਨੇ ਮੁੱਖ ਤੌਰ ਦੇ ਉੱਤੇ ਨੋਮੈਡਿਕ ਹੁੰਦੇ ਨੇ, ਜਿਹੜੇ ਕਿ ਕਿਵੇਂ ਕਹਿੰਦੇ ਆਪਾਂ, ਬੰਜਾਰੇ ਘੁੰਮਦੇ ਰਹਿੰਦੇ ਨੇ, ਘੁਮੱਕੜ ਜਿਹੜੇ ਹੁੰਦੇ ਨੇ। ਸੋ ਉਹ ਕਬੀਲਾ ਸਭ ਤੋਂ ਵੱਡਾ ਸੀਗਾ, ਅਤੇ ਮੱਕਾ ਅਤੇ ਮਦੀਨਾ ਸ਼ਹਿਰ ਤਾਂ ਬਹੁਤ ਵੱਡੇ ਸੀਗੇ ਇਹ, ਪਰ ਇੱਥੋਂ ਇਹ ਕਿਉਂਕਿ ਰਾਹਦਾਰੀ ਹੁੰਦੇ ਸੀਗੇ ਕਿ ਯੂਰਪ ਤੋਂ ਹੋ ਕੇ ਜਾਣਾ ਹੈ ਏਸ਼ੀਆ ਦੇ ਦੂਸਰੀ ਕੰਟਰੀਜ਼ ਦੇ ਵਿੱਚ, ਇੰਡੀਆ ਵਾਲੇ ਪਾਸੇ, ਪਾਕਿਸਤਾਨ ਤਾਂ ਉਦੋਂ ਨਹੀਂ ਸੀਗਾ ਪੁਰਾਣੇ ਸਮਿਆਂ 'ਚ, ਇੰਡੀਆ ਹੀ ਬਹੁਤ ਵੱਡਾ ਸੀਗਾ, ਅਫਗਾਨਿਸਤਾਨ ਤੋਂ ਕਿਤੋਂ ਸ਼ੁਰੂ ਹੋ ਕੇ ਪਾਕਿਸਤਾਨ ਵਾਲਾ ਹਿੱਸਾ ਅੱਜ ਦੇ ਸਮੇਂ 'ਚ, ਅਫਗਾਨਿਸਤਾਨ ਅਲੱਗ ਸੀ ਪਰ ਪਾਕਿਸਤਾਨ, ਭਾਰਤ, ਬਾਂਗਲਾਦੇਸ਼, ਮਿਆਨਮਾਰ, ਇਹ ਸਾਰੇ ਇੰਡੀਆ ਹੀ ਸੀਗੇ। ਅਤੇ ਇੱਥੋਂ ਇਹ ਗੁਜ਼ਰ ਕੇ ਅਤੇ ਹੋਰ ਏਸ਼ੀਆ ਦੀਆਂ ਈਸਟਰਨ ਕੰਟਰੀਜ਼ ਦੇ ਵਿੱਚ ਇੱਥੋਂ ਲੋਕ ਜਾਂਦੇ ਹੁੰਦੇ ਸੀ। ਇੱਕ ਤਾਂ ਇਹ ਟਾਈਮ ਸੀਗਾ। ਫਿਰ ਆਉਂਦਾ 7ਵੀਂ ਸਦੀ ਦਾ ਸਮਾਂ, ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ 570 ਈਸਵੀ ਦੇ ਵਿੱਚ, ਮੱਕਾ 'ਚ ਹੁੰਦਾ, ਇਸੇ ਕਰਕੇ ਮੱਕਾ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ, ਸਥਾਨ ਮੰਨਿਆ ਜਾਂਦਾ। 610 ਈਸਵੀ ਦੇ ਵਿੱਚ ਮੁਹੰਮਦ ਸਾਹਿਬ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਨੇ, ਅਤੇ 622 ਦੇ ਵਿੱਚ ਮੱਕਾ ਤੋਂ ਮਦੀਨਾ ਦੇ ਵੱਲ ਹਿਜਰਤ ਯਾਨੀ ਜਿਹਨੂੰ ਯਾਤਰਾ ਕਹਿੰਦੇ ਨੇ, ਜਿਹਦੇ ਕਰਕੇ ਹਿਜਰੀ ਸੰਮਤ ਦੀ ਸ਼ੁਰੂਆਤ, ਜਿਹੜਾ ਉਹ ਟਾਈਮ ਪੀਰੀਅਡ ਸੀਗਾ, ਉਹਦੀ ਸ਼ੁਰੂਆਤ ਹੋਈ ਸੀਗੀ। ਅਤੇ ਇਸਲਾਮ ਦੇ ਆਉਣ ਦੇ ਨਾਲ ਅਰਬ ਜਿਹੜੇ ਸੀਗੇ ਉਹ ਪਹਿਲਾਂ ਅਲੱਗ ਅਲੱਗ ਕਬੀਲੇ ਹੁੰਦੇ ਸੀਗੇ, ਸੋ ਸਾਰੇ ਹੀ ਕਬੀਲੇ ਇਸਲਾਮ ਨੂੰ ਮੰਨਣ ਲੱਗ ਗਏ, ਸੋ ਇੱਕੋ ਹੀ ਝੰਡੇ ਦੇ ਥੱਲੇ ਆ ਗਏ, ਅਰਬ ਸਾਮਰਾਜ ਜਿਹੜਾ ਉਦੋਂ ਬਣਨਾ ਸ਼ੁਰੂ ਹੋਇਆ। ਅਤੇ ਇੱਕ ਟਾਈਮ ਪੀਰੀਅਡ ਤੁਸੀਂ ਰੱਖ ਸਕਦੇ ਹੋ ਉਹ ਉਸਮਾਨੀਆ ਓਟੋਮਨ ਸਾਮਰਾਜ ਵਾਲਾ, ਖਿਲਾਫਤ ਦੇ ਸਮੇਂ ਤੋਂ ਬਾਅਦ ਜਿਹੜਾ ਇਸਲਾਮਿਕ ਸਾਮਰਾਜ ਸੀਗਾ, ਉਹਨਾਂ ਦੀ ਰਾਜਧਾਨੀ ਮਦੀਨਾ ਤੋਂ ਦਮਿਸ਼ਕ ਇੱਧਰ ਸੀਰੀਆ ਵਾਲੇ ਪਾਸੇ, ਬਹੁਤ ਵੱਡਾ ਇੱਕ ਸੈਂਟਰ ਬਣ ਜਾਂਦਾ। ਅਤੇ ਉਹ ਤੋਂ ਬਾਅਦ ਫਿਰ ਬਗਦਾਦ ਵੀ ਬਣਦਾ, ਬਗਦਾਦ ਦੀਆਂ ਤਾਂ ਬੜੀਆਂ ਕਹਾਣੀਆਂ ਆਪਾਂ ਸੁਣੀਆਂ, ਇਰਾਕ ਦਾ ਜਿਹੜਾ ਰਾਜਧਾਨੀ ਸ਼ਹਿਰ। ਸੋ ਕਦੇ ਮੱਕਾ ਹੁੰਦਾ ਸੀਗਾ, ਮੱਕਾ ਮਦੀਨਾ, ਫਿਰ ਦਮਿਸ਼ਕ ਬਣਿਆ, ਫਿਰ ਬਗਦਾਦ ਬਣਿਆ। ਸੋ ਇਹ ਇੱਕ ਕਿਸਮ ਦੀ ਕੈਪੀਟਲ ਸਿਟੀਜ਼ ਜਿਹੜੀਆਂ ਸੀਗੀਆਂ ਬਦਲ ਰਹੀਆਂ ਸੀਗੀਆਂ, ਪਰ ਇਹ ਸਾਰਿਆਂ ਸ਼ਹਿਰਾਂ ਨੂੰ ਬਹੁਤ ਵਿਕਸਿਤ ਹੋਣ ਦਾ ਮੌਕਾ ਮਿਲਿਆ, ਬਹੁਤ ਵੱਡੇ ਹੋਏ। ਇਨਫੈਕਟ 16ਵੀਂ ਸਦੀ ਦੇ ਵਿੱਚ ਅਰਬ ਦੇ ਜ਼ਿਆਦਾਤਰ ਹਿੱਸੇ, ਖਾਸ ਤੌਰ 'ਤੇ ਮੱਕਾ, ਮਦੀਨਾ, ਇਹ ਸਾਰੇ ਜਿਹੜੇ ਸੀਗੇ ਇਹ ਓਟੋਮਨ ਐਮਪਾਇਰ ਦੇ ਕਬਜ਼ੇ ਦੇ ਵਿੱਚ ਆ ਜਾਂਦੇ ਨੇ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ 1700 ਮਿਡਲ ਜਿਹੜੀ 18ਵੀਂ ਸਦੀ ਸੀਗੀ, 1744 ਤੋਂ ਪਹਿਲਾ ਸਾਊਦੀ ਜਿਹੜਾ ਸਾਊਦੀ ਰਾਜ ਜਿਹੜਾ ਇੱਕ ਸਾਊਦੀ ਅੰਪਾਇਰ ਜਿਹੜਾ ਜਿਹਨੂੰ ਹਾਊਸ ਆਫ ਸਾਊਦ ਕਹਿ ਲਿਆ ਜਾਂਦਾ, ਉਹਦੀ ਸ਼ੁਰੂਆਤ ਹੁੰਦੀ ਹੈ 1744 ਦੇ ਵਿੱਚ। ਪਹਿਲਾਂ ਮੁਹੰਮਦ ਬਿਨ ਸਾਊਦ, ਅਤੇ ਉਦੋਂ ਧਰਮ ਸੁਧਾਰਕ ਜਿਹੜਾ ਸੀਗਾ ਸਾਊਦੀ ਅਰਬ ਦੇ ਵਿੱਚ, ਉਹ ਹੁੰਦੇ ਸੀ ਮੁਹੰਮਦ ਬਿਨ ਅਬਦੁਲ ਵਹਾਬ, ਅਤੇ ਜਿਹੜਾ ਰਾਜਾ ਹੁੰਦਾ ਸੀਗਾ, ਜਿਹੜਾ ਸਲਤਨਤ ਜਿਹਦੇ ਕੋਲ ਸੀ, ਉਹ ਸੀ ਮੁਹੰਮਦ ਬਿਨ ਸਾਊਦ। ਉਹ ਦੋਵੇਂ ਫਿਰ ਰਲ ਜਾਂਦੇ ਨੇ, ਜਿਵੇਂ ਇੰਗਲੈਂਡ ਦੇ ਵਿੱਚ ਚਰਚ ਅਤੇ ਰਾਜਾ ਆਪਸ ਦੇ ਵਿੱਚ ਰਲੇ ਹੋਏ ਸੀਗੇ ਅਤੇ ਰਾਜ ਕਰਦੇ ਨੇ, ਅਤੇ

ਰਾਸਤਾ ਨਹੀਂ ਆ, ਉਦੋਂ ਉਹਨਾਂ ਨੇ ਰਾਸਤਾ ਨੇ ਨੂੰ ਬਣਾਇਆ ਸੀਗਾ ਰਿਆਦ ਨੂੰ, ਅਤੇ ਜਿਹੜੇ ਛੋਟੇ ਛੋਟੇ ਕਬੀਲੇ ਸੀਗੇ ਜਿਹੜੇ ਵਿਰੋਧੀ ਕਬੀਲੇ ਸੀ ਉਹਨਾਂ ਨੂੰ ਵੀ ਇਕੱਠਾ ਕਰਕੇ ਜਾਂ ਜੋੜ ਕੇ ਜਾਂ ਡਰਾ ਕੇ ਜਾਂ ਧਮਕਾ ਕੇ ਜਾਂ ਮਨਾ ਕੇ ਇੱਕ ਸਾਊਦੀ ਸਲਤਨਤ ਜਿਹੜੀ ਆ ਤਿਆਰ ਕੀਤੀ ਸੀ। ਇਹ ਤੋਂ ਬਾਅਦ ਕੱਟ ਟੂ ਤੁਸੀਂ ਆ ਜਾਓ ਜਦੋਂ 20ਵੀਂ ਸਦੀ ਦੀ ਸ਼ੁਰੂਆਤ ਹੋ ਜਾਂਦੀ ਹੈ, ਉਦੋਂ ਇਬਨ ਸਾਊਦ ਜਿਹੜਾ ਸੀਗਾ 1902 ਦੇ ਵਿੱਚ ਇਬਨ ਸਾਊਦ ਦਾ ਸਾਊਦੀ ਅਰਬ ਦੇ ਉੱਤੇ ਕਬਜ਼ਾ ਹੁੰਦਾ ਅਤੇ ਅਗਲੇ 30 ਸਾਲ ਤੁਸੀਂ ਕਹਿ ਸਕਦੇ ਹੋ, 3 ਡੈਕਿਡ ਉਹ ਅਲੱਗ ਅਲੱਗ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਜਿੱਤ ਕੇ ਇੱਥੇ ਕਬਜ਼ਾ ਕਰਕੇ ਰੱਖਦਾ। ਰਿਆਦ ਤਾਂ ਸੀਗਾ ਹੀ, ਪਰ ਰਿਆਦ ਤੋਂ ਇਲਾਵਾ ਨਜਦ, ਹਿਜਾਜ਼ ਇਹ ਹਿੱਸੇ ਵੀ। ਅਤੇ 23 ਸਤੰਬਰ 1932 ਨੂੰ ਅਧਿਕਾਰਕ ਤੌਰ 'ਤੇ ਔਫੀਸ਼ੀਅਲੀ ਕਿੰਗਡਮ ਆਫ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ। ਸਾਊਦੀ ਅਰਬ ਦਾ ਜਿਹੜਾ ਇਬਨ ਸਾਊਦ ਦੇ ਵੇਲੇ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਔਰ ਇਬਨ ਸਾਊਦ ਹੀ ਪਹਿਲਾ ਰਾਜਾ ਸਾਊਦੀ ਅਰਬ ਦਾ ਬਣਦਾ ਹੈਗਾ ਆਧੁਨਿਕ ਜ਼ਮਾਨੇ ਦੇ ਵਿੱਚ। ਜਿਹੜੀ ਕਾਇਆ ਪਲਟ ਹੁੰਦੀ ਹੈ ਸਾਊਦੀ ਅਰਬ ਦੀ, ਉਹ ਇਬਨ ਸਾਊਦ ਦੇ ਪਹਿਲੇ ਰਾਜਾ ਬਣਨ ਤੋਂ ਵਿਦ ਇਨ 5-6 ਈਅਰਸ ਦੇ ਵਿੱਚ ਹੁੰਦੀ ਹੈ, ਕਿਉਂਕਿ 1938 ਦੇ ਵਿੱਚ ਦਾਰਾਨ ਇਲਾਕਾ ਸੀਗਾ ਉੱਥੇ ਕਹਿੰਦੇ ਤੇਲ ਮਿਲਦਾ, ਤੇਲ ਦਾ ਭੰਡਾਰ ਮਿਲਦਾ, ਔਰ ਇੱਦਾਂ ਨਹੀਂ ਕੋਈ ਮਾੜਾ ਮੋਟਾ, ਮਤਲਬ ਟਣਾਂ ਦੇ ਵਿੱਚ, ਗੈਲਨਸ ਦੇ ਵਿੱਚ ਤੇਲ ਮਿਲਦਾ ਹੈਗਾ। ਤੇਲ ਦੀ ਖੋਜ ਨੇ ਸਾਊਦੀ ਅਰਬ ਨੂੰ ਇੱਕ ਊਂਠਾਂ ਵਾਲੇ ਦੇਸ਼ ਤੋਂ ਇੱਕ ਅਮੀਰ ਦੇਸ਼ ਬਣਾਤਾ। ਕਿੱਥੇ ਤਾਂ ਇੱਥੇ ਊਂਠਾਂ ਅੱਠ ਜਿਹੜੇ ਤੁਰਦੇ ਫਿਰਦੇ ਹੁੰਦੇ ਸੀਗੇ ਇੱਧਰ ਉੱਧਰ, ਕਿੱਥੇ ਇਹ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੇਸ਼ਾਂ ਦੇ ਵਿੱਚ ਆ ਗਿਆ, ਔਰ ਇੱਥੇ ਹੀ ਆਉਂਦੀ ਹੈ ਇਹ ਅਰਾਮਕੋ ਕੰਪਨੀ, ਜਿਹੜੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਅਤੇ ਇਸੇ ਕੰਪਨੀ ਦੇ ਉੱਤੇ ਜਿਹੜੇ ਹੂਤੀ ਹੈਗੇ ਨੇ ਉਹ ਅਟੈਕ ਕਰ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਜ਼ਿਆਦਾ ਅਰਾਮਕੋ ਨੇ, ਚਾਹੇ ਉਹ ਫੀਫਾ ਵਰਲਡ ਕੱਪ ਹੈ, ਚਾਹੇ ਕ੍ਰਿਕਟ ਵਰਲਡ ਕੱਪ ਹੈ, ਚਾਹੇ ਦੁਨੀਆ ਦੇ ਵੱਡੇ ਵੱਡੇ ਬਿਊਟੀ ਪੇਜੈਂਟਸ ਨੇ, ਉਹ ਅਰਾਮਕੋ ਕੰਪਨੀ ਹੀ ਚਲਾਉਂਦੀ ਹੈ। ਅਰਾਮਕੋ ਸਿਰਫ ਸਾਊਦੀ ਅਰਬ ਦੀ ਰੀੜ੍ਹ ਦੀ ਹੱਡੀ ਨਹੀਂ ਹੈਗੀ, ਅਰਾਮਕੋ ਦੁਨੀਆ ਦੀ ਵੀ ਰੀੜ੍ਹ ਦੀ ਹੱਡੀ ਮੰਨੀ ਜਾ ਸਕਦੀ ਹੈ, ਕਿਉਂਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ, ਜਿਵੇਂ ਆਪਾਂ ਆਸਟ੍ਰੇਲੀਆ 'ਚ ਵੂਲਵਰਸ ਨੂੰ, ਟੈਲਸਟਰਾ ਨੂੰ ਮੰਨ ਲੈਂਦੇ ਹਾਂ, ਇੰਡੀਆ 'ਚ ਅਡਾਨੀ ਨੂੰ ਜਾਂ ਜੀਓ ਨੂੰ ਮੰਨ ਲੈਂਦੇ ਹਾਂ, ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ, ਜਿੱਦਾਂ ਬੋਇੰਗ ਹੈਗੀ ਹੈ, ਜਾਂ ਜਿਹੜੀਆਂ ਦੂਜੀਆਂ ਕੰਪਨੀਆਂ ਜਿਵੇਂ ਟੈਸਲਾ ਹੈਗੀ ਹੈ, ਐਕਸ ਸਪੇਸ ਐਕਸ ਹੈਗੀ ਹੈ, ਉੱਦਾਂ ਸਾਊਦੀ ਅਰਾਮਕੋ ਵੀ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੇ ਵਿੱਚੋਂ ਇੱਕ ਹੈ। ਹੁਣ ਜਦੋਂ 1938 ਦੇ ਵਿੱਚ ਦਾਰਾਂ ਦੇ ਵਿੱਚ ਤੇਲ ਮਿਲਣਾ ਸ਼ੁਰੂ ਹੋਇਆ ਸੀਗਾ, ਵੈਸੇ ਤਾਂ ਤੇਲ ਦੀ ਕੋਸ਼ਿਸ਼ਾਂ ਪਹਿਲਾਂ ਹੀ ਕਹਿੰਦੇ ਨੇ 1933 ਦੀ ਇਬਨ ਸਾਊਦ ਨੇ ਸ਼ੁਰੂ ਕਰਤੀਆਂ ਸੀਗੀਆਂ, ਪਰ ਜਿਹੜਾ 1938 ਦੇ ਵਿੱਚ ਜਿਹੜੇ ਖੂਹ ਮਿਲੇ ਸੀ ਉਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਖੁਸ਼ਹਾਲੀ ਦਾ ਖੂਹ, ਪ੍ਰੋਸਪੈਰਿਟੀ ਵੈਲ ਕਿਹਾ ਜਾਂਦਾ ਸਾਊਦੀ ਅਰਬ ਦੇ ਵਿੱਚ, ਔਰ ਉੱਥੋਂ ਹੀ ਅਰਾਮਕੋ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾਂ ਇਹ ਕੰਪਨੀ ਦਾ ਨਾਮ ਦਾਰਾਨ ਸੀਗਾ, ਅਤੇ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਕੰਪਨੀਆਂ ਨੂੰ ਨੰਬਰ ਦਿੱਤੇ ਜਾਂਦੇ ਸੀ ਵੀ ਇਹ ਦਾਰਾਨ ਨੰਬਰ 5 ਹੈ, ਦਾਰਾਨ ਨੰਬਰ 6 ਹੈ, 7 ਹੈ, ਇਹ ਜਿਹੜੀ ਨੰਬਰ 7 ਕੰਪਨੀ ਸੀਗੀ। ਅਤੇ ਇਹਨੂੰ ਫਿਰ ਬਾਅਦ ਦੇ ਵਿੱਚ 1944 'ਚ ਇਹਦਾ ਨਾਮ ਬਦਲ ਕੇ ਅਰਾਮਕੋ ਰੱਖਿਆ, ਅਰਾਮਕੋ ਮਤਲਬ ARAMCO। 1944 ਦੇ ਵਿੱਚ ਇਹ ਕੰਪਨੀ ਦਾ ਨਾਮ ਅਰਾਮਕੋ ਆਇਆ ਸੀ, ਅਰੇਬੀਅਨ ਅਮੈਰੀਕਨ ਆਇਲ ਕੰਪਨੀ, ਇਹ ਕੰਪਨੀ ਸੀਗੀ। ਅਮਰੀਕਾ ਦੇ ਕੋਲ ਵੈਸੇ ਹੋਰ ਵੀ ਬਹੁਤ ਵੱਡੀਆਂ ਕੰਪਨੀਆਂ ਨੇ, ਜਿਵੇਂ ਮੋਬਿਲ ਹੈਗੀ ਹੈ, ਟੈਕਸਕੋ ਹੈਗੀ ਹੈ, ਐਕਸੋਨ ਹੈਗੀ ਹੈ, ਅਰਾਮਕੋ ਸਾਊਦੀ ਅਰਬ ਦੀ ਵੀ ਹੈ ਪਰ ਅਮੈਰੀਕਾ ਦੀ ਵੀ ਹੈਗੀ ਹੈ। ਸੋ ਇਸੇ ਕਰਕੇ ਦੁਨੀਆ ਦੇ ਸ਼ੇਅਰ ਬਾਜ਼ਾਰ ਦੇ ਉੱਤੇ ਇੱਕ ਵੱਡੇ ਨੈਸਟੈਕ ਤੋਂ ਲੈ ਕੇ ਮਿਡਲ ਈਸਟ ਤੱਕ ਦੇ ਸ਼ੇਅਰ ਬਾਜ਼ਾਰਾਂ 'ਚ ਅਰਾਮਕੋ ਹੈਗੀ ਹੈ। ਹੁਣ 1951 ਦੇ ਵਿੱਚ ਅਰਾਮਕੋ ਨੇ ਸੈਫੇਨੀਆ ਨਾਮ ਦਾ ਇੱਕ ਇਲਾਕਾ ਸੀਗਾ ਸਾਊਦੀ ਅਰਬ ਦੇ ਵਿੱਚ, ਸਮੁੰਦਰੀ ਇਲਾਕਾ ਸੀ, ਉੱਥੇ ਤੇਲ ਦੇ ਭੰਡਾਰ ਦੀ ਖੋਜ ਕੀਤੀ ਸੀ, ਔਰ ਉਹਨੇ ਇਹਨਾਂ ਦੀ ਤਕਦੀਰ ਬਦਲੀ ਸੀ ਉਸ ਭੰਡਾਰ ਨੇ। ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਖੇਤਰ ਦੇ ਵਿੱਚ ਜੇ ਕੋਈ ਤੇਲ ਭੰਡਾਰ ਹੈ ਉਹ ਸੈਫੇਨੀਆ ਦਾ ਤੇਲ ਭੰਡਾਰ ਹੈਗਾ। ਇੱਕ ਤਾਂ ਇਹ 1951 'ਚ, ਫਿਰ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਚਿਰਾਗ ਹੀ ਹੱਥ ਲੱਗ ਗਿਆ, ਉਹ ਤੋਂ ਵਿਦ ਇਨ 6 ਈਅਰ 1957 'ਚ ਗਾਵਰ ਦੇ ਵਿੱਚ ਇਹਨਾਂ ਨੂੰ ਇੱਕ ਫਿਰ ਤੋਂ ਤੇਲ ਦਾ ਭੰਡਾਰ ਮਿਲਿਆ। ਇਹ ਜ਼ਮੀਨੀ ਖੇਤਰ ਦੇ ਵਿੱਚ ਸੀ, ਜ਼ਮੀਨ ਦੇ ਉੱਤੇ ਸਭ ਤੋਂ ਵੱਡਾ ਤੇਲ ਭੰਡਾਰ ਅਰਾਮਕੋ ਦੇ ਕੋਲ ਹੈ ਵਰਲਡ ਦਾ, ਸਾਊਦੀ ਅਰਬ ਦਾ ਨਹੀਂ, ਵਰਲਡ ਦਾ। ਅਤੇ ਸਮੁੰਦਰ ਦੇ ਥੱਲੇ ਜਿਹੜਾ ਸਮੁੰਦਰੀ ਖੇਤਰ ਦੇ ਵਿੱਚ, ਜਿਹੜਾ ਨੌਰਥ ਥੱਲੇ ਸਮੁੰਦਰੀ ਏਰੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਉਹ ਅਰਾਮਕੋ ਦੇ ਕੋਲ ਹੈ। ਅਤੇ ਫਿਰ ਕਿਉਂਕਿ ਇਹ ਕੰਪਨੀ ਦਿਨ ਬ ਦਿਨ ਅਮੀਰ ਹੁੰਦੀ ਗਈ, ਅਤੇ ਸਾਊਦੀ ਅਰਬ ਦੀ ਸਰਕਾਰ ਨੇ ਮਿਡ 70s ਦੇ ਵਿੱਚ 1973-74 ਦੇ ਵਿੱਚ
ਆਰਾਮ

ਉਹਦੇ ਵਿੱਚ ਪਹਿਲਾਂ 25% ਦੀ ਪਾਰਟਨਰਸ਼ਿਪ ਹੁੰਦੀ ਸੀ ਸਾਊਦੀ ਸਰਕਾਰ ਦੀ, ਫਿਰ ਉਹਨਾਂ ਨੇ ਵਧਾ ਕੇ 60% ਕਰਤੀ। 1980 'ਚ 100% ਜਿਹੜਾ ਸੀ ਸਾਊਦੀ ਸਰਕਾਰ ਨੇ ਆਰਾਮਕੋ 'ਤੇ ਕਬਜ਼ਾ ਲੈ ਲਿਆ ਸੀ। ਇਟ ਵਾਜ਼ਨਟ ਅ ਪ੍ਰਾਈਵੇਟ ਕੰਪਨੀ ਐਨੀ ਮੋਰ। 1980 ਤੋਂ ਬਾਅਦ ਇਹ ਕੰਪਨੀ ਦਾ ਨਾਮ ਜਿਹੜਾ ਸੀਗਾ ਜਾਂ ਇਹਦੇ 'ਤੇ ਕਬਜ਼ਾ ਸੀਗਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਊਦੀ ਅਰਬ ਦਾ ਹੋ ਜਾਂਦਾ। ਵੈਸੇ ਤੁਹਾਨੂੰ ਦੱਸਿਆ ਕਿ ਆਰਾਮਕੋ ਅਰੇਬੀਅਨ ਅਮੈਰੀਕਨ ਆਇਲ ਕੰਪਨੀ ਇਹਨਾਂ ਦਾ ਸ਼ੁਰੂ ਦੇ ਵਿੱਚ ਨਾਮ ਸੀਗਾ, ਪਰ ਬਾਅਦ ਦੇ ਵਿੱਚ ਇਹਨਾਂ ਨੇ ਸਾਊਦੀ ਆਰਾਮਕੋ ਨਾਮ ਰੱਖਤਾ 1988 'ਚ, ਕਿਉਂਕਿ ਸਾਊਦੀ ਅਰਬ ਦੀ ਸਰਕਾਰ ਨੇ ਕਬਜ਼ਾ ਲੈ ਲਿਆ ਸੀ ਇਹਦੇ 'ਤੇ ਪੂਰਾ ਦਾ ਪੂਰਾ। ਅਤੇ 90s ਦਾ ਜਿਹੜਾ ਡੈਕੇਡ ਸੀਗਾ ਉਹਨੇ ਦੁਨੀਆਂ ਦੇ ਵਿੱਚ ਇੱਕ ਰੈਵੋਲਿਊਸ਼ਨ ਲਿਆਉਂਦਾ ਸੀ। ਦੁਨੀਆਂ 'ਚ ਪੈਟਰੋਲ, ਪੈਟਰੋਕੈਮੀਕਲ ਇਹਦੇ ਕਾਰੋਬਾਰ ਬਹੁਤ ਤੇਜ਼ੀ ਦੇ ਨਾਲ ਵਧਣ ਲੱਗ ਪਏ ਸੀਗੇ, ਔਰ ਸਾਊਦੀ ਅਰਬ ਦੁਨੀਆਂ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਇਸ ਕਰਕੇ ਸੀਗਾ ਕਿਉਂਕਿ ਇੱਥੋਂ ਦੀ ਸਰਕਾਰੀ ਕੰਪਨੀ ਜਾਂ ਇੱਥੋਂ ਦੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਕੰਪਨੀ ਜਿਹੜੀ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਂਦੀ ਹੈ ਪੈਟਰੋਕੈਮੀਕਲ ਦੇ ਬਿਜ਼ਨਸ ਦੇ ਵਿੱਚ। ਇਨਫੈਕਟ ਇਹਨਾਂ ਨੇ ਆਪਣੀਆਂ ਡਿਵੀਜ਼ਨਸ ਜਿਹੜੀਆਂ ਸੀਗੀਆਂ ਉਹ ਖੋਲ੍ਹਣੀਆਂ ਸ਼ੁਰੂ ਕਰਤੀਆਂ ਵੀ ਆਹ ਸਾਡੀ ਚਾਈਨਾ ਡਿਵੀਜ਼ਨ ਹੈ, ਆਹ ਸਾਊਥ ਕੋਰੀਆ ਹੈ, ਆਹ ਫਿਲੀਪੀਨਸ ਡਿਵੀਜ਼ਨ ਹੈ, ਆਹ ਯੂਰਪ ਯੂਨੀਅਨ ਹੈ, ਆਹ ਯੂਰਪ ਦੀ ਡਿਵੀਜ਼ਨ ਹੈ, ਅਮੈਰੀਕਾ ਦੀ ਡਿਵੀਜ਼ਨ ਹੈ। ਸੋ ਇੱਦਾਂ ਕਰਕੇ ਉੱਥੇ ਕੰਪਨੀਆਂ ਨੇ, ਇਹ ਸਾਊਦੀ ਆਰਾਮਕੋ ਨੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇਸ਼ਾਂ ਦੀਆਂ ਵੱਡੀਆਂ ਲੀਡਿੰਗ ਤੇਲ ਕੰਪਨੀਆਂ ਦੇ ਨਾਲ ਹਿੱਸੇਦਾਰੀਆਂ ਪਾ ਲਈਆਂ, ਉਹਨਾਂ ਦੇ ਨਾਲ ਆਪਣੇ ਜਿਹੜੇ ਨੇ ਸਟੇਕਸ ਵਧਾ ਲਏ, ਔਰ ਇਨਫੈਕਟ ਦੁਨੀਆਂ ਦਾ ਦੁਨੀਆਂ ਦੇ ਇਤਿਹਾਸ ਦੇ ਵਿੱਚ ਸਟਾਕ ਐਕਸਚੇਂਜ ਤੋਂ ਆਪਾਂ ਜਾਣਦੇ ਹਾਂ ਨਾ ਕਿ ਕਿਸ ਕੰਪਨੀ ਦੀ ਕਿੰਨੀ ਕੈਪੀਟਲ ਹੈ, ਦੁਨੀਆਂ ਦੇ ਇਤਿਹਾਸ 'ਚ ਸਭ ਤੋਂ ਵੱਡਾ ਆਈ ਪੀ ਓ ਜੇ ਕਿਸੇ ਨੇ ਲਾਂਚ ਕੀਤਾ ਸੀ ਤਾਂ ਉਹ ਆਰਾਮਕੋ ਨੇ ਕੀਤਾ ਸੀਗਾ 2019 ਦੇ ਵਿੱਚ, 2019 ਦੇ ਵਿੱਚ, ਅਤੇ ਲਗਭਗ 29 ਬਿਲੀਅਨ ਅਮੈਰੀਕਨ ਡਾਲਰ ਦੇ ਵਿੱਚ ਇਹਨਾਂ ਨੇ ਸ਼ੇਅਰ ਇਕੱਠੇ ਕੀਤੇ ਸੀਗੇ। ਵੈਸੇ ਹੁਣ ਆਰਾਮਕੋ ਦੇ ਕੋਲ ਇੱਕ ਵਿਜ਼ਨ ਵੀ ਹੈਗਾ ਕਿਉਂਕਿ ਸਿਰਫ ਇਹਦੇ 'ਤੇ ਡਿਪੈਂਡ ਨਹੀਂ ਰਿਹਾ ਜਾ ਸਕਦਾ। ਆਰਾਮਕੋ ਨੇ ਆਪਣੇ ਵਿਜ਼ਨ ਨੂੰ ਡਾਇਵਰਸੀਫਾਈ ਕੀਤਾ ਫਿਊਲ ਤੋਂ ਇਲਾਵਾ, ਉਹ ਗ੍ਰੀਨ ਐਨਰਜੀ, ਹਾਈਡਰੋਜਨ ਇਹਦੇ 'ਚ ਵੀ ਇਨਵੈਸਟ ਕਰਨ ਵਾਲੇ ਹੈਗੇ ਨੇ ਅਤੇ ਇੱਧਰ ਆਉਣਾ ਚਾਹੁੰਦੇ ਨੇ, ਸੋ ਇਸ ਕਰਕੇ। ਅਤੇ ਹੂਤੀਆਂ ਨੇ ਆਰਾਮਕੋ ਦੇ ਉੱਤੇ ਅਟੈਕ ਕੀਤਾ ਸੀਗਾ, ਇਸ ਕਰਕੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕਿੱਡੀ ਵੱਡੀ ਸ਼ੈ ਹੈਗੀ ਹੈ ਆਰਾਮਕੋ ਔਰ ਕਿਆ ਸ਼ੈ ਹੈਗੀ ਹੈ ਸਾਊਦੀ ਅਰਬ। ਦੁਨੀਆਂ ਦਾ 12ਵਾਂ ਸਭ ਤੋਂ ਵੱਡਾ ਜਿਹੜਾ ਆਬਾਦੀ ਦੇ ਮਾਮਲੇ ਦੇ ਵਿੱਚ ਮੁਲਕ ਹੈਗਾ, ਔਰ 5ਵਾਂ ਸਭ ਤੋਂ ਵੱਡਾ ਮੁਲਕ ਜਿਹੜਾ ਉਹ ਏਸ਼ੀਆ ਦੇ ਵਿੱਚ ਹੈਗਾ ਆਬਾਦੀ ਔਰ ਏਰੀਆ ਦੇ ਮਾਮਲੇ ਦੇ ਵਿੱਚ। ਇੱਕ ਪਾਸੇ ਜਾਰਡਨ ਹੈ, ਦੂਜੇ ਪਾਸੇ ਇਰਾਕ ਹੈ, ਕੁਵੈਤ ਹੈ, ਬਹਿਰੀਨ ਹੈ, ਕਤਰ ਹੈ, ਅਤੇ ਯਮਨ ਹੈਗਾ। ਓਮਾਨ ਵੀ ਸਾਊਦੀ ਅਰਬ ਨੂੰ ਹੀ ਲੱਗਦਾ ਹੈਗਾ, ਔਰ ਮੱਕਾ, ਮਦੀਨਾ, ਜਿਦਾ, ਰਿਆਦ ਇਹ ਸ਼ਹਿਰ ਜਿਹੜੇ ਨੇ, ਇਹ ਇਲਾਕੇ ਜਿਹੜੇ ਨੇ ਇੱਥੋਂ ਦੇ ਸਭ ਤੋਂ ਵੱਡੇ ਇਲਾਕੇ ਹੈਗੇ ਨੇ। ਔਰ ਸਾਊਦੀ ਅਰਬ ਦੇ ਵਿੱਚ ਮੁਸਲਿਮ ਆਬਾਦੀ ਹੈ ਔਰ ਮੁਸਲਿਮ ਦੇ ਵਿੱਚੋਂ 85% ਸੁੰਨੀ ਆਬਾਦੀ ਹੈ ਅਤੇ 15% ਸ਼ੀਆ। ਵੈਸੇ ਸ਼ੀਆ ਨੂੰ ਉਹ ਜ਼ਿਆਦਾ ਇੰਨੀ ਤਵੱਜੋ ਦਿੰਦੇ ਨਹੀਂ ਹੈਗੇ। ਅਤੇ ਜਿਹੜੇ ਹੂਤੀ ਨੇ ਉਹ ਤੁਹਾਨੂੰ ਦੱਸਿਆ ਸੀਗਾ ਕਿ ਉਹ ਖੁਦ ਨੂੰ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਮਹਿਸੂਸ ਕਰਦੇ ਨੇ ਅਤੇ ਧਰਮ ਦੀ ਲੜਾਈ ਵੀ ਹੈ ਕਿਤੇ ਨਾ ਕਿਤੇ ਜਾ ਕੇ ਬਣ ਜਾਂਦੀ ਹੈ ਜਦੋਂ ਸ਼ੀਆ ਵਰਸਿਸ ਸੁੰਨੀ ਆਪਸ ਦੇ ਵਿੱਚ ਲੜਦੇ ਹੈਗੇ ਨੇ। ਔਰ ਇਹੀ ਕਾਰਨ ਹੈ ਕਿ ਜਿਹੜੇ ਜ਼ਿਆਦਾ ਸ਼ੀਆ ਆਬਾਦੀ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਦੇਸ਼ ਹੈ ਉਹ ਇਰਾਨ ਹੈ, ਅਤੇ ਇਸੇ ਕਰਕੇ ਸਾਊਦੀ ਅਰਬ ਦੀ, ਯੂ ਏ ਈ ਦੀ, ਬਹਿਰੀਨ ਦੀ, ਪਾਕਿਸਤਾਨ ਦੀ, ਜਿਹੜੇ ਜ਼ਿਆਦਾਤਰ ਸੁੰਨੀ ਆਬਾਦੀ ਵਾਲੇ ਮੁਲਕ ਨੇ ਉਹਨਾਂ ਦੀ ਇਰਾਨ ਦੇ ਨਾਲ ਘੱਟ ਬਣਦੀ ਹੈਗੀ ਹੈ। ਸੋ ਧਰਮ ਵੀ ਇਹਦੇ ਪਿੱਛੇ ਇੱਕ ਰੀਜ਼ਨ ਹੋ ਸਕਦਾ, ਫਾਈਨੈਂਸ ਤਾਂ ਇਹਦੇ ਪਿੱਛੇ ਹੈਗਾ ਹੀ ਰੀਜ਼ਨ, ਬਾਕੀ ਕੁਛ ਰੀਜ਼ਨ ਹਿਡਨ ਵੀ ਰਹਿ ਜਾਂਦੇ ਹੈਗੇ ਨੇ। ਸਾਰੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਲੱਗਦਾ ਹੈਗਾ, ਪਰ ਜਿੰਨੀਆਂ ਕੁ ਦਾ ਪਤਾ ਲੱਗਦਾ ਉਹ ਇਨਸਾਈਡ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਦੀਆਂ। ਫਿਲਹਾਲ ਅੱਜ ਦੇ ਇਸ ਇਨਸਾਈਡ ਰਿਪੋਰਟ ਸ਼ੋਅ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
0: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0404-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au

0: ਓਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो दियो मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ.ਜੇ. ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇਂ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ, ਆਪ ਅਪਨਾ ਕਰੀਅਰ ਬਣਾ ਸਕਤੇ ਹੈਂ, ਅਪਨੀ ਵਿਸ਼ੇਸ਼ਜ੍ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਅਪਨੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕ੍ਰਿਤ।
1: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ।
4: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536

0: ਮੌਂਟੀ ਮੌਂਟੀ
1: ਏ ਆਰਜੇ ਮੌਂਟੀ ਦੀ ਫਰਮਾਇਸ਼ ਦੇ ਉੱਤੇ ਇਸ ਗਾਣੇ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਹੈ ਜੀ। ਆਰਜੇ ਮੌਂਟੀ ਕਹਿੰਦਾ ਮੈਂ ਨੱਚਣਾ
0: ਯਾਰ, ਬਹੁਤ ਹੀ ਭਾਜੀ ਵਧੀਆ ਲੱਗਦਾ ਇਹਦੇ ਮੈਨੂੰ ਗਾਣਾ ਨਾ, ਮੈਂ ਮਤਲਬ ਦੋ ਕੁ ਹਫ਼ਤੇ ਪਹਿਲਾਂ ਸੁਣਿਆ ਸੀ। ਮੈਂ ਜਦੋਂ ਹੁਣ ਪਾਰਟੀ ਤੇ ਜਾਂਦਾ ਨਾ, ਮੈਂ ਕਹਿੰਦਾ ਭਾਜੀ ਆਹ ਗਾਣੇ ਤੇ ਮੇਰੀ ਐਂਟਰੀ ਕਰਵਾ ਦਿਓ ਬਸ। ਓਏ ਓਏ ਬੜਾ ਘੈਂਟ ਹੈ,
1: ਆਹ ਮਿਊਜ਼ਿਕ ਵਧੀਆ ਲੱਗਦਾ ਸਰ,
0: ਬਹੁਤ ਵਧੀਆ। ਆਹ ਵਾਲਾ
1: ਮਿਡ 80s ਦੇ ਵਿੱਚ ਕੋਈ ਫਿਲਮ ਹਿੱਟ ਨਹੀਂ ਸੀ ਹੋ ਰਹੀ, ਪਰ ਇੱਕ ਬੰਦਾ ਹਿੱਟ ਹੋ ਰਿਹਾ ਸੀ, ਉਹ ਸੀਗਾ ਮਿਥੁਨ ਦਾ। ਫਿਲਮਾਂ ਸਾਰੀਆਂ ਫਲੋਪ, ਪਰ ਹੀਰੋ ਤੜਾ ਤੜ ਕਹਿੰਦੇ ਫਿਲਮਾਂ ਤੇ ਫਿਲਮਾਂ, ਗਾਣੇ ਤੇ ਗਾਣੇ। ਸੋ ਲੋ ਜੀ, ਪ੍ਰੋਗਰਾਮ ਕਿਹੜਾ ਭਲਾ ਆਪਣਾ, ਖਬਰ ਬੜੀ ਬੇਕਾਰ। ਸੋ ਖਬਰ ਬੜੀ ਬੇਕਾਰ ਲੈ ਕੇ ਹੋਏ ਜੀ ਹਾਜ਼ਰ ਮੈਂ ਤੇ ਮੇਰੇ ਨਾਲ ਆਰ ਜੇ ਮੋੜੀ ਤੇ ਆਰ ਜੇ ਮੋੜੀ ਦੇ ਆਰ ਜੇਸ ਜਾਂ ਪੀ ਜੇਸ।
0: ਮੈਂ ਦੱਸਾਂ ਕੀ ਆ, ਮੈਂ ਨਾ ਬੱਚੇ ਆਪਣੇ ਚਲਾ ਗਏ ਅੱਜ ਕੱਲ ਨਾ, ਮੈਂ ਜਦੋਂ ਚਾਈਲਡ ਕੇਅਰ ਸੈਂਟਰ ਚ ਜਾਂਦਾ ਨਾ ਵੀਕਡੇਜ਼ ਵਿੱਚ, ਮੈਂ ਉਹਨਾਂ ਨੂੰ ਮੌਂਟੀ ਕਹਿੰਦਾ, ਉਹ ਬਹੁਤ ਚਲਾ ਗਏ, ਹੇ ਮੌਂਕੀ ਮੌਂਕੀ। ਮੈਂ ਮੌਂਕੀ ਨਹੀਂ ਮੌਂਟੀ, ਬੜੇ ਮੈਂ ਕੀ ਕਰ ਸਕਦੇ ਬੱਚਿਆਂ ਨੂੰ ਨਾ,
1: ਬੱਚੇ ਜਾਨਵਰ ਹੀ ਸਮਝਦੇ ਨੇ।
0: ਉਹ ਬੜੇ ਬੜੇ ਚਲਾਕ, ਉਹਨਾਂ ਨੂੰ ਪਤਾ ਮੌਂਟੀ ਹੈ ਮੇਰਾ ਨਾਂ, ਉਹ ਹਮੇਸ਼ਾ ਕਹਿਣਗੇ ਅੱਛਾ ਮੌਂਕੀ ਮੌਂਕੀ।
1: ਅੱਛਾ ਇੱਕ ਜੇ ਕੋਈ ਹਿਪੋਪੋਟਮਸ ਹਨਾ ਇਹ ਜੀਆਂ ਹਰਕਤਾਂ ਕਰੇ, ਮਤਲਬ ਪਾਗਲਪਣ ਵਾਲੀ,
0: ਜਿਹੜਾ ਹਿਪੋਪੋਟਮ ਉਹੀ ਜਿਹੜਾ ਵੱਡਾ ਜਿਹਾ ਹੁੰਦਾ,
1: ਉਹਨੂੰ ਕੀ ਕਹੋਗੇ ਤੁਸੀਂ?
0: ਹਿਪੋਪੋਟਮਸ ਨੂੰ ਜਿਹੜਾ ਪਾਗਲਪਣ ਦੀ ਹਰਕਤ ਕਰੇ,
1: ਹਾਂ ਉਹਨੂੰ ਕੀ ਕਹੋਗੇ?
0: ਹਿਪ
1: ਉਹਨੂੰ ਇੰਨੀ ਦੇਰ ਨਹੀਂ ਹੁੰਦੀ, ਜੇ ਪਤਾ ਤਾਂ ਦੱਸੋ।
0: ਨਹੀਂ
1: ਹਾਂ, ਗੇਂਡਾ ਫੂਲ।
0: ਭਾਜੀ ਇੱਕ ਵਾਰੀ ਆਪਾਂ ਇਹ ਵੀ ਸ਼ੋਅ ਕੀਤਾ ਸੀ ਨਾ, ਬੜਾ ਪੁਰਾਣਾ ਕੀਤਾ ਸੀ, ਜੇ ਸਪੋਜ਼ ਕਰੋ ਆਟੋ ਚ ਕੋਈ ਟਕਲੀ ਲੇਡੀ ਜਾ ਰਹੀ
1: ਹੈ
0: ਆਟੋਮੈਟਿਕਲੀ,
1: ਹੋਰ ਸੁਣਾਓ ਕਿੱਦਾਂ? ਠੀਕ
0: ਬਸ ਭਾਜੀ, ਅੱਜ ਤਾਂ ਮੈਂ ਜੋ ਹੀ ਤੁਹਾਨੂੰ ਮੈਂ ਤੁਸੀਂ ਹਮੇਸ਼ਾ ਕਹਿੰਦੀ,
1: ਹੁਣ ਤੁਹਾਡੀ ਐਨਰਜੀ ਬਹੁਤ ਟੌਪ ਤੇ ਹੈ, ਭਾਬੀ ਜੀ ਇੰਡੀਆ ਗਏ ਹੋਏ ਨੇ, ਕੀ ਚੱਕਰ ਕੀ ਹੋ ਰਹੀ ਹੈ?
0: ਬਸ ਜਦੋਂ ਆਓ ਆਰਾਮ ਨਾਲ, ਮਤਲਬ
1: ਬੜੇ ਆਰਾਮ ਨਾਲ ਉੱਠਦੇ ਆ।
0: ਰਾਤ ਦਾ ਜਿਹੜਾ ਤੁਹਾਨੂੰ ਮੈਨੂੰ ਉਹ ਤੇ ਮੈਂ ਦੱਸ ਨਹੀਂ ਸਕਦਾ ਹੈ, ਕਿਉਂਕਿ ਬੋਤਲ ਪਈ ਹੁੰਦੀ ਆ, ਆਹ ਜਾਈ ਤਾਂ ਕਹਿੰਦੇ
1: ਰਾਤ ਦਾ ਮੈਨੂੰ ਤਾਂ ਮੈਨੂੰ ਪਤਾ ਨਹੀਂ ਹੁੰਦਾ, ਉਹ ਤਾਂ ਜਿਹਨਾਂ ਦੇ ਘਰੇ ਜਾਣਾ ਉਹਨਾਂ ਨੂੰ ਪਤਾ ਨਾ। ਦਿਨ ਦਾ ਮੈਂ ਵੈਸੇ ਪਰਵਾਹ ਨਹੀਂ ਕਰਦਾ, ਉਹ ਗੁਰਦੁਆਰੇ ਵਾਲੇ ਦੇਖਣਗੇ ਲੰਗਰ ਚ ਕੀ ਧਰਨਾ, ਮੈਨੂੰ ਚਿੰਤਾ ਹੈਗੀ ਸਿਰਫ ਸਵੇਰ ਦੀ।
0: ਸਵੇਰ ਦੀ ਸਵੇਰ ਦੀ ਆਪਾਂ ਆਪਣਾ ਪ੍ਰੋਗਰਾਮ ਕਰਕੇ ਆਉਂਦੇ
1: ਹਾਂ,
0: ਤੇ ਅੱਜ ਭਾਜੀ ਮੈਂ ਸਵੇਰੇ ਕੀ ਖਾਧਾ ਹੋਏਗਾ? ਖਾਧੇ ਮੂਲੀ ਵਾਲੇ
1: ਪਰਾਂਠੇ।
0: ਮੈਂ ਕਹਿੰਦਾ ਜੇ ਮੈਂ ਤੁਹਾਨੂੰ ਦੱਸਾਂਗਾ ਨਾ, ਤੁਹਾਡੇ ਮੂੰਹ ਚ ਪਾਣੀ ਆ ਜਾਣਾ।
1: ਭਾਜੀ ਖੁਸ਼ਬੂ ਤਾਂ ਨਹੀਂ ਰਹੀ ਤੁਹਾਡੇ?
0: ਮੂਲੀ ਦੇ ਪਰਾਂਠੇ ਚ ਉਹ ਪਾਇਆ, ਨਹੀਂ ਲਸਣ ਨੀ, ਲੌਂਗ ਇਲਾਚੀਆਂ।
1: ਅੱਛਾ,
0: ਮੈਂ ਅੱਜ ਪਾਉਣ ਤੋਂ ਲੌਂਗ ਇਲਾਚੀਆਂ, ਫਿਰ ਮੈਂ ਜਿਹੜਾ ਚਾਹ ਦਾ ਮਸਾਲਾ ਨਾ ਕੁੱਟੀ ਦਾ ਹੁੰਦਾ, ਲੌਂਗ ਤੇ ਇਲਾਚੀ ਉਹ ਵੀ ਮੈਂ ਮੂਲੀ ਦੇ ਪਰਾਂਠੇ ਚ ਪਾਤਾ।
1: ਲੌਂਗ ਤੇ ਇਲਾਚੀ ਮੂਲੀ ਦੇ ਪਰਾਂਠੇ
0: ਪਾਤਾ ਭਾਜੀ, ਇਕੱਲਾ ਬੰਦਾ ਜੋ ਮਰਜ਼ੀ ਪਾ ਸਕਦਾ, ਇਸ ਕਰਕੇ ਜੇ ਲੌਂਗ
1: ਇਲਾਚੀ
0: ਇਹ ਵੀ ਗੁੱਡ
1: ਆਈਡੀਆ।
0: ਬਚੀ ਆ ਥੋੜੀ ਜਿਹੀ ਮੂਲੀ, ਉਹ ਤੇ ਹੁਣ ਸੌਗੀਆਂ ਸੁਗੀਆਂ ਪਾਉਂਦੀ ਹੈ। ਤੇ ਉਹ ਦੱਸਾਂ ਕੀ ਹੈ ਮੈਨੂੰ, ਕੀ ਇਹੀ ਕਿ ਮੈਂ ਨਾ ਇੱਕ ਪਹਿਲਾਂ ਰੋਟੀ ਬਣਾਵਾਂਗਾ, ਫਿਰ ਵਿੱਚ ਨਾ ਮੂਲੀ ਦੀ ਤਹਿ ਲਾਵਾਂਗਾ, ਫਿਰ ਇੱਕ ਹੋਰ ਰੋਟੀ ਉੱਤੇ ਰੱਖਾਂਗਾ, ਤੇ ਫਿਰ ਉਹਨੂੰ ਐਂ ਕਰਕੇ ਨਾ ਹੱਥਾਂ ਨਾਲ ਹੀ ਥੋੜਾ ਥੋੜਾ ਕਰਕੇ, ਤੇ ਥੋੜਾ ਜਿਹਾ ਉਹ ਜਿਹੜਾ ਵੇਲਣਾ ਹੁੰਦਾ ਵੇਲ ਕੇ ਤੇ ਤਵੇ ਤੇ ਪਾ ਦਾਂਗਾ। ਮੈਂ ਕਿਹਾ ਥੋੜੀ ਵਧੀਆ ਜੀ ਬਣੂਗੀ, ਪਰ ਉਹ ਨਾ ਮੋਟੀ ਬੜੀ ਬਣ ਗਈ।
1: ਅੱਛਾ,
0: ਮਤਲਬ ਮੋਟੀ, ਮਤਲਬ ਕਿਉਂਕਿ ਉਹ ਦੋ ਰੋਟੀਆਂ ਹੋ ਗਈਆਂ ਇਕੱਠੀਆਂ, ਵਿੱਚ ਮੂਲੀ ਵੀ ਹੋ ਗਈ, ਉਹ ਯਾਰ ਭਾਜੀ ਇੰਨੀ ਮੋਟੀ ਬਣ ਗਈ, ਬਾਅਦ ਚ ਮੈਂ ਮਾਹ ਕਿਤੇ ਖਾਧੀ ਉਹ, ਇਸ ਕਰਕੇ ਮੈਂ ਤੁਹਾਡੇ ਲਈ ਲਿਆਂਦੀ ਨੀ ਆ, ਕਿਉਂਕਿ ਮੈਂ ਬੇਇੱਜ਼ਤੀ ਬਹੁਤ ਹੋਏਗੀ ਮੇਰੀ।
1: ਨਹੀਂ ਨਹੀਂ, ਮੈਂ ਖਾ ਲੈਣਾ,
0: ਮੈਂ ਫ੍ਰੀ ਵਿੱਚ ਜੋ ਮਰਜ਼ੀ ਮੇਰੇ ਖਾ ਲੈਣਾ ਵਾ,
1: ਬੇਇੱਜ਼ਤੀ ਵਾਲੀ ਰੋਟੀ ਵੀ ਖਾ ਲੈਣਾ।
0: ਤੇ ਭਾਜੀ ਇੱਕ ਮੈਂ ਬਣਾਈ ਸੀ ਸਬਜ਼ੀ ਹੋਰ,
1: ਤੁਸੀਂ ਇਹ ਸਾਰਾ ਕੋਈ ਮੈਨੂੰ ਔਨ ਏਅਰ ਰੇਸ ਕਰਕੇ ਦੱਸ ਰਹੇ ਹੋ ਵੀ ਅੱਗੇ ਤੋਂ ਤੁਸੀਂ ਵੀ ਬਣਾ ਕੇ ਲਿਆਓ?
0: ਨਹੀਂ ਨਹੀਂ ਮੈਂ ਇਸ ਕਰਕੇ ਦੱਸ ਰਿਹਾ ਵੀ ਦੇਖੋ ਨੀਤੂ ਜੀ ਤੁਸੀਂ ਆਰਾਮ ਨਾਲ ਆਪਣੇ ਉੱਥੇ ਮੰਮੀ ਦੀ ਸੇਵਾ
1: ਕਰਨੀ,
0: ਮੇਰੀ ਟੈਨਸ਼ਨ ਨਹੀਂ ਕਰਦੀ, ਮੈਂ ਇੱਥੇ ਬਹੁਤ ਖੁਸ਼ ਹੈਗਾ ਵਾ, ਮੈਂ ਰੋਟੀਆਂ ਸਭ ਬਣਾ ਲੈਂਦਾ, ਦਰਵਾਜ਼ੇ ਗੁਰਦੁਆਰੇ ਵਾਲੇ ਵੀ ਮੇਰੇ ਖੁੱਲੇ ਹੈਗੇ ਆ, ਤੇ ਮੇਰੇ ਜਿਹੜੇ ਗੁਆਂਢੀ ਹੈ ਨਾ ਉਹ ਵੀ ਆਰਾਮ ਨਾਲ ਚੁੱਪ ਕਰਕੇ ਮੈਨੂੰ ਦੇ ਜਾਂਦੇ ਕਦੀ ਕਦੀ, ਉਹ ਗੁਆਂਢੀ ਬੜੇ ਵਧੀਆ, ਉਹ ਕੁਛ ਨੀ ਪੁੱਛਦੇ, ਮੋਟੀ ਬਾਈ ਗੱਟ ਪਿਓ, ਮੈਂ ਕਿਹਾ ਹਾਂ ਚਲੋ ਮੈਂ ਸਬਜ਼ੀ ਲੈ ਕੇ ਆ ਰਿਹਾ, ਰੋਟੀ ਲੈ ਕੇ ਆ ਰਿਹਾ, ਮੈਂ ਕਿਹਾ ਯਾਰ ਆ ਤੇ ਬਹੁਤ
1: ਵਧੀਆ, ਇਹਨੂੰ ਕਹਿੰਦੇ ਆ ਤੂੰ ਸਬਜ਼ੀ ਲਿਆ ਤੇ ਮੈਂ ਇੱਥੇ ਗਲਾਸ ਰੱਖ ਲਾ,
0: ਏਦਾਂ ਹੀ ਹੁੰਦਾ
1: ਤੈਨੂੰ ਪਾਣੀ ਪਿਲਾਣਾ,
0: ਉਹ ਬੜੇ ਉਹ ਅਭਿਸ਼ੇਕ ਭਾਜੀ ਆ, ਉਹ ਕੀ ਕਰਦੇ ਆ ਉਹ ਨਾ ਰੋਟੀ ਤੇ ਉਹਦੇ ਬਾਲੇ ਆ ਜਾਂਦੇ ਆ, ਬਾਅਦ ਚ ਕਹਿੰਦੇ ਆਹ ਠੀਕ ਹੈ ਮੋਟੀ ਭਾਈ ਆਪ ਲਗਾ ਕੇ ਜਾਏਗੇ, ਉਹਨਾਂ ਨੂੰ ਪਤਾ ਹੁੰਦਾ ਵੀ ਮੋਟੀ ਭਾਈ ਆਏ ਆ, ਆਪਾਂ ਏਦਾਂ ਖਾਲੀ ਤੇ
1: ਜਾਣਾ, ਪਤਾ ਵੀ ਮੋਟੀ ਭਾਈ ਦੇ ਆਇਆ ਸੁੱਕਾ ਨਹੀਂ ਮੁੜਦਾ,
0: ਏਦਾਂ ਦੇ ਹੋ ਨਹੀਂ ਸਕਦਾ, ਨਹੀਂ ਨਹੀਂ ਮਤਲਬ ਵਧੀਆ, ਚਲੋ ਵਧੀਆ, ਇਹ ਮਤਲਬ ਐਕਚੁਅਲੀ ਕੀ ਹੁੰਦਾ ਨਾ ਇਹ ਵੀ ਵੈਸੇ ਥੋੜਾ ਜਿਹਾ ਇੰਜੋਇਮੈਂਟ ਜਿਹਾ ਲੈਣਾ ਚਾਹੀਦਾ, ਹੁਣ ਕੀ ਆ ਹੁਣ ਜਿੱਦਾਂ ਹੁੰਦਾ ਨਾ ਪਹਿਲਾਂ ਘਰ ਵਾਲੀ ਜਦੋਂ ਲਾਗੇ ਹੁੰਦੀ ਨਾ ਉਦੋਂ ਰੋਜ਼ ਲੜਾਈਆਂ ਹੁੰਦੀਆਂ, ਹੁਣ ਜਦੋਂ ਘਰ ਵਾਲੀ ਦੂਰ ਰਹਿੰਦਾ ਹਾਏ ਯਾਰ ਕਿੱਥੇ ਚਲੀ ਗਈ ਆ,
1: ਤੁਸੀਂ ਲੱਕੀ ਹੋ, ਤੁਸੀਂ ਆਹ ਦੇਖੋ ਹੁਣ ਆਹ ਇਸ ਹਫਤੇ ਤੋਂ ਸਕੂਲਾਂ ਦੀ ਛੁੱਟੀਆਂ ਸ਼ੁਰੂ ਹੋ ਜਾਣੀਆਂ,
0: ਹਾਂ
1: ਯੂ ਆਰ ਭਾਜੀ ਮਤਲਬ ਦੀ ਮੋਸਟ ਲੱਕੀ ਪਰਸਨ, ਨਾ ਘਰੇ ਜਵਾਕ ਨਾ ਜਨਾਨੀ ਤੇ ਇੰਜੋਏ ਕਰ ਰਹੇ ਹੋ ਤੁਸੀਂ ਅਗਲੇ ਦੋ ਹਫਤੇ,
0: ਨਹੀਂ ਨਹੀਂ ਤੇ ਭਾਈ ਛੁੱਟੀਆਂ ਤਾਂ ਕੀ ਮੈਨੂੰ ਥੋੜੀ, ਮੇਰੇ ਤਾਂ ਵੈਸੇ ਵੀ ਛੁੱਟੀਆਂ ਸਮਝੋ, ਜਗਾਲ ਜਵਾਕ ਦੇ ਹਲੇ ਵੀ ਨਹੀਂ ਹੈਗੇ, ਮਿਲੀ ਹੈ ਵੀ ਚੱਲ ਵਧੀਆ ਠੀਕ ਹੈ, ਤੇ
1: ਨਹੀਂ ਪਰ ਛੁੱਟੀਆਂ 'ਚ ਥੋੜਾ ਔਖਾ ਹੋ ਜਾਂਦਾ ਨਾ, ਮੈਂ ਅੱਜ ਹਰਕਿਰਤ ਭਾਜੀ ਦਾ ਜਨਮ ਦਿਨ
0: ਹੈ,
1: ਮੈਂ ਉਹਨਾਂ ਨੂੰ ਸਵੇਰੇ ਫੋਨ ਕੀਤਾ, ਮੈਂ ਏਦਾਂ ਗੱਲਾਂ ਕਰਦੇ ਕਰਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਬਸ ਜਵਾਕਾਂ ਦੀ ਛੁੱਟੀਆਂ, ਕਹਿੰਦੇ ਉੱਥੇ ਆਣਾ, ਮੈਂ ਕਿਹਾ ਮੈਂ ਜਾ ਰਿਹਾ ਛੁੱਟੀਆਂ ਕਰਕੇ, ਤੇ ਕਹਿੰਦੇ ਛੁੱਟੀਆਂ ਆ ਗਈਆਂ, ਉਹ ਯਾਰ ਬੜੀ ਛੁੱਟੀ ਆਏ ਨੀ
0: ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਪਾਰਟੀ ਦੇ ਭਾਜੀ ਤੁਸੀਂ ਧਨ ਹੋ, ਤੁਸੀਂ 30-30 ਬੱਚੇ ਸੰਭਾਲਦੇ ਹੋ, ਮੈਂ ਆਖਿਆ ਮੈਂ ਧਨ ਵੀ ਹਾਂ, ਮੈਂ ਆਪਣੇ ਦੋਣੇ ਸੰਭਾਲ ਸਕਦਾ,
1: ਨਹੀਂ ਹੈਗਾ ਧਨ ਆ ਰਿਹਾ ਤਾਂ ਕਰਕੇ ਸੰਭਾਲ,
0: ਸੰਭਾਲੋ ਫਿਰ ਵੀ ਜਾਂਦਾ, ਇਸ ਕਰਕੇ ਥੋੜਾ ਜਿਹਾ 30
1: ਬਰਾਬਰ, ਇਹ ਬੱਚੇ ਚੰਗੇ ਲੱਗਦੇ
0: ਨੇ, ਇਹ ਬੱਚੇ ਚੰਗੇ ਲੱਗਦੇ ਨੇ,
1: ਕਹਿੰਦੇ ਜਨਾਨੀ ਦੂਜੇ ਦੀ ਤੇ ਜਵਾਕ ਆਪਣੇ ਹੀ ਚੰਗੇ ਲੱਗਦੇ ਹੁੰਦੇ ਨੇ,
0: ਫਾਲਸੇ ਤੇ ਆਪਣੇ ਅੰਮ੍ਰਿਤਸਰ ਵੀ ਸਾਡੇ ਹੁੰਦੇ ਸੀ, ਉਹ ਨਾ ਮਤਲਬ ਜਿੱਦਾਂ ਸਾਡੇ ਫਾਲਸੇ ਕਿੱਦਾਂ ਹੁੰਦੇ ਆ ਵੀ ਜਿੱਦਾਂ ਕੋਈ ਕਿਸੇ ਨੇ ਘਰ ਨੀ ਬਣਾਇਆ ਨਾ ਤੇ ਉਹ
1: ਦਰਖਤ, ਪਹਿਲਾਂ ਮੈਨੂੰ ਇਹ ਦੱਸੋ ਫਾਲਸਾ ਦਾ ਬਾਅਦ ਚ ਆਪਾਂ ਸਮਝਦੇ, ਇਹ ਜਿੰਨੇ ਵੀ ਲੋਕ ਆਏ ਕਹਿੰਦੇ ਨੇ ਵੀ ਸਾਡੇ ਅੰਮ੍ਰਿਤਸਰ ਹੈ ਤੁਹਾਨੂੰ ਨੀ ਪਤਾ ਸਾਡੇ ਅੰਮ੍ਰਿਤਸਰ, ਇਹਦਾ ਅੱਡ ਵੀਜ਼ਾ ਲੈਣਾ ਪੈਂਦਾ ਅੰਮ੍ਰਿਤਸਰ,
0: ਹੁਣ ਦੇਖੋ ਤੁਹਾਨੂੰ ਫਾਲਸੇ ਦਾ ਨੀ ਪਤਾ,
1: ਇਹਦੀ ਸਿਟੀਜ਼ਨਸ਼ਿਪ ਵੱਖਰੀ ਮਿਲੂਗੀ,
0: ਲੈ ਲੈ ਕਿਉਂਕਿ ਮੈਂ ਤੇ ਅੰਮ੍ਰਿਤਸਰ ਹੀ ਖਾਂਦੇ ਆ ਨਾ, ਇਸ ਕਰਕੇ ਮੈਂ ਕਹਿੰਦਾ ਸਾਡੇ ਅੰਮ੍ਰਿਤਸਰ ਦੇ ਆ, ਤੇ ਤੁਹਾਡੇ ਵੈਸੇ ਨਹੀਂ ਹੁੰਦੇ ਤੁਹਾਡੇ
1: ਉੱਥੇ, ਨਹੀਂ ਪਹਿਲਾਂ ਸਮਝਾਓ ਇਹਦਾ
0: ਫਾਲਸਾ ਨਾ,
1: ਫਾਲਸੇ ਦਾ ਫਾਲਸਫਾ ਕੀ ਹੈ,
0: ਨਹੀਂ ਫਾਲਸਾ ਕੀ ਹੁੰਦਾ ਸੀ ਆਪਾਂ ਜਦੋਂ ਛੋਟੇ ਹੁੰਦੇ ਖਾਂਦੇ ਹੋ ਨਾ, ਦਰਖਤ ਛੋਟਾ ਹੀ ਰਹਿੰਦਾ,
1: ਹੁਣ ਵੱਡੇ ਹੋ ਗਏ ਉਹ,
0: ਨਹੀਂ ਉਹਨਾਂ ਇੰਡੀਆ ਛੋਟੇ ਜਿੱਦਾਂ ਬੇਰ ਹੁੰਦੇ ਆ ਨਾ, ਬੇਰ ਤੋਂ ਛੋਟੇ ਭਰਾ, ਬੇਰ ਦੇ ਛੋਟੇ ਭਰਾ, ਜਾਮਣਾ ਤੇ ਵੱਡੀਆਂ ਹੁੰਦੀਆਂ ਨਾ, ਜਾਮਣਾ ਦਾ ਵੀ ਦਰਖਤ ਵੱਡਾ ਹੁੰਦਾ, ਬੇਰਾਂ ਦਾ ਵੀ ਦਰਖਤ ਵੱਡਾ,
1: ਦਰਖਤ ਛੋਟਾ ਹੁੰਦਾ, ਤੂਤੀਆਂ ਸ਼ਤੂਤ,
0: ਉਹ ਨਾ ਨਾ ਨਾ ਉਹ ਸ਼ਤੂਤ ਵੀ ਤਾਂ ਕਿੱਡਾ ਵੱਡਾ ਹੁੰਦਾ, ਸ਼ਤੂਤ ਤੋਂ ਯਾਦ ਆਇਆ ਭਾਜੀ ਉਹਦਾ ਖਾਧਾ ਤੁਸੀਂ, ਉਹ ਜਿਹੜਾ ਡੰਡਾ
1: ਹੁੰਦਾ ਸਾਡੇ ਪੀਟੀ ਮਾਸਟਰ ਕੋਲ ਹੁੰਦੀ ਸੀ,
0: ਉਹ ਬੜਾ ਉਹਦੀ ਸੱਟ ਲੱਗਦੀ ਭਾਈ, ਤੇ ਸਾਡੇ ਨਾ ਘਰ ਦੇ ਪਿੱਛੇ ਤੂਤੀ ਲੱਗੀ ਆ, ਮੈਂ ਤੇ ਗਵਾਂਢੀ ਨੂੰ ਇੰਨਾ ਗਾਲਾਂ ਕੱਢਦਾ ਨਾ, ਅਸੀਂ ਪਰਗੋਲਾ ਵੀ ਪਾਇਆ ਵਾ ਸਾਰੇ ਉਹਨਾਂ ਦੇ ਜੋ ਵੀ ਆ ਪੱਤੇ ਪੁੱਤੇ ਸਾਰੇ ਆ
1: ਪਰਗੋਲੇ ਦੇ ਵਿੱਚ ਨਾ, ਉੱਚੀ ਉੱਚੀ ਇੱਕ ਦਿਨ ਗਾਣਾ ਲਗਾ ਦੋ, ਤੂਤਕ
0: ਕਿਹੜੀ ਸਸਤੀ ਆ ਉਹ ਲੈ ਕੇ ਆਉਂਦੇ ਆ,
1: ਨਹੀਂ ਅਸੀਂ ਸਸਤੀ ਵੀ ਦੇਖਦੇ, ਫਿਰ ਅਸੀਂ ਇਹ ਵੀ ਦੇਖ ਦਿੰਦੇ ਹਾਂ ਸਲੈਸ਼ ਪਾ ਕੇ ਪਰ ਕੇਜੀ ਬੜੀ ਸਸਤੀ ਪੈਂਦੀ ਹੈ।
0: ਹਾਂ ਓਏ ਨੀਤੂ ਦੱਸਿਆ ਹਮੇਸ਼ਾ ਹੀ ਇੱਦਾਂ ਮੇਰੇ ਨਾਲ ਬੜੀ ਲੜਾਈ ਕਰਦੀ ਹੈ ਉਹ। ਤੇ ਸਰ ਕੀ ਕਰਦੀ ਆ, ਉਹ ਨਾ ਉੱਪਰੋਂ ਰੇਟ ਦੇਖਦੀ ਆ ਪਰ ਥੱਲੇ ਪਰ ਗ੍ਰਾਮ ਵਾਲਾ ਰੇਟ ਨਹੀਂ ਦੇਖਦੀ। ਮੈਂ ਕਿਹਾ ਦੇਖੋ ਤੁਸੀਂ ਥੱਲੇ ਵਾਲਾ ਗ੍ਰੇਮ ਦੇਖੋ ਵੀ ਸਸਤੀ ਕਿਹੜੀ ਪੈ ਰਹੀ ਆ,
1: ਉੱਤੇ ਉਹ $25 ਲਿਖਦਾ ਥੱਲੇ ਲਿਖਣ $40 ਪਰ ਗ੍ਰਾਮ।
0: ਉੱਤੇ ਉੱਤੇ ਹੁੰਦਾ ਸਪੋਜ਼ ਕਰੋ ਇੱਧਰ $25 ਆ, ਇੱਧਰ $50 ਆ, ਇਹ ਪੱਚੀਆਂ ਦੀ ਹੈਗੀ 100 ਗ੍ਰਾਮ, ਇਹ 50 ਦੀ ਹੈਗੀ ਆ 5 ਕਿਲੋ। ਮੈਂ ਫਿਰ ਉਹ ਦੇਖਦੀ ਨਹੀਂ 25 ਤੇ 50 ਤੇ 25 ਵਾਲੀ ਲਈਏ,
1: 25-50 ਨਹੀਂ ਬਲੀਏ। ਤੁਸੀਂ ਕਹਿ ਵੀ ਆ 50 ਵਾਲੀ ਲੈ ਕੇ ਜਾ ਨਹੀਂ ਬਲੀਏ,
0: 50 ਨਹੀਂ ਬਲੀਏ। ਤੇ ਮੈਂ ਇਹਨੂੰ ਹਮੇਸ਼ਾ ਕਹਿੰਦੇ ਹੁੰਦਾ ਵੀ ਨਹੀਂ ਮੈਂ ਹੁਣ ਇੰਡੀਆ ਜਾ ਕੇ ਹੋਗਾ, ਇੰਡੀਆ ਤੋਂ ਸਿੱਖ ਕੇ ਆਵੇ ਉਹ,
1: ਜੇ ਇੰਡੀਆ ਚ ਤਾਂ ਹੁੰਦੇ ਨਹੀਂ ਰੇਟ।
0: ਨਹੀਂ ਮੈਂ ਹੱਥ ਲਾ ਰਿਹਾ ਸੀ ਸਿੱਖ ਕੇ ਆਵੇ,
1: ਨਹੀਂ ਉੱਥੇ ਰੇਟ ਨਹੀਂ ਹੁੰਦੇ ਹੈਗੇ,
0: ਉੱਥੇ ਅਤੇ ਹੋਰ ਕੁਝ ਹੁੰਦਾ,
1: ਉੱਥੇ GST ਵੀ ਨਹੀਂ ਵਿੱਚ ਰੱਖਦੇ ਹੈਗੇ।
0: ਅੱਛਾ,
1: ਹਾਂ ਉੱਥੇ ਪਹਿਲਾਂ ਤੁਸੀਂ ਖਾ ਪੀ ਲਓ ਜੋ ਉਹਨਾਂ ਨੇ ਰੇਟ ਲਿਖਿਆ ਹੋਇਆ ਮੈਨੂੰ ਦਾ, ਉਦੋਂ ਬਾਅਦ ਫਿਰ ਹੋਰ ਬਿੱਲ ਵੱਧ ਕੇ ਆ ਜਾਂਦਾ।
0: ਉਹ ਭਾਜੀ ਪਰ ਜਿਹੜਾ ਤੁਸੀਂ ਆ ਮੈਨੂੰ ਪਿਆ ਰਹੇ ਹੋ ਨਾ,
1: ਮੈਟਾਮੁਸਿਲ
0: ਮੈਟਾਮੁਸਿਲ, ਹਾਂ ਇਹ ਨਾ ਇੰਨੇ ਔਖੇ ਔਖੇ ਰੱਖ ਦਿੰਦੇ।
1: ਇਹਦਾ ਮੈਂ ਸਾਰੀਆਂ ਗੱਲਾਂ ਤੁਹਾਨੂੰ ਸਭ ਦੇ ਜਵਾਬ ਦਊਂਗਾ।
0: ਹਾਂਜੀ,
1: ਕੱਲਾ ਕੱਲਾ ਤੁਸੀਂ ਹੋਰ ਵੀ ਜਿੰਨੇ ਸਵਾਲ ਪੁੱਛਣੇ ਆ ਪੁੱਛ ਲਓ। ਪਰ ਮੈਨੂੰ ਇਹ ਦੱਸ ਦੋ ਵੀ ਤੁਸੀਂ ਫਾਲਸੇ ਦੇ ਬਾਰੇ ਕਦੋਂ ਦੱਸਣਾ ਮੈਨੂੰ।
0: ਯਾਰ ਫਾਲਸਾ ਭਾਜੀ ਹੁਣ
1: ਸਾਰੀਆਂ ਗੱਲਾਂ ਤਾਂ ਮੁੱਕ ਗਈਆਂ, ਫਾਲਸਾ ਉੱਥੇ ਦਾ ਉੱਥੇ
0: ਨਹੀਂ। ਫਾਲਸਾ ਦੱਸਾਂ ਕੀ ਹੁੰਦਾ, ਤੁਸੀਂ ਕਦੇ ਨਹੀਂ ਖਾਧਾ ਫਾਲਸਾ?
1: ਸਰ ਮੈਨੂੰ ਦੱਸੋ ਤਾਂ ਸਮਝਾਓ ਤਾਂ ਸਹੀ ਨਾ ਫਾਲਸਾ ਕੀ।
0: ਦੱਸਾਂ ਮੈਂ ਕਿੱਥੇ ਖਾਧਾ ਵਾ, ਜਿਹੜੇ
1: ਅੰਮ੍ਰਿਤਸਰ ਖਾਧਾ ਮੈਨੂੰ ਪਤਾ ਉਹਦੇ ਲਈ
0: ਕਿੱਥੇ, ਮਤਲਬ ਉਹ ਨਾ ਜਿੱਦਾਂ ਖਾਲੀ ਪਲਾਟ ਹੋ ਜਾਂਦੇ ਆ ਉਹਦੇ ਘਰ ਕੋ ਨਿਭਾਉਂਦੇ, ਉੱਥੇ ਉਹ ਗੁਗ ਜਾਂਦੇ ਆ ਇਹੋ ਜਿਹੇ ਦਰਖਤ। ਠੀਕ ਹੈ,
1: ਤੁਸੀਂ ਉਹ ਕੰਮ ਵੀ ਕਰਦੇ ਖਾਲੀ ਪਲਾਟਾਂ 'ਚ ਜਾ ਕੇ ਉਮੀ ਤੇ
0: ਲਿਆ
1: ਥੋੜਾ ਵੱਧ ਲਾ ਲਿਆ ਯਾਰ ਮੈਂ।
0: ਇਹ ਜੇ ਤੁਸੀਂ ਲਾਈਵ ਵੀਡੀਓ ਕਰਦੇ ਨੇ ਸਾਰਿਆਂ ਨੂੰ ਪਤਾ ਲੱਗ ਜਾਣਾ ਤੁਸੀਂ ਕੀ ਕੀਤਾ, ਪਰ ਕਈਆਂ
1: ਨੇ ਆ
0: ਜਿਹੜਾ ਜਦੋਂ ਆਇਆ ਕੀਤੀ ਆ ਕਰਕੇ ਜਦੋਂ ਅੰਗੂਠਾ ਜਾ ਕੀਤਾ ਨਾ ਤੁਸੀਂ ਪਤਾ ਲੱਗ ਜਾਣਾ
1: ਹੁਣ ਲੱਗ
0: ਗਿਆ
1: ਗੰਗੂ ਬਾਈ ਕਾਠੀਆ ਵਾਲੀ।
0: ਅੱਛਾ ਹਾਂ, ਲੈਟ ਮੀ ਕਮ ਟੂ ਦੀ ਫਾਲਸਾ। ਇਹ ਭਾਜੀ ਉਹ ਨਾ ਬੇਰ ਦਾ ਛੋਟਾ ਭਰਾ ਹੁੰਦਾ, ਜਾਮਰੂ ਦਾ ਵੀ ਛੋਟਾ ਭਰਾ ਹੁੰਦਾ,
1: ਮੈਂ ਸਮਝ ਗਿਆ।
0: ਐਡੇ ਐਡੇ ਹੁੰਦੇ ਆ,
1: ਜੇ ਇਹੀ ਡੈਫੀਨੇਸ਼ਨ ਰਹੂਗੀ ਫਿਰ ਮੈਂ ਸਮਝ ਗਿਆ।
0: ਮੈਂ ਤੁਹਾਨੂੰ ਨਾ ਇੱਥੇ ਹੁੰਦੇ ਨਹੀਂ ਤੇ ਮੈਂ ਨਾ ਇੰਡੀਆ ਤੋਂ ਕਿਸੇ ਦਿਨ ਤੁਹਾਨੂੰ ਫੋਟੋ ਖਿੱਚ ਕੇ ਭੇਜਦਾ, ਪਰ ਹੁਣ ਹੋ ਸਕਦਾ ਉਹ ਵੀ ਗਾਇਬ ਹੋ ਗਏ ਹੁਣ, ਜਿੱਦਾਂ ਚਿੜੀਆਂ ਗਾਇਬ ਹੋ ਗਈਆਂ ਨਾ ਇੰਡੀਆ ਤੋਂ, ਉਹ
1: ਚਿੜੀਆਂ ਗਾਇਬ ਹੋ ਗਈਆਂ,
0: ਪਤਾ ਨੀ ਕਹਿੰਦੇ ਚਿੜੀਆਂ ਦੇਖਦੀਆਂ
1: ਗਾਇਬ ਹੋ ਗਏ,
0: ਨਹੀਂ ਨਹੀਂ ਚਿੜੀਆਂ ਵੀ ਨਹੀਂ ਦੇਖਦੀਆਂ ਕਹਿੰਦੇ,
1: ਫਿਰ ਚਿੜੀਆਂ ਬੈਠਣ ਕਿੱਥੇ
0: ਉਹ ਜਾ ਰਹੇ। ਹਾਂ ਸਹੀ ਗੱਲ,
1: ਗੁਪਤ ਵਾਲਾ ਵੀ ਘੈਂਟ ਹੈ ਗਾਣਾ, ਚੱਕ ਦੋ ਉੱਚੀ ਉੱਚੀ ਆਵਾਜ਼ ਚ।

0: मेले में मोंटी अकेला
1: मैं सारी जगह मोटी मोटी लाई जा रहा भाई अपनी भी प्रमोशन करनी पैंदी है
2: तुसी ओनू की कहोगे जदो एक टोकरी दे विच पांच सेब
0: हाँ
2: चार नाशपातियां ते एक बनाना पिया होएगा
0: पांच सेब चार नाशपातियां ते एक बनाना
2: हाँ
0: की कहोगे
2: ओनू कहोगे पांच सेब
0: पांच
2: चार नाशपाती
0: हाँ
2: अकेला
1: अकेला
2: बुरा हाल करके रखे
0: नीतू
2: जिन्हें अपने घर आले का बुरा हाल करता वो घर आले नू की कहोगे
0: अच्छा घर वाले नू अच्छा उस घर वाले नू जिदा जिदी वाइफ
2: नहीं ना कह दो मोंटी
0: अच्छा उस घर वाले नू की
2: कहोगे नाशपाती
0: नाशपाती अच्छा उन्हें नाश ही मारना नाशपतिया भाई कितना तो ही है कितना कितने एकदम कर लेते मेरे को हम एकदम ना सोचे ही नहीं जा रहा
2: तो सोचना पड़ेगा
0: मैंने वही ना मैंने उन्हें टाइम नहीं मिलता मैं की कहूँगा तालु नहीं लेते दहिला मारा ना ये हाँ ये ही मतलब दावा ते ये हम दावा वो की हम दा
2: ये हम दा कटिया के समझा टेल
0: ਨਹੀਂ ਨਹੀਂ ਜਿਹੜਾ ਇਕਦਮ ਸੱਚ ਈਗੋ ਤੇ ਹੋਰ ਕੇ ਇਹਨੂੰ ਕਹਿੰਦੇ ਹੈ ਨਾ ਮੈਂ ਅੰਗਰੇਜ਼ੀ ਚ ਇੱਦਾਂ ਕਹਿੰਦਾ ਇਹਨੂੰ ਈਗੋ ਕਹਿੰਦੇ ਹੈਗੇ
2: ਇਹਨੂੰ
0: Spontaneous mind blowing, हाँ.
2: mind blowing,
0: amazing, fantabulous. Oh, अपनी अंग्रेजी कि जिदा अच स्कूल पढ़ के आए मैं तो स्वेटर उड़ते गया सचे स्कूल चले
2: चले
0: पूरा जिदा स्कूल
2: जो स्कूल घरे रहे मैं स्कूल च रहूंगा
0: तुम अपनी फोटो खिंच के ना हाजी रेडियो से पा दो
2: स्कूलों चो फोटो जराबा होर रंग दियां कुर्सी ते वधिया वधिया जे सोहणे जे बच्चे बैठे
0: भाई मैनूं हले तक याद आ मेरे ख्याल मैं फर्स्ट तुसीं फिर कहना इन्नी छेती तुहानूं किद्दां याद
2: आ फर्स्ट दी वी
0: फर्स्ट क्लास दी
2: भाई मैं यकीन मानदा कि तुहानूं तां मतलब जदों तुसीं पैदा होए सी ਤੁਹਾਨੂੰ ਇਹ ਵੀ ਪਤਾ ਹੋਣਾ ਵੀ ਤੁਹਾਨੂੰ ਗੁੜਤੀ ਗਿਣੇ ਦਿੱਤੀ ਤੁਸੀਂ ਕਹਿਣਾ ਮੈਨੂੰ ਚੰਗੀ ਤਰ੍ਹਾਂ ਯਾਦ ਆ ਉਦਣ ਭੂਆ ਜੀ ਸਾਡੇ ਸਾਡੀ ਮਾਸੀ ਦੇ ਨਾਲ ਆਏ ਸੀ ਚਮਚ ਉਹਨਾਂ ਦੇ ਕੋਲ ਚਾਂਦੀ ਦਾ ਸੀ ਉਦੋਂ ਘੜੀ ਤੇ 9:25 ਵਜੇ ਸੀ
0: ਹਾਂ
2: ਤੇ ਮੈਂ ਦੇਖ ਰਿਹਾ ਸੀਗਾ ਵੀ ਇਹ ਕਦੋਂ ਜਾਣ ਤੇ ਆ ਨਰਸ ਆ ਕੇ ਮੈਨੂੰ ਦਵਾਈ ਦੇਵੇ
0: ਨਹੀਂ ਨਹੀਂ ਨਹੀਂ ਭਾਜੀ ਇਹ ਤਾਂ 100% ਹੈ ਉਦੋਂ ਮੈਂ ਫਸਟ ਕਲਾਸ 'ਚ ਪੜ੍ਹਦਾ ਸੀ ਕਿਉਂਕਿ ਜਦੋਂ ਆਪਾਂ ਸ਼ਹਿਰ ਆ ਗਏ ਸੀ ਨਾ ਮੈਂ ਸੈਕਿੰਡ ਕਲਾਸ 'ਚ ਐਡਮਿਸ਼ਨ ਲਈ ਸੀ ਠੀਕ ਹੈ ਤੇ ਇਹ ਜਿਹੜੀ ਫੋਟੋ ਦੀ ਗੱਲ ਮੈਂ ਕਰ ਲੱਗਾ ਨਾ ਇਹ ਮੇਰੇ ਪਿੰਡ ਦੀ ਫੋਟੋ ਹੈ ਯਾਨੀ ਕਿ ਮੈਂ ਪਹਿਲੀ ਕਲਾਸ ਤੱਕ ਤਾਂ ਹੋਵਾਂਗਾ ਹੀ ਨਾ ਫੇਰ ਹੀ ਦੂਜੀ ਤੋਂ
2: ਪਹਿਲੇ ਤੋਂ ਪਹਿਲਾਂ ਜਿੰਨੀਆਂ ਕਲਾਸਾਂ ਸੀਗੀਆਂ
0: ਕੁਝ ਵੀ ਹੋ ਸਕਦਾ
2: ਸਾਰੀਆਂ ਤੁਸੀਂ ਪਿੰਡ 'ਚ ਪੜ੍ਹੀਆਂ ਨੇ ਜਿੰਨੀ ਪੜ੍ਹਾਈ ਸੀਗੀ ਪਹਿਲੀ ਤੋਂ ਪਹਿਲਾਂ ਮੁਕਮਾਲ ਹੀ ਕਰਤਾ ਭਾਜੀ
0: ਤੁਸੀਂ ਤੇ ਪਹਿਲੀ ਬਸ
2: ਇਹ ਤਾਂ ਤਰੱਕੀ ਕਰਕੇ ਆਏ ਹੋ
0: ਤਰੱਕੀ ਹਾਲ ਆ ਹੋਰ ਕੀ
2: ਮੈਂ ਪੱਕੇ ਹੋ ਕੇ ਆਏ ਸੀਗੇ
0: ਮੈਂ ਕਹਿੰਦਾ ਕਿਉਂਕਿ ਉੱਥੇ ਸਕੂਲ ਆਪਣਾ ਅੰਗਰੇਜ਼ੀ ਆ ਗਿਆ ਸੀ ਨਾ ਉੱਥੇ ਪਰ ਆਪਣਾ ਪੂਰਾ ਆਪਣੇ
2: ਆਪ ਪਿੰਡ ਦੇ ਸਕੂਲ ਚੋਂ
0: ਸੀ ਹਾਂ
2: ਤੁਸੀਂ ਦੇਖੋ ਨਰਸਰੀ ਪੜ੍ਹੀ
0: ਓਏ ਹੋਏ ਹੋਏ ਹੋਏ
2: ਤੁਸੀਂ ਆਪਣੀ ਪਹਿਲੀ ਜਮਾਤ ਪੜ੍ਹੀ
0: ਹਾਂ ਸਹੀ ਗੱਲ ਆ
2: ਫੇਰ ਆਏ ਤੁਸੀਂ ਮਤਲਬ
0: ਭਾਜੀ ਸ਼ੁਕਰ ਆ ਉਦੋਂ ਨਰਸਰੀ ਤਾਂ ਪਹਿਲੀ ਹੁੰਦੀ ਸੀ ਅੱਜ ਕੱਲ੍ਹ ਤੇ LKG UKG ਫਲਾਣਾ ਕੇਜੀ
2: ਬੜੇ ਵਿੱਚ ਹੋਣ ਲੱਗ ਪਿਆ ਉਹ ਪੈਸੇ ਕੱਢ ਕੇ ਕਰਨ ਦਾ
0: ਕਿਹੜੀਆਂ ਕਿਹੜੀਆਂ ਕੇਜੀਆਂ ਆ ਗਈਆਂ ਉਦੋਂ ਪਹਿਲਾਂ ਨਰਸਰੀ ਤੇ ਫਸਟ ਸਿੱਧਾ ਸਿੱਧਾ ਨਾ
2: ਬਸ ਬਸ ਬਸ
0: ਤੇ ਹਾਂ ਮੈਂ ਕੀ ਕਹਿ ਰਿਹਾ ਸੀ ਉਦੋਂ ਨਾ ਸਾਡੇ ਉੱਥੇ ਆਏ ਫੋਟੋ ਖਿੱਚਣ ਠੀਕ ਹੈ ਉਹ ਹੁਣ ਮੈਨੂੰ ਫੋਟੋ ਲੱਭਣ ਦੀ ਡਈ ਮੇਰੇ ਕੋਲ ਹੈਗੀ ਸੀ ਫੋਟੋ ਉਹ ਨਾ ਸਾਰੇ ਬੱਚੇ ਐ ਮੈਨੂੰ ਪਤਾ ਨੀ ਕੀ ਹੋਇਆ ਮੈਂ ਨਾ ਅੱਗੇ ਜਾ ਕੇ ਨਾ ਐਂ ਕਰਕੇ ਹੱਥ ਕਰਕੇ ਫੋਟੋ ਖਿਚਾਤੀ ਸਾਰਿਆਂ ਨੂੰ ਐਂ ਪਿੱਛੇ ਕੀਤਾ ਤੇ ਆਪ ਐ ਅੱਗੇ ਤੇ ਉਹਨੇ ਖਿੱਚ ਵੀ ਦਿੱਤੀ ਉਹ ਫੋਟੋ
2: ਉਹ ਹੈਗੀ
0: ਉਹ ਹਲੇ ਵੀ ਮੇਰੇ ਕੋਲ ਹੈਗੀ ਪਰ ਹੁਣ ਯਾਦ ਨੀ ਆ ਕਿੱਥੇ ਆ ਉਹ ਇੰਨੀ ਘੈਂਟ ਆ ਨਾ ਫੋਟੋ ਮੇਰੀ ਜੇ ਕਿਤੇ ਲੱਭ ਜਾਂਦੀ ਹੈ ਨਾ ਮੈਂ ਅੱਜ ਹੀ ਸੋਸ਼ਲ ਮੀਡੀਆ ਤੇ ਪਾਦਾ
2: ਮੈਂ ਭਾਜੀ ਮੈਮਰੀ ਵਧਾਉਣ ਦੀ ਦਵਾਈ ਖਾਣ ਲੱਗ ਪਿਆ
0: ਹਾਂ
2: ਉਹ ਮੇਰੇ ਯਾਦ ਨੀ ਮੈਂ ਰੱਖੀ ਕਿੱਥੇ ਆ ਮੇਰੇ ਯਾਦ ਨੀ ਆ ਰਹੀ ਰੱਖੀ ਕਿੱਥੇ
0: ਯਾਦ ਜੇ ਯਾਦ ਹੀ ਆ ਗਈ ਇਹ ਨੀ ਪਤਾ ਹੁਣ ਕਿੰਨੀ ਖੜੀ ਆ
2: टाइटल की सीगा 30,000 रुपए कमान खबर पढ़ूंगा 30,000 रुपए कमान आला जेंजी थार देख के बॉस होंडा सिटी ले आया अगले दिन जेंजी रोंज रेवर रेंज रोवर ले
0: आया लैके आंदी आ
2: थले वाली
0: चलो जी खबर लो जी।
2: ਇਹਦਾ ਐਂ ਲੱਗਦਾ ਕਿ ਚਾਈਨੀਜ਼ ਮਿਊਜ਼ਿਕ ਆ ਦੇ ਰਹੇ
0: ਤੇ ਉਹ ਜਿਹੜਾ ਜਲਰਾਸ਼ ਤੇ ਝਮਟਾ ਜਿਹਾ ਵੱਜਦਾ ਉਹੀ ਚਾਈਨੀਜ਼ ਲੱਗਦਾ ਜਿੱਦਾਂ ਕਿ ਤੁਹਾਨੂੰ ਭਗਤੀ ਸ਼ੁਰੂ ਹੋਣ ਲੱਗੀ ਹੁੰਦੀ ਆ ਜਿੱਦਾਂ ਉਹ ਨਹੀਂ ਹੁੰਦੇ ਮੰਦਰਾ ਜਿਹਾ ਐਂ ਵੱਜ ਛੋਈ
2: ਪਿਆਰਾ ਸਜਾ ਹੈ ਦਰਬਾਰ ਦਰਬਾਰੀ
0: ਜੈ ਮਾਤਾ ਦੀ
2: ਅੱਛਾ ਦਿੱਲੀ ਚ
0: ਹਾਂਜੀ
2: 30,000 ਰੁਪਏ ਦੀ ਸੈਲਰੀ ਪਾਉਣ ਵਾਲੇ ਇੱਕ ਜੈਨਜ਼ੀ ਗ੍ਰਾਫਿਕ ਡਿਜ਼ਾਈਨਰ ਨੂੰ ਥਾਰ ਗੱਡੀ ਤੋਂ ਆਫਿਸ ਜਾਂਦਾ ਦੇਖ ਕੇ ਉਸ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਨੇ ਖੁਦ ਹੀ ਛੋਟੀ ਛੋਟਾ ਮਹਿਸੂਸ ਹੋਣ ਲੱਗ ਪਿਆ ਉਹਨੂੰ
0: ਤੇ
2: ਉਹਨੇ ਆਪਣੀ ਅਲਟੋ ਵੇਚ ਕੇ ਅਗਲੇ ਦਿਨ ਹੋਂਡਾ ਸਿਟੀ ਲਿਆਂਦੀ
0: ਓਏ ਹੋਏ ਹੋਏ ਹੋਏ
2: ਵੀ ਮੇਰਾ ਇੰਪਲੋਇਰ ਥਾਰ ਚਾਹੁੰਦਾ ਤੇ ਮੈਂ ਹੋਂਡਾ ਸਿਟੀ
0: ਜਾ ਹਾਂ ਠੀਕ ਹੈ
2: ਤੇ ਉਹ ਇੰਪਲੋਇਰ ਨੇ ਜਦੋਂ ਦੇਖਿਆ ਵੀ ਮੇਰਾ ਬੌਸ ਹੋਂਡਾ ਸਿਟੀ ਜਾਂਦਾ ਉਹਨੇ ਅਗਲੇ ਦਿਨ ਫਿਰ ਰੇਂਜ ਰੋਵਰ ਲਿਆਂਦੀ
0: ਬਕਾਇਦਾ
2: ਇਹ ਰੈਡਿਟ ਨੇ ਪਾਈ ਹੋਈ ਹੈ ਇਹ ਆਪਣੀ
0: ਅੱਛਾ
2: ਪੋਸਟ
0: ਯਾਨੀ ਕਿ ਇਹ ਮਤਲਬ ਖਾਸ ਖਬਰ ਹੈ ਕੋਈ ਇਹ ਫਿਰ ਹੋ ਸਕਦਾ ਆਪਣੇ ਪਾਪਾ ਦੇ ਮਾਲੇ ਪਾਪੇ ਦੇ ਲੈ ਲਿਆਉਣ ਪੈਸੇ 30,000 ਵਿੱਚ ਤੇ ਕੋਈ ਆ ਨਹੀਂ ਸਕਦੀ ਗੱਡੀ
2: ਪਰ ਮੈਂ ਇਹ ਹੈਰਾਨ ਹੈ ਵੀ ਮਾਲਕ ਨੇ ਹੋਂਡਾ ਸਿਟੀ ਲਈ ਸੀ ਅਲਟੋ ਤੇ ਆ ਰਿਹਾ ਸੀਗਾ ਤੁਸੀਂ ਇਹ ਛੱਡੋ ਵੀ ਉਹਨੇ ਥਾਰ ਲੈ ਲਈ ਪਹਿਲੇ ਦਿਨ ਮਾਲਕ ਅਲਟੋ ਚ ਆ ਰਿਹਾ ਸੀ
0: ਚਲੋ ਮਾਲਕ ਫਿਰ ਵੀ ਚਲੋ ਠੀਕ ਹੈ ਪੈਸੇ ਬਚਾ ਰਿਹਾ ਸੀ ਪਰ ਦੇਖੋ ਦੇਖੀ ਜੀ ਦੇਖੋ ਦੋਨਾਂ ਨੇ ਪੈਸੇ ਖਰਚਦੇ ਆ ਅਗਲੇ ਵੀਕ ਤੁਸੀਂ ਨਿਊਜ਼ ਦੋਗੇ ਉਹ ਜਿਹਨੇ ਰੇਂਜ ਰੋਵਰ ਲਈ ਸੀ ਉਹਨੇ ਉਹ ਲੈ ਲਈ ਆ ਉਹਨੇ ਉਹ ਲੈ ਲਈ ਆ
2: ਅਗਲੇ ਵੀਕ ਮੈਂ ਨਿਊਜ਼ ਦਊਂਗਾ ਉਹ ਜਿਹਨੇ ਰੇਂਜ ਰੋਵਰ ਲਈ ਸੀ ਨਾ ਹੁਣ ਤਾਂ ਕੰਪਨੀ ਚੋਂ ਕੱਢਤਾ
0: ਉਹ ਰੋਡ ਤੇ ਆ ਗਿਆ
2: ਕੰਪਨੀ ਨੀ ਹੁਣ ਚੱਲਦੀ ਭਰਾਵਾ ਜਿੰਨੇ ਪੈਸੇ ਸੀਗੇ ਮੈਂ ਤੈਨੂੰ ਸੈਲਰੀ ਦੇਣੀ ਸੀ ਉਹਨੇ ਦੀ ਤਾਂ ਮੈਂ ਆਪਣੀ ਹੋਂਡਾ ਸਿਟੀ ਲਿਆਂਦੀ
0: ਨਹੀਂ ਸਹੀ ਚਲੋ ਕੋਈ ਨੀ ਆ ਪਰ ਇਹ ਆ ਵੀ ਕਿਸੇ ਨੂੰ ਵੇਖ ਵੇਖ ਕੇ ਨਾ ਤੁਸੀਂ ਇਹ ਨਾ ਕਹੋ ਵੀ ਉਹਨੇ ਆਹ ਚੀਜ਼ ਕੀਤੀ ਆ ਤੇ ਆਪਾਂ ਵੀ ਉਹ ਚੀਜ਼
2: ਆਹ ਕੀ ਲਿਖਿਆ ਤੁਹਾਡੀ ਟੀ ਸ਼ਰਟ ਤੇ
0: ਕੋਬਾ
2: ਉਹ ਕਿਹੜੀ ਸੀਗੀ ਉਹ ਫਿਲਮ ਉਹ ਭਾਜੀ ਜਿਹਦੇ ਚ ਉਹ ਸਾਰੇ ਚਪੈਂਜੀ ਜੇ ਹੁੰਦੇ ਨੇ ਪਲੈਨਟ ਆਫ ਏਪਸ
0: ਪਲੈਨਟ ਆਫ
2: ਉਹ ਚ ਜਿਹੜਾ ਬੋਲਦਾ ਹੁੰਦਾ ਉਹਦਾ ਨਾਂ ਹੁੰਦਾ ਨਾ
0: ਕੋਬਾ
2: ਮਿਰਜ਼ਾਪੁਰ ਕਿਉਂ ਗਏ ਸੀ ਮੈਨੂੰ ਇਹ ਦੱਸੋ ਪਹਿਲਾਂ
0: ਨਹੀਂ ਮਿਰਜ਼ਾਪੁਰ ਤਾਂ ਆਪਣੀ ਯਾਰਾਂ
2: ਬੇਲੀ ਮਜਬੂਰੀ ਕੀ ਸੀਗੀ ਤੁਹਾਡੀ ਮੈਂ ਮਿਰਜ਼ਾਪੁਰ ਹੀ ਦੇਖਣ ਜਾਣੀ
0: ਨਹੀਂ ਉਹ ਤਾਂ ਜਦੋਂ ਕੀ ਹੁੰਦਾ ਜਦੋਂ ਯਾਰ ਬੇਲੀ
2: ਤੁਸੀਂ ਇੱਕ ਹਫਤੇ ਚ ਮਤਲਬ ਫਰਾਈਡੇ ਨੂੰ ਬੋਲ ਭਾਵੇਂ ਨਾ ਬੋਲ ਦੇਖੀ ਉਹ ਤੋਂ ਅਗਲੇ ਫਰਾਈਡੇ ਮਿਰਜ਼ਾਪੁਰ ਦੇਖ
0: ਹਾਂ ਦੋਨੋਂ ਉਲਟੀਆਂ
2: ਟੇਸਟ ਵੀ ਹੁੰਦਾ ਹੁੰਦਾ
0: ਮੈਂ ਕਹਿੰਦਾ ਦੋਵੇਂ ਉਲਟੀ ਆ ਨਹੀਂ ਦੋਨੋਂ ਉਲਟੀਆਂ ਦਾ ਮਤਲਬ ਉਹ ਉਲਟੀ ਨਹੀਂ ਦੋਨੋਂ ਮਤਲਬ ਦੂਜੀਆਂ ਫਿਲਮਾਂ ਆਪੋਜ਼ਿਟ ਪਈ ਇੱਕ ਲੜਾਈ ਵਾਲੀ ਆ ਇੱਕ ਉਹ ਹੈ ਭਾਜੀ ਉਹ ਤੇ ਦੇਖੀ ਸੀ ਮੈਂ ਚਲੋ ਆਪਣੇ ਨਹੀਂ ਉਹ ਆਪਾਂ ਕਿੱਦਾਂ ਨਾ ਦੇਖੀ ਸੀ
2: ਬੋਲ ਭਾਵੇਂ ਨਾ ਬੋਲ ਤੁਸੀਂ ਕਿ ਮੈਂ ਮਜਬੂਰੀ ਚ ਦੇਖੀ
0: ਨਹੀਂ ਨਹੀਂ ਉਹ
2: ਪਰ ਚੰਗੀ ਲੱਗੀ ਸੀ
0: ਮੈਂ ਨੀਤੂ ਨਾ ਦੇਖੀ ਸੀ
2: ਨਹੀਂ ਨਹੀਂ ਸਰ ਕੱਲੇ ਹੀ ਗਏ ਸੀ ਆਪਾਂ
0: ਅੱਛਾ ਅਸੀਂ ਤੋਂ ਵੀ ਗਏ ਅੱਛਾ ਉਹ
2: ਆਪਾਂ
0: ਅਸੀਂ ਗਏ ਸੀ ਨਾ ਅੱਛਾ ਨੀਤੂ ਤਾਂ ਇੰਡੀਆ ਗਈ ਸੀ ਉਦੋਂ ਭਾਈ ਉਹ ਕੀ ਸੀ ਉਹ ਵੀ ਚਲੋ ਵਧੀਆ ਸੀ ਉਹ ਫੈਮਿਲੀ ਵਾਲੀ ਨਾ ਪਰ ਜਿਹੜੀ ਦੂਜੀ ਹੈ ਤੇ ਯਾਰ ਬੇਲੀ ਕਹਿੰਦੇ ਆਜੋ ਮੈਂ ਕਿਹਾ ਚਲੋ ਆਜੋ ਕਹਿੰਦੇ ਕੁਝ ਲੈ ਕੇ ਵੀ ਆਵਾਂਗੇ ਕੋਈ ਨੀ ਆਜੋ ਮੈਂ ਫਿਰ ਉਸੇ ਕਰਕੇ ਗਿਆ ਸੀ ਮੈਂ ਕਿਹਾ ਇੰਜੋਇਮੈਂਟ ਕਰਨਾ ਫਲ ਕਰਨਾ ਹੋਰ ਕੀ ਹੈ
2: ਭਾਈ
0: ਕਰਨਾ ਚਾਹੀਦਾ ਯਾਰ ਇਹਦਾ ਨਹੀਂ ਹੈ
2: ਮੈਂ ਮੈਂ ਸਿਰਫ ਔਨ ਏਅਰ ਦੱਸਣਾ ਚਾਹੁੰਦਾ ਸੀਗਾ ਵੀ ਤੁਸੀਂ ਰੁਕ ਜਾਓ ਮੈਂ ਗਾਣਾ ਚਲਾ ਦਵਾਂ ਬਾਅਦ ਚ ਚਲਾ ਲਿਓ ਤੁਸੀਂ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀਗਾ ਕਿ ਤੁਸੀਂ ਫਨ ਕਰ ਰਹੇ ਹੋ
0: ਕੀ ਕਰੀਏ ਬਾਈ ਕਰ ਨਾ ਕਰੋ ਦੱਸ ਜੇ ਤੁਸੀਂ ਲਾ ਦੋ ਨਜ਼ਰ ਮੇਰੇ ਫਲ ਤੇ ਦੱਸ ਸੱਪ ਵਾਲਾ ਫਲ ਜਿਹੜਾ ਮੈਂ ਕਰਦਾ ਪਿਆ
2: ਸੁਣੋ
0: ਇਹ ਕਿਹੜਾ ਅੱਜ ਬਾਈ ਚੱਕਵੇ ਚੱਕਵੇ ਆ ਤੁਹਾਡੇ
2: ਨਹੀਂ ਅੱਜ ਇੱਕ ਸਿਰਫ ਪਹਿਲੇ ਗਾਣੇ ਨੂੰ ਛੱਡ ਕੇ ਬਾਕੀ ਸਾਰੇ ਗਾਣੇ ਇੱਕੋ ਹੀ ਮਿਊਜ਼ਿਕ ਡਾਇਰੈਕਟਰ ਦੇ
0: ਓਕੇ
2: ਤੁਹਾਨੂੰ ਫਲੇਵਰ ਵੀ ਪਤਾ ਲੱਗੂ
0: ਵੈਰੀ ਗੁੱਡ

0: ਹੁਣ ਲੱਗ ਗਿਆ ਪਤਾ ਗਜ਼ਰ ਕੀ ਹੁੰਦਾ
1: ਗਜ਼ਰ
0: ਹੁੰਦਾ ਅਲਾਰਮ
1: ਅਲਾਰਮ ਮਤਲਬ ਜਿੱਦਾਂ ਕੋਈ
0: ਜਿਹੜੀ ਵੀ ਚੀਜ਼ ਸਿਗਨਲ ਦੇਵੇ
1: ਮਤਲਬ ਅੱਖਾਂ ਦਾ ਅਲਾਰਮ ਅੱਖਾਂ ਦਾ ਇਸ਼ਾਰਾ ਵੀ ਹੋ ਸਕਦਾ ਗਜ਼ਰ
0: ਨਹੀਂ ਸਿਗਨਲ ਬੈਲ
1: ਬੈਲ ਵਜੇ
0: ਟ੍ਰੇਨ ਟ੍ਰੇਨ ਵਜਣੀ ਚਾਹੀਦੀ
1: ਠੀਕ ਆ
0: ਜਿਵੇਂ ਉਹ ਫੈਕਟਰੀ ਚ ਨੀ
1: ਫੈਕਟਰੀ ਵਿੱਚ ਵੀ ਸਾਡੇ ਫਿਰ ਤੁਸੀਂ ਕਹਿਣਾ ਅੰਮ੍ਰਿਤਸਰ ਸਾਡੇ ਅੰਮ੍ਰਿਤਸਰ ਚ ਨਾ ਅਲਾਰਮ ਵੱਜਦਾ ਹੁੰਦਾ ਸੀ ਉਹ ਰੋਜ਼ ਹੀ ਉੱਥੇ ਉਹ ਹੁੰਦੀ ਸ਼ੂਗਰ ਮਿਲ ਹੁੰਦੀ ਸੀ ਹਰ ਘੰਟੇ ਬਾਅਦ ਨਾ ਅਲਾਰਮ ਵੱਜਦਾ
0: ਹੁੰਦਾ
1: ਕਿਹੜਾ ਸਕੂਲ ਚ ਤੇ ਉਹ
0: ਸਪੈਸ਼ਲ
1: ਬੱਚੇ ਕਹਿੰਦੇ ਹੁੰਦੇ ਅੱਜ ਮੇਰੀ ਵਾਰੀ ਆ ਸਰ ਮੈਂ ਵਜਾਣਾ ਫਿਰ ਕਹਿੰਦੇ ਯਾਰ ਵਜਾਲਾ ਯਾਰ ਛੁੱਟੀ ਦੇ ਟਾਈਮ
0: ਸਾਡੀ ਜਿਹੜੀ ਉਹ ਹੁੰਦੀ ਸੀ ਨਾ ਫਿਰ ਆਂਟੀ
1: ਅੱਛਾ ਆਂਟੀ ਕੰਮ ਉਹ ਵੀ ਕਰਾਉਂਦੀ ਹੁੰਦੀ ਪਿਓ ਵੀ ਕਦੀ ਵਜਾਉਂਦੇ ਸੀ
0: ਤੇ ਉਹਨੇ ਫਿਰ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਰੱਖਤੀ ਸੀਗੀ ਥੋੜੀ ਜਿਹੜੀ ਸੀਗੀ
1: ਥੋੜੀ ਹਾਂ
0: ਬਈ ਇਹਨਾਂ ਨੇ ਹਟਣਾ ਨਹੀਂ ਹੈਗਾ
1: ਥੋੜੀ ਤੇ
0: ਸਾਡੇ ਉੱਥੇ ਕੰਸਟਰਕਸ਼ਨ ਹੋਣ ਲੱਗੀ ਸਕੂਲ ਚ
1: ਆਓ ਅਜਾ
0: ਅਸੀਂ ਇੱਟਾਂ ਦੇ ਨਾਲ ਵਜਾ
1: ਬ੍ਰੇਕਾਂ ਤੇ ਹਰ ਇੱਕ ਨੂੰ ਲੱਗਣੀਆਂ ਚਾਹੀਦੀਆਂ ਭਾਈ ਜਦੋਂ ਗੱਡੀ ਦੀਆਂ ਬ੍ਰੇਕਾਂ ਫੇਲ ਹੁੰਦੀਆਂ ਹੁਣ ਸਾਰੇ ਕਹਿੰਦੇ
0: ਇੰਸ਼ੋਰੈਂਸ ਕਰਾਓ ਸਰ ਇੰਸ਼ੋਰੈਂਸ
1: ਨਹੀਂ ਨਹੀਂ ਨਹੀਂ ਮਤਲਬ ਫਿਲਮਾਂ ਚ ਦਿਖਾਇਆ ਜਾਂਦਾ ਹੋ ਇਸਕੀ ਬ੍ਰੇਕ ਫੇਲ ਹੋ ਗਈ ਹੋ ਫਿਰ ਐਕਸੀਡੈਂਟ ਹੋ ਜਾਂਦਾ ਭਾਈ ਤੁਸੀਂ ਬ੍ਰੇਕ ਫੇਲ ਹੋ ਗਈ ਆ ਰੇਸ ਹਟਾ ਦੋ ਤੇ ਹੌਲੀ ਹੌਲੀ ਆਪੇ ਗੱਡੀ ਖੜੀ ਜਾਏਗੀ ਕਿਤੇ ਨਾ ਕਿਤੇ
0: ਇਹ ਵੀ ਗੱਲ
1: ਮਤਲਬ ਕਿਉਂ ਐਕਸੀਡੈਂਟ ਕਿਉਂ ਹੋਣਾ
0: ਪਰ ਉਹ ਉਦੋਂ ਹੁੰਦੇ ਨੇ ਉਹ ਕਿਸੇ ਨੇ ਸਿਆਣਾ ਕਨਸੈਪਟ ਦਿੱਤਾ ਹੋਣਾ ਉਹ ਜਿਵੇਂ ਹੁਣ ਜੇ ਮੰਨ ਲਓ 80 ਤੇ 100 ਤੇ ਗੱਡੀ ਚੱਲਦੀ ਹੈ ਨਾ
1: ਜੀ ਠੀਕ ਹੈ
0: ਉਹਨੂੰ ਹੌਲੀ ਆਉਣ ਦੇ ਲਈ ਤਾਂ ਬ੍ਰੇਕ ਚਾਹੀਦੀ ਹੈ ਪਰ ਉੱਥੇ ਹੀ ਐਟ ਦੀ ਸੇਮ ਟਾਈਮ ਤੁਸੀਂ ਕਰਵ ਵਾਲੀ ਰੋਡ ਦੇ ਉੱਤੇ ਚਲਾ ਰਹੇ ਹੌਲੀ ਵੀ ਨਹੀਂ ਹੋਈ ਹੈਗੀ ਤੇ ਬ੍ਰੇਕ ਵੀ ਫੇਲ ਹੈਗੇ ਤੇ ਉਨੀ ਦੇਰ ਦੇ ਵਿੱਚ
1: ਉਹ ਕੋਈ ਪੰਗਾ ਹਾਂ ਪਰ ਇਹ ਵੀ ਜੇ ਕਿਤੇ ਬ੍ਰੇਕਾਂ ਫੇਲ ਹੋ ਜਾਣ
0: ਸੈਂਸ ਦੇ ਨਾਲ ਜੇ ਉਹ ਸੀਨ ਸ਼ੂਟ ਹੋਇਆ ਤਾਂ
1: ਹਾਂ
0: ਚਲੋ ਆਪਾਂ ਬ੍ਰੇਕ ਲੈਣੇ
1: ਆ ਲੋ ਜੀ ਲੋ ਲੈਣੀ ਬਣੀ ਹਾਂਜੀ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au
5: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ
6: ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਸੇਵਾ ਵਿੱਚ

0: ਭਾਜੀ ਇਹ ਵੀ ਮੇਰਾ ਫੇਵਰਟ ਗਾਣਾ ਸੀ ਔਰ ਇਹਦੇ ਵਿੱਚ ਮੈਂ ਤੈਨੂੰ ਖਬਰ ਦੱਸਦਾ
1: ਕਿਹੜਾ ਗਾਣਾ ਹੈ ਜਿਹੜਾ ਮੈਂ ਚਲਾਵਾਂ ਤੇ ਤੁਸੀਂ ਕਹੋ ਕਿ ਮੇਰਾ ਫੇਵਰਟ ਹੈ
0: ਇਹਦੇ ਵਿੱਚ ਨਾ
1: ਇਹ ਉੱਧਰ ਚੱਲਦੇ ਸੀਗੇ
0: ਕਿੱਧਰ
1: ਉਸ ਮੁਲਕ ਚ
0: ਯੁਗਾਂਡਾ ਚ
1: ਨਾ ਨਾ ਤੁਹਾਡੇ ਅੰਮ੍ਰਿਤਸਰ ਚ
0: ਅੰਮ੍ਰਿਤਸਰ ਹਾਂ ਉਦੋਂ ਚੱਲਦੇ ਸੀ ਏਦਾਂ ਦੀ ਹੈ
1: ਮੈਂ ਕਿਹਾ ਕਿਤੇ ਉੱਥੇ ਫਿਲਟਰ ਹੋ ਕੇ ਆਉਂਦੇ
0: ਹੋਣਗੇ ਗੱਲ ਨਾ ਲਾਗੇ ਲਾਗੇ ਤੇ ਹੈਗਾ ਆਪਣਾ ਬਾਰਡਰ ਇੱਕ ਤੇ ਹੈਗਾ ਵਾ ਭਾਜੀ ਏਦਾਂ
1: ਥੋੜੀ ਹਾਂ ਅੰਮ੍ਰਿਤਸਰ ਤੇ ਆ ਦਿੱਲੀ ਹੈ
0: ਦਿੱਲੀ ਹਾਂ ਹੋਰ ਕੀ
1: ਨਾਲ
0: ਨਾਲ ਹੀ ਪੈਦਲ ਹੀ ਚੱਲ ਜਾਈਦਾ ਬਸ ਹਾਂ ਅੱਛਾ ਹਾਂ ਇਹ ਨਿਊਜ਼ ਜਿੱਦਾਂ ਤੁਸੀਂ ਦੱਸਦੇ ਹੋ ਨਾ ਇਹਦੀ ਮੈਂ ਤੁਹਾਨੂੰ ਨਿਊਜ਼ ਦੱਸਦਾ ਇਹ
1: ਅੰਮ੍ਰਿਤਸਰ ਤੋਂ ਪੈਦਲ ਚੱਲ ਕੇ ਤੁਸੀਂ ਪਾਕਿਸਤਾਨ ਚੱਲ ਜਾਓਗੇ ਦਿੱਲੀ ਨਹੀਂ ਜਾਓਗੇ
0: ਸਹੀ ਗੱਲ ਹਾਂ ਇਹ ਗੱਲ ਹੈ ਹਾਂ ਕੋਈ ਨਹੀਂ ਉੱਧਰ ਹੀ ਚੱਲ ਜਾਵਾਂਗੇ ਫਿਰ ਹੋਰ ਕੀ ਹੈ ਤੇ ਇਹ ਜਿਹੜਾ ਗਾਣਾ ਹੈ ਨਾ
1: ਗੱਦਾਰ
0: ਦੇਖੋ ਕਿੱਥੇ ਕਿਹੜਾ ਸ਼ੋਅ ਹੁੰਦਾ ਵਾ ਕਿੱਧਰ ਲੈ ਕਿੱਧਰ ਪਾਸੇ ਲੈ ਜਾਂਦੇ ਆ ਯਾਰ ਭਾਈ ਜੀ ਕੀ ਹੈ ਯਾਰ ਤੇ ਯਾਰ ਕਿਤੇ ਇੰਡੀਆ ਪਾਕਿਸਤਾਨ ਕਰਵਾ ਤਾ
1: ਅਸ਼ਰਫ ਅਲੀ ਅਸ਼ਰਫ ਅਲੀ ਹਿੰਦੁਸਤਾਨ ਜ਼ਿੰਦਾਬਾਦ
0: ਹਾਂ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਨਲਕਾ ਪੁੱਟੋ
1: ਨਲਕਾ ਪੁੱਟੋ
0: ਨਹੀਂ ਨਲਕਾ ਨਲਕਾ ਪੁੱਟੋ ਨਲਕਾ ਵੀ ਤੇ ਪੁੱਟਣਾ ਨਾ ਬਾਅਦ ਚ ਬਾਬਾ
1: ਅੱਛਾ ਮੈਂ ਕਿਤੇ ਉਹ ਤੁਹਾਡੇ ਚ ਸਾਊਥ ਇੰਡੀਅਨ ਆ ਗਿਆ
0: ਅੱਛਾ
1: ਕਹਿੰਦਾ ਮੈਨੂੰ ਤਮਿਲ ਆਉਂਦੀ ਹੈ ਕਹਿੰਦਾ ਬੋਲ ਕੇ ਦਿਖਾ ਕਹਿੰਦਾ
0: ਛੱਡ
1: ਕੇ ਅਸੀਂ ਨਾ ਹਾਂਜੀ ਟੀਵੀ ਸ਼ੁਰੂ ਕਰੀ
0: ਆਪਾਂ ਕੁਝ ਨਾ ਕੁਝ
1: ਕਰੀਏ ਇਸ ਸ਼ੋ ਦੇ
0: ਮਤਲਬ ਕੁਝ ਲਾਈਵ ਕਰੀਏ ਹਾਂ
1: ਜਦੋਂ ਇਹਦੀਆਂ ਹਰਕਤਾਂ
0: ਲਾਈਵ ਸ਼ੁਰੂ ਕੀਤਾ ਉਹਦੇ ਸਾਨੂੰ ਕੋਈ ਗੱਲਾਂ ਨੀ ਹੋਣੀਆਂ ਦੇਖਿਓ
1: ਉਡਾਦੀਆਂ ਨੇ
0: ਤੁਸੀਂ ਭਾਜੀ ਦੇਖੋ ਮੇਰੀ ਨਿਊਜ਼ ਨੀ ਪੂਰੀ ਹੋ ਦਿੱਤੀ
1: ਭਾਜੀ
0: ਇਹ ਜਿਹੜਾ ਗਾਣਾ ਸੀ ਨਾ ਇਹ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਐਂਟਰੀ ਦਾ ਗਾਣਾ ਸੌਂਗ ਸੀ ਸਭ ਤੋਂ ਪਹਿਲਾਂ ਇਹ ਆਇਆ ਸੀ
1: ਦੀਵਾਨਾ ਹਾਂ ਉਹਦੀ ਪਹਿਲੀ ਫਿਲਮ
0: ਐਂਟਰੀ ਗਾਣਾ
1: ਔਰ ਫਿਲਮ ਚ ਵੀ ਐਂਟਰੀ
0: ਉਦੋਂ ਇਸ ਗਾਣੇ ਤੋਂ ਉਹਦੀ ਐਂਟਰੀ ਹੁੰਦੀ ਆ
1: ਪਰ ਦੀਵਾਨਾ ਉਹਦੀ ਪਹਿਲੀ ਹਾਂ ਦੀਵਾਨਾ
0: ਨਹੀਂ ਉਹੀ
1: ਰਿਸ਼ੀ ਕਪੂਰ ਵਾਲੀ ਨਾ
0: ਜਦੋਂ ਰਿਸ਼ੀ ਕਪੂਰ ਮਰ ਜਾਂਦਾ
1: ਤੁਮੇ ਪਿਆਰ
0: ਹੁਣ ਯਾਦ ਭੁੱਲ ਗਿਆ ਮੈਂ ਕਿੰਨਾ ਪੁਰਾਣਾ
1: ਨੀ ਫੌਜੀ ਕਦੇ
0: ਫੌਜੀ ਇੱਕ ਵਾਰੀ ਵੈਸੇ ਵੇਖਿਆ ਇੱਕ ਵਾਰੀ ਇੰਨਾ ਜਿਆਦਾ ਨੀ ਦੇਖਿਆ
1: ਅੰਮ੍ਰਿਤਸਰ ਦੇ ਤਾਂ ਲਾਗੇ ਫੌਜੀ ਬਾਰਡਰ ਤੇ
0: ਭਾਜੀ ਜਦੋਂ ਮੈਨੂੰ ਹਲੇ ਤੱਕ ਯਾਦ ਹੈ ਜਦੋਂ ਏਦਾਂ ਲੜਾਈਆਂ ਲੜੀਆਂ ਦਾ ਮਾਹੌਲ ਨਹੀਂ ਹੁੰਦਾ ਉਦੋਂ ਸਾਡੇ ਘਰ ਦੇ ਲਾਗੋ ਦੀ ਏਦਾਂ ਫੌਜੀ
1: ਡਰਾਮਾ ਜਿਹਾ ਹੋਇਆ ਸੀਗਾ ਇਹਨਾਂ ਨੇ ਹੁਣ ਕੀਤਾ ਸੀਗਾ ਉਦੋਂ ਵੀ ਆਏ ਸੀਗੇ ਫੌਜੀ
0: ਹੁਣ ਕਿਹੜਾ ਕੀਤਾ ਸੀ
1: ਆ ਡਰਾਮਾ ਕੀਤਾ ਨੀ ਸੀ ਇੰਡੀਆ ਪਾਕਿਸਤਾਨ ਦੋਹਾਂ ਨੇ ਹੁਣ
0: ਨਹੀਂ
1: ਪਿਛਲੇ ਸਾਲ ਨਕਲੀ ਲੜਾਈ ਕੀਤੀ
0: ਡਰਾਮੇ
1: ਤੋਂ ਯਾਦ ਆਈ ਗੱਲ ਕਿ ਚਾਈਨਾ ਦੀ ਇੱਕ ਅਗਲੀ ਖਬਰ ਹੈਗੀ
0: ਡਰਾਮਾ ਕੁਈਨ
1: ਨਹੀਂ ਨਹੀਂ ਖਬਰ ਬੜੀ ਘੈਂਟ
0: ਖਬਰ ਬੜੀ
1: ਐਂਟਰਪ੍ਰੀਨਿਓਰ ਦੀਆਂ ਖਬਰਾਂ ਸੁਣਾਈਆਂ ਸੀ ਨਾ
0: ਹੁਣ ਫੇਰ ਉਹ ਜੀ ਚੁਗਲੀਆਂ ਵਾਲੀ
1: ਨਾ ਇਹ ਹੈਗੀ ਹੈ AI ਦੇ ਨਾਲ ਜੁੜੀ ਹੋਈ
0: ਓਕੇ
1: ਸੋ AI
0: ਹੋ ਗਈ
1: ਤੇ ਚਾਈਨਾ ਦੇ ਵਿੱਚ ਫੇਸ ਲਾਇਸੈਂਸਿੰਗ ਜਿਹੜੀ ਆ ਹੁਣ ਅੱਜ ਕੱਲ ਸਭ ਤੋਂ ਜ਼ਿਆਦਾ ਬਿਜ਼ਨਸ ਚੱਲ ਰਿਹਾ ਫੇਸ
0: ਲਾਇਸੈਂਸਿੰਗ
1: ਸੋ ਬੇਸਿਕਲੀ ਹੋ ਕੀ ਰਿਹਾ ਹੈ ਕਿ ਇਹਦੇ ਚ ਜਿਹੜਾ ਲੋਕਾਂ ਨੇ AI ਚੈਨਲ ਚਲਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ
0: ਹਾਂਜੀ
1: ਹਨਾ ਵੀ ਮੰਨ ਲਓ ਮੇਰਾ AI ਚੈਨਲ ਹੈ ਮੈਂ ਫੇਸਲੈਸ ਚੈਨਲ ਹੈ ਵੀ ਮੈਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ
0: ਠੀਕ ਹੈ
1: ਹਨਾ ਪਰ ਮੈਂ ਕੰਟੈਂਟ ਐਵਰੀ ਡੇ ਦੇਣਾ
0: ਹਾਂਜੀ
1: ਤਾਂ ਉਹਦੇ 'ਚ ਉਹ ਆਮ ਲੋਕਾਂ ਤੋਂ ਪੁੱਛਦੇ ਨੇ ਕਿ ਵੁੱਡ ਯੂ ਲਾਈਕ ਟੂ ਗਿਵ ਯੂਅਰ ਫੇਸ ਤੇ ਉਹ ਫੇਸ ਦੇ ਉੱਤੇ ਫਿਰ ਉਹ AI ਪੂਰਾ ਦਾ ਪੂਰਾ ਉਸੇ ਹੀ ਫੇਸ ਨੂੰ ਲੈ ਕੇ ਪੂਰਾ ਦਾ ਪੂਰਾ ਚੈਨਲ ਘੜਿਆ ਜਾਊਗਾ ਤੁਸੀਂ ਨਹੀਂ ਹੈਗੇ
0: ਅੱਛਾ ਮਤਲਬ
1: ਉਹ ਵੀ ਨਹੀਂ ਹੈਗਾ ਹੈਗਾ AI ਹੈ ਬਟ ਫੇਸ ਤੁਹਾਡਾ ਯੂਜ਼ ਕਰ ਰਹੇ ਨੇ
0: ਫੇਸ ਪਰ ਇੱਕ ਹੀ ਬੰਦੇ ਦਾ ਓਰੀਜਨਲ ਫੇਸ
1: ਇੱਕ ਫੇਸ ਦੀ ਕੀਮਤ 700-800 yen ਤੋਂ ਲੈ ਕੇ $1,000,000 ਕਮਾ ਚਾਹੇ ਕਰੋੜਾਂ ਕੱਲ ਨੂੰ ਤੁਸੀਂ ਕਲੇਮ ਨੀ ਲੈ
0: ਸਕਦੇ ਜਿੰਨੀ ਵਾਰੀ ਮਰਜ਼ੀ ਯੂਜ਼ ਕਰ ਲਓ ਉਹਨਾਂ ਨੇ ਇੱਕ ਵਾਰੀ ਤੁਹਾਨੂੰ ਪੈਸੇ ਦੇ ਤੇ ਵਨ ਟਾਈਮ ਇਨਵੈਸਟਮੈਂਟ ਕਰ ਦੀ ਤੁਹਾਡੇ ਤੇ ਉਸ ਤੋਂ
1: ਸ਼ੁਰੂਆਤ ਆਥੋਰਾਈਜ਼ੇਸ਼ਨ ਤੋਂ ਫੀਸ ਤੋਂ ਸ਼ੁਰੂ ਹੁੰਦੀ ਹੈ 50 yuan ਫੀਸ ਹੈ
0: ਠੀਕ ਹੈ
1: 50 yuan ਲਗਭਗ ਕਿੰਨੇ ਮੰਨ ਕੇ ਚੱਲੋ ਤੁਸੀਂ ਨਹੀਂ ਲਗਭਗ $15-20 ਆਸਟ੍ਰੇਲੀਅਨ ਡਾਲਰ
0: ਯਾਨੀ $15-20 ਦਾ ਤੁਹਾਨੂੰ ਸਟਾਰਟਿੰਗ ਦੇ ਠੀਕ ਹੈ
1: ਫਿਰ ਉਹ ਤੋਂ ਬਾਅਦ ਤੁਹਾਨੂੰ 10,000 90,000 yuan ਤੱਕ ਜਿਹੜੇ ਨੇ ਮਿਲ ਸਕਦੇ
2: ਨਹੀਂ ਨਹੀਂ ਪਰ ਤੁਸੀਂ ਤੇ ਪਹਿਲਾਂ ਹੋਰ ਕੋਈ ਰੇਟ ਦੱਸਿਆ ਸੀ ਮੈਂ
1: ਇਹ ਆਥੋਰਾਈਜ਼ੇਸ਼ਨ ਫੀਸ ਹੈ
2: ਉਹ ਕੀ ਹੁੰਦਾ ਮਤਲਬ
1: ਆਥੋਰਾਈਜ਼ ਮੈਂ ਆਥੋਰਾਈਜ਼ ਕਰਦਾ ਕਿ ਹਾਂ ਮੇਰਾ ਫੇਸ ਯੂਜ਼ ਕਰਨਾ ਸ਼ੁਰੂ ਕਰ ਉਹ ਤੋਂ ਬਾਅਦ ਜਿਵੇਂ ਜਿਵੇਂ ਚੈਨਲ ਵੱਧ ਗਿਆ ਤੇ ਫਿਰ ਤੁਹਾਡੀ ਡਿਪੈਂਡ ਕਰਦਾ ਕਿ ਤੁਹਾਡਾ ਫੇਸ ਉਸ ਦੇ ਉੱਤੇ ਕਿੰਨੀ ਕੁ ਉਹਨੂੰ ਫੀਡਬੈਕ ਆ ਰਹੀ ਹੈਗੀ ਤੇ ਉਹਦੇ ਅਕੋਰਡਿੰਗ ਤੁਹਾਨੂੰ ਉਹ ਫੀਸ ਫੇਰ ਦੇਣ ਲੱਗ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਪੇ ਨਹੀਂ ਕਰਨਾ
2: ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪ੍ਰੋਡਕਟ
1: ਚੈਨਲ ਚਲਾਉਣਾ ਚੈਨਲ ਚੱਲ ਗਿਆ ਉਹ ਤੋਂ ਬਾਅਦ ਫਿਰ ਉਹ ਤੁਹਾਨੂੰ ਫੀਸ ਦੇ
2: ਜਿਹੜੀ ਜਿਹੜਾ ਵੀ ਪ੍ਰੋਫਿਟ ਦੇ ਹਿਸਾਬ ਨਾਲ ਪਰ ਬਾਅਦ ਚੋ ਨਹੀਂ ਬਾਅਦ ਚੋ ਜਿੰਨਾ ਮਰਜ਼ੀ ਪ੍ਰੋਫਿਟ ਆਵੇ ਇੱਕ ਵਾਰੀ ਦੇਤਾ ਉਸ ਤੋਂ ਬਾਅਦ ਜੋ
1: ਉਹ ਤਾਂ ਤੈਅ ਹੋ ਜਾਣਾ ਨਾ ਕੰਟਰੈਕਟ ਦੇ ਵਿੱਚ ਵੀ ਆ ਮੇਰੀ $500 $500 ਆਥੋਰਾਈਜ਼ੇਸ਼ਨ ਫੀਸ ਹੈ ਉਹ ਤੋਂ ਬਾਅਦ ਮੈਂ 1,00,000 ਯੁਆਨ ਲਊਂਗਾ ਜਾਂ 10,000 ਯੁਆਨ
2: ਲਊਂਗਾ ਤੋਂ ਬਾਅਦ ਚੋ ਠੀਕ ਹੈ ਆਪਾਂ ਵੀ ਚਲੀਏ ਫਿਰ ਉੱਥੇ
1: ਚਾਈਨੀਜ਼ ਫੇਸ ਚਾਹੀਦਾ ਭਾਜੀ
2: ਅੱਛਾ
1: ਦੇਖੋ ਕਿ ਮੇਰਾ ਚਾਈਨੀਜ਼ ਫੇਸ ਬਣ ਗਿਆ
2: ਭਾਜੀ ਤੁਸੀਂ ਕਿਹਾ ਜੀ ਤੁਹਾਡਾ ਸਟੂਲ ਉਹ ਨੀ ਹੋਇਆ ਆਹ ਪੀਆ ਕਰੋ
1: ਫਾਈਬਰ ਪੀਆ ਕਰੋ
2: ਫਾਈਬਰ ਪਿਆ ਕੇ ਤੁਹਾਡਾ ਉਹ ਜਿਹੜਾ ਇਹ ਕਰਦੇ ਹੋ ਤੁਸੀਂ ਉਹ ਠੀਕ ਹੋ ਜਾਏਗਾ ਇਹ ਕਿੱਥੇ ਗਈ ਸੀ ਏ ਬੀ ਸੀ ਨਿਕਲ ਗਈ ਸੀ
1: ਜਵਾਕ ਨੇ ਸੁਸਾਈਡ ਕਰ ਲਿਆ ਸੀ ਛੱਤ ਦੇ ਨਾਲ ਲਟਕੇ ਜਿਹੜੇ ਹੋਸਟਲ ਦੇ ਵਿੱਚ ਉਹਨਾਂ ਦੇ ਯੂਨੀਵਰਸਿਟੀ ਦੇ ਹੋਸਟਲ ਚ ਕਮਰਿਆਂ ਦੇ ਵਿੱਚ ਜਿਹੜੇ ਪੱਖੇ ਲੱਗੇ ਹੁੰਦੇ ਨੇ ਹੁਣ ਆਈ ਆਈ ਟੀ ਮੁੰਬਈ ਨੇ ਸਾਰੇ ਕਮਰਿਆਂ ਚ ਹੋਸਟਲਾਂ ਦੇ ਵਿੱਚੋਂ ਛੱਤ ਵਾਲੇ ਪੱਖੇ ਕੱਢਤੇ ਨੇ
2: ਤੇ
1: ਉਹਨਾਂ ਨੇ ਪੈਡੈਸਟਲ ਫੈਨ ਪੂਰੇ ਮੁੰਬਈ ਕੈਂਪਸ ਦੇ ਵਿੱਚ ਦੇਣੇ ਸ਼ੁਰੂ ਕਰਤੇ ਵੀ ਆਹ ਆਹ ਜਿਹੜਾ ਫੈਨ ਆ ਆਹ ਖੜਾ ਕਰਕੇ ਇਹ ਕਮਰੇ ਚ
2: ਰੱਖੋ
1: ਵੀ ਕਾਂਟ ਗਿਵ ਯੂ
2: ਮਤਲਬ ਫਿਰ ਉਂਗਲਾਂ ਹੀ ਕੱਢ ਸਕਦੇ ਆ ਜਦੋਂ ਉਂਗਲਾਂ ਕੱਢਦੀ ਹੁੰਦੀ ਪਰ ਨਹੀਂ ਵੈ ਭਾਈ ਗੁੱਡ ਆਈਡੀਆ ਯਾਰ
1: ਗੁੱਡ ਆਈਡੀਆ
2: ਪਰ ਇਹ ਜੇ ਕਿਤੇ ਆਈ ਆਈ ਟੀ ਵਾਲੇ ਜਿਹੜੇ ਆ ਨਾ ਜੇ ਕਿਤੇ ਉਹ 3 ਇਡੀਅਟ ਫਿਲਮ ਦੇਖ ਲੈਂਦੇ ਨਾ ਉਹਨਾਂ ਨੇ ਉਹ ਤੋਂ ਬਾਅਦ ਵੀ ਕਰ ਦੇਣੇ ਸੀ
1: ਅੱਛਾ
2: ਤੁਹਾਨੂੰ ਯਾਦ ਆ 3 ਇਡੀਅਟ ਚ ਜਦੋਂ ਬੰਦਾ ਬੱਚਾ ਇੰਨਾ ਪਰੇਸ਼ਾਨ ਹੋ ਜਾਂਦਾ ਇੰਨਾ ਉੱਪਰ ਨਾ ਪ੍ਰੋਜੈਕਟ ਬਣਾਉਣ ਡਿਆ ਹੁੰਦਾ ਤੇ ਉਹ ਜਿਹੜਾ ਕੀ ਉਹ ਜਿਹੜਾ ਬੜੇ ਬੂਮਨ ਰਾਣੀ ਉਹ ਉਹਨਾਂ ਨੂੰ
1: ਬੂਮਨ ਰਾਣੀ
2: ਉਹੀ ਹੈ ਨਾ
1: ਬੂਮਨ ਰਾਣੀ
2: ਬੂਮਨ ਅੱਛਾ ਇਹ
1: ਜਿਵੇਂ ਬੂਮਨ ਹਾਲ ਹੈ
2: ਆ ਉਹ ਇਹ ਮੈਂ ਕਹਿ ਲੱਗਾ ਮੈਂ ਕਿ ਇਹਦੇ ਨਾਂ ਤੇ ਬਣਿਆ ਤੇ ਨਹੀਂ ਇਹ ਬੂਮਨ ਹਾਲ ਸਾਡਾ ਅੱਛਾ ਤੇ ਉਹ ਜਦੋਂ ਨਾ 3 ਇਡੀਅਟ ਵਿੱਚ ਉਹਨੂੰ ਦਿੰਦਾ ਨਹੀਂ ਹੈ ਪ੍ਰੋਜੈਕਟ ਨਾ
1: ਹਾਂਜੀ ਹਾਂਜੀ ਉਹ
2: ਬੜੀ ਮਿਹਨਤ ਕਰਦਾ ਤੇ
1: ਜਿਮੀ ਸ਼ੇਰਗਿੱਲ ਲੈ ਲੈਂਦੇ ਨਹੀਂ ਜਿਮੀ ਸ਼ੇਰਗਿੱਲ
2: ਨਹੀਂ ਨਹੀਂ ਨਹੀਂ ਜਿਮੀ ਸ਼ੇਰਗਿੱਲ ਨਹੀਂ ਜਿਮੀ ਸ਼ੇਰਗਿੱਲ
1: ਹੁੰਦਾ ਹੈ ਆਪਣਾ ਫੁਕਰੇ ਵਾਲਾ ਮੁੰਡਾ ਅਲੀ ਅਲੀ
2: ਅਮੀਰ ਖਾਨ ਹੀ ਬਣਾਉਂਦਾ ਉਹਦਾ ਪ੍ਰੋਜੈਕਟ ਉਹ ਨਾ ਉਹ ਹੁੰਦਾ ਜਿੱਦਾਂ ਵੀਡੀਓ ਬਣਾਉਣ ਵਾਲਾ
1: ਡਰੋਨ
2: ਬਣਾਉਣਾ ਜਦੋਂ ਫਿਰ ਡਰੋਨ ਉਹਦੇ ਉੱਥੇ
1: ਫਿਲਮ ਦੇਖੀ ਹੈ ਸਾਰਿਆਂ ਨੇ ਤੁਸੀਂ ਇਹੋ ਜਿਹੀ ਕਿਹੜੀ ਚੀਜ਼ ਦੱਸ ਰਹੇ ਹੋ
2: ਮੈਂ ਸਮਝਿਆ ਕਿਤੇ ਤੁਹਾਨੂੰ ਪਤਾ ਨਹੀਂ ਹੈ
1: ਨਹੀਂ ਮਤਲਬ 3 ਇਡੀਅਟ ਕਿਹਨੇ ਨਹੀਂ ਦੇਖੀ
2: ਠੀਕ ਹੈ ਮੈਂ 3-4 ਵਾਰੀ ਦੇਖੀ ਆ
1: ਤੁਸੀਂ ਇਹ ਫਿਲਮ ਦੀ ਜਦੋਂ ਸਟੋਰੀ ਦੱਸਦੇ ਹੋ ਨਾ ਫਿਰ ਉਹ 3 ਨਹੀਂ ਰਹਿੰਦੇ 4 ਹੋ ਜਾਂਦੇ
2: ਜਿਹੜਾ ਸੁਣਦਾ ਜਾਂ ਜਿਹੜਾ ਸੁਣਾਉਂਦਾ ਤੇ ਉਦੋਂ ਹੀ ਇਹ ਚੀਜ਼ ਹੋ ਜਾਣੀ ਚਾਹੀਦੀ ਸੀ ਪਰ ਨਹੀਂ ਫਿਰ ਵੀ ਚਲੋ ਬਹੁਤ ਵਧੀਆ ਵੀ ਇਹ ਪੱਖੇ ਜਿਹੜੇ ਆ ਥੱਲੇ ਲਾਤੇ ਆ ਕਿਉਂਕਿ ਹੋਰ ਵੀ ਜਿਹੜੇ ਕਾਲਜ ਆ ਉਹ ਵੀ ਏਦਾਂ ਕਰਨ ਇਹ ਕਿਉਂਕਿ ਇਹ ਚੀਜ਼ ਤੇ ਕਿਤੇ ਵੀ ਹੋ ਸਕਦੀ ਆ
1: ਠੀਕ ਹੈ
2: ਤੇ ਇਹ ਆਪਾਂ ਬਹੁਤ ਵਧੀਆ ਖਬਰ ਸੁਣਾਈ ਸੀ ਜੀ ਤੁਹਾਨੂੰ ਤੁਸੀਂ ਇੱਥੇ ਉਹ ਕਰ ਸਕਦੇ
1: ਹੋ ਆਪਾਂ ਪਿਛਲੀ ਵਾਰ ਜਿਹੜੀਆਂ ਹੋਟਲਸ ਦੱਸੇ ਸੀਗੇ ਹਨਾ ਫਲਾਈਟਸ ਦੱਸੀਆਂ ਸੀਗੀਆਂ ਐਤਕੀ ਵੀ ਕੁਝ ਦੱਸ ਦੇਣਾ
2: ਫਲਾਈਟ ਵਾਲੀ ਐਤਕੀ
1: ਬਾਰੇ ਅੱਜ ਦੇ ਦਿਨ ਨਾਲੇ ਇਵੈਂਟ ਦੱਸ ਦਈਏ।

0: ਓਕੇ
1: ਸਾਤ ਸਮੁੰਦਰ ਪਾਰ ਮੈਂ ਭਾਜੀ ਇੱਥੇ ਆ ਗਿਆ ਭਾਜੀ ਸੱਤ ਸਮੁੰਦਰ ਆਪਾਂ ਪਾਰ ਕਰਕੇ ਆਏ
2: ਸੱਤ ਸਮੁੰਦਰ ਪਾਰ ਤੁਹਾਨੂੰ ਮੈਂ ਦੁਨੀਆ ਦੀਆਂ ਅਲੱਗ ਅਲੱਗ ਥਾਵਾਂ ਤੇ ਲੈ ਕੇ ਜਾਣਾ ਗਾਣਾ ਕਿੰਨਾ ਵਧੀਆ ਫਿੱਟ ਹੋ ਗਿਆ
1: ਬਹੁਤ ਵਧੀਆ ਫਿੱਟ ਕਰਦਾ
2: ਸੋ ਲੋਨਲੀ ਪਲੈਨਟ ਸੁਣਿਆ ਤੁਸੀਂ ਉਹਦੇ ਤੇ ਆਉਂਦਾ ਹੁੰਦਾ ਸੀਗਾ ਨੈਸ਼ਨਲ ਜੋਗ੍ਰਾਫੀ ਦੇ ਉੱਤੇ ਆਉਂਦਾ ਹੁੰਦਾ ਸੀ ਨਾ ਲੋਨਲੀ ਪਲੈਨਟ ਕਰਕੇ
1: ਅੱਛਾ ਉੱਥੇ ਸ਼ੋਅ ਆਉਂਦਾ ਹੁੰਦਾ
2: ਤੁਸੀਂ ਕੋਈ ਵੀ ਸ਼ੋਅ ਦੇਖਿਆ ਡਿਸਕਵਰੀ ਤੇ ਜਾਂ ਨੈਸ਼ਨਲ ਜੋਗ੍ਰਾਫੀ ਦੇ
1: ਨਹੀਂ ਮੈਂ ਡਿਸਕਵਰੀ ਤੇ ਜਦੋਂ ਲਾਉਣਾ ਹੁੰਦਾ ਮੈਂ ਉਸ ਵੇਲੇ ਬੰਦ ਕਰ ਦਿੰਦਾ ਹੁੰਦਾ ਹਾਂ ਮੈਂ ਵਧੀਆ ਨਹੀਂ ਲੱਗਣ ਡਿਆ ਮੈਨੂੰ
2: ਲੋਨਲੀ ਪਲੈਨਟ ਨੇ ਦੱਸਿਆ ਕਿ ਦੁਨੀਆ ਦੀਆਂ ਟੋਪ 25 ਡੈਸਟੀਨੇਸ਼ਨ ਕਿੱਥੇ ਨੇ ਜਿੱਥੇ ਤੁਸੀਂ ਘੁੰਮਣ ਜਾ ਸਕਦੇ ਹੈ
1: ਉਹ ਵੈਰੀ ਗੁੱਡ
2: ਇੰਜੋਏ ਕਰ ਸਕਦੇ ਹੈ ਹੁਣ ਉਹਦੇ ਚ ਆਸਟ੍ਰੇਲੀਆ ਦੀਆਂ ਵੀ ਨੇ ਕੁਛ ਡੈਸਟੀਨੇਸ਼ਨ ਮਤਲਬ ਆਸਟ੍ਰੇਲੀਆ ਦੀ ਚੜ੍ਹਾਈ ਹੈ ਉਸ ਲਿਸਟ ਦੇ ਵਿੱਚ ਬਟ ਉਹਦੇ ਚ ਪਹਿਲੇ ਨੰਬਰ ਦੇ ਉੱਤੇ ਆਸਟ੍ਰੇਲੀਆ ਦੀ ਜਿਹੜੀ ਹੈਗੀ ਹੈ
1: ਹਾਂਜੀ
2: ਤੁਸੀਂ ਕਹੋਗੇ ਗੋਲਡ ਕੋਸਟ ਹੈ ਹਨਾ ਜਾਂ ਤੁਸੀਂ ਸਿਡਨੀ ਦੱਸ ਸਕਦੇ ਹੋ ਜਾਂ ਵੋਲੰਗੋਂਗ ਨਿਊਕਾਸਲ ਜਾਂ
1: ਸਹੀ ਗੱਲ ਹਾਂ
2: ਫ੍ਰੀਮੈਂਟਲ ਹੋ ਗਿਆ ਪਰਥ ਹੋ ਗਿਆ ਹਨਾ ਜਾਂ ਐਡੀਲੇਡ ਤਸਮੇਨੀਆ ਨੋ ਸਰ ਨੋ
1: ਕਿਹੜਾ ਫਿਰ
2: ਓ ਨੋ
1: ਕੋਣ ਆ ਗਿਆ
2: ਨੋ ਨੋ ਨੋ
1: ਮਾਰਕੀਟ ਚ ਨਵਾ ਆ ਗਿਆ
2: ਨੋ ਨੋ ਨੋ
1: ਪਾਜੀ ਦੱਸ ਵੀ ਦੋ ਨੋ ਨੋ ਨੋ
2: ਬਾਇਰਨ ਬੇ ਜਿਹੜਾ ਐਨਐਸਡਬਲਯੂ ਚ
1: ਬਾਇਰਨ ਬੇ
2: ਹਾਂਜੀ ਹਾਂਜੀ ਹਾਂਜੀ ਬਾਇਰਨ ਬੇ ਜਿਹੜੀ ਹੈ ਪਹਿਲੇ ਨੰਬਰ ਦੇ ਉੱਤੇ ਤੁਸੀਂ ਚਲੋ ਛੱਡੋ ਸਰ
1: ਆਪਾਂ ਬਾਅਦ ਚੋਂ ਗੱਲ
2: ਤੁਸੀਂ ਇੱਥੇ ਹੀ ਨਹੀਂ ਗਏ ਹੈਗੇ

0: ਪਰ ਬੜੀ ਸੋਹਣੀ ਜਗ੍ਹਾ ਹੈਗੀ ਆ ਜਦੋਂ ਤੁਸੀਂ ਕੌਫ ਸਾਰਬਰ ਨੂੰ ਜਾਂਦੇ ਹੋ ਨਾ ਇੱਧਰੋਂ ਆਪਣਾ ਟਵੀਡ ਹੈਡ ਤੋਂ ਅੱਗੇ ਇਨਫੈਕਟ ਉਹ ਜਿਹੜਾ ਟਵੀਡ ਦਾ ਪੂਰਾ ਏਰੀਆ ਹੈਗਾ ਉਹ ਆਸਟ੍ਰੇਲੀਆ ਦੇ ਵਿੱਚ ਨੰਬਰ ਮਤਲਬ ਉਹ ਵਰਲਡ ਦੇ ਵਿੱਚ ਜਿਹੜਾ ਹੈਗਾ ਉਹ ਟੋਪ 25 ਤੇ ਹੈ ਪਹਿਲੇ ਨੰਬਰ ਦੇ ਉੱਤੇ ਹੈ ਜਪਾਨ ਦਾ ਓਕੀਨਾਵਾ ਦੂਜੇ ਨੰਬਰ ਤੇ ਹੈਗਾ ਅਮੈਰੀਕਾ ਚ ਨਿਊ ਮੈਕਸੀਕੋ ਇਹ ਮੈਕਸੀਕੋ ਵਾਲਾ ਮੈਕਸੀਕੋ ਨਹੀਂ ਹੈਗਾ ਨਿਊ ਮੈਕਸੀਕੋ ਅਮੈਰੀਕਾ ਨੇ ਕਬਜ਼ਾ ਲਿਆ ਸੀ ਮੈਕਸੀਕੋ ਤੋਂ
1: ਅੱਛਾ ਠੀਕ
0: ਹੈ ਉਹਨੂੰ ਨਿਊ ਮੈਕਸੀਕੋ ਕਹਿੰਦੇ ਤੇ ਤੀਜੇ ਨੰਬਰ ਤੇ ਕ੍ਰੋਏਸ਼ੀਆ ਦਾ ਕ੍ਰੋਏਸ਼ੀਆ ਉਹ ਜਿਹੜੀ ਸੋਕਰ ਵਾਲੀ ਟੀਮ ਸ਼ਹਿਰ ਹੈਗਾ ਚੌਥੇ ਨੰਬਰ ਤੇ ਆਉਂਦਾ ਵੀਅਤਨਾਮ ਦਾ ਦਨੰਗ
1: ਦਨੰਗ
0: ਦਨੰਗ ਦਨੰਗ ਦਨੰਗ ਪੰਜਵੇਂ ਨੰਬਰ ਤੇ ਆਸਟ੍ਰੇਲੀਆ ਦਾ ਟਵੀਡ ਤੇ ਛੇਵੇਂ ਨੰਬਰ ਤੇ ਹੈ ਮਾਲਦੀਵ ਦਾ ਫੁਲੀਹੂ ਨਿਕਰਾਗੁਆ ਦੇ ਵਿੱਚ ਗ੍ਰਾਂਡਾ ਤੇ ਅੱਠਵੇਂ ਨੰਬਰ ਤੇ ਜਰਮਨੀ ਦਾ ਦੇਸੂ ਤੇ ਨੌਵੇਂ ਨੰਬਰ ਤੇ ਕੈਨੇਡਾ ਦਾ ਪ੍ਰਿੰਸ ਐਡਵਰਡ ਆਈਲੈਂਡ ਤੇ ਦਸਵੇਂ ਨੰਬਰ ਤੇ ਅਗੇਨ ਅਮੈਰੀਕਾ ਦਾ ਮੈਰੀਲੈਂਡ ਆਹ ਵਾਲਾ
1: ਮੈਰੀਲੈਂਡ
0: ਇਹ ਆਸਟ੍ਰੇਲੀਆ ਦੇ ਵੀ ਸੋਵੇਂ ਨੰਬਰ ਤੇ ਹੋਣਾ ਸ਼ਾਇਦ
1: ਇੱਥੇ ਤਾਂ ਸਹੀ ਗੱਲ ਆ ਮੈਰੀਲੈਂਡ ਦਾ
0: ਹਾਂ ਇੱਥੇ ਜਿਹੜਾ ਗਿਆ ਕਹਿੰਦੇ ਇੱਕ ਵਾਰ ਫਿਰ ਵਾਪਸ
1: ਜਾ ਤੇ ਉੱਥੇ ਰਹਿ ਜਾਂਦਾ ਜਾ ਕੇ ਰਹਿ ਜੋਗਾ ਬਚਦਾ ਨਹੀਂ
0: ਜਾਂ ਫਿਰ ਸਿੱਧਾ ਉੱਤੇ ਚਲਾ ਜਾਂਦਾ ਅੱਛਾ ਇਹ ਤੋਂ ਇਲਾਵਾ ਅਰਜਨਟੀਨਾ ਇਟਲੀ ਚਾਈਨਾ ਨਿਊਜ਼ੀਲੈਂਡ ਸਪੇਨ ਪਨਾਮਾ ਮੋਨਾਕੋ ਇਹ ਹੈਗੇ ਨੇ ਬਟ ਟੋਪ 25 ਦੇ ਵਿੱਚ ਐਗਜੈਕਟਲੀ ਉੱਥੇ ਮੈਂ ਤੁਹਾਨੂੰ ਰੋਕਿਆ ਸੀਗਾ ਇੰਡੀਆ ਦਾ ਇਹ ਟੋਪ 25 ਦੇ ਵਿੱਚ ਗੁਜਰਾਤ ਡੈਸਟੀਨੇਸ਼ਨ ਜਿਹੜੇ ਕਵੀ ਤੋਂ ਆਓ ਗੁਜਰਾਤ
1: ਅਮਿਤਾਭ ਬੱਚਨ ਸਾਹਿਬ ਨੇ ਕਹਿੰਦੇ
0: ਹਾਂ ਇਹ ਅੱਛਾ
1: ਮਤਲਬ ਗੁਜਰਾਤ ਕਿੰਨੇ ਨੰਬਰ ਤੇ
0: ਹੈ ਇਹ ਹੋਊਗਾ ਬੀਮੇ ਤੁਸੀਂ ਕਿੱਥੇ ਜਾ ਕੇ ਸਭ ਤੋਂ ਆਪਣਾ ਬੈਸਟ ਐਕਸਪੀਰੀਅੰਸ ਤੁਹਾਡਾ ਹੋਇਆ ਉਹ ਚ ਦੂਜੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਜਾ ਚੁੱਕੇ ਹੋ
1: ਓ ਵਾਓ
0: ਪਹਿਲੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਕਦੇ ਵੀ ਨਹੀਂ ਜਾਓਗੇ ਉਹ ਹੈਗੀ ਹੈ ਐਂਟਾਰਟਿਕਾ ਐਂਟਾਰਟਿਕਾ ਚ ਜਾ ਕੇ ਪੋਲਰ ਪਲੰਜ ਕਰੋ ਉਹ ਐਕਸਪੀਰੀਅੰਸ ਤੁਹਾਨੂੰ ਲਾਈਫ ਟਾਈਮ ਨਹੀਂ ਕਦੇ ਮਿਲਣਾ ਦੂਜੇ ਨੰਬਰ ਤੇ ਹੈਗਾ ਆਬੂ ਧਾਬੀ ਦੇ ਵਿੱਚ ਮਿਊਜ਼ੀਅਮ ਯੂ ਏ ਈ ਦਾ ਉੱਥੇ ਜਾਓ ਤੇ ਇਸ ਤੋਂ ਇਲਾਵਾ ਯੂ ਐਸ ਏ ਦੇ ਵਿੱਚ ਮਿਨਸੋਤਾ ਦੇ ਉੱਤੇ ਸੇਵਰ ਦੀ ਸਲੋ ਰੋਡ ਦਾ ਐਕਸਪੀਰੀਅੰਸ ਹੈ ਇਹਦੇ ਚ ਮੈਂ ਆਸਟ੍ਰੇਲੀਆ ਦਾ ਦੇਖ ਰਿਹਾ ਸੀਗਾ ਕੋਈ ਮਿਲਿਆ ਨਹੀਂ ਪਰ ਇੰਡੀਆ ਦੇ ਵਿੱਚ ਜਿਹੜਾ ਹਿਮਾਲਿਆ ਰੀਜਨ ਦੇ ਵਿੱਚ ਦਾਰਜਲਿੰਗ ਦੀ ਜਿਹੜੀ ਟ੍ਰੇਨ ਹੈ ਉਹ ਰਾਈਡ ਤੁਸੀਂ ਕਰੋ ਉਹ ਕਹਿੰਦੇ ਵੀ ਘੈਂਟ ਹੈ ਉਹ ਵਨਸ ਇਨ ਅ ਲਾਈਫ ਐਕਸਪੀਰੀਅੰਸ ਹੈਗਾ
1: ਵੈਰੀ ਗੁੱਡ ਹਾਂ ਬੋਲਾ ਉਧਰ ਟ੍ਰੇਨ ਤੇ ਮੇਰੇ ਖਿਆਲ ਨਾਲ ਮੈਂ ਵੀਡੀਓ ਚ ਦੇਖੀ ਹੋਏਗੀ ਸ਼ਾਇਦ
0: ਹਾਂ ਆਸਟ੍ਰੇਲੀਆ ਦਾ ਇੱਕੋ ਹੀ ਮਿਲਿਆ ਮੈਂ ਕਦੇ ਸੁਣਿਆ ਵੀ ਨਹੀਂ ਹੈਗਾ ਇਮੈਂਸ ਯੂਰ ਸੈਲਫ ਇਨ ਆਰਟ ਇਨ ਦੀ ਰੈੱਡ ਸੈਂਟਰ ਇਹ ਕਿਹੜਾ ਰੈੱਡ ਸੈਂਟਰ ਕਿਹੜਾ ਇੱਥੇ
1: ਰੈੱਡ ਸੈਂਟਰ ਪਤਾ ਨਹੀਂ ਮੈਨੂੰ
0: ਮੈਂ ਆਸਟ੍ਰੇਲੀਆ ਦਾ ਐਕਸਪੀਰੀਅੰਸ ਮੈਂ ਕਦੇ ਲਿਆ ਵੀ ਨਹੀਂ ਹੈਗਾ ਸੋ ਇਹ ਵਨਸ ਇਨ ਅ ਲਾਈਫ ਵਾਲੇ ਐਕਸਪੀਰੀਅੰਸ ਹੈਗੇ ਨੇ ਜੇ ਕਦੇ ਤੁਸੀਂ ਲੈਣੇ ਹੋਏ ਐਨੀਵੇਜ਼ ਛੁੱਟੀਆਂ ਆ ਗਈਆਂ ਨੇ ਜੀ ਇੱਕ ਤਾਂ ਰਾਣੀ ਜਿੰਦਾ ਦਾ ਸ਼ੋਅ ਆ ਰਿਹਾ ਹੈਗਾ ਕਦੋਂ ਆ ਰਿਹਾ
1: 24 ਅਕਤੂਬਰ ਨੂੰ ਆ ਰਿਹਾ ਭਾਜੀ ਤੇ ਤੁਸੀਂ ਸਾਰਿਆਂ ਨੇ ਫੈਮਿਲੀ ਦੇ ਨਾਲ ਆਉਣਾ ਤੇ ਆਪਾਂ ਰੇਡੀਓ
0: ਦੇ ਰਹੇ ਹਾਂ
1: ਡਿਸਕਾਊਂਟ ਵੀ ਹੈ ਤੇ ਭਾਜੀ ਆਪਾਂ ਮੇਰੇ ਖਿਆਲ ਰੇਡੀਓ 15 ਵੈਸੇ ਵੀ ਅਗਰ ਤੁਸੀਂ 10 ਟਿਕਟਾਂ ਖਰੀਦਦੇ ਹੋ ਤੇ 15 ਹੈ ਤੇ ਨਹੀਂ 4 ਟਿਕਟਾਂ ਖਰੀਦਦੇ ਹੋ ਤੇ 15% ਹੈ ਤੇ 10 ਖਰੀਦਦੇ ਹੋ ਤੇ 20% ਹੈ ਤੇ 24 ਅਕਤੂਬਰ ਨੂੰ ਹੈ ਵੀ ਭਾਜੀ ਬਲੈਕ ਟਾਊਨ ਦੇ ਲੱਗ ਗਿਆ ਪਲੰਪਟਨ ਹਾਈ ਸਕੂਲ ਗ੍ਰੇਟ ਵੈਸਟਰਨ ਸਿਡਨੀ ਪਰਫਾਰਮਿੰਗ ਆਰਟਸ
0: ਠੀਕ ਹੈ
1: ਸ਼ਾਮ ਨੂੰ 5 ਵਜੇ ਗੇਟ ਖੁੱਲਣਗੇ
0: ਠੀਕ ਹੈ
1: ਭਾਈ 6 ਵਜੇ ਐਗਜੈਕਟ ਚਾਲੂ ਹੋ ਜਾਣਾ
0: ਓਕੇ
1: ਕਿਉਂਕਿ ਜਿਹੜਾ ਥੀਏਟਰ ਹੁੰਦਾ ਹੈ ਨਾ ਭਾਜੀ ਥੀਏਟਰ ਆਲਵੇਜ਼ ਔਨ ਟਾਈਮ ਮਤਲਬ ਇਹ ਆਪਾਂ ਜਿੱਦਾਂ ਕਈ ਵਾਰੀ ਹੁੰਦਾ ਨਾ ਵੀ ਲੇਟ ਕਰਾ
0: ਦੀਏ ਸਿਨੇਮਾ ਵੀ ਟਾਈਮ ਤੇ ਹੀ ਹੁੰਦਾ
1: ਉਹੀ ਸੇਮ ਥੀਏਟਰ ਹਮੇਸ਼ਾ ਉਹੀ ਟਾਈਮ ਤੇ ਹੋਏਗਾ ਪਰ ਇਹ ਵੀ 5 ਵਜੇ ਆਪਾਂ ਗੇਟ ਖੋਲ ਦੇਣੇ ਆ
0: ਠੀਕ ਹੈ ਤੇ 6 ਵਜੇ ਸਟਾਰਟ ਕਰ ਦੇਣਾ ਤੁਸੀਂ ਬੈਠੋ ਪਰ ਉਹਦੇ ਚ ਰਿਕੁਐਸਟ ਇਹ ਹੁੰਦੀ ਹੈ ਆਮ ਤੌਰ ਤੇ ਕਿਉਂਕਿ ਮੈਂ ਜਦੋਂ ਮਤਲਬ ਮੈਂ ਕਦੇ ਰੰਗ ਮੰਚ ਦਾ ਹਿੱਸਾ ਤਾਂ ਨਹੀਂ ਬਣ ਸਕਿਆ ਕਦੇ
1: ਹਾਂਜੀ
0: ਇੱਕ ਵਾਰ ਬਣਿਆ ਪਰ ਗਏ ਜ਼ਰੂਰ ਆ ਉਹਦੇ ਚ ਇੱਕ ਡਿਸਿਪਲਿਨ ਹੁੰਦਾ ਹੁੰਦਾ ਸੀ ਉਹ ਇਹ ਹੈ ਕਿ ਜੇ ਤੁਸੀਂ ਚੱਲਦੇ ਸ਼ੋਅ ਦੇ ਵਿੱਚ ਐਂਟਰ ਕਰਦੇ ਹੋ ਨਾ ਉਹ ਨਾਲੇ ਤਾਂ ਆਰਟਿਸਟ ਜਿਹੜੇ ਪਰਫਾਰਮ ਕਰ ਰਹੇ ਉਹਨਾਂ ਨੂੰ
1: ਡਿਸਟਰਬ ਕਰਦੇ ਸਾਰਾ
0: ਹੁੰਦੇ ਨੇ ਤੇ ਵੈਸੇ ਵੀ ਇਹ ਮੰਨਿਆ ਜਾਂਦਾ ਹੈ ਤੁਹਾਨੂੰ ਇੱਕ ਬਹੁਤ ਬੈਡ ਪੰਕਚੁਅਲਿਟੀ ਜਿਹਨੂੰ ਹੈ ਨੀ ਬੰਦੇ
1: ਨੂੰ ਸਾਰੇ ਦੇਖਦੇ ਨਾ ਫਿਰ ਮੂੰਹ ਚੁੱਕੇ ਆ ਗਏ
0: ਹਨਾ ਤੋ ਕਿਸੇ ਜਗ੍ਹਾ ਪੰਕਚੁਅਲਿਟੀ ਦਿਖਾਓ
1: ਸਹੀ

0: ਔਰ ਪਲੱਸ ਭਾਜੀ
1: ਮਜਬੂਰੀ ਅੱਡ ਚੀਜ਼ ਹੈ,
0: ਮੋਬਾਈਲ ਨੀ ਆਪਾਂ ਕਰਦੇ ਹਮੇਸ਼ਾ ਸਾਈਲੈਂਟ, ਕਿਉਂਕਿ ਦੱਸਾਂ ਕੀ ਹੈ ਭਾਜੀ,
1: ਨਹੀਂ ਉਹ ਗੇਟ ਤੇ ਬੰਦਾ ਖੜਾ ਹੋਊਗਾ ਉਹ ਚੈੱਕ ਕਰੂਗਾ ਜੀ ਸਾਈਲੈਂਟ ਤੇ ਕਰੋ ਬੇਸ਼ੱਕ ਤੁਸੀਂ ਉਹ ਹੈਗਾ, ਪਰ ਉਹ ਤੁਹਾਡਾ ਕਹੂਗਾ ਰਿਕੁਐਸਟ ਕਰਕੇ ਜੀ ਪਲੀਜ਼ ਇੱਕ ਵਾਰ ਸਾਡੇ ਸਾਹਮਣੇ
0: ਸਾਈਲੈਂਟ ਕਰ ਦਿਓ, ਬਾਹਰ ਜਾ ਕੇ ਜੋ ਮਰਜ਼ੀ ਕਰ ਲਿਓ।
1: ਤੇ ਇਹ ਚੀਜ਼ ਹੈਗੀ ਹੈ 24 ਅਕਤੂਬਰ ਨੂੰ ਰਾਣੀ ਜਿੰਦਾ ਸ਼ੋ ਜਿਹੜਾ ਪਲੰਪਟਨ ਦੇ ਵਿੱਚ ਤੁਸੀਂ ਦੇਖਣ ਜਾਓ, ਹਾਂਜੀ 15HAANJI ਜਦੋਂ ਪਾਓਗੇ ਤੇ eventbaba.com.au ਦੇ ਉੱਤੇ ਤੁਸੀਂ ਜਾ ਕੇ ਟਿਕਟਾਂ ਲਓ, ਉੱਥੇ ਜਦੋਂ ਇਹ ਕੋਡ ਪਾਓਗੇ ਹਾਂਜੀ 15 ਆਟੋਮੈਟਿਕਲੀ ਤੁਹਾਡੀ ਟਿਕਟ ਦਾ ਰੇਟ ਥੱਲੇ ਆ ਜਾਣਾ, ਸੋ ਇਹ ਯੂਜ਼ ਕਰ ਲਿਓ। ਨਹੀਂ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਿਆ ਹੋਇਆ, ਬਾਰ ਬਾਰ ਪੁੱਛਣ ਦੀ ਬਜਾਏ ਹਾਂਜੀ ਦੇ ਫੇਸਬੁੱਕ ਪੇਜ ਤੇ ਜਾਓ ਸਿਡਨੀ ਦੇ, ਉੱਥੇ ਦੇਖੋ 23 ਦਿਨ 179 ਇਵੈਂਟ ਹੋਣਗੇ ਪੈਰਾਮੈਟਾ ਦੇ ਵਿੱਚ, 7 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਓਪਨਿੰਗ ਫੈਸਟੀਵਲ ਹੋ ਰਿਹਾ ਪੈਰਾਮੈਟਾ ਮਿਊਜ਼ੀਅਮ ਦਾ,
0: ਉਹ
1: ਬੇਸ਼ੁਮਾਰ ਇਵੈਂਟਸ ਹੈਗੇ ਨੇ ਔਰ ਬੜੇ ਘੈਂਟ ਘੈਂਟ ਇਵੈਂਟਸ ਹੋਣਗੇ, ਸੋ ਫਾਈਨਲੀ ਪਾਵਰ ਹਾਊਸ ਪੈਰਾਮੈਟਾ ਜਿਹੜਾ ਖੁੱਲਣ ਜਾ ਰਿਹਾ ਹੈਗਾ, ਤੇ ਤੁਸੀਂ ਦੇਖੀ ਹੋਣੀ ਹੈ ਉਹ ਬਿਲਡਿੰਗ ਬੜੀ ਹੈ
0: ਜਿਹੜੀ ਟੇਢੀ ਜੀ, ਹਾਂ
1: ਹਾਂ
0: ਸਹੀ ਗੱਲ ਹੈ ਸਹੀ ਗੱਲ ਹੈ। ਅੱਛਾ ਉਹ ਮਤਲਬ, ਅੱਛਾ ਮਤਲਬ 7 ਨਵੰਬਰ ਤੋਂ ਲੈ ਕੇ,
1: ਮਤਲਬ ਓਪਨਿੰਗ ਤਾਂ ਉਹਦੀ 7 ਨਵੰਬਰ ਤੋਂ ਸ਼ੁਰੂ ਹੋ ਜਾਣਾ, ਉਸ ਤੋਂ ਬਾਅਦ ਤੁਸੀਂ ਟਿਕਟਾਂ ਲੈ ਕੇ ਜਾ ਸਕਿਆ ਕਰੋਗੇ, ਬਟ ਜਿਹੜਾ ਓਪਨਿੰਗ ਦੇ ਲਈ ਉਹਨਾਂ ਨੇ 23 ਦਿਨ ਮਿੱਥੇ ਹੈਗੇ ਨੇ ਕਿ ਉਹ 23 ਦਿਨ ਇਵੈਂਟ ਚੱਲਦੇ ਹੀ ਰਹਿਣਗੇ, ਉਸ ਤੋਂ ਬਾਅਦ ਵੀ ਉਹਦੇ 'ਚ ਹੁੰਦੇ ਰਹਿਣਗੇ, ਬਟ ਓਪਨਿੰਗ ਇਵੈਂਟ ਜਿਹੜੇ ਹੈਗੇ ਨੇ ਉਹ ਤੁਹਾਨੂੰ ਦੇਖਣੇ ਬਣਦੇ ਹੈਗੇ ਨੇ ਉੱਥੇ, ਹਨਾ। ਇਨਫੈਕਟ ਉੱਥੇ ਨਾਸਾ ਦਾ ਇੱਕ ਐਗਜੀਬਿਸ਼ਨ ਹੈ, ਉਹਦੀ $15 ਦੀ ਟਿਕਟ ਹੈ, ਬੱਚਿਆਂ ਨੂੰ ਲੈ ਕੇ ਜਾਓ, ਬੱਚਿਆਂ ਦੇ ਲਈ ਫ੍ਰੀ ਹੈ, ਤੁਹਾਡੀ $15 ਦੀ ਹੈ, ਪੂਰਾ ਜਿਵੇਂ ਐਨ ਐਕਸਪੀਰੀਅੰਸ ਤੁਹਾਨੂੰ ਮਿਲੂਗਾ। ਇਨਫੈਕਟ ਉੱਥੇ ਐਸਟ੍ਰੋਨੋਟਸ ਵੀ ਮੌਜੂਦ ਹੋਣਗੇ। ਲੇਟ ਨਾਈਟ ਤੱਕ ਖੁੱਲਾ ਰਹੂਗਾ, 9 ਵਜੇ ਤੱਕ ਖੁੱਲਾ ਰਹੂਗਾ, ਪਰ ਉਸ ਤੋਂ ਬਾਅਦ ਨੀ, ਉਹ ਤੋਂ ਬਾਅਦ ਉਹ ਨਾਰਮਲੀ ਮਿਊਜ਼ੀਅਮ 5 ਵਜੇ ਬੰਦ ਹੋ ਜਾਂਦੇ ਨੇ, ਉਹ ਵੀ ਹੋਇਆ ਕਰੂਗਾ। ਤੇ ਹਰ ਇੱਕ ਦਿਨ ਜ਼ਿਆਦਾਤਰ ਇਵੈਂਟ ਜਿਹੜੇ ਨੇ ਉਹ ਫ੍ਰੀ ਨੇ, ਜ਼ਿਆਦਾਤਰ ਇਵੈਂਟ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਜਾਓ, ਜਿੱਥੇ ਮਰਜ਼ੀ ਜਾਓ, ਪਰ ਉਸ ਤੋਂ ਬਾਅਦ ਫਿਰ ਟਿਕਟਾਂ ਸ਼ੁਰੂ ਹੋਣੀਆਂ। ਸੋ ਆਈ ਵੁੱਡ ਸੁਜੈਸਟ ਕਿ ਜੇ ਤੁਸੀਂ ਰਹਿ ਰਹੇ ਹੋ ਉੱਥੇ ਪੈਰਾਮੈਟਾ 'ਚ ਜਾਂ ਆ ਰਹੇ ਹੋ ਬਾਹਰ,
0: ਲਾਗੇ ਲਾਗੇ
1: 7 ਤੋਂ ਲੈ ਕੇ 29 ਨਵੰਬਰ ਦੇ ਦਰਮਿਆਨ ਜਾ ਕੇ ਆਓ, ਜ਼ਰੂਰ ਨਜ਼ਾਰੇ ਆਣਗੇ। ਤੇ ਬਾਕੀ ਉੱਥੇ ਬੱਸ ਦੇ ਰਾਹੀਂ ਵੀ ਜਾ ਸਕਦੇ ਹੋ, ਲਾਈਟ ਰੇਲ ਵੀ ਉੱਥੇ ਰੁਕਦੀ ਹੈਗੀ ਹੈ, ਹਨਾ। ਤੇ ਬੜੀਆਂ ਘੈਂਟ ਘੈਂਟ ਚੀਜ਼ਾਂ ਉੱਥੇ ਲਿਆ ਕੇ ਉਹਨਾਂ ਨੇ ਰੱਖਤੀਆਂ। ਮਿਊਜ਼ੀਅਮ ਯਾਰ ਪਹਿਲੀ ਵਾਰ ਆਇਆ ਵੈਸਟਰਨ ਸਿਡਨੀ ਦੇ ਵਿੱਚ,
0: ਸਹੀ ਗੱਲ ਆ। ਨਹੀਂ
1: ਨਹੀਂ, ਮਿਊਜ਼ੀਅਮ ਦੇਖਣ ਦੇ ਲਈ ਸਿਟੀ ਵੱਲ ਜਾਣਾ ਪੈਂਦਾ, ਹੁਣ ਤੁਹਾਡੇ ਕੋਲ ਬਲੈਕ ਟਾਊਨ ਦੇ ਵਿੱਚ ਉਹ ਵੀ ਹੈਗਾ, ਵੈਟ ਐਂਡ ਵਾਈਲਡ ਹੈ, ਹਨਾ।
0: ਬਲੈਕ
1: ਟਾਊਨ 'ਚ ਤੁਹਾਡੇ ਕੋਲ ਜ਼ੂ ਹੈਗਾ, ਪੈਰਾਮੈਟਾ 'ਚ ਤੁਹਾਡੇ ਕੋਲ ਮਿਊਜ਼ੀਅਮ ਹੈਗਾ, ਵੈਸਟਰਨ ਸਾਈਡ ਤੁਹਾਡੇ ਕੋਲ ਨਵਾਂ ਏਅਰਪੋਰਟ ਹੈਗਾ, ਸਾਰਾ ਕੁਝ ਤੁਹਾਡੇ ਕੋਲ ਵੈਸਟ ਦੇ ਵਿੱਚ ਹੁਣ ਸਿਡਨੀ ਦੇ ਵਿੱਚ ਹੈਗਾ। ਤੇ ਇੰਜੋਏ ਕਰੋ ਇੱਧਰਲੇ ਏਰੀਆਜ਼ ਨੂੰ,
0: ਬਿਲਕੁਲ ਬਿਲਕੁਲ।
1: ਪੈਂਦੇ 'ਚ ਬੀਚ ਵੀ ਹੈ, ਇਕਲੌਤਾ ਬੀਚ ਹੋਣਾ ਹੈ ਜਿਹੜਾ ਸਮੁੰਦਰ ਤੇ ਨਹੀਂ ਹੈਗਾ,
0: ਪਰ ਇਹ ਫੀਲਿੰਗ ਪੂਰੀ ਆਉਂਦੀ ਹੈ,
1: ਫੀਲਿੰਗ ਪੂਰੀ,
0: ਮਤਲਬ ਕੋਈ ਸਭ ਐ ਲੱਗਦਾ ਵੀ ਬੀਚ
1: ਵਾਲੀ ਫੀਲਿੰਗ ਆਉਂਦੀ,
0: ਬਹੁਤ ਵਧੀਆ।
1: ਇਕਲੌਤਾ ਬੀਚ ਹੋਣਾ ਜਿਹਨੂੰ ਗੇਟ ਲੱਗੇ ਹੋਏ ਨੇ, ਕਮਾਲ ਹੈ ਯਾਰ,
0: ਸਹੀ ਗੱਲ ਹੈ।
1: ਪਰ ਨਹੀਂ ਚਲੋ ਠੀਕ ਹੈ, ਦੇਖੋ ਇੰਜੋਏ ਕਰੋ, ਗਵਰਨਮੈਂਟ ਇੰਨਾ ਕੁਝ ਦੇਰੀ ਹੈਗੀ ਵੈਸਟਰਨ ਸਿਡਨੀ ਵਾਲੇ ਪਾਸੇ, ਤੇ ਸਾਨੂੰ ਦਿਓ ਇਜਾਜ਼ਤਾਂ ਫਿਰ, ਹੈ ਜੀ।
0: ਹਾਂਜੀ ਹਾਂਜੀ ਬਿਲਕੁਲ ਜੀ, ਜਾਣਾ ਪੈਣਾ ਟਾਈਮ ਦਾ।
1: ਓਕੇ ਟਾਟਾ, ਬਾਏ ਬਾਏ।
0: ਤੇ ਚਲੋ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਿਹਤਾਂ ਦਾ ਰੱਖੋ ਖਿਆਲ, ਤੇ ਮਿਲਦੇ ਹਾਂ ਫਿਰ ਨੈਕਸਟ ਵੀਕ। ਸਾਡਾ ਸ਼ੋਅ ਹੈ ਖਬਰ ਬੜੀ ਬੇਕਾਰ,
1: ਬਾਏ
0: ਬਾਏ। ਇਹ ਵੀ ਬੜਾ ਘੈਂਟ ਹੈ, ਆਹ
1: ਨਹੀਂ ਸਹੀ ਨਹੀਂ।

0: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नू 0490054596 गरेवाल वीजा सॉल्यूशंस.com.au ते जाओ आओ थोड़ा कोई हल करिए
1: किचन का स्टाइल डल लगदा बाथरूम वैनिटी सिंपल जिया हुन टेंशन खत्म करो आ गया जी जे स्टोन मेसन फाड़े करनू बनाए एकदम क्लासी असी बनाने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ भी पोर्सिलिन अते मार्बल नाल जिथे एलिगेंस मिलती है ड्यूरेबिलिटी नाल हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल कॉल करो 0410 045 555 या आज ही विजिट करो 104 कॉलिंस रोड मेल्टन
2: ਇਹ ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ
6: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
7: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
8: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
10: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
11: मैंने नहीं सोचा था कि यह नौकरी मेरे लिए होगी लेकिन मुझे जल्द ही एहसास हुआ कि मेरे पास पहले से जो कौशल हैं, वे बिल्कुल वही हैं जो मुझे एक अच्छी जेल अधिकारी बनने के लिए चाहिए थे अपने बातचीत के कौशल का उपयोग करना और एक अच्छी रोल मॉडल बनना और इस सबका अनुभव मुझे मेरे सहयोगी साथियों के साथ होता है यदि आप भी अपने कौशल का उपयोग करके एक ऐसा करियर बनाना चाहते हैं जो फायदेमंद और सुरक्षित हो तो अभी आवेदन करें सर्च करें करेक्शंस विक्टोरिया करियर्स विक्टोरियन सरकार 1 ट्रेजरी प्लेस मेलबर्न द्वारा अधिकृत

0: ਰੇਡੀਓ ਹਾਂਜੀ 1674 ਆ। ਮਾਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੀ ਸਾਖੀ ਦਾ। ਅੱਜ ਦੀ ਸਾਖੀ ਵੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੀ ਸੰਬੰਧਿਤ ਹੈ। ਇਹ ਸਾਖੀ ਉਸ ਸਮੇਂ ਦੀ ਦੱਸੀ ਜਾਂਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਦੇ ਵਿੱਚ ਸੀ। ਰੱਬ ਦੇ ਰੰਗ ਦੇ ਵਿੱਚ ਰੰਗੇ ਜਾਣ ਤੋਂ ਬਾਅਦ ਜਦੋਂ ਸੁਲਤਾਨਪੁਰ ਆਏ ਬੀਬੀ ਨਾਨਕੀ ਦੇ ਕੋਲ, ਤੇ ਉਸ ਜਗ੍ਹਾ ਦੀ ਇਹ ਵਾਰਤਾ ਦੱਸੀ ਜਾਂਦੀ ਹੈ। ਕਹਿੰਦੇ ਨੇ ਕਿ ਇੱਕ ਭਗਤ, ਇੱਕ ਕੋਈ ਸ਼ਰਧਾਲੂ, ਇੱਕ ਕੋਈ ਮਰੀਦ ਆ ਕੇ ਤੇ ਗੱਲ ਕਰਦਾ ਗੁਰੂ ਨਾਨਕ ਪਾਤਸ਼ਾਹ ਬੱਚੀ ਬੱਚੀ ਦਾ ਵਿਆਹ ਕਰਨਾ। ਪਰ ਵਿਆਹ ਕਰਨ ਦੇ ਲਈ ਉਹ ਵਸਤਾਂ ਨਹੀਂ ਜਿਹੜੀਆਂ ਜ਼ਰੂਰੀ ਚਾਹੀਦੀਆਂ ਨੇ, ਘਰ ਦੇ ਵਿੱਚ ਗਰੀਬੀ ਹੈ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਹੱਸ ਕੇ ਕਿਹਾ, ਲਿਆਓ ਭਾਈ ਕੀ ਚਾਹੀਦਾ, ਇੱਕ ਤੁਸੀਂ ਲਿਸਟ ਬਣਾ ਦਿਓ ਤੇ ਉਹ ਸਾਰਾ ਕੁਛ ਆਪਾਂ ਅਰੇਂਜ ਕਰਦੇ ਹਾਂ, ਤੁਹਾਡੀ ਬੱਚੀ ਕੀ ਤੇ ਸਾਡੀ ਬੱਚੀ ਕੀ। ਕਹਿੰਦੇ ਨੇ ਕਾਗਜ਼ ਦੇ ਉੱਤੇ ਸਾਰਾ ਕੁਛ ਲਿਖ ਲਿਆ ਗਿਆ ਜੋ ਜੋ ਕੁਛ ਵੀ ਚਾਹੀਦਾ ਸੀ। ਤੇ ਉਸ ਸਮੇਂ ਡਿਊਟੀ ਲੱਗੀ ਭਾਈ ਭਗੀਰਥੀ ਕਿ ਇਹ ਸਾਰਾ ਕੁਛ ਜਿਹੜਾ ਵਾ ਇਹ ਤੁਸੀਂ ਲੈ ਕੇ ਆਉਣਾ ਲਾਹੌਰ ਸ਼ਹਿਰ ਤੋਂ, ਕਈ ਲਿਖਦੇ ਨੇ। ਨਾਲ ਹੁਕਮ ਹੋਇਆ ਕਿ ਬਹੁਤਾ ਚਿਰ ਰਹਿਣਾ ਨਹੀਂ, ਜਦੋਂ ਪਹੁੰਚ ਜਾਓਗੇ ਤੇ ਉੱਥੇ ਸਿਰਫ ਇੱਕ ਰਾਤ ਰਹਿਣ ਦਾ ਹੁਕਮ ਹੈ, ਨਾਲ ਦੀ ਨਾਲ ਤੁਸੀਂ ਵਾਪਸ ਮੁੜਨਾ ਕਿਉਂਕਿ ਵਿਆਹ ਦੇ ਵਿੱਚ ਦਿਨ ਥੋੜ੍ਹੇ ਨੇ। ਕਹਿੰਦੇ ਨੇ ਜਾ ਕੇ ਸਾਰਾ ਸਮਾਨ ਭਾਈ ਭਗੀਰਥ ਨੇ ਲਿਆ, ਪਰ ਸਾਰੇ ਸਮਾਨ ਤੋਂ ਬਾਅਦ ਜਦੋਂ ਚੂੜੇ ਦੀ ਵਾਰੀ ਆਈ ਤੇ ਚੂੜਾ ਕਿਤੇ ਨਾ ਮਿਲਿਆ। ਉਹ ਸਮਾਂ ਸੀ ਜਦੋਂ ਚੂੜੇ ਬਣ ਕੇ ਰੈਡੀਮੇਡ ਦੁਕਾਨਾਂ ਦੇ ਉੱਤੇ ਨਹੀਂ ਸੀ, ਉਦੋਂ ਹੱਥੀਂ ਘੜੀਏ ਜਾਂਦੇ ਸੀ ਚੂੜੇ। ਜਿਹਦੇ ਕੋਲ ਵੀ ਜਾਵੇ ਉਹ ਕਵੇ ਦੋ ਦਿਨ ਲੱਗਣਗੇ, ਚਾਰ ਦਿਨ ਲੱਗਣਗੇ। ਆਖਿਰਕਾਰ ਕਿਸੇ ਨੇ ਦੱਸ ਪਾਈ ਕਿ ਇੱਥੇ ਇੱਕ ਭਾਈ ਮਨਸੁਖ ਆ, ਬੜਾ ਵੱਡਾ ਵਪਾਰੀ ਆ, ਚੰਗਾ ਬੰਦਾ ਆ, ਤੂੰ ਉਹਦੇ ਕੋਲ ਟਰਾਈ ਕਰ ਸਕਦਾ। ਜਾ ਕੇ ਪੁੱਛਿਆ ਤਾਂ ਭਾਈ ਮਨਸੁਖ ਨੇ ਕਿਹਾ, ਨਹੀਂ ਮੇਰੇ ਕੋਲ ਕੋਈ ਬਣਿਆ ਚੂੜਾ ਤਾਂ ਨਹੀਂ, ਹਾਂ ਦੋ ਤੋਂ ਤਿੰਨ ਦਿਨ ਲੱਗਣਗੇ ਚੂੜਾ ਤਿਆਰ ਕਰਨ ਦੇ ਵਿੱਚ, ਪਰ ਰਹਿ ਨਹੀਂ ਸੀ ਸਕਦਾ ਜ਼ਿਆਦਾ ਸਮਾਂ। ਅੱਗੇ ਥੋੜ੍ਹਾ ਵਾਰਤਾਲਾਪ ਹੋਇਆ ਕਿ ਇੰਨੀ ਤੈਨੂੰ ਕਾਹਲ ਕਾਹਦੀ ਹੈ, ਇੰਨੀ ਛੇਤੀ ਵੀ ਤੂੰ ਕਿਉਂ ਜਾਣਾ, ਤੇ ਸਾਰੀ ਗੱਲ ਖੋਲ੍ਹ ਕੇ ਦੱਸੀ। ਕਹਿੰਦੇ ਨੇ ਭਾਈ ਮਨਸੁਖ ਕਹਿਣ ਲੱਗਾ, ਕਿਹੜੇ ਬਾਬਿਆਂ ਦੇ ਪਿੱਛੇ ਲੱਗੇ ਆ, ਤੈਨੂੰ ਪਤਾ ਇੱਥੇ ਵੱਡੇ ਵੱਡੇ ਠੱਗ ਫਿਰਦੇ ਨੇ, ਉਹ ਆਪਣੇ ਮਤਲਬ ਦੇ ਲਈ ਸਾਰਾ ਕੁਛ ਕਰਦੇ ਨੇ, ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਲੋਕਾਂ ਦੇ ਪੈਸੇ ਠੱਗਦੇ ਨੇ, ਕਿਹੜੇ ਬਾਬਿਆਂ ਪਿੱਛੇ ਤੁਰਿਆ ਫਿਰਦਾ। ਤੇ ਕਹਿੰਦੇ ਭਾਈ ਭਗੀਰਥ ਨੇ ਕਿਹਾ, ਨਹੀਂ ਮੇਰਾ ਬਾਬਾ ਇੱਦਾਂ ਦਾ ਨਹੀਂ ਆ, ਮੇਰਾ ਬਾਬਾ ਆਪਣੇ ਘਰ ਲਈ ਸਭ ਕੁਛ ਨਹੀਂ ਕਰ ਰਿਹਾ, ਮੇਰਾ ਬਾਬਾ ਇਹ ਕਿਸੇ ਹੋਰ ਦੀ ਧੀ ਲਈ ਕਰ ਰਿਹਾ। ਤੇ ਜੇ ਮੈਂ ਤੈਨੂੰ ਮੇਰੇ ਬਾਬੇ ਦੇ ਸ਼ਬਦ ਸੁਣਾਤੇ ਨਾ, ਤੇ ਫਿਰ ਇਹ ਸਾਰੇ ਸ਼ਬਦ ਤੇਰੇ ਚੇਂਜ ਹੋ ਜਾਣਗੇ, ਬਦਲ ਜਾਣਗੇ। ਮੇਰੇ ਬਾਬੇ ਬਾਰੇ ਇੱਦਾਂ ਨਾ ਕਹਿ, ਇੰਨਾ ਯਕੀਨ ਹੈ ਤੈਨੂੰ ਆਪਣੇ ਬਾਬੇ ਦੇ ਉੱਤੇ। ਤੇ ਕਹਿੰਦੇ ਨੇ ਉਸ ਸਮੇਂ ਜੋ ਵੀ ਜਿੰਨਾ ਵੀ ਭਾਈ ਭਗੀਰਥ ਨੂੰ ਪਤਾ ਸੀ ਉਹ ਬਾਬੇ ਬਾਰੇ ਦੱਸਿਆ, ਬਾਬੇ ਦੀ ਰਚੀ ਬਾਣੀ ਬਾਰੇ ਦੱਸਿਆ, ਬਾਬੇ ਦੇ ਸ਼ਬਦ ਸੁਣਾਏ। ਕਹਿੰਦੇ ਨੂੰ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਅੱਗੇ ਤੋਂ ਅੱਗੇ ਸਵਾਲ ਪੁੱਛਦਾ ਗਿਆ। ਕਹਿਣ ਲੱਗਾ, ਤੇਰਾ ਬਾਬਾ ਫਿਰ ਕਹਿੰਦਾ ਕੀ ਆ, ਕੀ ਸੰਦੇਸ਼ ਦਿੰਦਾ ਤੇਰਾ ਬਾਬਾ, ਕੀ ਕਰਨ ਦੇ ਲਈ ਕਹਿੰਦਾ? ਤੇ ਕਹਿੰਦੇ ਨੇ ਉਹ ਸਿਮਰਨ ਕਰਨ ਦੇ ਲਈ ਕਹਿੰਦਾ, ਉਹ ਆਪਣੇ ਆਪ ਨੂੰ ਪੂਜਣ ਦੇ ਲਈ ਨਹੀਂ ਕਹਿੰਦਾ, ਉਹ ਆਪਣੇ ਲਈ ਨਹੀਂ, ਉਹ ਸ਼ਬਦ ਦੇ ਲਈ ਕਹਿੰਦਾ, ਸ਼ਬਦ ਦੇ ਜਾਪ ਦੇ ਲਈ ਕਹਿੰਦਾ। ਕਹਿੰਦੇ ਨੇ ਭਾਈ ਮਨਸੁਖ ਦਾ ਅਗਲਾ ਸਵਾਲ ਸੀ, ਫਿਰ ਤੇਰਾ ਬਾਬਾ ਰੱਬ ਬਾਰੇ ਕੀ ਵਿਚਾਰ ਰੱਖਦਾ, ਕੀ ਕਹਿੰਦਾ ਤੇਰਾ ਬਾਬਾ, ਰੱਬ ਕਿੱਥੇ ਆ? ਭਾਈ ਮਨਸੁਖ ਨੇ ਕਿਹਾ, ਇਸ ਜ਼ਰੇ ਜ਼ਰੇ ਦੇ ਵਿੱਚ, ਸਾਡੇ ਸਾਰਿਆਂ ਦੇ ਵਿੱਚ, ਹਰ ਇੱਕ ਕਣ ਕਣ ਦੇ ਵਿੱਚ। ਤੇ ਫਿਰ ਲੋਕ ਕਲਪਦੇ ਕਿਉਂ ਫਿਰਦੇ ਆ, ਲੋਕਾਂ ਨੂੰ ਲੱਭਦਾ ਕਿਉਂ ਨਹੀਂ? ਤੇ ਭਾਈ ਭਗੀਰਥ ਨੇ ਕਿਹਾ, ਭਲਾ ਤੂੰ ਮੈਨੂੰ ਇੱਕ ਗੱਲ ਦੱਸ, ਪਾਣੀ ਦਾ ਜ਼ਖੀਰਾ ਕਿੱਥੇ ਆ, ਪਾਣੀ ਆਪਾਂ ਕਿੱਥੋਂ ਕੱਢਦੇ ਹਾਂ, ਜ਼ਮੀਨ ਇੱਥੋਂ, ਇਸ ਜ਼ਮੀਨ ਦੇ ਹੇਠਾਂ ਸਾਰਾ ਪਾਣੀ ਪਾਣੀ ਆ ਨਾ, ਜਦੋਂ ਆਪਾਂ ਜ਼ਮੀਨ ਨੂੰ ਖੋਦਦੇ ਹਾਂ ਉਹਦੇ ਸਮਾਂ ਦੇ ਵਿੱਚ ਪਾਣੀ ਇੰਨੇ ਡੂੰਘੇ ਨਹੀਂ ਸੀ, ਜ਼ਮੀਨ ਆਪਾਂ ਖੋਦੀਏ ਤੇ ਥੱਲਿਓਂ ਪਾਣੀ ਨਿਕਲ ਆਉਂਦਾ ਹਰ ਇੱਕ ਨੂੰ ਪਤਾ, ਪਰ ਹਰ ਕੋਈ ਕੱਢ ਕਿਉਂ ਨਹੀਂ ਲੈਂਦਾ? ਭਾਈ ਮਨਸੁਖ ਨੇ ਕਿਹਾ ਕਿਉਂਕਿ ਹਰ ਕੋਈ ਜ਼ਮੀਨ ਨੂੰ ਖੋਦਦਾ ਨਹੀਂ, ਮਿਹਨਤ ਨਹੀਂ ਕਰਨਾ ਚਾਹੁੰਦਾ, ਜਿਹੜਾ ਖੋਦਦਾ ਹੈ ਉਹਨੂੰ ਤਾਂ ਮਿਲ ਜਾਂਦਾ। ਬਸ ਇਹੋ ਹੀ ਮੇਰਾ ਬਾਬਾ ਕਹਿੰਦਾ, ਮੇਰਾ ਬਾਬਾ ਕਹਿੰਦਾ ਰੱਬ ਹਰ ਇੱਕ ਥਾਂ 'ਤੇ ਆ, ਪਰ ਜਿਹੜਾ ਖੋਦਦਾ ਹੈ ਉਹਨੂੰ ਮਿਲ ਜਾਂਦਾ। ਕਹਿੰਦੇ ਨੇ ਭਾਈ ਮਨਸੁਖ ਹੋਰ ਜ਼ਿਆਦਾ ਪ੍ਰਭਾਵਿਤ ਹੋ ਗਿਆ। ਉਹ ਸਵਾਲ ਪੁੱਛੀ ਜਾ ਰਿਹਾ ਅਤੇ ਭਾਈ ਭਗੀਰਥ ਅੱਗੋਂ ਜਵਾਬ ਦੇਈ ਜਾ ਰਿਹਾ। ਕੋਈ ਐਸਾ ਸਵਾਲ ਨਹੀਂ ਜਿਹਦਾ ਉਹਨੂੰ ਜਵਾਬ ਨਾ ਮਿਲਿਆ ਹੋਵੇ। ਕਹਿਣ ਲੱਗਾ, ਇਹ ਜਿਹੜਾ ਤੇਰਾ ਬਾਬਾ ਸਿਮਰਨ ਦੱਸਦਾ, ਇਹ ਜਿਹੜਾ ਸ਼ਬਦ ਤੂੰ ਆਪਣੇ ਬਾਬੇ ਦਾ ਪੜ੍ਹਦਾ ਹੈ, ਜਿਹੜਾ ਤੂੰ ਮੈਨੂੰ ਸੁਣਾਇਆ, ਜਿਹੜਾ ਤੂੰ ਮੈਨੂੰ ਚੰਗਾ ਲੱਗਾ, ਇਹ ਕਿੰਨਾ ਚਿਰ ਪੜ੍ਹਨਾ? ਕਹਿਣ ਲੱਗਾ ਹਰ ਰੋਜ਼। ਇਹ ਤਾਂ ਹਰ ਰੋਜ਼ ਦੀ ਖੁਰਾਕ ਹੈ। ਮੇਰਾ ਬਾਬਾ ਕਹਿੰਦਾ ਅੰਮ੍ਰਿਤ ਵੇਲੇ ਉੱਠ ਕੇ ਇਸ ਸ਼ਬਦ ਦਾ ਤੂੰ ਜਾਪ ਕਰਨਾ। ਤੈਨੂੰ ਮੇਰੇ ਨਾਲ ਰਹਿਣ ਦੀ ਲੋੜ ਨਹੀਂ, ਤੈਨੂੰ ਸ਼ਬਦ ਦੇ ਨਾਲ ਰਹਿਣ ਦੀ ਲੋੜ ਹੈ। ਮੇਰਾ ਬਾਬਾ ਕਹਿੰਦਾ ਜ਼ਰੂਰੀ ਨਹੀਂ ਤੂੰ ਚੱਤੇ ਪੈਰ ਮੇਰੇ ਕੋਲ ਬੈਠਾ ਰਹੇ। ਉਹ ਤਾਂ ਸਗੋਂ ਕਹਿੰਦਾ ਤੁਸੀਂ ਆਪਣੇ ਕੰਮਾਂ ਕਾਰਾਂ 'ਤੇ ਜਾਓ, ਜਾਓ ਜਿੱਥੋਂ ਦੇ ਹੋ ਉੱਥੇ ਜਾ ਕੇ ਕੰਮ ਕਰੋ, ਕਿਰਤ ਕਰੋ ਅਤੇ ਸ਼ਬਦ ਦੇ ਨਾਲ ਜੁੜੋ। ਕਹਿਣ ਲੱਗਾ ਫਿਰ ਜਦੋਂ ਤੁਸੀਂ ਸਿਮਰਨ ਕਰਦੇ ਹੋ ਤੂੰ ਤੁਹਾਡੇ ਉੱਤੇ ਕਿਹੜੇ ਤਰੀਕੇ ਦੇ ਨਾਲ ਅਸਰ ਕਰਦਾ, ਕੀ ਅਸਰ ਹੁੰਦਾ ਦਿਖਦਾ? ਜਦੋਂ ਤੂੰ ਪਾਠ ਕਰਦਾ ਤਾਂ ਕੀ ਸਾਰੇ ਲੋਕ ਵੇਖ ਪਾਉਂਦੇ ਆ ਕਿ ਉਹ ਸ਼ਬਦ ਤੇਰੇ ਉੱਤੇ ਅਸਰ ਕਰ ਰਿਹਾ ਹੋਵੇ? ਰੱਬ ਰੱਬ ਤੇ ਬੜੇ ਲੋਕ ਕਰਦੇ ਆ, ਪਰ ਰੱਬ ਮਿਲ ਥੋੜ੍ਹੀ ਜਾਂਦਾ। ਅੱਗੋਂ ਜਵਾਬ ਮਿਲਿਆ, ਮੇਰਾ ਬਾਬਾ ਕਹਿੰਦਾ ਰੋਟੀ ਸਾਰੇ ਖਾਂਦੇ ਆ, ਰੋਟੀ ਵਾਂਗ ਸਿਮਰਨ ਆ। ਜਦੋਂ ਰੋਟੀ ਸਾਰੇ ਖਾ ਲੈਂਦੇ ਆ, ਰੋਟੀ ਪੇਟ ਦੇ ਵਿੱਚ ਉਤਰ ਜਾਂਦੀ ਆ, ਤੇ ਉਸ ਤੋਂ ਬਾਅਦ ਭਲਾ ਕਿਸੇ ਨੇ ਵੇਖਿਆ ਕੀ ਹੁੰਦਾ ਅੰਦਰ? ਪਰ ਸਭ ਤੋਂ ਵੱਡੀ ਕਿਰਿਆ ਤੇ ਉਦੋਂ ਜਾ ਕੇ ਹੁੰਦੀ ਆ। ਇੱਕ ਸਮੇਂ ਰੋਟੀ ਤੁਹਾਨੂੰ ਦਿਖਦੀ ਆ, ਤੁਸੀਂ ਚਬਾਉਂਦੇ ਹੋ, ਤੁਸੀਂ ਮਹਿਸੂਸ ਕਰਦੇ ਹੋ, ਹੌਲੀ ਹੌਲੀ ਉਹ ਤੁਹਾਡੇ ਢਿੱਡ ਦੇ ਅੰਦਰ ਚਲੀ ਜਾਂਦੀ ਆ, ਗਲੇ ਥਾਣੀ ਹੁੰਦੀ ਹੋਈ। ਆਪਾਂ ਕਦੀ ਸ਼ਾਇਦ ਖਿਆਲ ਵੀ ਨਹੀਂ ਕੀਤਾ ਹੋਊਗਾ ਕਿ ਬਾਅਦ ਵਿੱਚ ਉਹ ਰੋਟੀ ਦਾ ਕੀ ਬਣਦਾ। ਬਾਅਦ ਵਿੱਚ ਫਿਰ ਆਪਣੇ ਆਪ ਹੀ ਉਹਦੇ ਵਿੱਚ ਉਹ ਜਿਹੜੇ ਵੀ ਵਿਟਾਮਿਨ ਹੁੰਦੇ ਆ, ਜਿਹੜੇ ਵੀ ਉਹਦੇ ਵਿੱਚ ਹੋਰ ਤੱਤ ਹੁੰਦੇ ਆ, ਜਿਹੜੀਆਂ ਵੀ ਚੀਜ਼ਾਂ ਸਰੀਰ ਦੇ ਲਈ ਜ਼ਰੂਰੀ ਨੇ, ਕੋਈ ਪ੍ਰੋਟੀਨ ਆ, ਕੋਈ ਕੁਛ ਆ, ਬੜਾ ਕੁਛ ਜਿਹੜਾ ਸਾਨੂੰ ਪਤਾ ਵੀ ਨਹੀਂ ਹਾਲ। ਕਹਿੰਦੇ ਨੇ ਉਦੋਂ ਦੇ ਉਸ ਸਮੇਂ ਦੇ ਹਿਸਾਬ ਦੇ ਨਾਲ ਭਾਈ ਭਗੀਰਥ ਨੇ ਇਹ ਚੀਜ਼ ਉਹਨੂੰ ਐਕਸਪਲੇਨ ਕਰਕੇ ਦੱਸੀ। ਇਸੇ ਤਰ੍ਹਾਂ ਦੇ ਨਾਲ ਬਾਣੀ ਆ, ਇੱਕ ਸਮੇਂ ਤੱਕ ਕਿਸੇ ਦੇ ਮੂੰਹ ਤੋਂ, ਕਿਸੇ ਦੀ ਜ਼ਬਾਨ ਤੋਂ ਤੁਹਾਨੂੰ ਉਹ ਸੁਣਦੀ ਆ, ਤੁਹਾਡੇ ਕੰਨਾਂ ਤੱਕ ਉਹ ਪਹੁੰਚਦੀ ਆ, ਪਰ ਉਸ ਤੋਂ ਬਾਅਦ ਉਹ ਕੀ ਅਸਰ ਕਰਦੀ ਆ ਇਹ ਸ਼ਾਇਦ ਕੋਈ ਵੇਖ ਨਹੀਂ ਪਾਉਂਦਾ। ਪਰ ਰੋਟੀ ਤੋਂ ਬਾਅਦ ਜੋ ਮਨ ਦੇ ਵਿੱਚ, ਜੋ ਸਰੀਰ ਦੇ ਵਿੱਚ ਹੁੰਦਾ, ਉਸੇ ਤਰ੍ਹਾਂ ਹੀ ਬਾਣੀ ਕਰਦੀ, ਉਸੇ ਤਰ੍ਹਾਂ ਹੀ ਤੁਹਾਡੇ ਉਹ ਮਾਨਸਿਕਤਾ ਦੇ ਉੱਤੇ ਅਸਰ ਕਰਦੀ ਹੈ। ਕਹਿੰਦੇ ਨੇ ਭਾਈ ਮਨਸੁਖ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਹੋਇਆ, ਕਹਿਣ ਲੱਗਾ ਮੈਂ ਆਪਣੀ ਧੀ ਦਾ ਵਿਆਹ ਰੱਖਿਆ ਸੀ, ਹਲੇ ਥੋੜ੍ਹਾ ਸਮਾਂ ਬਾਕੀ ਆ, ਮੈਂ ਪਹਿਲਾਂ ਹੀ ਇੱਕ ਚੂੜਾ ਬਣਾ ਕੇ ਰੱਖ ਲਿਆ ਸੀ। ਮੈਂ ਤੇਰੇ ਤੋਂ, ਤੇਰੇ ਬਾਬੇ ਦੀਆਂ ਗੱਲਾਂ ਤੋਂ ਇੰਨਾ ਪ੍ਰਭਾਵਿਤ ਹੋਇਆ, ਤੂੰ ਇਹ ਚੂੜਾ ਲੈ ਜਾ। ਅਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ ਜੇ ਤੇਰੀ ਇਜਾਜ਼ਤ ਹੋਵੇ ਤਾਂ ਮੈਂ ਵੀ ਤੇਰੇ ਨਾਲ ਜਾਣਾ ਚਾਹੁੰਦਾ, ਮੈਂ ਤੇਰੇ ਬਾਬੇ ਨੂੰ ਵੇਖਣਾ ਚਾਹੁੰਦਾ ਉਹ ਕਿੱਦਾਂ ਦਾ। ਕਹਿੰਦੇ ਨੇ ਨਾਲ ਹੀ ਤੁਰ ਆਇਆ ਅਤੇ ਸੁਲਤਾਨਪੁਰ ਦੇ ਵਿੱਚ ਮੁਲਾਕਾਤ ਹੋਈ। ਮਨ ਦੇ ਵਿੱਚ ਸੋਚੀ ਜਾਂਦਾ ਵੀ ਮੰਨਾ ਮੈਂ ਇਸ ਬਾਬੇ ਨੂੰ ਤਾਂ ਜੇ ਮੇਰਾ ਨਾਂ ਜਾਣਦਾ ਹੋਵੇ ਤੇ। ਕਹਿੰਦੇ ਹੋਇਆ ਵੀ ਇਸੇ ਤਰ੍ਹਾਂ ਦੇ ਨਾਲ, ਆ ਕੇ ਜਦੋਂ ਪਹਿਲੀ ਮੁਲਾਕਾਤ ਹੋਈ ਤੇ ਗੁਰੂ ਜੀ ਨੇ ਕਿਹਾ ਹਾਂ ਭਾਈ ਮਨਸੁਖ ਕਿਵੇਂ ਆਇਆ, ਟਹਿ ਕੇ ਚਰਨਾਂ ਦੇ ਉੱਤੇ ਡਿੱਗ ਪਿਆ। ਕਹਿੰਦੇ ਉਸ ਦਿਨ ਤੋਂ ਬਾਅਦ ਕਿਸੇ ਹੋਰ ਦਰ ਤੇ ਨਹੀਂ ਗਿਆ। ਕਹਿਣ ਲੱਗਾ ਬਾਬਾ ਮੈਨੂੰ ਕੋਲ ਰੱਖ ਲਾ, ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਤੇ। ਤੇ ਗੁਰੂ ਜੀ ਨੇ ਫਿਰ ਉਹੀ ਗੱਲ ਕਹੀ, ਮੇਰੇ ਚਰਨਾਂ 'ਚ ਨਹੀਂ, ਮੇਰੇ ਨਾਲ ਨਹੀਂ ਜੁੜਨਾ ਭਾਈ, ਤੂੰ ਸ਼ਬਦ ਦੇ ਨਾਲ ਜੁੜਨਾ। ਤੂੰ ਜਿੱਥੇ ਵੀ ਕਿਤੇ ਹੋਏਗਾ ਸ਼ਬਦ ਦਾ ਜਾਪ ਕਰੇਗਾ, ਰੱਬ ਨੂੰ ਯਾਦ ਕਰੇਗਾ, ਇਹ ਸਮਝੀ ਕਿ ਮੈਂ ਤੇਰੇ ਕੋਲ ਹਾਂ। ਕਹਿੰਦੇ ਇਸੇ ਤਰ੍ਹਾਂ ਦੀ ਜਾਗ ਲੈ ਕੇ ਆਪਣੇ ਕਾਰੋਬਾਰ ਦੇ ਵਿੱਚ ਫਿਰ ਦੁਬਾਰਾ ਜੁੱਟ ਪਿਆ। ਕਾਰੋਬਾਰੀ ਸੀ, ਕਰਦਿਆਂ ਕਰਾਉਂਦਿਆਂ ਕਹਿੰਦੇ ਨੇ ਕਿ ਇੱਕ ਵਾਰੀ ਇੱਕ ਰਾਜ ਦੇ ਵਿੱਚ ਪਹੁੰਚਿਆ, ਉੱਥੇ ਭਾਈ ਸ਼ਿਵ ਨਾਮ ਨਾਂ ਦਾ ਇੱਕ ਬੰਦਾ ਜਿਹਦਾ ਰਾਜ ਚੱਲਦਾ ਹੈ, उस जगह दे उत्ते रात दे समय हुकम सी कि कोई कोई गल नहीं कर सकता, कोई चुल्हा नहीं ता सकता। उन्हूं लगता सी कि इस तरीके दे नाल दुश्मन नूं शह मिलती है, सिक्योरिटी भंग हुंदी है। पर भाई मनसुख दा नेम सी, उन्हें शब्द भी पढ़िया, प्रशादा पानी भी पकाया, लंगर भी छकाया लोगों नूं। इस सिलसिले दे विच उन्हूं गिरफ्तार कर लिया गया। तो कहिंदे ने काल कोठरी दे विच भी जदों वो रब का नाम जप रहा ही, वह गुरु नानक पातशाह याद कर रहा है, तो उस समय उन्हें अपने सैनिकों को पूछा ये कौन आ, ये इन्ना मिठा कौन गाँदा, ये कहिंदा की आ, इन कोठड़ी दे विचों कढ के लैके आंदा जावे। तो कहिंदे ने जदों शिवनाम दे कोल भाई मनसुख नूं लैके आंदा गया, तो उन्हें उही सारियां गल्लां जिहड़ियां उन्हूं कितों पता लगियां सी, जिहड़ियां उन्हें बाबे कोलों सिखियां, वह सारियां अगे दस दित्तियां। वह शब्द ऐसा सी जिहदे मन दे विच एक घर कर दिता। शिवनाम जिहड़ा बड़े गुस्से दे विच ही हुण उह गुस्सा कर ही नहीं सकिया, उहदे मूहों को माड़े बोल निकल ही नहीं पाए, तत्ता ठंडा हो ही नहीं पाया। बस एको ही गल निकली, मैनूं दस तेरा बाबा कित्थे रहिंदा, मैं तेरे बाबे नूं किदां मिल सकदा। ते जो उहनूं संदेश मिलिया ही उह अगे तोर दित्ता, तैनूं बाबे कोल जाण दी लोड़ नहीं, बस आ शब्द दा जाप करी जा, मेरा बाबा तेरे तक आप पहुँच जाऊगा। मेरा बाबा कहिंदा कि तुसीं शब्द दे नाल जुड़ना, मेरे नाल जुड़न दी तुहानूं लोड़ नहीं, मेरे कोल आउण दी, मेरे कोल रहण दी तुहानूं लोड़ नहीं, बस आ शब्द दा जाप करी जा। साखी दे विच आउंदा कि फिर आखिरकार एक समा आया जदों गुरु नानक पातशाह उहदे कोल पहुंचे ने। गल कदी केस साखी दे विच आपां ये वेख्या कि किदां एक तो अगे दूसरा, दूसरे तो अगे तीसरा, तो पता नहीं किन्नी लंबी लड़ी होगी। गुरु नानक देव जी ने अपनी उदासियां दे दरम्यान किन्ना सफर तय किया, तो कहिंदे ने कि एक लंबी लड़ी आ, पता नहीं किन्ने सौवां हजारां लोग इस तरह के नाल अगे तो अगे नाल जुड़ते गए। पर गल सी कि जिहड़े जोड़न वाले ने वह भी सच्चे मन दे नाल जुड़े ही। आपां किन्ना क जुड़दे हाँ जां फिर अगे किसी नूं किन्ना क आपां जोड़दे हाँ, ये चीज़ बहुत मायने रखती है। आपां बाबे दी किन्नी क मानदे हाँ, ये चीज़ मायने रखती है। जिहड़ा संदेश उस समय सी साडे लई कि मेरे गोडियां कोल बहन दी लोड़ नहीं, तुसीं रब दा नां लैणा जिथे भी बैठे हो उत्थे भी बैठे लै सकदे हो, तुसीं इस चंगियाई नूं अगे फैलाउणा, उहदे लई जरूरी आ कि तुसीं अपने कामकारां दे विच लगे रहो। जे सारे जणे आ के किते एक जगह दे उत्ते बह जाण ते फिर चंगियाई दूर दूर तक किदां फैले, जे गुरु नानक पातशाह एक जगह ते बैठे रहिंदे ते फिर दूर दूर तक किदां सिखी पहुँचदी। सो आपां वी कोशिश करिए जो सानू पता पहलां आपां आप उहदे नाल जुड़ीए, जिहड़े खजाने दा सानू पता पहलां आपां आप उहनूं वरतीए, ते फिर जिहड़ा वी साडे नाल मिलदा, जिहड़ा वी साडे नाल लगदा उहदे तक उह जाग पहुँचे। आस करदे हां कि अज दी साखी तुसीं जरूर बड़े प्यार सत्कार दे नाल सुनी होएगी, ते कोशिश करो इह साखियां अपने बच्चों तक भी जरूर पहुँचाओ। बच्चों तक ही क्यों, जिथे भी मिलते हो, जिथे भी बहिंदे हो, उत्थे जिक्र कर लिया करो। होर गलों का भी आपां जिक्र कर लैने, शायद इहो ही अगे तो अगे जाग, क्योंकि साखी कहानी सानू बड़ी आसानी दे नाल समझ आउंदी है, बड़ी श्रद्धा दे नाल आपां समझ लैने, तो वह अगे दसनी भी सानू सौखी लगती है। कोशिश करो इस तरह दे नाल जदों दिन दिहाड़ आउंदे ने, तो आपां थोड़ा बहुत जरूर फिर दोबारा अपने चेत्यां दे विचों याद करिया करिए। बहुत सारिया ने आपां इस आखियां पहलां सुनिया ने कथा दे विचों, अपने दादी बाबियां दे कोलों, नानियां दे कोलों, पर हुण आपां भुल गए, हुण आपां अपने बच्चों तक नहीं वह चीज़ां पहुँचाउंदे। कोशिश करिए दोबारा तो सिलसिला आप शुरू करिए। धन्यवाद, आस करते हैं कि यह उपराला तुसी पसंद कर रहे होगे।
1: हाँ जी रेडियो। यार तू इतनी इनी चेती आके पक्का भी हो गया, की जुगाड़ लाया है?
2: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
1: Smith's Lane by Merwak विच अपने भविख की शुरुआत करो, हुणे कदम चुको अते Smith's Lane दे चुने हुए लॉट्स दे सीमित समय ले मिलन वाले $30,000 तक दी लैंड रिबेट दा फायदा लवो। चुनवे योग लॉट्स दे हाउस एंड लैंड पैकेज अजे हे मौके ज्यादा देर नहीं रहंदे। होर जानकारी लई आज ही smithslane.merwak.com ते जाओ। नियम शर्तां अते योग्यता दे मापदंड लागू हन। ऑफर 15 सितंबर 2026 नूं खत्म है।
2: ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: said the musela.
1: Still
2: bangles. Hey, put that just time.

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: Attention ladies and gentlemen, this is your captain. 30 flights Melbourne to India ya Pakistan, Sydney to India ya Pakistan, kithe bhi ja sakdi hai.
4: Attention please, dil kehta hai kar jana hai, flight search karke thak gaye, switch karo Hi-Fi Travels te, your local travel agency rated 4.9 star on Google. Book now, pay later. Flight book karni hai, aaj hi call karo 1300-533-311 te ya online book karo hifitravels.com.au te.

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ, 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਆਨ ਰੋਡ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ $54,990, BYD Z-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਆਨ ਰੋਡ ਆਨਰਸ, ਕੰਡੀਸ਼ਨ ਅਪਲਾਈ।
5: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
7: क्या आप सोलर की सर्विसिंग के लिए फोन करने की बजाय घर में आग लगने का जोखिम उठाएंगे? अपने सोलर पैनल्स को अच्छी स्थिति में रखकर आप बिजली के कारण घर में आग लगने के खतरे को टाल सकेंगे तथा और भी अधिक प्रभावशाली सिस्टम के लाभों का आनंद उठाएंगे। इसलिए अगर आपके घर में 2 साल या उससे भी पहले से सोलर सिस्टम इंस्टॉल है तो जोखिम ना उठाएं, सोलर सुरक्षित रहें। लाइसेंस धारक ई-ग्रिड इलेक्ट्रीशियन से अपने सोलर की सर्विसिंग करवाएं और अधिक जानने के लिए energysafe.vic.gov.au पर जाएं। एनर्जी सेफ, हमेशा विक्टोरियाई सरकार, मेलबर्न द्वारा।
8: ब्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन, हर स्टाइल ते हर ओकेजन ले। जेन्युइन ज्वेलरी, जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड, त्रुगनीना, अते 347 लॉन्सडेल स्ट्रीट, डैंडीनोंग। ज्वेलर्स, परोसे दी निशानी।
9: क्या आप जानते हैं कि बच्चों की उम्र 5 साल के होने से पहले उनका दिमाग लगभग 90% विकसित हो जाता है? निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त करें।
10: सोना चाहिदा,
11: भरोसा चाहिदा,
10: क्वालिटी ते बायबैक भी चाहिदा? चले आओ दिल्ली ज्वेलर्स, स्टॉकलैंड पॉइंट, कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स, 310/2 मेन स्ट्रीट, पॉइंट कुक। कॉल 0493-536-042।
12: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
11: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
13: ਟੈਨਸ਼ਨ ਨਿਰੀ ਟੈਨਸ਼ਨ
14: ਕੀ ਹੋਇਆ?
13: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
14: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
13: ਜਾਂ 90-77-93-33
14: ਜਾਂ ਈਮੇਲ info@vyimmigration.com.au।
13: ਯਾਦ ਰੱਖੋ 9077-9733
14: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
13: ਹਰ ਕਦਮ ਤੁਹਾਡੇ ਨਾਲ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਹਾਂ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇੱਕ ਗੱਲ ਕਹਿਣੀ ਹੈ ਉਹਨਾਂ ਨੇਤਾਵਾਂ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਡਰਦੇ ਨੇ, ਅਤੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੀਡੀਆ ਦਾ ਬਾਈਕਾਟ ਸ਼ੁਰੂ ਕੀਤਾ ਹੋਇਆ। ਐਡਾ ਵੀ ਭੈੜਾ ਨਹੀਂ ਹੈਗਾ ਮੀਡੀਆ, ਅਤੇ ਨਹੀਂ ਜਵਾਬ ਆਉਂਦਾ ਹੈਗਾ ਤਾਂ ਕਹਿ ਕੇ ਅੱਗੇ ਲੰਘ ਜਾਓ। ਸੋ ਸ਼ੁਰੂਆਤ ਅਸਲ ਦੇ ਵਿੱਚ ਦੋ ਤਿੰਨ ਅਲੱਗ ਅਲੱਗ ਮਸਲੇ ਨੇ। ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਤਾਂ ਵੈਸੇ ਖਬਰਾਂ ਦੇ ਵਿੱਚ ਵੀ ਵਿਚਾਰਿਆ ਗਿਆ ਹੈਗਾ, ਪਰ ਫਿਰ ਵੀ ਇੱਕ ਇਸ ਤੋਂ ਇਲਾਵਾ ਵੀ ਗੱਲ ਕਰਨੀ ਬਣਦੀ ਹੈਗੀ ਹੈ, ਅਤੇ ਉਹ ਥੋੜ੍ਹਾ ਜਿਹਾ ਟਾਈਮ ਹੀ ਉਹਨੂੰ ਦੇਣਾ ਹੈਗਾ ਉਸ ਮਸਲੇ ਨੂੰ ਮੀਡੀਆ ਔਰ ਇਸ ਦੇ ਆਲੇ ਦੁਆਲੇ। ਪਰ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੇ ਦਰਮਿਆਨ ਜੰਗ ਹੋ ਰਹੀ ਹੈ। ਅਸਲ ਦੇ ਵਿੱਚ ਹੂਤੀ ਬਾਗੀ ਤਾਂ ਅਸੀਂ ਖਬਰਾਂ ਦੇ ਵਿੱਚ ਕਹਿ ਦਿੰਦੇ ਹਾਂ, ਬੜੇ ਲੋਕ ਜਿਹੜੇ ਨੇ ਉਹ ਯਮਨ ਹੀ ਕਹਿ ਦਿੰਦੇ ਨੇ। ਯਮਨ ਅਤੇ ਸਾਊਦੀ ਅਰਬ ਦੇ ਵਿੱਚ ਜੰਗ ਹੋ ਰਹੀ ਹੈ। ਯਮਨ ਜਿਹੜੀ ਕੰਟਰੀ ਹੈ, ਯਮਨ ਐਜ਼ ਅ ਕੰਟਰੀ ਔਰ ਸਾਊਦੀ ਅਰਬ ਆਪਸ ਦੇ ਵਿੱਚ ਨਹੀਂ ਲੜ ਰਹੇ ਹੈਗੇ। ਸੋ ਮੈਂ ਅੱਜ ਹੀ ਕਿਤੇ ਬੈਠਾ ਸੀਗਾ ਅਤੇ ਉੱਥੇ ਉਹ ਕਹਿਣ ਲੱਗ ਗਏ, ਕਹਿੰਦੇ ਜੀ ਦੇਖਿਆ ਦੇਖੋ ਯਮਨ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋ ਗਈ, ਅਤੇ ਫਿਰ ਥੋੜ੍ਹਾ ਜਿਹਾ ਦੱਸਣ ਦੇ ਉੱਤੇ। ਅਤੇ ਅਸਲ ਦੇ ਵਿੱਚ ਹੂਤੀ ਵਿਦਰੋਹੀ ਜਿਹੜੇ ਹੈਗੇ ਨੇ, ਹੂਤੀ ਬਾਗੀ ਜਿਹੜੇ ਨੇ ਜਾਂ ਰੈਵੋਲਿਊਸ਼ਨਰੀ ਨੇ, ਉਹ ਆਪਣੇ ਆਪ ਨੂੰ ਬਾਗੀ ਇਸ ਕਰਕੇ ਦੱਸਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਯਮਨ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ। ਠੀਕ ਉਸੇ ਹੀ ਤਰੀਕੇ ਦੇ ਨਾਲ ਜਿੱਦਾਂ ਸੀਰੀਆ ਦੇ ਵਿੱਚ ਵੀ ਬਾਗੀ ਹੈਗੇ ਨੇ, ਉੱਥੇ ਸਿਵਲ ਵਾਰ ਚੱਲਦੀ ਰਹੀ, ਸੁਡਾਨ ਦੇ ਵਿੱਚ ਚੱਲ ਰਹੀ ਹੈਗੀ ਅੱਜ ਕੱਲ੍ਹ, ਹੈ ਨਾ, M31 ਨਾਮ ਦਾ ਇੱਕ ਬਾਗੀ ਗੁੱਟ ਹੈਗਾ। ਗਜ਼ਾ ਦੇ ਵਿੱਚ ਬੈਠੇ ਨੇ ਹਮਾਸ ਵਰਗੇ, ਜਾਂ ਲੈਬਨਾਨ ਦੇ ਵਿੱਚ ਬੈਠੇ ਨੇ ਹਿਜ਼ਬੁੱਲਾ ਵਰਗੇ। ਹਾਲਾਂਕਿ ਸਾਰਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਇੱਕ ਦੂਜੇ ਵਰਗਾ ਨਹੀਂ ਦੱਸਿਆ ਜਾ ਸਕਦਾ ਹੈਗਾ। ਸਭ ਦੀਆਂ ਆਪਣੀਆਂ ਆਪਣੀਆਂ ਆਈਡੀਓਲੋਜੀਜ਼ ਹੈਗੀਆਂ ਨੇ, ਸਭ ਦੇ ਆਪਣੇ ਆਪਣੀਆਂ ਵਿਚਾਰਧਾਰਾਵਾਂ ਹੈਗੀਆਂ ਨੇ। ਪਰ ਹੂਤੀ ਬਾਗੀ ਕੀ ਨੇ, ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਅੱਜ ਕੱਲ੍ਹ ਸਾਊਦੀ ਅਰਬ, ਕਹਿੰਦੇ ਬੜੇ ਬੜਿਆਂ ਦੇ ਗੋਡੇ ਗਿੱਟੇ ਲਵਾ ਦਿੰਦੇ ਨੇ ਸਾਊਦੀ ਅਰਬ ਵਾਲੇ, ਪਰ ਜੇ ਬਾਗੀ ਹੈਗੇ ਨੇ ਤਾਂ ਉਹ ਹੋਣਗੇ 100, 500, 1000, ਚਲੋ 10,000 ਹੋਣਗੇ। ਕਿੰਨੇ ਕੁ ਨੇ ਹੂਤੀ ਬਾਗੀ, ਕੌਣ ਨੇ ਹੂਤੀ ਬਾਗੀ, ਉਹਨਾਂ ਦੇ ਬਾਰੇ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ, ਥੋੜ੍ਹਾ ਜਿਹਾ ਸਾਊਦੀ ਅਰਬ ਦੇ ਬਾਰੇ ਪਿਛੋਕੜ ਦੱਸ ਦਿਓ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣ। ਇਹ ਇਸ ਕਰਕੇ ਇਨਸਾਈਟ ਰਿਪੋਰਟ ਜ਼ਿਆਦਾਤਰ ਰਿਪੋਰਟਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਜਿਹੜੇ ਹਫ਼ਤੇ ਦਰ ਹਫ਼ਤੇ ਖਬਰਾਂ ਐਵਰੀ ਡੇ ਸੁਣਾਈਆਂ ਜਾਂਦੀਆਂ ਨੇ, ਚਾਹੇ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਲੈ ਕੇ ਆਉਂਦੇ ਹਾਂ ਚਾਹੇ ਸ਼ਾਮ ਦੇ, ਉਹ ਸਮਝਣ ਦੇ ਵਿੱਚ ਆਸਾਨੀ ਹੋ ਸਕੇ, ਖਬਰਾਂ ਉੱਪਰੋਂ ਉੱਪਰੋਂ ਨਾਲ ਲੰਘ ਜਾਣ, ਕਿਉਂਕਿ ਜ਼ਿਆਦਾਤਰ ਖਬਰਾਂ ਜਿਹੜੀਆਂ ਨੇ ਅੰਗਰੇਜ਼ੀ ਆਊਟਲੈਟਸ ਦੇ ਉੱਤੇ ਨੇ ਅਤੇ ਉਹਨਾਂ ਦਾ ਪੰਜਾਬੀ ਤਰਜਮਾ ਕਰਕੇ ਲੈ ਕੇ ਆਈਦਾ, ਅਤੇ ਹੁਣ ਪੰਜਾਬੀ ਦੇ ਵਿੱਚ ਕੋਈ ਮੀਡੀਆ ਐਂਟੀਟੀ ਜਿਹੜੀ ਹੈਗੀ ਉਹ ਮੈਨੂੰ ਪਤਾ ਨਹੀਂ ਦੁਨੀਆ ਭਰ ਦੇ ਵਿੱਚ ਇੰਨੀਆਂ ਵਿਸਤਾਰ ਦੇ ਵਿੱਚ ਖਬਰਾਂ ਉਹ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ। ਜੇ ਨਹੀਂ ਲੈ ਕੇ ਆਉਂਦੇ ਇਸੇ ਹੀ ਕਰਕੇ ਸਾਡੇ ਤੱਕ ਉਹ ਇੰਨੀ ਜਾਣਕਾਰੀ ਹੈ ਨਹੀਂ, ਅਤੇ ਇਸ ਕਰਕੇ ਔਰ ਵੈਸੇ ਵੀ ਅੰਗਰੇਜ਼ੀ ਦੇ ਵਿੱਚ ਔਰ ਹਿੰਦੀ ਦੇ ਵਿੱਚ, ਹਿੰਦੀ 'ਚ ਤਾਂ ਅੱਜ ਕੱਲ੍ਹ ਹੋ ਗਏ ਸ਼ੁਰੂ, ਅੰਗਰੇਜ਼ੀ 'ਚ ਤਾਂ ਪੋਡਕਾਸਟ ਵੀ ਬਹੁਤ ਹੈਗੇ ਨੇ, ਉਹਨਾਂ 'ਚੋਂ ਸੁਣ ਸੁਣ ਕੇ ਸਮਝ ਸਮਝ ਕੇ ਪਤਾ ਲੱਗਦਾ ਰਹਿੰਦਾ ਹੈਗਾ। ਪੰਜਾਬੀ 'ਚ ਇੰਨੇ ਪੋਡਕਾਸਟ ਵੀ ਹੈ ਨਹੀਂ ਜੀਓ ਪੋਲੀਟਿਕਸ ਦੇ ਉੱਤੇ, ਸੋ ਇਸ ਕਰਕੇ ਵੀ, ਔਰ ਜਿਹੜੇ ਹੈਗੇ ਨੇ ਜੇ ਮਾੜੇ ਮੋਟੇ ਕੋਈ ਆਪਣੇ ਆਪ ਨੂੰ ਦਾਅਵਾ ਵੀ ਕਰਦੇ ਨੇ ਤਾਂ ਉਹ ਫਿਰ ਬਹੁਤ ਹੱਦ ਤੱਕ ਇੱਕ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਨੇ। ਫੋਰ ਐਗਜ਼ਾਮਪਲ, ਜੇ ਮੈਂ ਜਦੋਂ ਅਸੀਂ ਆਪਾਂ ਰੂਸ ਦੇ ਉੱਤੇ ਪ੍ਰੋਗਰਾਮ ਕੀਤਾ ਸੀ, ਜੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਮਾਰਕਸਿਸਟ ਥਿਊਰੀ ਤੋਂ, ਲੈਨਿਨਵਾਦ ਤੋਂ, ਤਾਂ ਮੈਂ ਸਿਰਫ ਉਹਦੇ ਹੀ ਹੱਕ ਦੀ ਹੀ ਗੱਲ ਕਰਦੇ ਹੋਏ ਉਸ ਪੱਖ ਨੂੰ ਦੱਸਦਾ, ਇੱਕ ਨਿਊਟਰਲ ਤਰੀਕੇ ਦੇ ਨਾਲ ਆਪਾਂ USSR ਦੇ ਬਣਨ ਤੋਂ ਟੁੱਟਣ ਤੱਕ ਦੀ ਕਹਾਣੀ ਨਾ ਦੱਸਦੇ ਕਿਸੇ ਵੀ ਆਸਪੈਕਟ ਦੇ ਵਿੱਚ। ਹਾਂ, ਇੱਕ ਹਿਊਮਨ ਐਲੀਮੈਂਟ ਜ਼ਰੂਰ ਆ ਜਾਂਦਾ ਹੈਗਾ ਜਦੋਂ, ਫੋਰ ਐਗਜ਼ਾਮਪਲ ਮੈਂ ਆਪਣੇ ਤੌਰ ਦੇ ਉੱਤੇ ਕਨਫੈਸ ਕਰਦਾ ਕਿ ਜਦੋਂ ਇਜ਼ਰਾਈਲ ਅਤੇ ਗਜ਼ਾ ਦੇ ਉੱਤੇ ਜਿਹੜੀ ਇਜ਼ਰਾਈਲ ਦੀ ਜੰਗ ਹੈ ਉਹਦੇ ਬਾਰੇ ਜਦੋਂ ਵੀ ਰਿਪੋਰਟਿੰਗ ਕੀਤੀ ਹੈ, ਉਹਦੇ 'ਚ ਇੱਕ ਇਸ ਚੀਜ਼ ਨੂੰ ਲੈ ਕੇ ਇੱਕ ਹਿਊਮਨ ਐਲੀਮੈਂਟ ਆ ਜਾਂਦਾ ਕਿ ਯਾਰ 76,000 ਲੋਕ ਉੱਥੇ ਤੁਸੀਂ ਮਾਰਤੇ, 77,000 ਕਿੰਨੇ ਲੱਖਾਂ ਹੀ ਲੋਕ ਜ਼ਖਮੀ ਕਰਤੇ ਉਮਰ ਭਰਨ ਦੇ ਲਈ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਨਹੀਂ, ਕਿਸੇ ਦੀਆਂ ਅੱਖਾਂ ਨਹੀਂ, ਪਰਿਵਾਰ ਨਹੀਂ ਹੈਗੇ, ਘਰ ਨਹੀਂ ਹੈਗੇ, ਉਹ ਹਿਊਮਨ ਐਲੀਮੈਂਟ ਆ ਜਾਂਦਾ ਹੈਗਾ। ਬਟ ਇਟ ਡਜ਼ਨਟ ਮੀਨ ਕਿ ਇਜ਼ਰਾਈਲ ਦੇ ਪੁਆਇੰਟ ਆਫ ਵਿਊ ਨੂੰ ਆਪਾਂ ਘੱਟ ਕਰਕੇ ਦੇਖੀਏ, ਉਹ ਪਿਛਲੇ ਲੰਮੇ ਚਿਰ ਤੋਂ ਕੀ ਸਹਿੰਦੇ ਆ ਰਹੇ ਨੇ, ਕੀ ਝੱਲਦੇ ਆ ਰਹੇ ਨੇ, ਉਹ ਇੱਕ ਅਲੱਗ ਸਟੋਰੀ ਹੈ, ਉਹ ਵੀ ਆਪਾਂ ਸਾਂਝੀ ਕੀਤੀ ਸੀ ਤੁਹਾਡੇ ਨਾਲ। ਬਟ ਐਨੀਵੇਜ਼, ਹੁਣ ਅੱਜ ਇਹ ਸਾਰੀਆਂ ਗੱਲਾਂ ਕਰਾਂਗੇ, ਚਲੋ ਖੈਰ ਅੱਜ ਸਾਊਦੀ ਅਰਬ ਅਤੇ ਹੂਤੀਆਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਇਸ ਪ੍ਰੋਗਰਾਮ ਦੇ ਜ਼ਰੀਏ। ਪਰ ਇੱਕ ਨਾ ਪ੍ਰੈਸ ਕਾਨਫਰੰਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਦੋ ਸੋਸ਼ਲ ਮੀਡੀਆ 'ਤੇ ਰੀਲਸ ਵਾਇਰਲ ਹੋ ਰਹੀਆਂ ਨੇ, ਇੱਕ ਤਾਂ ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਅਮੈਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਹੜੇ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਤਾਂ ਨਹੀਂ, ਟਰੰਪ ਥੋੜ੍ਹਾ ਜਿਹਾ ਜ਼ਿਆਦਾ ਬੋਲਦੇ ਰਹੇ ਸੀ ਮਮਦਾਨੀ ਦੇ ਖਿਲਾਫ, ਅਤੇ ਜਦੋਂ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ ਜਦੋਂ ਇਲੈਕਸ਼ਨ ਹੋਣੇ ਸੀ ਪਿਛਲੇ ਸਾਲ। ਬਟ ਐਨੀਵੇਜ਼ ਉਹ ਮੇਅਰ ਵੀ ਬਣ ਗਏ, ਹਾਲਾਂਕਿ ਉਹਨਾਂ ਨੇ ਕੋਈ ਅੱਡਾ, ਕੋਈ ਮਤਲਬ ਨਿਊਯਾਰਕ ਦੀ ਰਾਤੋਂ ਰਾਤ ਕਾਇਆ ਕਲਪ ਕਰ ਨਹੀਂ ਦਿੱਤੀ। ਹਾਲੇ ਵੀ ਨਿਊਯਾਰਕ ਦੇ ਹਾਲਾਤ ਇਨ ਦੈਟ ਪੀਰੀਅਡ ਜਦੋਂ ਤੋਂ ਜਿੱਤੇ ਨੇ ਉਹੋ ਜਿਹੀ ਨੇ। ਬਟ ਮਮਦਾਨੀ ਇਜ਼ ਟਰਾਇੰਗ, ਕਿਉਂਕਿ ਸਿਸਟਮ ਹੈ ਬਾਬੂ, ਇੰਨੇ ਆਸਾਨੀ ਦੇ ਨਾਲ ਨਹੀਂ ਤੁਸੀਂ ਨਿਕਲ ਸਕਦੇ। ਔਰ ਜਿੰਨੀ ਦੇਰ ਤੱਕ ਟਰੰਪ ਨੇ, ਟਰੰਪ ਤਾਂ ਵੈਸੇ ਹੀ ਨਹੀਂ, ਜਿਵੇਂ ਪਹਿਲਾਂ ਉਹਨਾਂ ਨੇ ਕਹਿਤਾ ਸੀਗਾ ਕਿ ਨੇਤਨਯਾਹੂ ਨੂੰ ਅਸੀਂ ਅਮੈਰੀਕਾ ਨਿਊਯਾਰਕ 'ਚ ਨਹੀਂ ਲੈਂਡ ਗਾਉਣ ਦੇਵਾਂਗੇ, ਟਰੰਪ ਕਹਿੰਦੇ ਐਵੇਂ ਕਿਵੇਂ ਨਹੀਂ ਹੋਣ ਦਿੰਦੇ, ਰਾਸ਼ਟਰਪਤੀ ਤਾਂ ਮੈਂ ਦੇਖਦਾ ਕੌਣ ਰੋਕਦਾ, ਨੇਤਨਯਾਹੂ ਆ ਤੂੰ, ਕੋਈ ਚੱਕਰ ਹੀ ਨਹੀਂ। ਅਤੇ ਹੁਣ ਜਿਹੜਾ ਮਮਦਾਨੀ ਅਤੇ ਇਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ, ਉਹ ਜਿਹੜੀ ਜੋ ਵੀ ਬੰਦ ਕਮਰੇ ਦੇ ਵਿੱਚ ਹੋਈ, ਉੱਥੇ ਉਹਨੂੰ ਨਾ ਅਮੈਰੀਕਾ ਦੇ ਵਿੱਚ ਨਿਊਯਾਰਕ ਸ਼ਹਿਰ, ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉੱਥੇ ਜਿਹੜਾ ਮੇਅਰ ਰੈਜ਼ੀਡੈਂਸ ਆ ਉਹਨੂੰ ਗ੍ਰੇਸੀ ਮੈਂਸ਼ਨ ਕਹਿ ਦਿੰਦੇ ਨੇ। ਸੋ ਗ੍ਰੇਸੀ ਮੈਂਸ਼ਨ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ, ਉਹ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ। ਉੱਥੇ ਉਹ ਪੱਤਰਕਾਰ ਵੀ ਸੀ ਜਿਨ੍ਹਾਂ ਨੂੰ ਟਰੰਪ ਨੇ ਬੈਨ ਕੀਤਾ ਹੋਇਆ ਸੀ। ਪਹਿਲਾਂ ਸਵਾਲ ਸੁਣੋ, ਫਿਰ ਮੈਂ ਤੁਹਾਨੂੰ ਸਾਰੀ ਰਿਪੋਰਟ ਦੇ ਬਾਰੇ ਵਿਸਤਾਰ 'ਚ ਦੱਸਦਾ।
1: You, Mayor, to you first. What's your response to President Trump banning outlets from the White House grounds? Did you challenge him at all about this in your meeting with him? Historians and legal scholars have called it textbook authoritarianism. And Mr. President, are you banning outlets like MS Now, CNN, and Politico in order to distract from the Iran war and high gas prices?
2: Yeah, I told the president that we're going to have all of the members of the press here on the lawn, and that is something that I believe in, as everyone, no matter the opinion or the critique, that we engage. And I don't know, Mr. President.
3: Yeah, it's interesting because they said they were going to boycott me, but they never boycott me, so I wasn't very worried about that. Look at all that press. But no, I'm not. I'm only doing it because I think the press also has an obligation. And, you know, I won in a landslide. I won the election in a landslide. I've done great things. I've done a lot of great things. I've settled 8 wars. We have the best economic numbers for the country in the history of our country. We have $21 trillion pouring in, the biggest number ever any country.
0: Okay. Shush, Trump saab. Chup. Thodi der li chup. Hun ho gaya tusi. Media ne chup karata. Main pehla das dama. Hun adda lamba jawab nahi sunana hega. ਮੋਟਾ ਮੋਟਾ ਜਿਹਾ ਤੁਸੀਂ ਸਮਝ ਗਏ ਹੋਵੋਗੇ, ਇਹ ਤੋਂ ਬਾਅਦ ਹੋਰ 5-10 ਸੈਕਿੰਡ ਤੋਂ ਬੋਲੇ ਹੈਗੇ ਨੇ। ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਟਰੰਪ ਨੇ ਮੀਡੀਆ ਦੇ ਸਾਹਮਣੇ, ਮੀਡੀਆ ਦੇ ਹੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਆ, ਮੀਡੀਆ ਦੇ ਉੱਤੇ ਲੱਗੇ ਬੈਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਦੱਸਿਆ। ਦਰਅਸਲ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੈ ਉਹ ਚੱਲ ਰਿਹਾ ਹੈਗਾ, ਅਤੇ ਨਿਊਯਾਰਕ ਦੇ ਵਿੱਚ ਚੱਲ ਰਿਹਾ। ਅਤੇ ਵੈਸੇ ਤਾਂ ਟਰੰਪ ਇੱਧਰ ਉੱਧਰ ਜਿੱਥੇ ਮਰਜ਼ੀ ਰਹਿਣ, ਜ਼ਿਆਦਾਤਰ ਵਾਸ਼ਿੰਗਟਨ ਡੀ ਸੀ ਦੇ ਵਿੱਚ, ਪਰ ਜਦੋਂ ਨਿਊਯਾਰਕ ਆਉਂਦੇ ਨੇ ਅਤੇ ਮਮਦਾਨੀ ਦੇ ਨਾਲ ਉਹਨਾਂ ਦੇ ਪੁਰਾਣੇ ਕਨਫਲਿਕਟ ਜਿਹੜੇ ਨੇ ਉਹਦੀ ਗੱਲਬਾਤ ਅਕਸਰ ਹੋਣ ਲੱਗ ਪੈਂਦੀ ਹੈ। ਹੁਣ ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਐਮ ਐਸ ਨਾਓ, ਸੀ ਐਨ ਐਨ ਅਤੇ ਇੱਕ ਕਿਹੜਾ ਤੀਜਾ ਪੋਲੀਟੀਕੋ, ਇਹਨਾਂ ਤਿੰਨਾਂ ਨੂੰ ਟਰੰਪ ਨੇ ਬੈਨ ਕਰਤਾ, ਇਹ ਤਿੰਨੇ ਮੀਡੀਆ ਅਦਾਰੇ ਨੇ, ਅਖਬਾਰ ਜਾਂ ਵੈਬ ਪੋਰਟਲ ਜਾਂ ਟੀ ਵੀ ਚੈਨਲ ਹੈਗੇ ਨੇ, ਵੀ ਇਹਨਾਂ ਦੇ ਪੱਤਰਕਾਰ ਟਰੰਪ ਦੀ ਪ੍ਰੈਸ ਕਾਨਫਰੰਸ 'ਚ ਆ ਨਹੀਂ ਸਕਦੇ। ਤੁਹਾਡਾ ਕੀ ਕਹਿਣਾ? ਮਮਦਾਨੀ ਕਹਿੰਦੇ ਕਿ ਮੈਂ ਤਾਂ ਰਾਸ਼ਟਰਪਤੀ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਸਾਡੀ ਇੱਥੇ ਲੋਨ ਦੇ ਵਿੱਚ ਪ੍ਰੈਸ ਸਾਰੀ ਦੀ ਸਾਰੀ ਆਉਣ ਲੱਗੀ ਹੈ ਗ੍ਰੇਸੀ ਮੈਂਸ਼ਨ ਦੇ ਵਿੱਚ, ਅਤੇ ਮੇਰਾ ਤਾਂ ਇਹ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸੰਸਥਾ ਦਾ ਆਪਣਾ ਇੱਕ ਪੱਖ ਹੁੰਦਾ, ਚਾਹੇ ਆਲੋਚਨਾ ਵੀ ਹੋਵੇ, ਸਾਨੂੰ ਉਹਦੇ ਨਾਲ ਸੰਵਾਦ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਹੁਣ ਨਾਲ ਹੀ ਟਰੰਪ ਖੜ੍ਹੇ ਸੀਗੇ, ਉਹ ਆਉਂਦੇ ਨੇ, ਵੈਸੇ ਪਤਾ ਨਹੀਂ ਉਹਨਾਂ ਨੂੰ ਗੁੱਸਾ ਆਇਆ ਕਿ ਨਹੀਂ ਆਇਆ। ਟਰੰਪ ਕਹਿੰਦੇ ਕਿ ਦੇਖੋ ਮੀਡੀਆ ਮੇਰਾ ਬਾਇਕਾਟ ਕਰਨ ਦੀ ਗੱਲ ਕਹਿੰਦੀ ਸੀਗੀ, ਕਿੱਥੇ ਆ ਹੁਣ, ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ ਨਹੀਂ, ਸਾਰੇ ਮੇਰੇ ਸਾਹਮਣੇ ਖੜ੍ਹੇ ਹੈਗੇ ਨੇ। ਦੈਟਸ ਕਾਇੰਡ ਆਫ ਯੂ ਨੋ ਲਿਟਲ ਬਿਟ ਐਰੋਗੈਂਟ ਮਿਸਟਰ ਪ੍ਰੈਜ਼ੀਡੈਂਟ, ਥੋੜ੍ਹੇ ਜਿਹੇ ਘਮੰਡੀ ਹੋ ਰਹੇ ਹੋ ਤੁਸੀਂ ਇਸ ਮਾਮਲੇ 'ਚ। ਫਿਰ ਟਰੰਪ ਦਾ ਉਹੀ ਪੁਰਾਣਾ ਰਾਗ, ਕੋਈ ਨਵੀਂ ਪੀਪ ਨਹੀਂ ਦਿਓ ਇਹਨਾਂ ਨੂੰ, ਕਹਿੰਦੇ ਮੈਂ ਚੋਣਾਂ ਜਿੱਤੀਆਂ, ਮੈਂ ਚੰਗੇ ਕੰਮ ਕੀਤੇ, ਉਹਨਾਂ ਦੇ ਬਾਰੇ ਨਹੀਂ ਮੀਡੀਆ ਦੱਸਦਾ, ਮੈਂ 8 ਜੰਗਾਂ ਰੁਕਵਾਈਆਂ। ਸਰ 8 ਜੰਗਾਂ ਨਹੀਂ ਸੀਗੀਆਂ, ਝੜੱਪਾਂ ਸੀਗੀਆਂ, ਅਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੁੱਗ ਬੁਗਾਹਟ ਵੀ ਤੁਹਾਡੀ ਹੀ ਸੀ, ਤੁਸੀਂ ਕਰਵਾਈਆਂ ਸੀਗੀਆਂ ਸ਼ੁਰੂ ਤਾਂ ਕਿ ਹਥਿਆਰ ਵਿਕਦੇ ਰਹਿਣ। ਜੰਗਾਂ ਤਾਂ ਜਿਹੜੀਆਂ ਸੀਗੀਆਂ ਉਹ ਤਾਂ ਤੁਸੀਂ ਰੁਕਵਾਈਆਂ ਵੀ ਨਹੀਂ, ਯੂਕਰੇਨ ਤੇ ਰੂਸ ਦੀ ਜੰਗ ਸੀ, ਇਹੀ ਕਹਿ ਕੇ ਆਏ ਸੀਗੇ ਕਿ ਰੁਕਵਾ ਦਾਂਗੇ। ਤੇ ਜੇ ਮੈਂ ਰਾਸ਼ਟਰਪਤੀ ਹੁੰਦਾ, ਕਹਿੰਦੇ ਹੁੰਦੇ ਸੀ ਨਾ ਬਾਈਡਨ ਦੇ ਵੇਲੇ, ਜੇ ਮੈਂ ਰਾਸ਼ਟਰਪਤੀ ਹੁੰਦਾ ਰੂਸ ਨੇ ਤਾਂ ਲੜਨਾ ਵੀ ਨਹੀਂ ਸੀ ਯੂਕਰੇਨ ਦੇ ਨਾਲ। ਜਿੱਦਣ ਮੈਂ ਆ ਗਿਆ ਦੇਖਿਓ ਅਗਲੇ ਦਿਨ ਜੰਗ ਬੰਦ ਹੁੰਦੀ, ਹਾਲੇ ਤੱਕ ਨਹੀਂ ਕੁਛ ਹੋਇਆ। ਇਨਫੈਕਟ ਉਹ ਤਾਂ ਕੀ ਹੋਣੀ ਸੀਗੀ, ਈਰਾਨ ਦੇ ਉੱਤੇ ਬੰਬ ਸਭ ਤੋਂ ਪਹਿਲਾਂ ਕਿਹਨੇ ਸੁੱਟਿਆ ਸੀ? ਕਹਿੰਦੇ ਦੇਖੋ ਜੀ ਟਰੰਪ ਸਾਹਿਬ, ਐਨੀਵੇ ਜਵਾਬ ਦਿੰਦੇ ਕਹਿੰਦੇ ਕਹਿੰਦੇ ਸਾਡੇ ਕੋਲ $21 trillion ਆ ਰਹੇ ਨੇ, ਅਸੀਂ ਜੋ ਕੀਤਾ ਜਿਹੜਾ ਕੰਮ ਮੈਂ ਕੀਤਾ ਉਹ ਕੋਈ ਕਰ ਨਹੀਂ ਸਕਿਆ, ਇਸ ਕਰਕੇ ਮੈਨੂੰ ਪੋਜ਼ਿਟਿਵ ਨਿਊਜ਼ ਤਾਂ ਮਿਲਦੀ ਨਹੀਂ, ਮੈਨੂੰ ਨੈਗੇਟਿਵ ਹੀ ਮਿਲਦੀ ਹੈ। ਹੁਣ ਖੈਰ ਟਰੰਪ ਇਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਲਿਖ ਚੁੱਕੇ ਨੇ ਕਿ ਮਨਘੜੰਤ ਜਾਂ ਫੇਕ ਨਿਊਜ਼ ਜਿਹੜੀਆਂ ਨੇ, MS Now ਤਾਂ ਉਹਨਾਂ ਨੇ ਨਾਮ ਬਦਲ ਕੇ, ਪਹਿਲਾਂ MSNBC ਸੀਗਾ ਅਤੇ ਉਹਦਾ ਨਾਮ ਬਦਲ ਕੇ ਹੁਣ ਉਹਨਾਂ ਨੇ MS Now ਕੀਤਾ ਹੈਗਾ। ਅਤੇ ਇਹਨਾਂ ਨੇ MS Now ਨੂੰ, ਟਰੰਪ ਨੇ ਪ੍ਰੈਸ ਕਾਨਫਰੰਸ ਦੇ ਵਿੱਚ MSDN ਕਹਿਣ ਲੱਗੇ, ਮਤਲਬ ਜਿਵੇਂ ਛੇੜਦੇ ਨਹੀਂ ਹੁੰਦੇ ਕਿ MSD ਤੋਂ ਡੈਮੋਕ੍ਰੇਟਿਕ ਐਂਡ ਤੋਂ ਨੈਸ਼ਨਲ, ਡੈਮੋਕ੍ਰੇਟਿਕ ਨੈਸ਼ਨਲ ਸਮਥਿੰਗ ਕੁਛ। ਅਤੇ ਬੇਸਿਕਲੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਲਟ ਪਾਰਟੀ ਹੈ। ਸੋ ਟਰੰਪ ਉਹਨਾਂ ਨੂੰ ਛੇੜ ਰਹੇ ਸੀਗੇ ਕਿ ਜਿਹੜੀ MS Now ਚੈਨਲ ਹੈ ਉਹ ਤਾਂ MSDN ਹੈ, ਉਹ ਤਾਂ ਡੈਮੋਕ੍ਰੇਟਿਕ ਦੇ ਇਸ਼ਾਰੇ ਦੇ ਉੱਤੇ ਚੱਲਦਾ ਹੈਗਾ, ਉਹਨਾਂ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਰਕਮ ਮਿਲਦੀ ਹੈਗੀ ਹੈ। ਐਨੀਵੇਜ਼ ਇਹ ਸਾਰੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਨੇ। ਮੁੱਕਦੀ ਜੀ ਗੱਲ ਮੈਨੂੰ ਇਹ ਲੱਗੀ ਹੈਗੀ ਹੈ ਕਿ ਬੇਸ਼ੱਕ ਟਰੰਪ ਅਤੇ ਮਮਦਾਨੀ ਦੇ ਵਿੱਚ ਬਣਦੀ ਨਾ ਵੀ ਹੋਵੇ, ਪਰ ਉਹ ਫਿਰ ਵੀ ਇੱਕ ਦੂਜੇ ਦੇ ਨਾਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਖੜ੍ਹੇ ਸੀਗੇ। ਬੇਸ਼ੱਕ ਟਰੰਪ ਦੀ ਮੀਡੀਆ ਦੇ ਨਾਲ ਬਣਦੀ ਨਾ ਵੀ ਹੋਵੇ, ਪਰ ਫਿਰ ਵੀ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸੇ ਮੀਡੀਆ ਨੂੰ ਜਵਾਬ ਦੇ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਬੈਨ ਵੀ ਕੀਤਾ। ਇੱਕ ਹੋਰ ਕਲਿੱਪ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਉਹ ਹੈ ਇਸੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉੱਥੇ ਪਹੁੰਚੇ ਹੋਏ ਨੇ। ਬੜੀਆਂ ਸਾਰੀਆਂ ਰੀਲਾਂ ਫੋਟੋਆਂ ਆਉਂਦੀਆਂ ਨੇ ਕਿ ਦੇਖੋ ਜੀ ਐਲਬਨੀਜ਼ ਉੱਥੇ ਪਹੁੰਚੇ, ਉਹਨਾਂ ਨੇ ਉਹਨਾਂ ਦੇ ਸਵਾਗਤ ਕਰਨ ਦੇ ਲਈ ਉੱਥੇ ਕੋਈ ਨਹੀਂ ਸੀ, ਬਲਾ ਬਲਾ ਬਲਾ। ਮੀਡੀਆ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਚਰਚਾ। ਸਪੈਸ਼ਲੀ ਇੱਕ ਸਵਾਲ, ਇੱਕ ਪਰਟੀਕੁਲਰ ਸਵਾਲ ਧਿਆਨ ਨਾਲ ਸੁਣਿਓ, ਕਿਉਂਕਿ ਜਵਾਬ ਤਾਂ ਕੋਈ ਲੰਬਾ ਨਹੀਂ ਹੈਗਾ, ਜਵਾਬ ਤਾਂ ਇੱਕ ਸੈਕਿੰਡ ਤੋਂ ਵੀ ਘੱਟ ਦਾ ਹੈਗਾ ਐਲਬਨੀਜ਼ ਦਾ, ਪਰ ਧਿਆਨ ਨਾਲ ਸਵਾਲ ਸੁਣਿਓ ਅਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਓਬਜ਼ਰਵੇਸ਼ਨ ਕੀ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ।
4: Prime Minister, here in New York on Wednesday night, you will receive an award for being a global citizen. Don't you feel like a bit of a fraud accepting this award when at home you screwed up the response to the worst massacre since Port Arthur? In the polls, you're taking Labor to 1 point shy of Julia Gillard when you rolled her, and your net negatives are worse than Scott Morrison.
5: No.
0: So ida sawal da jawab sirf inna hi ke no. ਹੁਣ ਦੋ ਤਿੰਨ ਚੀਜ਼ਾਂ ਨੇ ਇਹਦੀ ਪਿਛੋਕੜ ਦੇ ਬਾਰੇ, ਇਹਦੇ 'ਤੇ ਬੜੀਆਂ ਰੀਲਾਂ ਬਣ ਗਈਆਂ। ਚਲੋ ਨੈਸ਼ਨਲ ਲਿਬਰਲ ਪਾਰਟੀ ਨੇ ਤਾਂ ਪਾਣਾ ਹੀ ਪਾਣਾ, ਸਾਡੇ ਕਈ ਇੰਡੀਅਨ ਬੰਦਿਆਂ ਨੇ ਵੀ ਇਹਦਾ ਚੱਕਿਆ ਹੈਗਾ। ਥੋੜ੍ਹੀ ਜਿਹੀ ਪਹਿਲਾਂ ਸਮਝੋ ਇਹਦੇ ਬਾਰੇ ਇਹ ਹੋਇਆ ਕੀ ਆ। ਇਹ ਜਿਹੜਾ ਸਵਾਲ ਪੁੱਛਿਆ ਇੱਕ ਇਜ਼ਰਾਈਲੀ ਪੱਤਰਕਾਰ ਨੇ ਪੁੱਛਿਆ ਸੀਗਾ, ਔਰ ਇਜ਼ਰਾਈਲ ਆਸਟ੍ਰੇਲੀਆ ਨੂੰ, ਸਪੈਸ਼ਲੀ ਐਂਥਨੀ ਐਲਬਨੀਜ਼ ਨੂੰ ਚੰਗਾ ਨਹੀਂ ਦੱਸ ਰਹੇ ਹੈਗੇ। ਇਨਫੈਕਟ ਇਜ਼ਰਾਈਲ ਦਾ ਜਿਹੜਾ ਸਭ ਤੋਂ ਵੱਡੇ ਆਊਟਲੈਟਸ ਨੇ ਉਹਨਾਂ 'ਚ ਟਾਈਮਸ ਆਫ ਇਜ਼ਰਾਈਲ ਨੇ ਤਾਂ ਐਂਥਨੀ ਐਲਬਨੀਜ਼ ਦੇ ਇਸ ਐਵਾਰਡ ਦੇ ਉੱਤੇ ਵੀ ਸਵਾਲ ਚੁੱਕੇ ਹੈਗੇ ਨੇ ਕਿ ਐਲਬਨੀਜ਼ ਨੂੰ ਇਹ ਐਵਾਰਡ ਕਿਉਂ ਦਿੱਤਾ ਜਾ ਰਿਹਾ, ਗਲੋਬਲ ਸਿਟੀਜ਼ਨ ਐਵਾਰਡ ਜਿਹੜਾ ਨਿਊਯਾਰਕ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ। ਇਹਦੇ ਕਈ ਕਾਰਨ ਹੋ ਸਕਦੇ ਹੈਗੇ ਨੇ ਕਿ ਇਜ਼ਰਾਈਲ ਦੀ ਤਰਫ ਤੋਂ ਇੱਕ ਏਜੰਡਾ ਜਿਹੜਾ ਉਹ ਕਲੀਅਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ ਲੇਬਰ ਸਰਕਾਰ, ਉਹ ਕਿਉਂ ਇੱਦਾਂ ਪ੍ਰੋਟੈਸਟ ਹੋਣ ਦੇ ਰਹੀ ਹੈ ਜਿਹੜੇ ਐਂਟੀ ਇਜ਼ਰਾਈਲ ਪ੍ਰੋਟੈਸਟ ਨੇ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਚਾਹੇ ਵਿਕਟੋਰੀਆ ਹੋਵੇ, ਚਾਹੇ ਸਿਡਨੀ ਹੋਵੇ, ਚਾਹੇ ਜਿੱਥੇ ਜਿੱਥੇ ਸਪੈਸ਼ਲੀ ਜਿਹੜੇ ਸਟੇਟਾਂ ਦੇ ਵਿੱਚ ਲੇਬਰ ਪਾਰਟੀ ਦੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਦੇ ਵਿੱਚ ਤਾਂ ਪਿਛਲੇ ਇੱਕ ਸਾਲ ਤਾਂ ਲਗਭਗ 2024 ਤੋਂ ਬਾਅਦ ਲਗਾਤਾਰ ਹਰ ਵੀਕੈਂਡ ਦੇ ਉੱਤੇ ਤਾਂ ਪ੍ਰੋਟੈਸਟ ਹੋ ਹੀ ਰਹੇ ਸੀਗੇ। ਗਜ਼ਾ ਦੇ ਹੱਕ ਦੇ ਵਿੱਚ ਲੋਕ ਖੜ੍ਹੇ ਸੀ, ਫਲਸਤੀਨ ਦੇ ਝੰਡੇ ਫੜ ਕੇ ਲੋਕ ਖੜ੍ਹੇ ਸੀ, ਇਨਫੈਕਟ ਓਪੇਰਾ ਹਾਊਸ ਤੱਕ ਸਿਡਨੀ ਦੇ ਔਰ ਫੈਡਰੇਸ਼ਨ ਸਕੁਆਇਰ ਤੱਕ ਮੈਲਬਨ ਦੇ ਉੱਥੇ ਜਿਹੜੀਆਂ ਲੈਂਡਮਾਰਕ ਇਮਾਰਤਾਂ ਨੇ ਉੱਥੇ ਤੱਕ ਲੋਕ ਜਿਹੜੇ ਪਹੁੰਚ ਜਾਂਦੇ ਨੇ, ਔਰ ਜਦੋਂ ਦੁਨੀਆ ਭਰ ਦੇ ਵਿੱਚ ਇਹ ਖਬਰਾਂ ਜਾਂਦੀਆਂ ਨੇ ਆਸਟ੍ਰੇਲੀਆ ਨੇ ਬੜੇ ਲਿਬਰਲ ਹੋ ਕੇ ਉਹਨਾਂ ਪ੍ਰੋਟੈਸਟ ਨੂੰ ਹੋਣ ਦਿੱਤਾ। ਪਰ ਫਿਰ ਇਜ਼ਰਾਈਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬੰਡਾਈ ਅਟੈਕ ਵੀ ਆਸਟ੍ਰੇਲੀਆ 'ਚ ਹੀ ਹੁੰਦਾ ਜਦੋਂ ਯਹੂਦੀਆਂ ਦਾ ਕਤਲ ਕੀਤਾ ਜਾਂਦਾ ਹੈਗਾ ਦੋ ਸਿਰਫਿਰਿਆਂ ਦੇ ਦੁਆਰਾ ਹਾਲਾਂਕਿ ਉਹ ਦੋ ਸਿਰਫਿਰੇ ਆਸਟ੍ਰੇਲੀਆ ਨਹੀਂ ਹੈਗੇ ਸਾਜੀਦ ਅਤੇ ਨਾਵੀਦ ਅਕਰਮ ਲੈਟ ਮੀ ਟੈਲ ਯੂ ਇਜ਼ਰਾਈਲ ਦੇ ਆਰ ਨੋਟ ਆਸਟ੍ਰੇਲੀਆ ਦੇ ਡੋਂਟ ਰਿਪ੍ਰਜੈਂਟ ਆਸਟ੍ਰੇਲੀਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੋਲੀਆਂ ਅਤੇ ਜਿਹੜੇ ਮਾਸੂਮਾਂ ਨੂੰ ਮਾਰ ਰਹੇ ਨੇ ਉਹ ਆਸਟ੍ਰੇਲੀਆ ਦੀ ਪਿਕਚਰ ਕਿਵੇਂ ਹੋ ਸਕਦੇ ਨੇ ਅਤੇ ਉਹ ਕੋਈ ਐਲਬਨੀਜ਼ ਦੇ ਘਰੋਂ ਵੀ ਨਹੀਂ ਸੀ ਆਏ ਹਾਂ ਉਹਦੇ 'ਤੇ ਇੱਕ ਰਾਇਲ ਕਮਿਸ਼ਨ ਬੈਠਾ ਹੈਗਾ ਉਹ ਆਪਣੀ ਇੱਕ ਇੰਡੀਪੈਂਡੈਂਟ ਜਾਂਚ ਕਰ ਰਹੇ ਹੈਗੇ ਨੇ ਔਰ ਬਹੁਤ ਇੰਡੀਪੈਂਡੈਂਟਲੀ ਕਰਦੇ ਨੇ ਇਜ਼ਰਾਈਲ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਾਇਲ ਕਮਿਸ਼ਨ ਜਿਸ ਕਿਸਮ ਦੀ ਜਾਂਚ ਕਰਦਾ ਔਰ ਜਿਸ ਕਿਸਮ ਦਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਪੈਸ਼ਲੀ ਇੱਕ ਨੈਸ਼ਨਲ ਲੈਵਲ ਦਾ ਇੱਕ ਕਰਪਸ਼ਨ ਦੇ ਅਗੇਂਸਟ ਜਾਂ ਇੱਕ ਬਿਊਰੋਕਰੇਸੀ ਦੇ ਅਗੇਂਸਟ ਇੱਕ ਕਮਿਸ਼ਨ ਬਿਠਾਤਾ ਕਿ ਕੋਈ ਵੀ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਪ੍ਰੀਮੀਅਰ ਹੋਵੇ ਤੁਸੀਂ ਇੰਡੀਪੈਂਡੈਂਟਲੀ ਪੜਤਾਲ ਕਰਨੀ ਹੈ ਇਜ਼ਰਾਈਲ ਦੇ ਕੋਲ ਤਾਂ ਇੰਨਾ ਦਮ ਹੈ ਨਹੀਂ ਸ਼ਾਇਦ ਇਜ਼ਰਾਈਲ ਤਾਂ ਨਹੀਂ ਕਰ ਸਕਦਾ ਹੈਗਾ ਤੁਸੀਂ ਜਦੋਂ ਮਨਾਬ ਦੇ ਵਿੱਚ ਅਟੈਕ ਕਰਦੇ ਹੋ 120 ਤੋਂ ਜ਼ਿਆਦਾ ਛੋਟੀਆਂ ਬੱਚੀਆਂ ਜਿਹੜੀਆਂ ਨੇ ਚੌਥੀ ਜਮਾਤ ਦੀਆਂ ਪੰਜਵੀਂ ਜਮਾਤ ਦੀਆਂ ਉਹਨਾਂ ਨੂੰ ਕਤਲ ਕਰ ਦਿੰਦੇ ਹੋ ਤੁਹਾਡਾ ਤਾਂ ਕੋਈ ਇੰਡੀਪੈਂਡੈਂਟ ਕੋਈ ਕਮਿਸ਼ਨ ਨਹੀਂ ਬੈਠਾ ਹੈਗਾ ਅਤੇ ਨਾ ਹੀ ਤੁਸੀਂ ਗਜ਼ਾ ਦੇ ਵਿੱਚ ਕਿੰਨੇ 76,000-77,000 ਸਿਵਿਲੀਅਨਸ ਦੀ ਕਤਲ ਕੀਤੇ ਨੇ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਅਤੇ ਨਾ ਹੀ ਜਿਹੜੀ ਆਸਟ੍ਰੇਲੀਅਨ ਛੱਡੋ ਬਲਕਿ ਦੁਨੀਆ ਭਰ ਤੋਂ ਜਿਹੜੇ ਮਨੁੱਖੀ ਕਾਰਕੁਨ ਨੇ ਉਹ ਜਦੋਂ ਉੱਥੇ ਜਾਂਦੇ ਨੇ ਅਤੇ ਉਹ ਉਹਨਾਂ ਦਾ ਜਿਹੜਾ ਜੋ ਉਹਨਾਂ ਦੇ ਨਾਲ ਵਰਤਾਰਾ ਹੁੰਦਾ ਉਹਦੇ ਬਾਰੇ ਤੁਸੀਂ ਕੁਛ ਨਹੀਂ ਦੱਸ ਸਕਦੇ ਹੈਗੇ ਉਹਨਾਂ ਦੇ ਬਾਰੇ ਉਹਨਾਂ ਨੂੰ ਕਿਵੇਂ ਉੱਥੋਂ ਧੱਕਿਆ ਜਾਂਦਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ ਉਹਨਾਂ ਦੇ ਬਾਰੇ ਕੁਛ ਨਹੀਂ ਦੱਸਿਆ ਜਾਂਦਾ ਹੈਗਾ ਇਨਫੈਕਟ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਜਿਹੜੇ ਸਵਾਲ ਖੜ੍ਹੇ ਕੀਤੇ ਸੀਗੇ ਕਿ ਉਹ ਜਿਹੜਾ ਫਲੋਟੀਲਾ ਉੱਥੇ ਜਾਂਦਾ ਹੈ ਆਸਟ੍ਰੇਲੀਅਨ ਐਕਟੀਵਿਸਟ ਅਤੇ ਹੋਰ ਬਹੁਤ ਸਾਰੇ ਅਲੱਗ ਅਲੱਗ ਕੰਟਰੀ ਦੇ ਐਕਟੀਵਿਸਟ ਉੱਥੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਧੱਕ ਕੇ ਉੱਥੋਂ ਕੱਢ ਦਿੰਦੇ ਹੋ ਅਤੇ ਉਹਨਾਂ ਦੇ ਬਾਰੇ ਤੁਸੀਂ ਬੋਲੋ ਸੋ ਆਸਟ੍ਰੇਲੀਆ ਥੋੜ੍ਹਾ ਜਿਹਾ ਇੰਡੀਪੈਂਡੈਂਟਲੀ ਬੋਲ ਰਿਹਾ ਇਸ ਕਰਕੇ ਇਸ ਸਵਾਲ ਦੇ ਉੱਤੇ ਇਤਰਾਜ਼ ਜਿਹੜੇ ਨੇ ਇਜ਼ਰਾਈਲ ਨੂੰ ਜਾਂ ਦੁਨੀਆ ਭਰ ਨੂੰ ਹੋ ਰਹੇ ਨੇ ਬਟ ਸਾਨੂੰ ਇੱਥੇ ਬੈਠ ਕੇ ਨਹੀਂ ਹੋ ਰਹੇ ਹਾਂ ਕੁਛ ਸਵਾਲ ਜਿਹੜੇ ਨੇ ਉਹ ਕਿੱਥੇ ਜਾ ਸਕਦੇ ਨੇ ਐਂਥਨੀ ਐਲਬਨੀਜ਼ ਤੋਂ ਬਟ ਉਹਦਾ ਗਲੋਬਲ ਸਿਟੀਜ਼ਨ ਐਵਾਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਇਕੋਨਮੀ ਕਲੈਪਸ ਕਰਤੀ ਜੀ ਤੁਸੀਂ ਜਾਂ ਤੁਸੀਂ ਜਿਸ ਕਿਸਮ ਦੇ ਟੈਕਸ ਰਿਜੀਮ ਲੈ ਕੇ ਆਏ ਹੋ ਜਾਂ ਤੁਸੀਂ ਮਾਈਗ੍ਰੇਸ਼ਨ ਸਿਸਟਮ ਨੇ ਜਿੱਦਾਂ ਕੰਟਰੋਲ ਕਰਨਾ ਚਾਹੁੰਦੇ ਹੋ ਦੀਸ ਦੈਟ ਇਹ ਸਾਰੇ ਸਵਾਲ ਪੁੱਛੇ ਜਾ ਸਕਦੇ ਨੇ ਉਹਨਾਂ ਤੋਂ ਪਰ ਅਗੇਨ ਉਹ ਸਾਰੇ ਇੰਟਰਨਲ ਮੈਟਰਸ ਨੇ ਆਸਟ੍ਰੇਲੀਆ ਦੇ ਉਹਦਾ ਗਲੋਬਲ ਸਿਟੀਜ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਜਿੱਥੇ ਕੰਡੈਮ ਕਰਨਾ ਸੀ ਉੱਥੇ ਇਜ਼ਰਾਈਲ ਨੂੰ ਕੰਡੈਮ ਕੀਤਾ ਜਿੱਥੇ ਯੂਕਰੇਨ ਨੂੰ ਸਪੋਰਟ ਕਰਨੀ ਸੀ ਉੱਥੇ ਯੂਕਰੇਨ ਨੂੰ ਵੀ ਸਪੋਰਟ ਕੀਤਾ ਅਤੇ ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਚਾਈਨਾ ਨੂੰ ਭੰਡਣਾ ਸੀਗਾ ਕਿ ਇੱਦਾਂ ਮਿਜ਼ਾਈਲ ਨਾ ਸੁੱਟੋ ਤਾਂ ਚਾਈਨਾ ਦੇ ਅਗੇਂਸਟ ਵੀ ਖੜ੍ਹਾ ਹੈਗਾ ਸੋ ਗਲੋਬਲ ਮਸਲਿਆਂ ਦੇ ਉੱਤੇ ਤਾਂ ਆਸਟ੍ਰੇਲੀਆ ਬਿਲਕੁਲ ਵੀ ਕਿਤੇ ਵੀ ਫੇਲ ਨਹੀਂ ਹੋਇਆ ਹੈਗਾ ਇਹ ਥੋੜ੍ਹੀ ਜਿਹੀ ਗੱਲ ਦੇਖਣੀ ਪਏਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਜਦੋਂ ਭੰਡਣ ਲੱਗਦੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਬੈਕਗ੍ਰਾਊਂਡ ਨਹੀਂ ਪਤਾ ਹੁੰਦੀ ਕਿ ਸਵਾਲ ਕਿਹਨੇ ਪੁੱਛਿਆ ਸੀ ਅਤੇ ਉਸ ਸਵਾਲ ਦੇ ਪਿੱਛੇ ਮਨਸ਼ਾ ਕੀ ਸੀਗੀ ਸੋ ਜ਼ਾਹਰ ਜਿਹੀ ਗੱਲ ਹੈ ਕਿ ਉਹ ਸਾਰਾ ਇੱਕ ਇਜ਼ਰਾਈਲੀ ਏਜੰਡਾ ਸੀ ਬਟ ਐਨੀਵੇਜ਼ ਇਹ ਗੱਲ ਖਤਮ ਹੋਈ ਹੁਣ ਇੱਥੇ ਹੁਣ ਜਿਹੜਾ ਅੱਜ ਦੇ ਟੌਪਿਕ ਜਿਹਦੇ ਉੱਤੇ ਮੈਂ ਗੱਲ ਥੋੜ੍ਹੀ ਜਿਹੀ ਜ਼ਿਆਦਾ ਡਿਟੇਲ ਦੇ ਵਿੱਚ ਕਰਨੀ ਚਾਹੁੰਦਾ ਸੀ ਉਹ ਹੈਗਾ ਸਾਊਦੀ ਅਰਬ ਅਤੇ ਜਿਹੜੇ ਹੂਤੀ ਬਾਗੀ ਹੈਗੇ ਨੇ ਖਬਰ ਇੱਥੋਂ ਸ਼ੁਰੂ ਹੁੰਦੀ ਹੈ ਕਿ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੇ ਐਂਡੀ ਬਰਨਮ ਨੇ ਕਿਹਾ ਕਿ ਜਿਹੜੇ ਹੂਤੀ ਬਾਗੀ ਹੈਗੇ ਨੇ ਉਹਨਾਂ ਦੇ ਖਿਲਾਫ ਲੜਾਈ ਦੇ ਵਿੱਚ ਬ੍ਰਿਟੇਨ ਸਾਥ ਦਊਗਾ ਹੁਣ ਸਾਊਦੀ ਅਰਬ ਦਾ ਇਹ ਮੇਰੇ ਲਈ ਵੀ ਥੋੜ੍ਹੀ ਜਿਹੀ ਇੰਟਰਸਟਿੰਗ ਨਿਊਜ਼ ਸੀਗੀ ਇਸ ਕਰਕੇ ਫਿਰ ਮੈਂ ਕਿਹਾ ਚਲੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅਤੇ ਹੁਣ ਗੱਲ ਕਰ ਹੀ ਲਈਏ ਇੰਟਰਸਟਿੰਗ ਕਿਵੇਂ ਦੋ ਤਿੰਨ ਚੀਜ਼ਾਂ ਨੇ ਪਹਿਲਾਂ ਤਾਂ ਬ੍ਰਿਟੇਨ ਨੇ ਕਿਹਾ ਕਿ ਸਾਊਦੀ ਅਰਬ ਨੂੰ ਡਿਫੈਂਸਿਵ ਏਅਰ ਟੂ ਏਅਰ ਰੀਫਿਊਲਿੰਗ ਅਸੀਂ ਦੇਵਾਂਗੇ ਏਅਰ ਟੂ ਏਅਰ ਰੀਫਿਊਲਿੰਗ ਦਾ ਤੁਹਾਨੂੰ ਖਬਰਾਂ ਦੇ ਵਿੱਚ ਦੱਸਿਆ ਕਿ ਜਦੋਂ ਫਾਈਟਰ ਜੈਟਸ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਫਿਊਲ ਦੀ ਜਿਹੜੀ ਲੋੜ ਪੈਂਦੀ ਹੈ ਕਿ ਤੁਸੀਂ ਲੜੀ ਚੱਲੋ ਉਹਨੂੰ ਫਿਊਲ ਦੇਣ ਦੇ ਲਈ ਇੱਕ ਦੂਜਾ ਫਾਈਟਰ ਜੈਟ ਆਉਂਦਾ ਉਹ ਆਪਣਾ ਫਿਊਲ ਸਾਰਾ ਉਹਨਾਂ ਨੂੰ ਦੇ ਦਿੰਦਾ ਅਤੇ ਉਹ ਫਾਈਟਰ ਜੈਟ ਜਿਹਨੇ ਫਿਊਲ ਦਿੱਤਾ ਹੁੰਦਾ ਵਾਪਸ ਆ ਜਾਂਦੇ ਨੇ ਅਤੇ ਜਿਹਨਾਂ ਨੇ ਫਾਈਟ ਕਰਨੀ ਹੁੰਦੀ ਹੈ ਉਹ ਅੱਗੇ ਫਿਰ ਗੇੜੇ ਕੱਢਦੇ ਰਹਿੰਦੇ ਨੇ ਅਤੇ ਅਟੈਕ ਕਰੀ ਜਾਂਦੇ ਨੇ ਹੁਣ ਇਹਦੇ ਨਾਲ ਜਿਹੜੇ ਅਟੈਕ ਕਰਨ ਵਾਲੇ ਜਿਹੜੇ ਫਾਈਟਰ ਜੈਟਸ ਨੇ ਉਹ ਬਾਰ ਬਾਰ ਥੱਲੇ ਬੇਸ 'ਤੇ ਆਉਣਗੇ ਜਾਣਗੇ ਇੱਕ ਤਾਂ ਉਹਦੇ 'ਚ ਫਿਊਲ ਵੀ ਜ਼ਿਆਦਾ ਲੱਗਦਾ ਪਲੱਸ ਉਹਦੇ 'ਚ ਜਿਹੜੇ ਟਾਰਗੇਟਸ ਨੇ ਉਹ ਵੀ ਮਿਸ ਹੋਣ ਦੀ ਸੰਭਾਵਨਾ ਬਣ ਜਾਂਦੀ ਹੈਗੀ ਇਸ ਕਰਕੇ ਏਅਰ ਟੂ ਏਅਰ ਰਿਫਿਊਲਿੰਗ ਜਿਹੜੀ ਹੈ ਡਿਫੈਂਸਿਵ ਏਅਰ ਟੂ ਏਅਰ ਰਿਫਿਊਲਿੰਗ ਇਹ ਬੜੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਜੰਗ ਦੀ ਸਥਿਤੀ ਦੇ ਵਿੱਚ। ਸਵਾਲ ਇਹ ਹੈ ਕਿ ਕੀ ਜੰਗ ਹੋ ਗਈ ਹੈ? ਸਾਊਦੀ ਅਰਬ ਦੇ ਖਿਲਾਫ ਹੁਤੀਆਂ ਨੇ ਜੰਗ ਛੇੜ ਦਿੱਤੀ ਹੈ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਦੂਜਾ ਸਵਾਲ ਇਹ ਹੈ ਕਿ ਉਹ ਬ੍ਰਿਟੇਨ ਜਿਹੜਾ ਪਹਿਲਾਂ ਅਮੈਰੀਕਾ ਨੂੰ ਮਨ੍ਹਾ ਕਰ ਗਿਆ ਸੀਗਾ ਕਿ ਈਰਾਨ ਦੇ ਉੱਤੇ ਅਟੈਕ ਕਰਨਾ, ਅਮੈਰੀਕਾ ਕਹਿੰਦਾ ਸੀਗਾ ਕਿ ਇੰਗਲੈਂਡ ਨਾ ਲਾਏਗਾ ਸਾਡੇ, ਇੰਗਲੈਂਡ ਕਹਿੰਦਾ ਨਾ, ਆਸਟ੍ਰੇਲੀਆ ਨਾ ਲਾਏਗਾ, ਆਸਟ੍ਰੇਲੀਆ ਕਹਿੰਦਾ ਨਾ, ਫਰਾਂਸ ਇਟਲੀ ਸਾਰੇ ਮੁੱਕਰ ਗਏ। ਫਿਰ ਅਮਰੀਕਾ ਨੇ ਫਿਰ ਇਹਨਾਂ ਨੂੰ ਗਾਲਾਂ ਕੱਢੀਆਂ, ਯਾਰ ਤੁਸੀਂ ਚੰਗੇ ਹੋ, ਮੈਂ ਇਕੱਲਾ ਹੀ ਲੜੀ ਜਾਂਦਾ। ਅਤੇ ਫਿਰ ਇਹ ਸਾਰੀਆਂ ਕੰਟਰੀ ਕਹਿੰਦੇ ਇਕੱਲੇ ਥੋੜ੍ਹੇ ਲੜ ਰਹੇ ਹੋ ਬਾਈ ਜੀ, ਤੁਸੀਂ ਇਜ਼ਰਾਈਲ ਵੀ ਤਾਂ ਤੁਹਾਡੇ ਨਾਲ ਹੈ। ਅਤੇ ਹਾਂ ਠੀਕ ਹੈ, ਫਿਰ ਇਜ਼ਰਾਈਲ ਨਾਲ ਹੈ, ਅਮਰੀਕਾ ਕਹਿੰਦਾ ਫਿਰ ਤੁਸੀਂ ਵੀ ਆਓ। ਉਹ ਕਹਿੰਦੇ ਅਸੀਂ ਥੋੜ੍ਹੇ ਕਿਹਾ ਸੀਗਾ ਤੁਹਾਨੂੰ ਵੀ ਈਰਾਨ ਦੇ ਉੱਤੇ ਅਟੈਕ ਕਰੋ, ਇਜ਼ਰਾਈਲ ਨੇ ਕੀਤਾ, ਤੁਸੀਂ ਸਾਥ ਦਿੱਤਾ, ਸਾਡੇ ਤੋਂ ਪੁੱਛ ਕੇ ਕੀਤਾ। ਸੋ ਇਸ ਕਰਕੇ ਉਹ ਇੰਗਲੈਂਡ ਜਿਹੜਾ ਉਸ ਵੇਲੇ ਅਮੈਰੀਕਾ ਦਾ ਸਾਥ ਨਹੀਂ ਸੀ ਦੇ ਰਿਹਾ, ਆਹੀ ਹਾਲੇ ਫਰਵਰੀ ਜੁੰਮਾ ਜੁੰਮਾ ਚਾਰ ਦਿਨ ਨਹੀਂ ਹੋਏ ਹੈਗੇ, ਫਰਵਰੀ 'ਚ ਕੀਤਾ ਸੀਗਾ ਨਾ ਅਟੈਕ, ਅਤੇ ਹੁਣ ਸਾਊਦੀ ਅਰਬ ਦਾ ਸਾਥ ਦੇਣ ਦੇ ਲਈ ਤਿਆਰ ਹੈ। ਐਂਡ ਯੂਨਾਈਟਿਡ ਕਿੰਗਡਮ ਇਜ਼ ਦੀ ਫਸਟ ਕੰਟਰੀ ਜਿਹੜੀ ਅੱਗੇ ਆਈ ਹੈ, ਹਾਲਾਂਕਿ ਆਉਣਾ ਚਾਹੀਦਾ ਸੀਗਾ ਤੁਰਕੀ ਅਤੇ ਪਾਕਿਸਤਾਨ ਨੂੰ ਕਿ ਤੁਹਾਡੀ ਲੜਾਈ ਹੋ ਰਹੀ ਹੈ ਬਾਈ ਜੀ ਹੁਤੀਆਂ ਦੇ ਨਾਲ, ਅਸੀਂ ਸਿਖਾਉਂਦੇ ਹਾਂ ਸਬਕ, ਸਮਝੌਤਾ ਕਾਹਦੇ ਲਈ ਕੀਤਾ, ਆਪਾਂ ਹੱਥਾਂ 'ਚ ਹੱਥਾਂ ਪਾ ਕੇ ਗਲ 'ਚ ਗਲੇ 'ਚ ਬਾਹਾਂ ਪਾ ਕੇ ਆਪਾਂ ਬੈਠੇ ਤਾਂ ਸੀਗੇ, ਆਪਾਂ ਕਿਹਾ ਸੀਗਾ ਵੀ ਇੱਕ ਕੰਟਰੀ 'ਤੇ ਅਟੈਕ ਦੂਜੇ 'ਤੇ ਹੋਊਗਾ, ਮੰਨਿਆ ਜਾਊਗਾ। ਤਾਂ ਉਹ ਕਿੱਥੇ ਗਿਆ ਪਾਕਿਸਤਾਨ, ਉਹ ਕਿੱਥੇ ਗਿਆ ਤੁਰਕੀ, ਉਹ ਤਾਂ ਨਹੀਂ ਆ ਰਹੇ ਹੈਗੇ। ਪਰ ਹੁਤੀ ਬਾਗੀਆਂ ਦੇ ਖਿਲਾਫ ਸਾਊਦੀ ਅਰਬ ਦੀ ਜੰਗ ਦੇ ਵਿੱਚ ਇੰਗਲੈਂਡ ਨੂੰ ਆਉਣਾ ਪੈ ਰਿਹਾ, ਇਸ ਕਰਕੇ ਕਿਉਂਕਿ ਇੱਕ ਤਾਂ ਕਿ ਸਾਊਦੀ ਅਰਬ ਦੇ ਕੋਲ ਗੱਲਾਂ ਹੀ ਨੇ, ਹਥਿਆਰ ਨਹੀਂ ਹੈਗੇ, ਹੁਤੀ ਰਿਆਦ ਦੇ ਵਿੱਚ ਆ ਕੇ ਅਟੈਕ ਕਰ ਗਏ, ਲਾਲ ਸਾਗਰ ਦੇ ਵਿੱਚ ਬਲੈਸਟਿਕ ਮਿਜ਼ਾਈਲਾਂ ਚਲਾ ਗਏ, ਇੱਕ ਪੂਰੇ ਦੇ ਪੂਰੇ ਸਟ੍ਰੇਟ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਪਿਆ, ਔਰ ਸਾਊਦੀ ਅਰਬ ਇਨਫੈਕਟ ਮੱਕਾ ਸ਼ਹਿਰ ਦੇ ਉੱਤੇ ਵੀ ਅਟੈਕ ਕਰ ਗਏ। ਇਸ ਤੋਂ ਵੱਧ ਕੇ ਕੀ ਹੋ ਸਕਦਾ, ਆਰਾਮਕੋ ਜਿਹੜੀ ਰਿਫਾਈਨਰੀ ਹੈ ਦੁਨੀਆ ਦੀ ਸਭ ਤੋਂ ਵੱਡੀ, ਉਹਦੇ 'ਤੇ ਅਟੈਕ ਕਰ ਗਏ। ਹੁਤੀ ਗੁੱਟ ਇੰਨੇ ਮਜ਼ਬੂਤ ਕਿਵੇਂ ਹੈਗੇ ਨੇ, ਉਹ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਹਾਂ। ਪਰ ਪਹਿਲਾਂ ਲਾਲ ਸਾਗਰ ਦੇ ਬਾਰੇ ਥੋੜ੍ਹੀ ਜਿਹੀ ਖਬਰਾਂ ਦੇ ਵਿੱਚ ਵੀ ਦੱਸਿਆ ਸੀ, ਥੋੜ੍ਹਾ ਜਿਹਾ ਇਹ ਵੀ ਸਮਝੋ ਕਿ ਲਾਲ ਸਾਗਰ ਇੰਨਾ ਅਹਿਮ ਕਿਉਂ ਹੈਗਾ। ਇੱਕ ਤਾਂ ਈਰਾਨ ਵਾਲੇ ਪਾਸੇ ਜਿਹੜਾ ਈਰਾਨ ਨੇ ਹੌਰਮੁਜ਼ ਸਟ੍ਰੇਟ ਦੇ ਉੱਤੇ ਕਬਜ਼ਾ ਲਿਆ ਹੈ, ਹੌਰਮੁਜ਼ ਸਟ੍ਰੇਟ ਹੈ ਉਹ ਪਾਣੀ ਦਾ ਤੰਗ ਜਿਹਾ ਰਾਹ ਜਿੱਥੋਂ ਸਾਊਦੀ ਅਰਬ, UAE, ਯਮਨ ਤਾਂ ਨਹੀਂ, ਜੋਰਡਨ ਜਾਂ ਜਿਹੜੇ ਇੱਕ ਇੰਪੋਰਟੈਂਟ ਮੁਲਕ ਹੈਗਾ ਉੱਥੇ ਬਹਰੀਨ ਅਤੇ UAE, ਇਹ ਸਾਰੇ ਕੰਟਰੀਜ਼ ਜਿਹੜੇ ਨੇ, ਓਮਾਨ, ਇਹ ਸਾਰੇ ਟ੍ਰੇਡ ਕਰਦੇ ਨੇ, ਉੱਥੋਂ ਤੇਲ ਕੱਢਦੇ ਨੇ ਅਤੇ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਥਰੂ ਸੀ ਰੂਟ ਜਾਂਦਾ। ਉਹ ਭੀੜਾ ਜਿਹਾ ਰਸਤਾ ਜਿਹਨੂੰ ਹੌਰਮੁਜ਼ ਸਟ੍ਰੇਟ, ਉਹਦੇ 'ਤੇ ਈਰਾਨ ਨੇ ਕਬਜ਼ਾ ਲਿਆ ਹੋਇਆ। ਇੱਕ ਉਹਦਾ ਇੱਧਰਲਾ ਪਾਸਾ ਵੀ ਸੀ, ਇਹ ਸੀਗਾ ਈਸਟਰਨ ਸਾਈਡ, ਇੱਕ ਵੈਸਟਰਨ ਸਾਈਡ ਵੀ ਹੈ ਸਾਊਦੀ ਅਰਬ ਦੇ। ਸਾਊਦੀ ਅਰਬ ਜਾਂ ਮਿਡਲ ਈਸਟ ਜਿਹੜਾ ਹੈਗਾ ਦੋ ਸਮੁੰਦਰੀ ਰਸਤਿਆਂ ਦੇ ਵਿਚਕਾਰ ਹੈ, ਸਮੁੰਦਰੀ ਰਸਤੇ ਸਮੁੰਦਰਾਂ ਦੇ ਵਿਚਕਾਰ ਨਹੀਂ, ਸਮੁੰਦਰੀ ਰਸਤਿਆਂ ਦੇ ਵਿਚਕਾਰ। ਦੂਜਾ ਰਸਤਾ ਜਿਹੜਾ ਉਹ ਵੈਸਟਰਨ ਸਾਈਡ ਹੈਗਾ, ਉਹ ਉੱਧਰਲੇ ਪਾਸੇ ਪੈਂਦਾ ਲਾਲ ਸਾਗਰ। ਹੁਣ ਲਾਲ ਸਾਗਰ ਦੇ ਨਾਲ ਜੁੜੀ ਕਹਾਣੀ ਹੈਗੀ ਹੈ, ਇਹ ਤੋਂ ਪਹਿਲਾਂ ਜਨਵਰੀ 2024 'ਚ ਬ੍ਰਿਟੇਨ ਨੇ ਅਮੈਰੀਕਾ ਦੇ ਨਾਲ ਲੜ ਕੇ ਇਕੱਠੇ ਲੜੇ ਸੀਗੇ, ਉਦੋਂ ਵੀ ਯਮਨ ਦੇ ਉੱਤੇ ਅਟੈਕ ਕੀਤੇ ਸੀਗੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ। ਉਦੋਂ ਆਪਣੇ ਆਹ ਕਿਹੜਾ ਸਾਧੂਆਂ ਵਾਲਾ ਬੰਦਾ ਸੀਗਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ, ਰਿਸ਼ੀ ਸੁਣਕ ਹੁੰਦੇ ਸੀਗੇ ਉਦੋਂ, ਅਤੇ ਉਹਨਾਂ ਨੇ ਕਿਹਾ ਸੀਗਾ ਕਿ ਅਸਲ 'ਚ ਹੂਤੀਆਂ ਨੇ ਜਿਹੜੇ ਲਾਲ ਸਾਗਰ ਦੇ ਵਿੱਚੋਂ ਬ੍ਰਿਟਿਸ਼ ਕਾਰਗੋ ਸ਼ਿਪਸ ਗੁਜ਼ਰ ਰਹੇ ਸੀਗੇ ਅਤੇ ਹੂਤੀਆਂ ਨੇ ਉਹਨਾਂ ਦੇ ਉੱਤੇ ਅਟੈਕ ਕੀਤੇ, ਇਸ ਕਰਕੇ ਅਸੀਂ ਆਤਮ ਰੱਖਿਆ 'ਚ ਕਾਰਵਾਈ ਕੀਤੀ ਹੈ। ਉਹ ਤੋਂ ਬਾਅਦ ਫਿਰ ਜਿਹੜੇ ਹੂਤੀ ਸੀਗੇ ਉਹਨਾਂ ਦੇ ਨਾਲ ਥੋੜ੍ਹਾ ਚਿਰ ਉਹ ਹੂਤੀ ਵੀ ਸ਼ਾਂਤ ਰਹੇ, ਸੰਘਰਸ਼ ਵੀ ਥੋੜ੍ਹਾ ਜਿਹਾ ਸ਼ਾਂਤ ਰਿਹਾ, ਪਰ ਹੁਣ ਪਿਛਲੇ ਇੱਕ ਦੋ ਜਾਂ ਤਿੰਨ ਹਫ਼ਤਿਆਂ ਤੋਂ ਥੋੜ੍ਹਾ ਜਿਹਾ ਤਣਾਅ, ਥੋੜ੍ਹਾ ਨਹੀਂ ਬਲਕਿ ਕਾਫ਼ੀ ਜ਼ਿਆਦਾ ਵੱਧ ਗਿਆ। ਇਨਫੈਕਟ ਮਤਲਬ ਰਿਆਦ, ਮਤਲਬ ਡੂ ਅੰਡਰਸਟੈਂਡ, ਇੱਕ ਪਾਵਰ ਹਾਊਸ ਹੈ ਮਿਡਲ ਈਸਟ ਦੇ ਵਿੱਚ, ਐਡਾ ਵੱਡਾ ਸ਼ਹਿਰ ਹੈ ਨਾ, ਪਹਿਲਾਂ ਦੁਬਈ ਦੇ ਉੱਤੇ ਵੀ, ਦੋਹਾ ਦੇ ਉੱਤੇ ਵੀ ਹੋਏ ਹਮਲੇ, ਹਾਲਾਂਕਿ ਉਹ ਛੋਟੇ ਮੋਟੇ ਸੀਗੇ, ਉੱਥੇ ਤਾਂ ਸਿਰਫ ਡਰੋਨ ਦੇ ਮਲਬੇ ਡਿੱਗੇ ਸੀਗੇ ਆ ਕੇ। ਬਟ ਸਾਊਦੀ ਅਰਬ 'ਚ ਮੱਕਾ, ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸ਼ਹਿਰ, ਉਹਦੇ 'ਚ ਕਾਬਾ ਦੇ ਨੇੜੇ ਆ ਕੇ ਡਰੋਨ ਵੱਜਦਾ ਹੈਗਾ। ਫਿਰ ਜਿਹੜਾ ਰਿਆਦ ਸਿਟੀ ਹੈ ਜਿੱਥੇ ਮਤਲਬ ਵੱਡੇ ਵੱਡੇ ਇਨਵੈਸਟਰਸ ਰਹਿੰਦੇ ਹੈਗੇ ਨੇ, ਰੋਨਾਲਡੋ ਵੀ ਉੱਥੇ ਆ ਕੇ ਰੁਕਦਾ ਨਾ ਰਿਆਦ ਦੇ ਵਿੱਚ ਵੱਡੇ ਵੱਡੇ ਹੋਟਲਾਂ 'ਚ, ਅਤੇ ਦੁਨੀਆ ਦੇ ਵੱਡੇ ਇਨਵੈਸਟਰ ਉੱਥੇ ਹੈਗੇ ਨੇ। ਇਨਫੈਕਟ ਵਰਲਡ ਦੀ ਸਭ ਤੋਂ ਵੱਡੀਆਂ ਰਿਫਾਈਨਰੀਜ਼ ਦੇ ਵਿੱਚੋਂ ਇੱਕ ਆਰਾਮਕੋ ਦਾ ਹੈੱਡਕੁਆਰਟਰ ਹੈ, ਹੈੱਡਕੁਆਰਟਰ ਨਹੀਂ ਕਹਿ ਸਕਦੇ ਬਟ ਉਹਨਾਂ ਦਾ ਆਫਿਸ ਆ ਉੱਥੇ ਰਿਆਦ ਦੇ ਵਿੱਚ, ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ ਨੇ। ਰਿਆਦ ਇਜ਼ ਲਾਈਕ ਇਕੋਨਮੀ ਹੱਬ, ਦੁਬਈ ਨਹੀਂ ਹੈਗਾ ਇਕੋਨਮੀ ਹੱਬ, ਰਿਆਦ ਹੈ ਇਕੋਨਮੀ ਹੱਬ ਪੂਰੇ ਮਿਡਲ ਈਸਟ ਦੀ। ਰਿਆਦ ਇੱਕ ਰੀੜ ਦੀ ਹੱਡੀ ਹੈਗਾ ਹੈ ਅਤੇ ਉੱਥੇ ਉਸ ਸ਼ਹਿਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਜਿਹੜਾ ਉਹ ਟਰੇਡ ਰੂਟ ਹੈ, ਸਮੁੰਦਰੀ ਰਸਤਾ ਹੈ ਲਾਲ ਸਾਗਰ ਵਾਲਾ, ਜਿਹੜਾ ਬੜਾ ਅਹਿਮ ਸਮੁੰਦਰੀ ਰਸਤਾ ਹੈ, ਉੱਥੇ ਵੀ ਹੁਤੀ ਕਬਜ਼ਾ ਲੈ ਲੈਂਦੇ ਹੈਗੇ ਨੇ। ਅਤੇ ਹੁਣ ਇਹ ਸਾਊਦੀ ਅਰਬ ਦੇ ਲਈ ਇਸ ਤੋਂ ਵੱਡੀ ਸੱਟ ਕਿਵੇਂ ਹੋ ਸਕਦੀ ਹੈ, ਇਸ ਤੋਂ ਵੱਧ ਕੇ ਬੇਇੱਜ਼ਤੀ ਵਾਲੀ ਗੱਲ ਵੀ ਕੀ ਹੋ ਸਕਦੀ ਹੈ। ਹੁਤੀ ਲੜਾਕਿਆਂ ਨੇ ਅਚਾਨਕ ਹਮਲੇ ਕਰਕੇ ਇੱਕ ਤਾਂ ਸਾਊਦੀ ਅਰਬ ਦੀ ਫੌਜ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਕੀਤਾ ਅਤੇ ਇਨਫੈਕਟ ਸਾਊਦੀ ਅਰਬ ਨੂੰ ਪਤਾ ਹੈ ਕਿ ਯਮਨ ਦੇ ਇੱਕ ਛੋਟੇ ਜਿਹੇ ਹਿੱਸੇ 'ਚ ਹੁਤੀ ਬਾਗੀ ਬਹੁਤ ਮਜ਼ਬੂਤ ਨੇ, ਔਰ ਇਹ ਅੱਜ ਤੋਂ ਨਹੀਂ ਹੈਗੇ, ਬਹੁਤ ਪਹਿਲਾਂ ਤੋਂ ਹੈਗੇ ਨੇ। ਸਾਊਦੀ ਅਰਬ ਆਪਣੀ ਫੌਜੀ ਮਦਦ ਉਹਨਾਂ ਨੂੰ ਦਿੰਦਾ ਰਹਿੰਦਾ ਯਮਨ ਦੀ ਫੌਜ ਨੂੰ, ਪਰ ਜਿਹੜਾ ਲਾਲ ਸਾਗਰ ਵਾਲਾ ਇਲਾਕਾ ਉਹਦੇ 'ਤੇ ਕਬਜ਼ਾ ਕਰਨ ਦਾ ਮਤਲਬ, ਬਾਬ ਅਲ ਮੰਦੇਬ ਕਹਿੰਦੇ ਨੇ ਉਸ ਸਟ੍ਰੇਟ ਨੂੰ, ਉਸ ਸਮੁੰਦਰੀ ਰਾਹਦਾਰੀ ਨੂੰ ਬਾਬ ਅਲ ਮੰਦੇਬ, ਉਹ ਵੀ ਹੋਰਮੁਜ਼ ਸਟ੍ਰੇਟ ਜਿੰਨਾ ਇੰਪੋਰਟੈਂਟ ਤਾਂ ਨਹੀਂ ਬਟ ਉਹ ਤੋਂ ਘੱਟ ਇੰਪੋਰਟੈਂਟ ਵੀ ਨਹੀਂ ਹੈਗਾ, ਕਿਉਂਕਿ ਜਦੋਂ ਇੱਕ ਮੇਨ ਰੂਟ ਬੰਦ ਹੋ ਜਾਂਦਾ ਤਾਂ ਅਲਟਰਨੇਟ ਰੂਟ ਦੀ ਗੱਲ ਹੁੰਦੀ ਹੈ। ਹੁਣ ਇਹ ਅਲਟਰਨੇਟ ਰੂਟ ਸੀਗਾ, ਉਹਦੇ 'ਤੇ ਹੁਤੀਆਂ ਨੇ ਕਬਜ਼ਾ ਲੈ ਲਿਆ ਹੈਗਾ ਅਤੇ ਹੁਣ ਉੱਥੇ ਇਹ ਸਵਾਲ ਪੈਦਾ ਹੁੰਦਾ। ਇਨਫੈਕਟ ਉੱਥੇ ਮੋਖਾ ਕਰਕੇ ਇੱਕ ਤਟੀ ਇਲਾਕਾ ਹੈਗਾ, ਲਾਲ ਸਾਗਰ ਦਾ ਪੂਰਾ ਰਸਤਾ ਜਿਹੜਾ ਉਹ ਮੋਖਾ ਦੇ ਵਿੱਚ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਮੋਖਾ ਦੇ ਕੋਲ ਆ ਕੇ, ਉੱਥੇ ਹੁਤੀ ਬਾਗੀ ਬੈਠੇ ਨੇ, ਉੱਧਰੋਂ ਮਿਜ਼ਾਇਲ ਭਗਾ ਕੇ ਮਾਰਦੇ ਨੇ ਠਾ। ਸੋ ਹੁਤੀਆਂ ਨੇ ਕਈ ਸਾਲ ਪਹਿਲਾਂ ਯਮਨ ਦੇ ਜ਼ਿਆਦਾਤਰ ਆਬਾਦੀ ਵਾਲੇ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਔਰ ਇਸੇ ਮਹੀਨੇ ਉਹਨਾਂ ਨੇ ਬਾਬ ਅਲ ਮੰਦੇਬ 'ਤੇ ਵੀ ਕੰਟਰੋਲ ਲੈ ਲਿਆ। ਯੂਨਾਈਟਿਡ ਨੇਸ਼ਨ ਦਾ ਇਹ ਮੰਨਣਾ ਹੈ ਕਿ ਯਮਨ ਦੇ ਲਾਲ ਸਾਗਰ ਦੇ ਤੱਟ ਦੇ ਉੱਤੇ ਜੇ ਲੜਾਈ ਵੱਧਦੀ ਹੈ ਅਚਾਨਕ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਾਲੇ ਤਾਂ ਉੱਜੜਨਗੇ ਜਿਹੜੇ ਯਮਨ 'ਚ ਰਹਿ ਰਹੇ ਨੇ ਜਾਂ ਥੋੜ੍ਹੇ ਜਿਹੇ ਉੱਪਰ। ਯਮਨ ਅਤੇ ਸਾਊਦੀ ਅਰਬ ਗੁਆਂਢੀ ਮੁਲਕ ਨੇ, ਆਂਢੀ ਗੁਆਂਢੀ, ਜਿਵੇਂ ਨੇਪਾਲ ਅਤੇ ਇੰਡੀਆ ਹੈ ਨਾ ਬਾਰਡਰ ਸਾਂਝੀ ਕਰਦੇ ਨੇ ਜਾਂ ਨੇਪਾਲ ਇੰਡੀਆ ਅਤੇ ਪਾਕਿਸਤਾਨ, ਸੋ ਇੱਦਾਂ ਬਾਰਡਰ ਜਿਹੜੀ ਹੈ ਸ਼ੇਅਰ ਹੁੰਦੀ ਹੈਗੀ ਹੈ ਯਮਨ ਦੀ ਅਤੇ ਸਾਊਦੀ ਅਰਬ ਦੀ। ਅਤੇ ਹੁਣ ਸਾਊਦੀ ਅਰਬ ਅਤੇ ਹੁਤੀਆਂ ਦੇ ਦਰਮਿਆਨ 2022 ਦੇ ਵਿੱਚ ਵੀ ਇੱਕ ਬੈਠਕ ਹੁੰਦੀ ਸੀ, ਬੈਠਕ ਕੀ ਹੋਈ ਸੀਗੀ, ਇਨਫੈਕਟ ਇੱਕ ਵਿਚੋਲਗੀ ਕੀਤੀ ਸੀ ਯੂਨਾਈਟਿਡ ਨੇਸ਼ਨ ਨੇ। ਉਹ ਤੋਂ ਪਹਿਲਾਂ ਵੀ ਇਹ ਝੜੱਪਾਂ ਜਿਹੀਆਂ ਚੱਲਦੀਆਂ ਰਹਿੰਦੀਆਂ ਸੀ, ਇਨਫੈਕਟ ਉਹਦੇ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਤੱਕ ਜਾਵਾਂਗੇ। ਸੋ ਉਦੋਂ ਦੋਹਾਂ ਧਿਰਾਂ ਦੇ ਦਰਮਿਆਨ ਸਹਿਮਤੀ ਬਣ ਗਈ ਸੀਗੀ ਕਿ ਮਿਜ਼ਾਈਲ ਜਾਂ ਡਰੋਨ ਜਾਂ ਹਵਾਈ ਹਮਲੇ ਨਹੀਂ ਕਰਾਂਗੇ, ਪਰ ਉਹ ਤੋਂ ਬਾਅਦ ਉਦੋਂ ਸਹਿਮਤੀ ਬਣਨ ਦੇ ਬਾਵਜੂਦ ਇਹ ਹਮਲੇ ਹੋ ਰਹੇ ਹੈਗੇ ਨੇ ਔਰ ਇਹਦੇ 'ਚ ਹੁਤੀਆਂ ਦਾ ਇਹ ਕਹਿਣਾ ਹੈ ਕਿ ਹੁਣ ਤਾਜ਼ਾ ਜਿਹੜੇ ਬਿਲਕੁਲ ਹੁਣ ਤਾਜ਼ਾ 2-3 ਹਫ਼ਤੇ ਪਹਿਲਾਂ ਇਹਨਾਂ ਨੇ ਅਟੈਕ ਸ਼ੁਰੂ ਕੀਤੇ ਹੈਗੇ ਨੇ, ਇਹਦੇ ਪਿੱਛੇ ਸਾਊਦੀ ਅਰਬ ਅਤੇ ਇਹਦਾ ਦੇ ਹਮਾਇਤੀ ਦੇਸ਼ ਜ਼ਿੰਮੇਦਾਰ ਨੇ, ਇਹੀ ਇੰਗਲੈਂਡ, ਜਿਹੜਾ ਇੰਗਲੈਂਡ ਕਹਿ ਰਿਹਾ ਕਿ ਡਿਫੈਂਸਿਵ ਏਅਰ ਟੂ ਏਅਰ ਫੀਲਿੰਗ ਕਰਾਂਗੇ। ਇੰਗਲੈਂਡ ਦੇ ਸ਼ਿਪਿੰਗ ਜਹਾਜ਼ ਸੀਗੇ, ਉਹ ਜਾ ਰਹੇ ਸੀਗੇ ਅਤੇ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਟੈਕ ਹੁੰਦਾ ਉੱਥੋਂ ਯਮਨ ਦੇ ਵਾਲੇ ਪਾਸੇ ਅਤੇ ਹੁਤੀਆਂ ਦੇ ਟਿਕਾਣਿਆਂ ਦੇ ਉੱਤੇ ਅਟੈਕ ਹੁੰਦਾ ਅਤੇ ਹੁਤੀਆਂ ਨੇ ਫਿਰ ਬਦਲਾ ਲੈਣ ਦੇ ਲਈ ਜਿਹੜੇ ਸ਼ਿਪਿੰਗ ਸ਼ਿਪ ਜਿਹੜੇ ਗੁਜ਼ਰ ਰਹੇ ਸੀਗੇ, ਸਮੁੰਦਰੀ ਜਹਾਜ਼ ਗੁਜ਼ਰ ਰਹੇ ਸੀ, ਉਹਨਾਂ 'ਤੇ ਅਟੈਕ ਕਰਨੇ ਸ਼ੁਰੂ ਕਰਤੇ। ਉੱਥੋਂ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇੱਥੇ ਤਾਂ ਸਾਊਦੀ ਅਰਬ ਸ਼ਾਮਲ ਹੈ, ਫਿਰ ਉਹਨਾਂ ਨੇ ਸਾਊਦੀ ਅਰਬ 'ਤੇ ਵੀ ਇਨਫਰਾਸਟ੍ਰਕਚਰ 'ਤੇ ਵੀ ਅਟੈਕ ਕਰਨੇ ਸ਼ੁਰੂ ਕਰਤੇ। ਇੱਕ ਪਾਸੇ ਲਾਲ ਸਾਗਰ 'ਚ ਯਮਨ ਪੈਂਦਾ, ਦੂਜੇ ਪਾਸੇ ਅਫਰੀਕਨ ਕੰਟਰੀ ਹੈ ਜਿਬੂਤੀ, ਜਿਬੂਤੀ ਅਤੇ ਯਮਨ ਆਮੋ ਸਾਹਮਣੇ ਨੇ, ਜਿਹੜਾ ਬਾਬ ਅਲ ਮੰਦੇਬ ਸਟ੍ਰੇਟ ਹੈ ਨਾ। ਜਿਬੂਤੀ ਹੁਣ ਇਹ ਕਹਿ ਸਕਦੇ ਹੋ ਕਿ ਜਿਬੂਤੀ ਦੀ ਆਪਣੀ ਕੁਛ ਆਈਡੈਂਟੀ ਹੈ ਨਹੀਂ, ਪਰ ਦੁਨੀਆ 'ਚ ਮਾਰਕ ਮਾਈ ਵਰਡ, ਦੁਨੀਆ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਕੰਟਰੀ ਦੇ ਵਿੱਚ ਫੌਜੀ ਹਵਾਈ ਅੱਡੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਬੂਤੀ ਹੈ। ਜਿਬੂਤੀ ਕਿਸੇ ਟਾਈਮ ਦੇ ਉੱਤੇ ਫਰਾਂਸ ਦੀ ਕਲੋਨੀ ਹੁੰਦਾ ਸੀ, ਸਾਲ 2003 ਤੋਂ ਅਮੈਰੀਕਾ ਜਿਬੂਤੀ ਦੇ ਵਿੱਚ ਇੱਕ ਬਹੁਤ ਵੱਡਾ ਫੌਜੀ ਅੱਡਾ ਚਲਾ ਰਿਹਾ ਤਾਂ ਕਿ ਯਮਨ 'ਤੇ ਕੰਟਰੋਲ ਲੈ ਸਕੇ, ਅਤੇ ਜੇ ਕੱਲ੍ਹ ਨੂੰ ਸਾਊਦੀ ਅਰਬ ਵੀ ਉਹਨਾਂ ਦੇ ਨਾਲ ਹੋ ਜਾਂਦਾ 3-5 ਕਰ ਦਿੰਦਾ ਤਾਂ ਉੱਥੇ ਵੀ, ਵੈਸੇ ਸਾਊਦੀ ਅਰਬ 'ਚ ਵੀ ਹੈਗਾ ਅਮੈਰੀਕਾ ਦਾ ਫੌਜੀ ਅੱਡਾ ਪਰ ਜਿਬੂਤੀ 'ਚ ਸਭ ਤੋਂ ਵੱਡਾ ਹੈਗਾ। ਬਟ ਜਿਬੂਤੀ 'ਚ ਸਿਰਫ ਅਮੈਰੀਕਾ ਦਾ ਨਹੀਂ ਹੈਗਾ, ਇਨਫੈਕਟ ਚਾਈਨਾ ਦਾ ਵੀ ਫੌਜੀ ਅੱਡਾ ਇੱਥੇ ਹੈਗਾ ਹੈ। ਮਤਲਬ ਇਹ ਸ਼ਾਇਦ ਹੀ ਵਾਹਦ ਇਹੋ ਜਿਹੀ ਇੱਕ ਕੰਟਰੀ ਹੋਊਗਾ ਜਿਹਨੇ ਫਰਾਂਸ ਨੂੰ ਵੀ ਫੌਜੀ ਅੱਡਾ ਦੇ ਰੱਖਿਆ, ਇੰਗਲੈਂਡ ਨੂੰ ਵੀ, ਅਮੈਰੀਕਾ ਨੂੰ ਵੀ, ਚਾਈਨਾ ਨੂੰ ਵੀ, ਬਦਲ ਕੀ ਹੋ ਰਿਹਾ ਜਬੂਤੀ ਦੇ ਵਿੱਚ। ਸੋ ਇਹ ਮੈਨੂੰ ਜਦੋਂ ਆਹ ਰਿਪੋਰਟ ਮੈਂ ਇਹਦੇ 'ਤੇ ਰਿਸਰਚ ਕਰ ਰਿਹਾ ਸੀ ਉਦੋਂ ਹੀ ਮੈਨੂੰ ਪਤਾ ਚੱਲਿਆ ਦੇਖੋ ਕੀ ਕੁਛ ਹੁੰਦਾ ਹੈਗਾ ਦੁਨੀਆ 'ਚ। ਐਨੀਵੇਜ਼ ਚਾਈਨਾ ਦਾ ਵੀ ਬਹੁਤ ਵੱਡਾ ਹੈਗਾ ਫੌਜੀ ਅੱਡਾ ਇੱਥੇ, ਅਤੇ ਚਾਈਨਾ ਦੀ ਫੌਜ ਵੀ ਇੱਥੇ ਮੌਜੂਦ ਰਹਿੰਦੀ ਹੈਗੀ। ਇਨਫੈਕਟ ਚਾਈਨਾ ਨੇ, ਚਾਈਨਾ ਦਾ ਜਿਹੜਾ ਫੌਜੀ ਅੱਡਾ ਉਹ ਅਮੈਰੀਕਾ ਵਾਲੇ ਫੌਜੀ ਅੱਡੇ ਤੋਂ ਕਿਤੇ ਜ਼ਿਆਦਾ ਵਧੀਆ ਹੈਗਾ। ਹਵਾਈ ਅੱਡਾ ਹੈ, ਵੱਡੇ ਵੱਡੇ ਜਿਹੜੇ ਫਾਈਟਰ ਜੈਟਸ ਨੇ ਉਹ ਇੱਥੋਂ ਉੱਡਦੇ ਨੇ। ਪਰ ਜਬੂਤੀ ਨੇ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਜਿਹੜੇ ਹੂਤੀ ਨੇ ਅਤੇ ਦੂਜੇ ਪਾਸੇ ਸਾਊਦੀ ਅਰਬ ਹੈ, ਜੇ ਉਹ ਦੋਵੇਂ ਆਪਸ 'ਚ ਲੜ ਰਹੇ ਨੇ ਤਾਂ ਉਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਧਿਰ ਦੇ ਲਈ ਜਬੂਤੀ ਆਪਣੇ ਮਿਲਟਰੀ ਏਅਰਪੋਰਟਸ ਦਾ ਇਸਤੇਮਾਲ ਕਰਨ ਨਹੀਂ ਦਊਗਾ। ਵੀ ਇੱਦਾਂ ਨਹੀਂ ਕਿ ਕੱਲ੍ਹ ਨੂੰ ਹੂਤੀ ਕਹਿਣ ਕਿ ਸਾਨੂੰ ਵੀਰੇ ਇੱਥੋਂ ਇੱਕ ਮਿਜ਼ਾਈਲ ਚਲਾ ਦਿਉ, ਅਸੀਂ ਸਾਊਦੀ ਅਰਬ ਦੇ ਵੱਲ ਭਗਾ ਕੇ ਮਾਰਨੀ ਹੈ, ਤਾਂ ਜਬੂਤੀ ਨਾ ਕਰ ਦੂਗਾ ਅਤੇ ਨਾ ਹੀ ਉਹ ਸਾਊਦੀ ਅਰਬ ਨੂੰ ਇੱਦਾਂ ਕਰਨ ਦਊਗਾ ਵਾਇਸਾ ਵਰਸਾ। ਅੱਛਾ, ਹੂਤੀ ਜਿਹੜੇ ਨੇ ਉਹ ਇੱਕ ਘੱਟ ਗਿਣਤੀ ਜਿਹੜਾ ਯਮਨ ਦੇ ਵਿੱਚ ਜਿਹੜਾ ਭਾਈਚਾਰਾ ਸ਼ੀਆ ਜੈਦੀ ਭਾਈਚਾਰਾ ਉਹਦੇ ਨਾਲ ਜੁੜਿਆ ਹੋਇਆ ਇਹ ਗੁੱਟ ਹੈਗਾ। ਹੂਤੀ ਜਿੰਨੇ ਵੀ ਹੁੰਦੇ ਨੇ ਉਹ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਹੁੰਦੇ ਨੇ ਅਤੇ ਹਥਿਆਰਬੰਦ ਗੁੱਟ ਹੈਗਾ। ਔਰ ਇਸ ਭਾਈਚਾਰੇ, ਇਸ ਗੁੱਟ ਦੇ ਇਸ ਕਮਿਊਨਿਟੀ ਨੇ 1990ਵਿਆਂ ਦੇ ਦਹਾਕੇ 'ਚ ਉਦੋਂ ਰਾਸ਼ਟਰਪਤੀ ਹੁੰਦੇ ਸੀ ਯਮਨ ਦੇ ਅਲੀ ਅਬਦੁੱਲਾ ਸਾਲੇ, ਉਹਦੇ ਖਿਲਾਫ ਜਾਂ ਉਹਦੇ ਜਿਹੜੇ ਭ੍ਰਿਸ਼ਟਾਚਾਰ ਚੱਲ ਰਹੇ ਸੀਗੇ ਯਮਨ ਦੇ ਵਿੱਚ, ਉਹਦੇ ਖਿਲਾਫ ਲੜਨ ਦੇ ਲਈ ਇਹ ਮੋਰਚਾ ਤਿਆਰ ਕੀਤਾ ਸੀ, ਇੱਕ ਗੁੱਟ ਤਿਆਰ ਕੀਤਾ ਸੀ, ਇੱਕ ਜਮਾਤ ਤਿਆਰ ਕੀਤੀ ਸੀਗੀ, ਜਿਵੇਂ ਅੱਜ ਕੱਲ੍ਹ ਕਾਂਗਰਸ ਜਨਤਾ ਪਾਰਟੀ ਨੇ ਮੋਦੀ ਦੇ ਖਿਲਾਫ ਕੀਤੀ ਹੋਈ ਹੈ। ਤਾਂ ਉਦੋਂ 90ਵਿਆਂ ਦੇ ਦਹਾਕੇ 'ਚ ਹੂਤੀਆਂ ਨੇ ਜਿਹੜੇ ਆਹ ਸ਼ੀਆ ਜੈਦੀ ਲੋਕ ਸੀਗੇ, ਹੂਤੀ ਤਾਂ ਨਹੀਂ ਸੀ ਉਦੋਂ ਕਹਿੰਦੇ ਇਹਨੂੰ, ਹਾਂ ਹੂਤੀ ਇਹਦਾ ਨਾਮ ਕਿਵੇਂ ਪਿਆ, ਉਹ ਅਸਲ ਦੇ ਵਿੱਚ ਇਸ ਮੁਹਿੰਮ ਦੇ ਜਿਹੜੇ ਫਾਊਂਡਰ ਸੀਗੇ ਉਹਦਾ ਨਾਮ ਸੀ ਹੁਸੈਨ ਅਲ ਹੂਤੀ, ਉਹਦੇ ਨਾਮ ਦੇ ਉੱਤੇ ਹੂਤੀ ਪਿਆ। ਹੂਤੀ ਖੁਦ ਨੂੰ ਅਨਸਾਰ ਅੱਲਾ ਯਾਨੀ ਰੱਬ ਦੇ ਸਾਥੀ ਦੱਸਦੇ ਨੇ ਕਿ ਅਸੀਂ ਅਨਸਾਰ ਅੱਲਾ, ਵੀ ਰੱਬ ਇੱਕ ਪਾਸੇ ਰੱਬ ਹੈ ਧਰਤੀ ਦੇ ਉੱਤੇ, ਖੁਦਾ ਹੈਗਾ ਅਤੇ ਅਸੀਂ ਖੁਦਾ ਦੇ ਸਾਥੀ ਹਾਂ, ਵੀ ਖੁਦਾ ਨੇ ਸਾਨੂੰ ਡਿਊਟੀ ਦੇ ਉੱਤੇ ਲਗਾਇਆ ਹੋਇਆ। ਐਨੀਵੇਜ਼ 2003 ਦੇ ਵਿੱਚ ਅਮਰੀਕਾ ਨੇ ਇਰਾਕ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰਤੇ ਸੀਗੇ, ਉਦੋਂ ਹੂਤੀ ਵਿਦਰੋਹੀਆਂ ਨੇ ਇੱਕ ਨਾਰਾ ਦਿੱਤਾ ਸੀ ਔਰ ਇਹਦੇ 'ਚ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਨਾਰੇ ਦਿੱਤੇ ਸੀਗੇ ਕਿ ਮੈਨੂੰ ਹੁਣ ਮਤਲਬ ਉਸ ਲੈਂਗੁਏਜ 'ਚ ਤਾਂ ਨਹੀਂ ਪਤਾ, ਬਟ ਉਹਦਾ ਮੋਟਾ ਮੋਟਾ ਜਿਹਾ ਤਰਜਮਾ ਇਹ ਸੀਗਾ ਕਿ ਇਸਲਾਮ ਦੀ ਜਿੱਤ ਹੋਵੇ। ਹੂਤੀਆਂ ਨੇ ਹਮਾਸ ਅਤੇ ਹਿਜਬੁੱਲਾ ਇਹਨਾਂ ਦੇ ਨਾਲ ਰਲ ਕੇ ਔਰ ਇਰਾਨ ਦੀ ਅਗਵਾਈ ਦੇ ਵਿੱਚ ਇੱਕ ਗੁੱਟ ਬਣਾ ਲਿਆ ਸੀ, ਇੱਕ ਇਹ ਅਨਸੈਡ ਗੁੱਟ ਹੈ ਇੱਕ, ਯਾਨੀ ਕਿ ਇਸ ਨੂੰ ਓਪਨ ਪਲੈਟਫਾਰਮ ਦੇ ਉੱਤੇ ਨਾ ਤਾਂ ਹੂਤੀ ਮੰਨਦੇ ਨੇ, ਨਾ ਹਿਜਬੁੱਲਾ ਮੰਨਦਾ, ਨਾ ਹਮਾਸ ਮੰਨਦਾ ਅਤੇ ਨਾ ਹੀ ਇਰਾਨ ਮੰਨਦਾ। ਹੁਣ ਹਿਜਬੁੱਲਾ ਨੇ ਲੈਬਨਾਨ ਦੇ ਵਿੱਚ ਕਬਜ਼ਾ ਲੈ ਰੱਖਿਆ, ਉਹਨਾਂ ਕੋਲ ਵੀ ਹਥਿਆਰ ਹੈਗੇ ਨੇ, ਉਹ ਵੀ ਇੱਕ ਪੋਲੀਟੀਕਲ ਪਾਰਟੀ ਦੱਸਦੇ ਨੇ ਆਪਣੇ ਆਪ ਨੂੰ। ਹਮਾਸ ਗਜ਼ਾ ਦੇ ਵਿੱਚ ਹੈਗਾ, ਹਾਲਾਂਕਿ ਉਨੀ ਵੱਡੀ ਤਾਦਾਦ 'ਚ ਨਹੀਂ ਹੈਗੇ ਕਿਉਂਕਿ ਹੁਣ ਇਜ਼ਰਾਈਲ ਨੇ ਜਮਾਂ ਹੀ ਇਹਨਾਂ ਦਾ ਬੇੜਾ ਗਰਕ ਕਰਕੇ ਰੱਖਤਾ, ਬਟ ਫਲਸਤੀਨ ਨੂੰ ਸਥਾਪਿਤ ਕਰਨ ਦੀ ਗੱਲ ਹਮਾਸ ਕਹਿੰਦਾ ਰਹਿੰਦਾ ਹੈਗਾ ਅਤੇ ਹਮਾਸ ਉੱਥੇ ਬੈਠਾ ਅਤੇ ਜਿਹੜੇ ਹੂਤੀ ਨੇ ਉਹ ਯਮਨ ਦੇ ਵਿੱਚ ਬੈਠੇ ਨੇ। ਸੋ ਲੈਬਨਾਨ, ਯਮਨ ਅਤੇ ਇਜ਼ਰਾਈਲ ਪਤਾ ਨਹੀਂ ਕਹਿਣਾ ਤਾਂ ਨਹੀਂ ਚਾਹੀਦਾ ਹੈਗਾ, ਬਟ ਇੱਕ ਟਾਈਮ ਦੇ ਉੱਤੇ ਫਲਸਤੀਨ ਜਿਹੜਾ ਹੁੰਦਾ ਸੀ। ਇਹ ਤਿੰਨਾਂ ਮੁਲਕਾਂ 'ਚ ਤਿੰਨ ਬਾਗੀ ਗੁੱਟ ਨੇ ਔਰ ਇਹ ਤਿੰਨੇ ਬਾਗੀ ਗੁੱਟ ਜਿਹੜੇ ਹੈਗੇ ਨੇ ਇਹਨਾਂ ਨੂੰ ਪੈਸੇ, ਇਹਨਾਂ ਨੂੰ ਹਥਿਆਰ ਇਰਾਨ ਦਿੰਦਾ ਅਤੇ ਉਹ ਤੁਹਾਨੂੰ ਪਤਾ ਹੀ ਹੈ ਸ਼ੀਆ ਸੁੰਨੀ ਵਾਲੀ ਲੜਾਈ ਹੈਗੀ ਹੈ ਜਿਹੜੀ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਜਿਹੜੇ ਮੁਲਕ ਹੈਗੇ ਨੇ ਉਹ ਸ਼ੀਆ ਭਾਈਚਾਰੇ ਵਾਲੇ ਹੈਗੇ ਨੇ, ਹੈ ਨਾ। ਸੋ ਇਸ ਕਰਕੇ ਔਰ ਇਨਫੈਕਟ ਇਹਨਾਂ ਦਾ ਇੱਕ ਕੋਮਨ ਜਿਹੜਾ ਹੈਗਾ ਹੂਤੀਆਂ ਦਾ, ਹਮਾਸ ਦਾ ਜਾਂ ਹਿਜਬੁੱਲਾ ਦਾ ਜਾਂ ਇਰਾਨ ਦਾ ਇੱਕ ਕੋਮਨ ਐਨੀਮੀ ਵੀ ਹੈ, ਉਹ ਇਜ਼ਰਾਈਲ ਹੈ। ਵੈਸੇ ਵੈਸਟਰਨ ਕੰਟਰੀਜ਼ ਵੀ ਕਹਿੰਦੇ ਹੁੰਦੇ ਸੀ, ਹੁਣ ਵੈਸਟਰਨ ਕੰਟਰੀਜ਼ ਥੋੜ੍ਹੇ ਸੌਫਟ ਹੋਏ ਨੇ, ਵੈਸਟਰਨ ਕੰਟਰੀਜ਼ ਅਮੈਰੀਕਾ, ਇਜ਼ਰਾਈਲ, ਇਜ਼ਰਾਈਲ ਤਾਂ ਹੈਗਾ ਹੀ ਹੈਗਾ, ਅਮੈਰੀਕਾ ਵੀ ਹੈਗਾ ਹੀ ਹੈਗਾ, ਵੈਸਟਰਨ ਕੰਟਰੀਜ਼ ਦਾ ਥੋੜ੍ਹਾ ਜਿਹਾ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ। ਹੁਣ ਹੂਤੀ ਖੁੱਲ੍ਹ ਕੇ ਇਰਾਨ ਦਾ ਆਪਣੇ ਆਪ ਨੂੰ ਦੋਸਤ ਵੀ ਦੱਸਦੇ ਨੇ, ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਜਦੋਂ ਇਜ਼ਰਾਈਲ ਅਤੇ ਅਮੈਰੀਕਾ ਨੇ ਅਟੈਕ ਕੀਤਾ ਸੀ ਤਾਂ ਹੂਤੀਆਂ ਨੇ ਕੋਈ ਵੀ ਅਟੈਕ ਉਹਨਾਂ 'ਤੇ ਕਾਊਂਟਰ ਅਟੈਕ ਨਹੀਂ ਕੀਤਾ, ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਇਰਾਨ ਨੂੰ ਪ੍ਰੋਟੈਕਟ ਕਰਨ ਦੇ ਲਈ ਹੂਤੀ ਵਿੱਚ ਆ ਗਏ। ਹੂਤੀਆਂ ਦੀ ਆਪਣੀ ਇੱਕ ਜੰਗ ਹੈਗੀ ਹੈ, ਹਮਾਸ ਦੀ ਆਪਣੀ ਇੱਕ ਜੰਗ ਹੈ ਜਿਹੜਾ ਫਲਸਤੀਨ ਟੈਰੀਟਰੀ ਆ ਲੈਣ ਦੀ, ਅਤੇ ਹਿਜਬੁੱਲਾ ਦੀ ਆਪਣੀ ਇੱਕ ਜੰਗ ਹੈ ਕਿ ਲੈਬਨਾਨ ਦੇ ਵਿੱਚ ਉਹਨਾਂ ਦਾ ਕਬਜ਼ਾ ਹੋਣਾ ਚਾਹੀਦਾ ਹੈਗਾ, ਉੱਥੇ ਇਜ਼ਰਾਈਲ ਦੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉੱਧਰ ਅਮਰੀਕਾ ਤੇ ਸਾਊਦੀ ਅਰਬ ਦਾ ਦੋਸ਼ ਇਹ ਹੈਗਾ ਕਿ ਈਰਾਨ ਨੇ ਜਿਹੜੀਆਂ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ ਉਹ ਹੂਤੀਆਂ ਦੀਆਂ ਹੀ ਸੀ, ਹੂਤੀਆਂ ਦੇ ਦੁਆਰਾ ਉਹ ਮਿਜ਼ਾਈਲਾਂ ਦਾਗੀਆਂ ਗਈਆਂ ਸੀ। ਸਾਊਦੀ ਅਰਬ ਬੜੀ ਵਾਰ ਇਹ ਗੱਲ ਕਹਿ ਚੁੱਕਿਆ ਕਿ ਈਰਾਨ ਜਿਹੜਾ ਉਹ ਹੂਤੀ ਬਾਗੀਆਂ ਨੂੰ ਕਦੇ ਕਰੂਜ਼ ਮਿਜ਼ਾਈਲਾਂ ਦੇ ਦਿੰਦਾ ਹੈ, ਕਦੇ ਡਰੋਨ ਦੇ ਦਿੰਦਾ ਹੈ। ਅਤੇ ਯਮਨ ਦੇ ਵਿੱਚ ਹੁਣ ਬਹੁਤ ਵੱਡੀ ਆਬਾਦੀ ਹੈਗੀ, ਆਬਾਦੀ ਵਾਲਾ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਮੁਲਕ ਹੈਗਾ ਔਰ ਇੱਕ ਬਹੁਤ ਵੱਡੀ ਆਬਾਦੀ ਦੇ ਉੱਤੇ ਹੂਤੀਆਂ ਦਾ ਕੰਟਰੋਲ ਹੈ। ਹੁਣ ਔਫਕੋਰਸ ਜਿੱਥੇ ਜ਼ਿਆਦਾ ਵੱਡੀ ਆਬਾਦੀ ਹੈ ਉੱਥੇ ਜ਼ਿਆਦਾ ਰਿਸੋਰਸਿਸ ਨੇ, ਜਿੱਥੇ ਜ਼ਿਆਦਾ ਰਿਸੋਰਸਿਸ ਨੇ ਉਹਨਾਂ ਰਿਸੋਰਸਿਸ ਤੋਂ ਜਿਹੜੀ ਕਮਾਈ ਹੈਗੀ ਆ ਉਹ ਹੂਤੀਆਂ ਦੇ ਕੋਲ ਜਾਂਦੀ ਹੈ। ਸੋ ਉਹ ਕਮਾਈ ਵੀ ਜਾਂਦੀ ਹੈ, ਬਾਕੀ ਈਰਾਨ ਵੀ ਭੇਜਦਾ ਹੈਗਾ। ਸੋ ਇਨਫੈਕਟ ਇਹਨਾਂ ਦਾ ਜਿਹੜਾ ਯਮਨ ਦੇ ਨੌਰਦਰਨ ਪਾਰਟਸ ਨੇ ਉੱਥੋਂ ਜਿਹੜੀ ਟੈਕਸ ਵਸੂਲੀ ਹੁੰਦੀ ਹੈ ਉਹ ਯਮਨ ਦੀ ਸਰਕਾਰ ਦੀ ਜੇਬ 'ਚ ਨਹੀਂ ਜਾਂਦੀ ਹੈਗੀ, ਹੂਤੀਆਂ ਦੀ ਜੇਬ 'ਚ ਜਾਰੀ ਜਾਂਦੀ ਹੈ। ਇਨਫੈਕਟ ਸੁਣਿਆ ਇਹ, ਮੈਨੂੰ ਪਤਾ ਨਹੀਂ ਮੈਂ ਕਿਹੜਾ ਗਿਆ ਕਦੇ ਯਮਨ, ਪਰ ਇਹ ਸੁਣਿਆ ਇਹ ਗੱਲ ਕਿ ਹੂਤੀਆਂ ਦੀ ਆਪਣੀ ਇੱਕ ਕਰੰਸੀ ਵੀ ਹੈ। ਸੋ ਉਸ ਕਰੰਸੀ ਦੇ ਵਿੱਚ ਉਹ ਟ੍ਰੇਡ ਕਰਨਾ ਪਸੰਦ ਕਰਦੇ ਨੇ, ਬਿਕੋਜ਼ ਦੇ ਡੋਂਟ ਲਾਈਕ ਦੇ ਇਨਫੈਕਟ ਦੇ ਡੋਂਟ ਲਾਈਕ ਇੱਕ ਬਹੁਤ ਛੋਟੀ ਲਾਈਨ ਹੋ ਸਕਦੀ ਹੈ, ਦੇ ਹੇਟ ਡੋਲਰ, ਦੇ ਹੇਟ ਯੂ ਐਸ ਡੋਲਰ, ਉਹ ਨਫ਼ਰਤ ਕਰਦੇ ਨੇ ਅਮਰੀਕੀ ਡੋਲਰ ਨੂੰ, ਇਸ ਕਰਕੇ ਉਹਨਾਂ ਨੇ ਆਪਣੀ ਇੱਕ ਕਰੰਸੀ ਰੱਖੀ ਹੋਈ ਹੈ। ਹੁਣ ਹੂਤੀ ਬਾਗੀ ਹਿਜਬੁੱਲਾ ਨੂੰ ਆਪਣਾ ਪ੍ਰੇਰਣਾ ਸਰੋਤ ਵੀ ਮੰਗਦੇ ਨੇ, ਮੰਨਦੇ ਨੇ, ਅਤੇ ਹਿਜਬੁੱਲਾ ਤੋਂ ਹਿਜਬੁੱਲਾ ਦੀ ਮਦਦ ਵੀ ਕਰਦੇ ਰਹਿੰਦੇ ਹੈਗੇ ਨੇ। ਅਮੈਰੀਕਾ ਦਾ ਹੀ ਇੱਕ ਰਿਸਰਚ ਇੰਸਟੀਚਿਊਟ ਹੈ ਕੰਬੈਟਿੰਗ ਟੈਰਰਿਜ਼ਮ ਸੈਂਟਰ, ਉਹਨਾਂ ਦੇ ਮੁਤਾਬਕ ਹਿਜਬੁੱਲਾ ਨੇ 2014 ਦੇ ਵਿੱਚ ਹੂਤੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀਗੀ, ਮਿਲਟਰੀ ਟ੍ਰੇਨਿੰਗ, ਕਿ ਬੇਟਾ ਸਾਊਦੀ ਅਰਬ ਦੇ ਖਿਲਾਫ ਲੜਨਾ ਇੱਦਾਂ ਲੜਨਾ, ਸੋ ਆਹ ਹਥਿਆਰ ਇੱਦਾਂ ਚੱਲਦੇ ਨੇ, ਆਹ ਲਾਈਟ ਮਸ਼ੀਨ ਗਨ ਇੱਦਾਂ ਚੱਲੂਗੀ, ਡਰੋਨ ਇੱਦਾਂ ਚੱਲੂਗਾ, ਹੈ ਨਾ, ਅਤੇ ਆਹ ਬੰਦੂਕਾਂ ਇੱਦਾਂ ਚੱਲਣਗੀਆਂ। ਸੋ ਸਾਰੇ ਬੰਬਾਂ ਦੀਆਂ, ਸਾਰੀ ਐਮਿਊਨੇਸ਼ਨ ਦੀ ਜਾਣਕਾਰੀ ਜਾਂ ਜਿਹੜੀ ਵੀ ਕੰਬੈਟ ਟ੍ਰੇਨਿੰਗ ਹੈ ਉਹ ਸਾਰੀ ਇਹਨਾਂ ਨੇ ਦਿੱਤੀ ਹੈ, ਹਿਜਬੁੱਲਾ ਨੇ ਦਿੱਤੀ ਹੈ ਹੂਤੀਆਂ ਨੂੰ। ਹਿਜਬੁੱਲਾ ਨੂੰ ਕਿਹਨੇ ਦਿੱਤੀ ਹੈ ਉਹ ਨਾ ਪੁੱਛਿਓ ਮੇਰੇ ਤੋਂ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਈਰਾਨ ਨੇ ਦਿੱਤੀ ਹੈ ਹਿਜਬੁੱਲਾ ਨੂੰ ਟ੍ਰੇਨਿੰਗ, ਈਰਾਨ ਦੇ ਵਿੱਚੋਂ ਟ੍ਰੇਨ ਹੋ ਕੇ ਉੱਥੇ ਜਾਂਦੇ ਨੇ। ਐਨੀਵੇਜ਼, 2014 ਦੀ ਸ਼ੁਰੂਆਤ ਦੇ ਵਿੱਚ ਜਿਹੜੇ ਹੂਤੀ ਸੀਗੇ ਉਹ ਪੋਲੀਟੀਕਲੀ ਬੜੇ ਮਜ਼ਬੂਤ ਹੋਣ ਲੱਗ ਪਏ ਯਮਨ ਦੇ ਵਿੱਚ, ਅਤੇ ਐਸੇ ਹੀ ਸਮੇਂ ਉਹਨਾਂ ਨੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਸੀ ਅਬਦਰ ਮੂਹ ਮਨਸੂਰ ਹਾਦੀ, ਉਹਦੇ ਖਿਲਾਫ਼ ਇੱਕ ਫਿਰ ਤੋਂ ਬਗਾਵਤ ਸ਼ੁਰੂ ਕਰਤੀ ਸੀ, ਜਿਵੇਂ 90s ਦੇ ਡੈਕੇਡ ਦੇ ਵਿੱਚ ਕੀਤੀ ਸੀਗੀ ਨਾ। ਹਾਦੀ ਅਲੀ ਅਬਦੁੱਲਾ ਜਿਹੜੇ ਸੀਗੇ ਉਹ ਮਨਸੂਰ ਹਾਦੀ ਉਹ ਅਬਦੁੱਲਾ ਸਾਲੇ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਬਣੇ ਸੀਗੇ, ਅਤੇ ਹੂਤੀਆਂ ਨੇ ਆਪਣੇ ਪੁਰਾਣੇ ਦੁਸ਼ਮਣ ਸਾਲੇ ਦੇ ਨਾਲ ਸਮਝੌਤਾ ਕਰ ਲਿਆ, ਅਤੇ ਫਿਰ ਦੁਬਾਰਾ ਉਹਨੂੰ ਸੱਤਾ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ, ਵੀ ਸਾਲੇ ਦੇਖ ਤੇਰੀ ਤਾਂ ਸਾਡੀ ਬਣਦੀ ਨਹੀਂ ਸੀਗੀ, ਹੂਤੀ ਕਹਿੰਦੇ, ਪਰ ਆਹ ਜਿਹੜਾ ਹਾਦੀ ਹੈ ਨਾ ਮਨਸੂਰ ਹਾਦੀ ਇਹਨੂੰ ਆਪਾਂ ਨੇ ਹਟਾਉਣਾ ਕੁਰਸੀ ਤੋਂ। ਸੋ ਹੂਤੀਆਂ ਨੇ ਯਮਨ ਦੇ ਨੌਰਦਰਨ ਸਟੇਟਸ ਦੇ ਵਿੱਚ ਸਾਦਾ ਕਰਕੇ ਇੱਕ ਸਟੇਟ ਹੈ ਉੱਥੇ ਕੰਟਰੋਲ ਲੈ ਲਿਆ। ਉਹ ਤੋਂ ਬਾਅਦ 2015 ਦੀ ਸ਼ੁਰੂ 'ਚ ਉਹਨਾਂ ਨੇ ਯਮਨ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਸਨਾ, ਕੈਪੀਟਲ ਸਿਟੀ ਉੱਥੇ ਦੀ, ਉਹਦੇ 'ਤੇ ਵੀ ਕਬਜ਼ਾ ਲੈ ਲਿਆ, ਅਤੇ ਉਹ ਤੋਂ ਬਾਅਦ ਫਿਰ ਹਾਦੀ ਜਿਹੜਾ ਸੀਗਾ ਉਹ ਯਮਨ ਛੱਡ ਕੇ ਭੱਜ ਗਿਆ ਸੀਗਾ। ਸ਼ਾਇਦ ਸਾਊਦੀ ਅਰਬ ਨੇ ਪ੍ਰੋਟੈਕਟ ਕੀਤਾ ਸੀ, ਔਰ ਹਾਲੇ ਵੀ ਕਹਿੰਦੇ ਨੇ ਉਹ ਸਾਊਦੀ ਅਰਬ ਦੀ ਉਹਦੇ ਵਿੱਚ ਪਨਾਹ ਦੇ ਵਿੱਚ ਚਲਾ ਗਿਆ ਸੀ। ਸੋ ਯਮਨ ਦਾ ਗੁਆਂਢੀ ਦੇਸ਼ ਹੈ ਸਾਊਦੀ ਅਰਬ। ਸਾਊਦੀ ਅਰਬ ਨੇ ਫੌਜੀ ਦਖਲ ਅੰਦਾਜ਼ੀ ਦੇਣੀ ਸ਼ੁਰੂ ਕੀਤੀ ਕਿ ਇਹ ਕੀ ਕਰ ਰਹੇ ਹੋ ਤੁਸੀਂ, ਚੁਣਿਆ ਹੋਇਆ ਰਾਸ਼ਟਰਪਤੀ ਸੀਗਾ ਮਨਸੂਰ ਹਾਦੀ, ਉਹਨੂੰ ਕਿਉਂ ਤੁਸੀਂ ਭਜਾਤਾ। ਸੋ ਹੂਤੀਆਂ ਨੂੰ ਹਟਾ ਕੇ ਹਾਦੀ ਨੂੰ ਫਿਰ ਤੋਂ ਸੱਤਾ ਦੇ ਵਿੱਚ ਲਿਆਉਣ ਦੇ ਲਈ ਸਾਊਦੀ ਅਰਬ ਨੇ ਇੱਕ ਫੌਜੀ ਮੁਹਿੰਮ ਸ਼ੁਰੂ ਕਰਤੀ ਸੀ, ਔਰ ਇਸ ਮੁਹਿੰਮ ਦੇ ਵਿੱਚ ਸਾਊਦੀ ਅਰਬ ਨੇ ਕਿਹਾ ਸੀਗਾ ਕਿ ਹੂਤੀਓ ਅਸੀਂ ਇਕੱਲੇ ਨਹੀਂ ਹੈਗੇ, ਸਾਡੇ ਨਾਲ UAE ਅਤੇ ਬਹਿਰੀਨ ਵੀ ਹੈਗਾ, ਅਤੇ ਆਏ ਸੀਗੇ, ਵਾਕਈ ਉਦੋਂ ਆਏ ਵੀ ਸੀਗੇ, ਹੋਰ ਨਾਲ ਰਲ ਕੇ ਉਹਨਾਂ ਨੇ ਅਟੈਕ ਕੀਤੇ ਸੀ। ਔਰ ਹੂਤੀ ਬਾਗੀਆਂ ਨੇ ਇਕੱਲਿਆਂ ਨਹੀਂ, ਉਦੋਂ ਈਰਾਨ ਵਿੱਚ ਆਇਆ ਨਹੀਂ ਸੀਗਾ ਉਸ ਜੰਗ ਦੇ, ਪਰ ਹੂਤੀ ਬਾਗੀਆਂ ਨੇ ਇਕੱਲਿਆਂ ਨਹੀਂ UAE, ਬਹਿਰੀਨ ਔਰ ਸਾਊਦੀ ਅਰਬ ਵਰਗੀਆਂ ਕੰਟਰੀਜ਼ ਦੇ ਖਿਲਾਫ ਟਾਕਰਾ ਕੀਤਾ ਸੀਗਾ। ਔਰ ਇਨਫੈਕਟ ਉਹਨਾਂ ਨੇ ਹੂਤੀਆਂ ਨੂੰ ਭਜਾਉਣਾ ਤਾਂ ਕੀ ਸੀ, ਯਮਨ ਦੇ ਇੱਕ ਬਹੁਤ ਵੱਡੇ ਹਿੱਸੇ 'ਤੇ ਹੂਤੀਆਂ ਨੇ ਕੰਟਰੋਲ ਲੈ ਲਿਆ ਸੀ, ਅਤੇ 2017 ਦੇ ਵਿੱਚ ਸਾਲੇਹ ਦੀ ਉਹਨਾਂ ਨੇ ਹੱਤਿਆ ਵੀ ਕਰਤੀ ਸੀ, ਕਤਲ ਵੀ ਕਰਤਾ ਸੀਗਾ। ਸਾਲੇਹ ਨੇ ਹੂਤੀਆਂ ਤੋਂ ਆਪਣਾ ਗੱਠਜੋੜ ਤੋੜ ਕੇ ਸਾਊਦੀ ਅਰਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ, ਅਤੇ ਇਸ ਕਰਕੇ ਉਹਨੂੰ ਵੀ ਫਿਰ ਉਹਨਾਂ ਨੇ ਕਹਿਤਾ ਵੀ ਚਲੋ ਸਰ ਹੁਣ ਤੁਹਾਡੀ ਲੋੜ ਹੈ ਨਹੀਂ। ਸੋ ਇਹ ਹੂਤੀਆਂ ਦਾ ਇੱਕ ਕਿਸਮ ਦਾ ਇੱਕ ਇਤਿਹਾਸ ਰਿਹਾ, ਪਰ ਜਿਹੜਾ ਸਾਊਦੀ ਅਰਬ ਦਾ ਇਤਿਹਾਸ ਹੈ ਉਹ ਬੜਾ ਦਿਲਚਸਪ ਇਤਿਹਾਸ ਹੈ। ਐਸੇ ਅੱਜ ਇੰਨਾ ਸਮਾਂ ਹੈ ਨਹੀਂ, ਪਰ ਫਿਰ ਵੀ ਫਟਾਫਟ ਮੋਟੇ ਮੋਟੇ ਜਿਹੇ ਤੌਰ 'ਤੇ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਦੇ ਹਾਂ। ਇਸਲਾਮ ਦਾ ਬਰਥ ਪਲੇਸ ਮੰਨਿਆ ਜਾਂਦਾ ਹੈ ਸਾਊਦੀ ਅਰਬ ਨੂੰ, ਔਰ ਦੁਨੀਆ ਦੇ ਸਭ ਤੋਂ ਵੱਡੇ ਆਇਲ ਮੈਨੂਫੈਕਚਰਰ ਜਿਹੜੀਆਂ ਕੰਟਰੀਜ਼, ਮੈਨੂਫੈਕਚਰ ਤਾਂ ਥੋੜ੍ਹੇ ਕਰਦੇ ਨੇ ਉਹ, ਮਸ਼ੀਨਾਂ ਥੋੜ੍ਹੇ ਨੇ, ਤੇਲ ਪੈਦਾਵਾਰ ਕਹਿ ਸਕਦੇ ਹਾਂ ਕਿ ਉਤਪਾਦਕ ਦੇਸ਼ ਉੱਥੋਂ ਕੱਢਦੇ ਨੇ, ਉਹ ਆਇਲ ਪ੍ਰੋਡਿਊਸਰ ਕੰਟਰੀ ਹੈਗੀ ਹੈ। ਸੋ ਸਾਊਦੀ ਅਰਬ ਦਾ ਇਤਿਹਾਸ ਜਿਹੜਾ ਹੈ ਨਾ, ਉਹ ਦੋ ਤਿੰਨ ਅਲੱਗ ਅਲੱਗ ਸਟੇਜਿਸ ਦੇ ਵਿੱਚ ਤੁਸੀਂ ਵੰਡ ਕੇ ਦੇਖ ਸਕਦੇ ਹੋ, ਮੋਟੇ ਮੋਟੇ ਤੌਰ ਦੇ ਦੋ ਤਿੰਨ ਨਹੀਂ ਬਲਕਿ ਸਟੇਜਿਸ ਦੇ ਵਿੱਚ ਸਮਝੋ। ਇੱਕ ਤਾਂ ਇਸਲਾਮ ਤੋਂ ਪਹਿਲਾਂ ਦਾ ਸਮਾਂ ਸੀਗਾ, ਜਦੋਂ ਇਸਲਾਮ ਦੀ ਸਥਾਪਤੀ ਨਹੀਂ ਸੀ ਹੋਈ, ਮੁਹੰਮਦ ਸਾਹਿਬ ਨੇ ਇਸਲਾਮ ਨੂੰ ਸ਼ੁਰੂ ਹੀ ਨਹੀਂ ਸੀ ਕੀਤਾ, ਉਸ ਤੋਂ ਪਹਿਲਾਂ ਦਾ ਜਿਹੜਾ ਜਦੋਂ ਕਿਹਾ ਜਾਂਦਾ ਹੈ ਕਿ ਯਹੂਦੀ ਹੁੰਦੇ ਸੀ, ਹੋਰ ਵੀ ਜਿਹੜੇ ਉਸ ਵਕਤ ਦੇ ਜਿਹੜੇ ਧਰਮ ਹੁੰਦੇ ਸੀ, ਛੋਟੇ ਛੋਟੇ ਧਰਮ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਨਾਇਕ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਖੇਤਰੀ ਤੌਰ ਦੇ ਉੱਤੇ ਦੇਵਤੇ ਹੁੰਦੇ ਸੀ, ਦੇਵੀ ਦੇਵਤੇ, ਉਹਨਾਂ ਦਾ ਹੀ ਉੱਥੇ ਦਬਦਬਾ ਹੁੰਦਾ ਸੀਗਾ। ਇਸਲਾਮ ਦੇ ਆਉਣ ਤੋਂ ਪਹਿਲਾਂ ਕਬੀਲੇ ਰਹਿੰਦੇ ਹੁੰਦੇ ਸੀ ਛੋਟੇ ਛੋਟੇ, ਔਰ ਕਹਿੰਦੇ ਨੇ ਮੁੱਖ ਤੌਰ ਦੇ ਉੱਤੇ ਨੋਮੈਡਿਕ ਹੁੰਦੇ ਨੇ, ਜਿਹੜੇ ਕਿ ਕਿਵੇਂ ਕਹਿੰਦੇ ਆਪਾਂ, ਬੰਜਾਰੇ ਘੁੰਮਦੇ ਰਹਿੰਦੇ ਨੇ, ਘੁਮੱਕੜ ਜਿਹੜੇ ਹੁੰਦੇ ਨੇ। ਸੋ ਉਹ ਕਬੀਲਾ ਸਭ ਤੋਂ ਵੱਡਾ ਸੀਗਾ, ਅਤੇ ਮੱਕਾ ਅਤੇ ਮਦੀਨਾ ਸ਼ਹਿਰ ਤਾਂ ਬਹੁਤ ਵੱਡੇ ਸੀਗੇ ਇਹ, ਪਰ ਇੱਥੋਂ ਇਹ ਕਿਉਂਕਿ ਰਾਹਦਾਰੀ ਹੁੰਦੇ ਸੀਗੇ ਕਿ ਯੂਰਪ ਤੋਂ ਹੋ ਕੇ ਜਾਣਾ ਏਸ਼ੀਆ ਦੇ ਦੂਸਰੀ ਕੰਟਰੀਜ਼ ਦੇ ਵਿੱਚ, ਇੰਡੀਆ ਵਾਲੇ ਪਾਸੇ, ਪਾਕਿਸਤਾਨ ਤਾਂ ਉਦੋਂ ਨਹੀਂ ਸੀਗਾ ਪੁਰਾਣੇ ਸਮਿਆਂ 'ਚ, ਇੰਡੀਆ ਹੀ ਬਹੁਤ ਵੱਡਾ ਸੀਗਾ, ਅਫਗਾਨਿਸਤਾਨ ਤੋਂ ਕਿੱਥੋਂ ਸ਼ੁਰੂ ਹੋ ਕੇ ਪਾਕਿਸਤਾਨ ਵਾਲਾ ਹਿੱਸਾ ਅੱਜ ਦੇ ਸਮੇਂ 'ਚ, ਅਫਗਾਨਿਸਤਾਨ ਅਲੱਗ ਸੀ ਪਰ ਪਾਕਿਸਤਾਨ, ਭਾਰਤ, ਬਾਂਗਲਾਦੇਸ਼, ਮਿਆਨਮਾਰ, ਇਹ ਸਾਰੇ ਇੰਡੀਆ ਹੀ ਸੀਗੇ। ਅਤੇ ਇੱਥੋਂ ਇਹ ਗੁਜ਼ਰ ਕੇ ਅਤੇ ਹੋਰ ਏਸ਼ੀਆ ਦੀਆਂ ਈਸਟਰਨ ਕੰਟਰੀਜ਼ ਦੇ ਵਿੱਚ ਇੱਥੋਂ ਲੋਕ ਜਾਂਦੇ ਹੁੰਦੇ ਸੀ। ਇੱਕ ਤਾਂ ਇਹ ਟਾਈਮ ਸੀਗਾ। ਫਿਰ ਆਉਂਦਾ ਹੈ 7ਵੀਂ ਸਦੀ ਦਾ ਸਮਾਂ, ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ 570 ਈਸਵੀ ਦੇ ਵਿੱਚ, ਮੱਕਾ 'ਚ ਹੁੰਦਾ, ਇਸੇ ਕਰਕੇ ਮੱਕਾ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ, ਸਥਾਨ ਮੰਨਿਆ ਜਾਂਦਾ। 610 ਈਸਵੀ ਦੇ ਵਿੱਚ ਮੁਹੰਮਦ ਸਾਹਿਬ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਨੇ, ਅਤੇ 622 ਦੇ ਵਿੱਚ ਮੱਕਾ ਤੋਂ ਮਦੀਨਾ ਦੇ ਵੱਲ ਹਿਜਰਤ ਯਾਨੀ ਜਿਹਨੂੰ ਯਾਤਰਾ ਕਹਿੰਦੇ ਨੇ, ਜਿਹਦੇ ਕਰਕੇ ਹਿਜਰੀ ਸੰਮਤ ਦੀ ਸ਼ੁਰੂਆਤ, ਜਿਹੜਾ ਉਹ ਟਾਈਮ ਪੀਰੀਅਡ ਸੀਗਾ, ਉਹਦੀ ਸ਼ੁਰੂਆਤ ਹੋਈ ਸੀਗੀ। ਅਤੇ ਇਸਲਾਮ ਦੇ ਆਉਣ ਦੇ ਨਾਲ ਅਰਬ ਜਿਹੜੇ ਸੀਗੇ ਉਹ ਪਹਿਲਾਂ ਅਲੱਗ ਅਲੱਗ ਕਬੀਲੇ ਹੁੰਦੇ ਸੀਗੇ, ਸੋ ਸਾਰੇ ਹੀ ਕਬੀਲੇ ਇਸਲਾਮ ਨੂੰ ਮੰਨਣ ਲੱਗ ਗਏ, ਸੋ ਇੱਕੋ ਹੀ ਝੰਡੇ ਦੇ ਥੱਲੇ ਆ ਗਏ, ਅਰਬ ਸਾਮਰਾਜ ਜਿਹੜਾ ਉਦੋਂ ਬਣਨਾ ਸ਼ੁਰੂ ਹੋਇਆ। ਅਤੇ ਇੱਕ ਟਾਈਮ ਪੀਰੀਅਡ ਤੁਸੀਂ ਰੱਖ ਸਕਦੇ ਹੋ ਉਹ ਉਸਮਾਨੀਆ ਓਟੋਮਨ ਸਾਮਰਾਜ ਵਾਲਾ, ਖਿਲਾਫਤ ਦੇ ਸਮੇਂ ਤੋਂ ਬਾਅਦ ਜਿਹੜਾ ਇਸਲਾਮਿਕ ਸਾਮਰਾਜ ਸੀਗਾ, ਉਹਨਾਂ ਦੀ ਰਾਜਧਾਨੀ ਮਦੀਨਾ ਤੋਂ ਦਮਿਸ਼ਕ ਇੱਧਰ ਸੀਰੀਆ ਵਾਲੇ ਪਾਸੇ, ਬਹੁਤ ਵੱਡਾ ਇੱਕ ਸੈਂਟਰ ਬਣ ਜਾਂਦਾ। ਅਤੇ ਉਹ ਤੋਂ ਬਾਅਦ ਫਿਰ ਬਗਦਾਦ ਵੀ ਬਣਦਾ, ਬਗਦਾਦ ਦੀਆਂ ਤਾਂ ਬੜੀਆਂ ਕਹਾਣੀਆਂ ਆਪਾਂ ਸੁਣੀਆਂ, ਇਰਾਕ ਦਾ ਜਿਹੜਾ ਰਾਜਧਾਨੀ ਸ਼ਹਿਰ। ਸੋ ਕਦੇ ਮੱਕਾ ਹੁੰਦਾ ਸੀਗਾ, ਮੱਕਾ ਮਦੀਨਾ, ਫਿਰ ਦਮਿਸ਼ਕ ਬਣਿਆ, ਫਿਰ ਬਗਦਾਦ ਬਣਿਆ। ਸੋ ਇਹ ਇੱਕ ਕਿਸਮ ਦੀ ਕੈਪੀਟਲ ਸਿਟੀਜ਼ ਜਿਹੜੀਆਂ ਸੀਗੀਆਂ ਬਦਲ ਰਹੀਆਂ ਸੀਗੀਆਂ, ਪਰ ਇਹ ਸਾਰਿਆਂ ਸ਼ਹਿਰਾਂ ਨੂੰ ਬਹੁਤ ਵਿਕਸਿਤ ਹੋਣ ਦਾ ਮੌਕਾ ਮਿਲਿਆ, ਬਹੁਤ ਵੱਡੇ ਹੋਏ। ਇਨਫੈਕਟ 16ਵੀਂ ਸਦੀ ਦੇ ਵਿੱਚ ਅਰਬ ਦੇ ਜ਼ਿਆਦਾਤਰ ਹਿੱਸੇ, ਖਾਸ ਤੌਰ 'ਤੇ ਮੱਕਾ, ਮਦੀਨਾ, ਇਹ ਸਾਰੇ ਜਿਹੜੇ ਸੀਗੇ ਇਹ ਓਟੋਮਨ ਐਮਪਾਇਰ ਦੇ ਕਬਜ਼ੇ ਦੇ ਵਿੱਚ ਆ ਜਾਂਦੇ ਨੇ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ 1700 ਮਿਡਲ ਜਿਹੜੀ 18ਵੀਂ ਸਦੀ ਸੀਗੀ, 1744 ਤੋਂ ਪਹਿਲਾ ਸਾਊਦੀ ਜਿਹੜਾ ਸਾਊਦੀ ਰਾਜ ਜਿਹੜਾ ਇੱਕ ਸਾਊਦੀ ਅੰਪਾਇਰ ਜਿਹੜਾ ਜਿਹਨੂੰ ਹਾਊਸ ਆਫ ਸਾਊਦ ਕਹਿ ਲਿਆ ਜਾਂਦਾ, ਉਹਦੀ ਸ਼ੁਰੂਆਤ ਹੁੰਦੀ ਹੈ 1744 ਦੇ ਵਿੱਚ। ਪਹਿਲਾਂ ਮੁਹੰਮਦ ਬਿਨ ਸਾਊਦ, ਅਤੇ ਉਦੋਂ ਧਰਮ ਸੁਧਾਰਕ ਜਿਹੜਾ ਸੀਗਾ ਸਾਊਦੀ ਅਰਬ ਦੇ ਵਿੱਚ, ਉਹ ਹੁੰਦੇ ਸੀ ਮੁਹੰਮਦ ਬਿਨ ਅਬਦੁਲ ਵਹਾਬ, ਅਤੇ ਜਿਹੜਾ ਰਾਜਾ ਹੁੰਦਾ ਸੀਗਾ, ਜਿਹੜਾ ਸਲਤਨਤ ਜਿਹਦੇ ਕੋਲ ਸੀ, ਉਹ ਸੀ ਮੁਹੰਮਦ ਬਿਨ ਸਾਊਦ। ਉਹ ਦੋਵੇਂ ਫਿਰ ਰਲ ਜਾਂਦੇ ਨੇ, ਜਿਵੇਂ ਇੰਗਲੈਂਡ ਦੇ ਵਿੱਚ ਚਰਚ ਅਤੇ ਰਾਜਾ ਆਪਸ ਦੇ ਵਿੱਚ ਰਲੇ ਹੋਏ ਸੀਗੇ ਅਤੇ ਰਾਜ ਕਰਦੇ ਨੇ, ਅਤੇ ਓਟੋਮਨ ਔਰ ਮਿਸਰ ਜਿਹੜਾ ਉਸ ਵਕਤ ਸੀਗਾ, ਜਿਹਨੂੰ ਅੱਜ ਕੱਲ੍ਹ ਇਜਿਪਟ ਕਹਿ ਦਿੰਦੇ ਹਾਂ, ਇਹਦੇ ਬਹੁਤ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਲਿਆ ਜਾਂਦਾ। ਫਿਰ ਦੂਜਾ ਸਾਊਦੀ ਰਾਜ ਆਉਂਦਾ ਹੈਗਾ 1824 ਦੇ ਵਿੱਚ, ਉਦੋਂ ਤੁਰਕੀ ਬਿਨ ਅਬਦੁੱਲਾ ਨੇ ਰਿਆਦ, ਜਿਹੜਾ ਅੱਜ ਦੀ ਤਰੀਕ ਦੇ ਵਿੱਚ ਰਾਜਧਾਨੀ ਆ, ਉਦੋਂ ਉਹਨਾਂ ਨੇ ਰਾਜਧਾਨੀ ਨੂੰ ਬਣਾਇਆ ਸੀਗਾ ਰਿਆਦ ਨੂੰ, ਅਤੇ ਜਿਹੜੇ ਛੋਟੇ ਛੋਟੇ ਕਬੀਲੇ ਸੀਗੇ, ਜਿਹੜੇ ਵਿਰੋਧੀ ਕਬੀਲੇ ਸੀ, ਉਹਨਾਂ ਨੂੰ ਵੀ ਇਕੱਠਾ ਕਰਕੇ ਜਾਂ ਜੋੜ ਕੇ ਜਾਂ ਡਰਾ ਕੇ ਜਾਂ ਧਮਕਾ ਕੇ ਜਾਂ ਮਨਾ ਕੇ ਇੱਕ ਸਾਊਦੀ ਸਲਤਨਤ ਜਿਹੜੀ ਆ ਤਿਆਰ ਕੀਤੀ ਸੀ। ਇਹ ਤੋਂ ਬਾਅਦ ਕੱਟ ਟੂ ਤੁਸੀਂ ਆ ਜਾਓ ਜਦੋਂ 20ਵੀਂ ਸਦੀ ਦੀ ਸ਼ੁਰੂਆਤ ਹੋ ਜਾਂਦੀ ਹੈ, ਉਦੋਂ ਇਬਨ ਸਾਊਦ ਜਿਹੜਾ ਸੀਗਾ 1902 ਦੇ ਵਿੱਚ ਇਬਨ ਸਾਊਦ ਦਾ ਸਾਊਦੀ ਅਰਬ ਦੇ ਉੱਤੇ ਕਬਜ਼ਾ ਹੁੰਦਾ ਅਤੇ ਅਗਲੇ 30 ਸਾਲ ਤੁਸੀਂ ਕਹਿ ਸਕਦੇ ਹੋ, 3 ਡੈਕਿਡ ਉਹ ਅਲੱਗ ਅਲੱਗ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਜਿੱਤ ਕੇ ਇੱਥੇ ਕਬਜ਼ਾ ਕਰਕੇ ਰੱਖਦਾ। ਰਿਆਦ ਤਾਂ ਸੀਗਾ ਹੀ, ਪਰ ਰਿਆਦ ਤੋਂ ਇਲਾਵਾ ਨਜਦ, ਹਿਜਾਜ਼ ਇਹ ਹਿੱਸੇ ਵੀ। ਅਤੇ 23 ਸਤੰਬਰ 1932 ਨੂੰ ਅਧਿਕਾਰਕ ਤੌਰ 'ਤੇ ਔਫਿਸ਼ੀਅਲੀ ਕਿੰਗਡਮ ਆਫ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ। ਸਾਊਦੀ ਅਰਬ ਦਾ ਜਿਹੜਾ ਇਬਨ ਸਾਊਦ ਦੇ ਵੇਲੇ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਔਰ ਇਬਨ ਸਾਊਦ ਹੀ ਪਹਿਲਾ ਰਾਜਾ ਸਾਊਦੀ ਅਰਬ ਦਾ ਬਣਦਾ ਹੈਗਾ ਆਧੁਨਿਕ ਜ਼ਮਾਨੇ ਦੇ ਵਿੱਚ। ਜਿਹੜੀ ਕਾਇਆ ਪਲਟ ਹੁੰਦੀ ਹੈ ਸਾਊਦੀ ਅਰਬ ਦੀ, ਉਹ ਇਬਨ ਸਾਊਦ ਦੇ ਪਹਿਲੇ ਰਾਜਾ ਬਣਨ ਤੋਂ ਵਿਦਇਨ 5-6 ਈਅਰਸ ਦੇ ਵਿੱਚ ਹੁੰਦੀ ਹੈ, ਕਿਉਂਕਿ 1938 ਦੇ ਵਿੱਚ ਦਾਰਾਨ ਇਲਾਕਾ ਸੀਗਾ ਉੱਥੇ ਕਹਿੰਦੇ ਤੇਲ ਮਿਲਦਾ, ਤੇਲ ਦਾ ਭੰਡਾਰ ਮਿਲਦਾ, ਔਰ ਇੱਦਾਂ ਨਹੀਂ ਕੋਈ ਮਾੜਾ ਮੋਟਾ, ਮਤਲਬ ਟਣਾਂ ਦੇ ਵਿੱਚ, ਗੈਲਨਸ ਦੇ ਵਿੱਚ ਤੇਲ ਮਿਲਦਾ ਹੈਗਾ। ਤੇਲ ਦੀ ਖੋਜ ਨੇ ਸਾਊਦੀ ਅਰਬ ਨੂੰ ਇੱਕ ਊਂਠਾਂ ਵਾਲੇ ਦੇਸ਼ ਤੋਂ ਇੱਕ ਅਮੀਰ ਦੇਸ਼ ਬਣਾਤਾ। ਕਿੱਥੇ ਤਾਂ ਇੱਥੇ ਊਂਠਾਂ ਅੱਠ ਜਿਹੜੇ ਤੁਰਦੇ ਫਿਰਦੇ ਹੁੰਦੇ ਸੀਗੇ ਇੱਧਰ ਉੱਧਰ, ਕਿੱਥੇ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੇਸ਼ਾਂ ਦੇ ਵਿੱਚ ਆ ਗਿਆ, ਔਰ ਇੱਥੇ ਹੀ ਆਉਂਦੀ ਹੈ ਇਹ ਅਰਾਮਕੋ ਕੰਪਨੀ, ਜਿਹੜੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਅਤੇ ਇਸੇ ਕੰਪਨੀ ਦੇ ਉੱਤੇ ਜਿਹੜੇ ਹੂਤੀ ਹੈਗੇ ਨੇ ਉਹ ਅਟੈਕ ਕਰ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਜ਼ਿਆਦਾ ਅਰਾਮਕੋ ਨੇ, ਚਾਹੇ ਉਹ ਫੀਫਾ ਵਰਲਡ ਕੱਪ ਹੈ, ਚਾਹੇ ਕ੍ਰਿਕਟ ਵਰਲਡ ਕੱਪ ਹੈ, ਚਾਹੇ ਦੁਨੀਆ ਦੇ ਵੱਡੇ ਵੱਡੇ ਬਿਊਟੀ ਪੇਜੈਂਟਸ ਨੇ, ਉਹ ਅਰਾਮਕੋ ਕੰਪਨੀ ਹੀ ਚਲਾਉਂਦੀ ਹੈ। ਅਰਾਮਕੋ ਸਿਰਫ ਸਾਊਦੀ ਅਰਬ ਦੀ ਰੀੜ੍ਹ ਦੀ ਹੱਡੀ ਨਹੀਂ ਹੈਗੀ, ਅਰਾਮਕੋ ਦੁਨੀਆ ਦੀ ਵੀ ਰੀੜ੍ਹ ਦੀ ਹੱਡੀ ਮੰਨੀ ਜਾ ਸਕਦੀ ਹੈ, ਕਿਉਂਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ, ਜਿਵੇਂ ਆਪਾਂ ਆਸਟ੍ਰੇਲੀਆ 'ਚ ਵੂਲਵਰਸ ਨੂੰ, ਟੈਲਸਟਰਾ ਨੂੰ ਮੰਨ ਲੈਂਦੇ ਹਾਂ, ਇੰਡੀਆ 'ਚ ਅਡਾਨੀ ਨੂੰ ਜਾਂ ਜੀਓ ਨੂੰ ਮੰਨ ਲੈਂਦੇ ਹਾਂ, ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ, ਜਿੱਦਾਂ ਬੋਇੰਗ ਹੈਗੀ ਹੈ, ਜਾਂ ਜਿਹੜੀਆਂ ਦੂਜੀਆਂ ਕੰਪਨੀਆਂ ਜਿਵੇਂ ਟੈਸਲਾ ਹੈਗੀ ਹੈ, ਐਕਸ ਸਪੇਸ ਐਕਸ ਹੈਗੀ ਹੈ, ਉੱਦਾਂ ਸਾਊਦੀ ਅਰਾਮਕੋ ਵੀ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੇ ਵਿੱਚੋਂ ਇੱਕ ਹੈ। ਹੁਣ ਜਦੋਂ 1938 ਦੇ ਵਿੱਚ ਦਾਰਾਂ ਦੇ ਵਿੱਚ ਤੇਲ ਮਿਲਣਾ ਸ਼ੁਰੂ ਹੋਇਆ ਸੀਗਾ, ਵੈਸੇ ਤਾਂ ਤੇਲ ਦੀ ਕੋਸ਼ਿਸ਼ਾਂ ਪਹਿਲਾਂ ਹੀ ਕਹਿੰਦੇ ਨੇ 1933 'ਚ ਇਬਨ ਸਾਊਦ ਨੇ ਸ਼ੁਰੂ ਕਰਤੀਆਂ ਸੀਗੀਆਂ, ਪਰ ਜਿਹੜਾ 1938 ਦੇ ਵਿੱਚ ਜਿਹੜੇ ਖੂਹ ਮਿਲੇ ਸੀ ਉਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਖੁਸ਼ਹਾਲੀ ਦਾ ਖੂਹ, ਪ੍ਰੋਸਪੈਰਿਟੀ ਵੈਲ ਕਿਹਾ ਜਾਂਦਾ ਹੈ ਸਾਊਦੀ ਅਰਬ ਦੇ ਵਿੱਚ, ਔਰ ਉੱਥੋਂ ਹੀ ਅਰਾਮਕੋ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾਂ ਇਹ ਕੰਪਨੀ ਦਾ ਨਾਮ ਦਾਰਾਨ ਸੀਗਾ, ਅਤੇ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਕੰਪਨੀਆਂ ਨੂੰ ਨੰਬਰ ਦਿੱਤੇ ਜਾਂਦੇ ਸੀ ਵੀ ਇਹ ਦਾਰਾਨ ਨੰਬਰ 5 ਹੈ, ਦਾਰਾਨ ਨੰਬਰ 6 ਹੈ, 7 ਹੈ, ਇਹ ਜਿਹੜੀ ਨੰਬਰ 7 ਕੰਪਨੀ ਸੀਗੀ। ਅਤੇ ਇਹਨੂੰ ਫਿਰ ਬਾਅਦ ਦੇ ਵਿੱਚ 1944 'ਚ ਇਹਦਾ ਨਾਮ ਬਦਲ ਕੇ ਅਰਾਮਕੋ ਰੱਖਿਆ। ਅਰਾਮਕੋ ਮਤਲਬ ARAMCO। 1944 ਦੇ ਵਿੱਚ ਇਹ ਕੰਪਨੀ ਦਾ ਨਾਮ ਅਰਾਮਕੋ ਆਇਆ ਸੀ, ਅਰੇਬੀਅਨ ਅਮੈਰੀਕਨ ਆਇਲ ਕੰਪਨੀ, ਇਹ ਕੰਪਨੀ ਸੀਗੀ। ਅਮਰੀਕਾ ਦੇ ਕੋਲ ਵੈਸੇ ਹੋਰ ਵੀ ਬਹੁਤ ਵੱਡੀਆਂ ਕੰਪਨੀਆਂ ਨੇ, ਜਿਵੇਂ ਮੋਬਿਲ ਹੈਗੀ।

ਹੁਣ 1951 ਦੇ ਵਿੱਚ ਅਰਾਮਕੋ ਨੇ ਸੈਫੇਨੀਆ ਨਾਮ ਦਾ ਇੱਕ ਇਲਾਕਾ ਸੀਗਾ ਸਾਊਦੀ ਅਰਬ ਦੇ ਵਿੱਚ, ਸਮੁੰਦਰੀ ਇਲਾਕਾ ਸੀ, ਉੱਥੇ ਤੇਲ ਦੇ ਭੰਡਾਰ ਦੀ ਖੋਜ ਕੀਤੀ ਸੀ ਔਰ ਉਹਨੇ ਇਹਨਾਂ ਦੀ ਤਕਦੀਰ ਬਦਲੀ ਸੀ ਉਸ ਭੰਡਾਰ ਨੇ। ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਖੇਤਰ ਦੇ ਵਿੱਚ ਜੇ ਕੋਈ ਤੇਲ ਭੰਡਾਰ ਹੈ ਉਹ ਸੈਫੇਨੀਆ ਦਾ ਤੇਲ ਭੰਡਾਰ ਹੈਗਾ। ਇੱਕ ਤਾਂ ਇਹ 1951 'ਚ, ਫਿਰ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਚਿਰਾਗ ਹੀ ਹੱਥ ਲੱਗ ਗਿਆ, ਉਹ ਤੋਂ ਵਿਦ ਇਨ ਸਿਕਸ ਈਅਰ 1957 'ਚ ਗਾਵਰ ਦੇ ਵਿੱਚ ਇਹਨਾਂ ਨੂੰ ਇੱਕ ਫਿਰ ਤੋਂ ਤੇਲ ਦਾ ਭੰਡਾਰ ਮਿਲਿਆ। ਇਹ ਜ਼ਮੀਨੀ ਖੇਤਰ ਦੇ ਵਿੱਚ ਸੀ, ਜ਼ਮੀਨ ਦੇ ਉੱਤੇ ਸਭ ਤੋਂ ਵੱਡਾ ਤੇਲ ਭੰਡਾਰ ਅਰਾਮਕੋ ਦੇ ਕੋਲ ਹੈ ਵਰਲਡ ਦਾ, ਸਾਊਦੀ ਅਰਬ ਦਾ ਨਹੀਂ ਵਰਲਡ ਦਾ, ਅਤੇ ਸਮੁੰਦਰ ਦੇ ਥੱਲੇ ਜਿਹੜਾ ਸਮੁੰਦਰੀ ਖੇਤਰ ਦੇ ਵਿੱਚ ਜਿਹੜਾ ਨੌਰਥ ਥੱਲੇ ਸਮੁੰਦਰੀ ਏਰੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਉਹ ਅਰਾਮਕੋ ਦੇ ਕੋਲ ਹੈ। ਅਤੇ ਫਿਰ ਕਿਉਂਕਿ ਇਹ ਕੰਪਨੀ ਦਿਨ ਬ ਦਿਨ ਅਮੀਰ ਹੁੰਦੀ ਗਈ ਅਤੇ ਸਾਊਦੀ ਅਰਬ ਦੀ ਸਰਕਾਰ ਨੇ ਮਿਡ 70s ਦੇ ਵਿੱਚ 1973-74 ਦੇ ਵਿੱਚ ਅਰਾਮਕੋ ਦੇ ਵਿੱਚ ਪਹਿਲਾਂ 25% ਦੀ ਪਾਰਟਨਰਸ਼ਿਪ ਹੁੰਦੀ ਸੀ ਸਾਊਦੀ ਸਰਕਾਰ ਦੀ, ਫਿਰ ਉਹਨਾਂ ਨੇ ਵਧਾ ਕੇ 60% ਕਰਤੀ। 1980 'ਚ 100% ਜਿਹੜਾ ਸੀ ਸਾਊਦੀ ਸਰਕਾਰ ਨੇ ਅਰਾਮਕੋ 'ਤੇ ਕਬਜ਼ਾ ਲੈ ਲਿਆ ਸੀ। ਇਟ ਵਾਜ਼ਨਟ ਅ ਪ੍ਰਾਈਵੇਟ ਕੰਪਨੀ ਐਨੀ ਮੋਰ। 1980 ਤੋਂ ਬਾਅਦ ਇਹ ਕੰਪਨੀ ਦਾ ਨਾਮ ਜਿਹੜਾ ਸੀਗਾ ਜਾਂ ਇਹਦੇ 'ਤੇ ਕਬਜ਼ਾ ਸੀਗਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਊਦੀ ਅਰਬ ਦਾ ਹੋ ਜਾਂਦਾ। ਵੈਸੇ ਤੁਹਾਨੂੰ ਦੱਸਿਆ ਕਿ ਅਰਾਮਕੋ ਅਰੇਬੀਅਨ ਅਮੈਰੀਕਨ ਆਇਲ ਕੰਪਨੀ ਇਹਨਾਂ ਦਾ ਸ਼ੁਰੂ ਦੇ ਵਿੱਚ ਨਾਮ ਸੀਗਾ, ਪਰ ਬਾਅਦ ਦੇ ਵਿੱਚ ਇਹਨਾਂ ਨੇ ਸਾਊਦੀ ਅਰਾਮਕੋ ਨਾਮ ਰੱਖਤਾ 1988 'ਚ, ਕਿਉਂਕਿ ਸਾਊਦੀ ਅਰਬ ਦੀ ਸਰਕਾਰ ਨੇ ਕਬਜ਼ਾ ਲੈ ਲਿਆ ਸੀ ਇਹਦੇ 'ਤੇ ਪੂਰਾ ਦਾ ਪੂਰਾ। ਅਤੇ 90s ਦਾ ਜਿਹੜਾ ਡੈਕੇਡ ਸੀਗਾ ਉਹਨੇ ਦੁਨੀਆ ਦੇ ਵਿੱਚ ਇੱਕ ਰੈਵੋਲਿਊਸ਼ਨ ਲਿਆਂਦਾ ਸੀ। ਦੁਨੀਆ 'ਚ ਪੈਟਰੋਲ, ਪੈਟਰੋਕੈਮੀਕਲ ਇਹਦੇ ਕਾਰੋਬਾਰ ਬਹੁਤ ਤੇਜ਼ੀ ਦੇ ਨਾਲ ਵਧਣ ਲੱਗ ਪਏ ਸੀਗੇ ਔਰ ਸਾਊਦੀ ਅਰਬ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਇਸ ਕਰਕੇ ਸੀਗਾ ਕਿਉਂਕਿ ਇੱਥੋਂ ਦੀ ਸਰਕਾਰੀ ਕੰਪਨੀ ਜਾਂ ਇੱਥੋਂ ਦੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਕੰਪਨੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਂਦੀ ਹੈ ਪੈਟਰੋਕੈਮੀਕਲ ਦੇ ਬਿਜ਼ਨਸ ਦੇ ਵਿੱਚ। ਇਨਫੈਕਟ ਇਹਨਾਂ ਨੇ ਆਪਣੀਆਂ ਡਿਵੀਜ਼ਨਸ ਜਿਹੜੀਆਂ ਸੀਗੀਆਂ ਉਹ ਖੋਲ੍ਹਣੀਆਂ ਸ਼ੁਰੂ ਕਰਤੀਆਂ ਵੀ ਆਹ ਸਾਡੀ ਚਾਈਨਾ ਡਿਵੀਜ਼ਨ ਹੈ, ਆਹ ਸਾਊਥ ਕੋਰੀਆ ਹੈ, ਆਹ ਫਿਲੀਪੀਨਸ ਡਿਵੀਜ਼ਨ ਹੈ, ਆਹ ਯੂਰਪ ਯੂਨੀਅਨ ਹੈ, ਆਹ ਯੂਰਪ ਦੀ ਡਿਵੀਜ਼ਨ ਹੈ, ਆਹ ਅਮੈਰੀਕਾ ਦੀ ਡਿਵੀਜ਼ਨ ਹੈ। ਸੋ ਇੱਦਾਂ ਕਰਕੇ ਉੱਥੇ ਕੰਪਨੀਆਂ ਨੇ ਇਹ ਸਾਊਦੀ ਅਰਾਮਕੋ ਨੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇਸ਼ਾਂ ਦੀਆਂ ਵੱਡੀਆਂ ਲੀਡਿੰਗ ਤੇਲ ਕੰਪਨੀਆਂ ਦੇ ਨਾਲ ਹਿੱਸੇਦਾਰੀਆਂ ਪਾ ਲਈਆਂ, ਉਹਨਾਂ ਦੇ ਨਾਲ ਆਪਣੇ ਜਿਹੜੇ ਨੇ ਸਟੇਕਸ ਵਧਾ ਲਏ ਔਰ ਇਨਫੈਕਟ ਦੁਨੀਆ ਦੇ ਇਤਿਹਾਸ ਦੇ ਵਿੱਚ ਸਟੋਕ ਐਕਸਚੇਂਜ ਤੋਂ ਆਪਾਂ ਜਾਣਦੇ ਹਾਂ ਨਾ ਕਿ ਕਿਸ ਕੰਪਨੀ ਦੀ ਕਿੰਨੀ ਕੈਪੀਟਲ ਹੈ, ਦੁਨੀਆ ਦੇ ਇਤਿਹਾਸ 'ਚ ਸਭ ਤੋਂ ਵੱਡਾ IPO ਜੇ ਕਿਸੇ ਨੇ ਲਾਂਚ ਕੀਤਾ ਸੀ ਤਾਂ ਉਹ ਅਰਾਮਕੋ ਨੇ ਕੀਤਾ ਸੀਗਾ 2019 ਦੇ ਵਿੱਚ, 2019 ਦੇ ਵਿੱਚ, ਅਤੇ ਲਗਭਗ 29 billion ਅਮੈਰੀਕਨ ਡਾਲਰ ਦੇ ਵਿੱਚ ਇਹਨਾਂ ਨੇ ਸ਼ੇਅਰ ਇਕੱਠੇ ਕੀਤੇ ਸੀਗੇ। ਵੈਸੇ ਹੁਣ ਅਰਾਮਕੋ ਦੇ ਕੋਲ ਇੱਕ ਵਿਜ਼ਨ ਵੀ ਹੈਗਾ ਕਿਉਂਕਿ ਸਿਰਫ ਇਹਦੇ 'ਤੇ ਡਿਪੈਂਡ ਨਹੀਂ ਰਿਹਾ ਜਾ ਸਕਦਾ। ਅਰਾਮਕੋ ਨੇ ਆਪਣੇ ਵਿਜ਼ਨ ਨੂੰ ਡਾਇਵਰਸੀਫਾਈ ਕੀਤਾ ਫਿਊਲ ਤੋਂ ਇਲਾਵਾ, ਉਹ ਗ੍ਰੀਨ ਐਨਰਜੀ, ਹਾਈਡਰੋਜਨ ਇਹਦੇ 'ਚ ਵੀ ਇਨਵੈਸਟ ਕਰਨ ਵਾਲੇ ਹੈਗੇ ਨੇ ਅਤੇ ਇੱਧਰ ਆਉਣਾ ਚਾਹੁੰਦੇ ਨੇ, ਸੋ ਇਸ ਕਰਕੇ। ਅਤੇ ਹੂਤੀਆਂ ਨੇ ਅਰਾਮਕੋ ਦੇ ਉੱਤੇ ਅਟੈਕ ਕੀਤਾ ਸੀਗਾ, ਇਸ ਕਰਕੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕਿੱਡੀ ਵੱਡੀ ਸ਼ੈ ਹੈਗੀ ਹੈ ਅਰਾਮਕੋ ਔਰ ਕਿਆ ਸ਼ੈ ਹੈਗੀ ਹੈ ਸਾਊਦੀ ਅਰਬ। ਦੁਨੀਆ ਦਾ 12ਵਾਂ ਸਭ ਤੋਂ ਵੱਡਾ ਜਿਹੜਾ ਆਬਾਦੀ ਦੇ ਮਾਮਲੇ ਦੇ ਵਿੱਚ ਮੁਲਕ ਹੈਗਾ ਔਰ 5ਵਾਂ ਸਭ ਤੋਂ ਵੱਡਾ ਮੁਲਕ ਜਿਹੜਾ ਉਹ ਏਸ਼ੀਆ ਦੇ ਵਿੱਚ ਹੈਗਾ ਆਬਾਦੀ ਔਰ ਏਰੀਆ ਦੇ ਮਾਮਲੇ ਦੇ ਵਿੱਚ। ਇੱਕ ਪਾਸੇ ਜਾਰਡਨ ਹੈ, ਦੂਜੇ ਪਾਸੇ ਇਰਾਕ ਹੈ, ਕੁਵੈਤ ਹੈ, ਬਹਿਰੀਨ ਹੈ, ਕਤਰ ਹੈ ਅਤੇ ਯਮਨ ਹੈਗਾ। ਓਮਾਨ ਵੀ ਸਾਊਦੀ ਅਰਬ ਨੂੰ ਹੀ ਲੱਗਦਾ ਹੈਗਾ ਔਰ ਮੱਕਾ, ਮਦੀਨਾ, ਜਿੱਦਾ, ਰਿਆਦ ਇਹ ਸ਼ਹਿਰ ਜਿਹੜੇ ਨੇ, ਇਹ ਇਲਾਕੇ ਜਿਹੜੇ ਨੇ ਇੱਥੋਂ ਦੇ ਸਭ ਤੋਂ ਵੱਡੇ ਇਲਾਕੇ ਹੈਗੇ ਨੇ ਔਰ ਸਾਊਦੀ ਅਰਬ ਦੇ ਵਿੱਚ ਮੁਸਲਿਮ ਆਬਾਦੀ ਹੈ ਔਰ ਮੁਸਲਿਮ ਦੇ ਵਿੱਚੋਂ 85% ਸੁੰਨੀ ਆਬਾਦੀ ਹੈ ਅਤੇ 15% ਸ਼ੀਆ। ਵੈਸੇ ਸ਼ੀਆ ਨੂੰ ਉਹ ਜ਼ਿਆਦਾ ਇੰਨੀ ਤਵੱਜੋ ਦਿੰਦੇ ਨਹੀਂ ਹੈਗੇ ਅਤੇ ਜਿਹੜੇ ਹੂਤੀ ਨੇ ਉਹ ਤੁਹਾਨੂੰ ਦੱਸਿਆ ਸੀਗਾ ਕਿ ਉਹ ਖੁਦ ਨੂੰ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਮਹਿਸੂਸ ਕਰਦੇ ਨੇ ਅਤੇ ਧਰਮ ਦੀ ਲੜਾਈ ਵੀ ਹੈ ਕਿਤੇ ਨਾ ਕਿਤੇ ਜਾ ਕੇ ਬਣ ਜਾਂਦੀ ਹੈ ਜਦੋਂ ਸ਼ੀਆ ਵਰਸਿਸ ਸੁੰਨੀ ਆਪਸ ਦੇ ਵਿੱਚ ਲੜਦੇ ਹੈਗੇ ਨੇ ਔਰ ਇਹੀ ਕਾਰਨ ਹੈ ਕਿ ਜਿਹੜੇ ਜ਼ਿਆਦਾ ਸ਼ੀਆ ਆਬਾਦੀ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਉਹ ਇਰਾਨ ਹੈ ਅਤੇ ਇਸੇ ਕਰਕੇ ਸਾਊਦੀ ਅਰਬ ਦੀ, UAE ਦੀ, ਬਹਿਰੀਨ ਦੀ, ਪਾਕਿਸਤਾਨ ਦੀ ਜਿਹੜੇ ਜ਼ਿਆਦਾਤਰ ਸੁੰਨੀ ਆਬਾਦੀ ਵਾਲੇ ਮੁਲਕ ਨੇ ਉਹਨਾਂ ਦੀ ਇਰਾਨ ਦੇ ਨਾਲ ਘੱਟ ਬਣਦੀ ਹੈਗੀ ਹੈ। ਸੋ ਧਰਮ ਵੀ ਇਹਦੇ ਪਿੱਛੇ ਇੱਕ ਰੀਜ਼ਨ ਹੋ ਸਕਦਾ, ਫਾਈਨੈਂਸ ਤਾਂ ਇਹਦੇ ਪਿੱਛੇ ਹੈਗਾ ਹੀ ਰੀਜ਼ਨ, ਬਾਕੀ ਕੁਛ ਰੀਜ਼ਨ

ਵੀ ਰਹਿ ਜਾਂਦੇ ਹੈਗੇ ਨੇ, ਸਾਰੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਲੱਗਦਾ ਹੈਗਾ, ਪਰ ਜਿੰਨੀਆਂ ਕੁ ਦਾ ਪਤਾ ਲੱਗਦਾ ਉਹ ਇਨਸਾਈਡ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਦੀਆਂ। ਫਿਲਹਾਲ ਅੱਜ ਦੇ ਇਸ ਇਨਸਾਈਡ ਰਿਪੋਰਟ ਸ਼ੋਅ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: मोबाइल स्पीड कैमरों के लिए बाएं मुड़े, पुलिस मोटरसाइकिल यूनिट के लिए दाएं मुड़े, जीवन के लिए खतरनाक दुर्घटना की स्थिति में सीधे आगे जाना जारी रखें।
5: आपकी छुट्टी कैसे खत्म होती है यह आप पर निर्भर है। अगर आप तेज गाड़ी चलाते हैं चाहे थोड़ा सा भी, तो यह गलत बात है। TAC की ओर से एक संदेश।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

0: ਕਿ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਸ਼ਰਤਾਂ ਲਾਗੂ।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਹਾਂਜੀ ਹਾਂਜੀ।

ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਆ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਬਣੀ ਰਹੇ। ਇਹੋ ਹੀ ਆ ਧੰਨਵਾਦ ਉਸਦਾ, ਇਹੋ ਹੀ ਆ ਉਹਦਾ ਸ਼ੁਕਰਾਨਾ ਕਿ ਮੇਰੀ ਕਿਸੇ ਦਿੱਤੀ ਚੀਜ਼ ਦੇ ਲਈ ਤੁਸੀਂ ਖੁਸ਼ ਹੋ। ਅਤੇ ਜਦੋਂ ਤੁਸੀਂ ਖੁਸ਼ ਹੋਵੋਗੇ ਫਿਰ ਉਹ ਹੋਰ ਵਧੇਰੇ ਦਊਗਾ। ਬਿਲਕੁਲ ਇਸੇ ਤਰ੍ਹਾਂ ਇਹ ਚਿਹਰੇ ਜਗਦੇ ਰਹਿਣ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਇੱਕ ਪਾਸੇ ਰੱਖ ਕੇ ਹਰ ਦਿਨ ਇੱਕ ਨਵੀਂ ਸ਼ੁਰੂਆਤ ਹੋਵੇ ਅਤੇ ਉਹ ਸ਼ੁਰੂਆਤ ਖਿੜੇ ਮੱਥੇ ਹੋਵੇ। ਅੱਜ ਦੇ ਦਿਨ ਵਿੱਚ ਤੁਹਾਡਾ ਸਵਾਗਤ ਹੈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ। ਕਿਸੇ ਪੁਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇਣ ਲੱਗਾ ਤਾਂ ਪਿੱਛੋਂ ਕਿਸੇ ਨੇ ਆਵਾਜ਼ ਮਾਰੀ। ਆਵਾਜ਼ ਮਾਰ ਕੇ ਕਹਿਣ ਲੱਗਾ, ਭਾਈ ਜੇ ਤੂੰ ਆਪਣੀ ਜਾਨ ਦੇਣ ਹੀ ਲੱਗਾ ਤਾਂ ਕੀ ਤੇਰੇ ਮਗਰੋਂ ਤੇਰੀਆਂ ਚੱਪਲਾਂ ਮੈਂ ਵਰਤ ਸਕਦਾ। ਇਹ ਗੱਲ ਸੁਣ ਕੇ ਨੌਜਵਾਨ ਨੂੰ ਬੜਾ ਗੁੱਸਾ ਆਇਆ। ਤੈਨੂੰ ਬਿਲਕੁਲ ਵੀ ਅਕਲ ਨਹੀਂ ਹੈ, ਮੈਂ ਆਪਣੀ ਜਾਨ ਦੇਣ ਲੱਗਾ ਤੂੰ ਇੱਥੇ ਮੈਨੂੰ ਚੱਪਲਾਂ ਦਾ ਪੁੱਛ ਰਿਹਾ। ਪੁੱਠਾ ਸਿੱਧਾ ਬੋਲਣ ਲੱਗਾ, ਲੜਨ ਲੱਗਾ, ਪਰ ਹੁਣ ਸਮਾਂ ਟਲ ਚੁੱਕਾ ਸੀ। ਕਾਫੀ ਦੇਰ ਇੱਕ ਦੂਸਰੇ ਨੂੰ ਬੋਲਣ ਬੁਲਾਉਣ ਤੋਂ ਬਾਅਦ ਉਸ ਭੱਦਰ ਪੁਰਸ਼ ਨੇ ਕਿਹਾ, ਕੀ ਹੁਣ ਤੇਰਾ ਵਿਚਾਰ ਨਹੀਂ ਮਾਰਨ ਦਾ? ਹੁਣ ਤੂੰ ਮੇਰੇ ਨਾਲ ਲੜ ਕੇ ਆਪਣਾ ਸਮਾਂ ਖਰਾਬ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਕਿ ਤੂੰ ਆਪਣੀ ਮੌਤ ਦਾ ਸਮਾਂ ਟਾਲਣ ਦੀ ਕੋਸ਼ਿਸ਼ ਕਰ ਰਿਹਾ? ਕਿਤੇ ਇੱਦਾਂ ਤਾਂ ਨਹੀਂ ਤੇਰਾ ਸੱਚੀ ਮਰਨ ਨੂੰ ਜੀ ਨਹੀਂ ਕਰਦਾ? ਆਪਣੇ ਆਪ ਨੂੰ ਸ਼ਦਾਈ ਬਣਾਉਣ ਦੇ ਲਈ ਤੂੰ ਇਹ ਪੁੱਲ 'ਤੇ ਆ ਗਿਆ? ਕਿਤੇ ਇੱਦਾਂ ਤਾਂ ਨਹੀਂ ਤੂੰ ਡਰਦਾ ਹੈ, ਤੇਰਾ ਛਾਲ ਮਾਰਨ ਨੂੰ ਜੀ ਨਹੀਂ ਕਰਦਾ? ਜਾਂ ਫਿਰ ਇੱਦਾਂ ਵੀ ਹੋ ਸਕਦਾ ਤੈਨੂੰ ਆਸ ਹੋਵੇ ਕਿ ਤੇਰੇ ਘਰਦਿਆਂ 'ਚੋਂ ਕੋਈ ਤੇਰੇ ਪਿੱਛੇ ਆਵੇ ਜਾਂ ਜਿਹਦੇ ਨਾਲ ਵੀ ਤੂੰ ਲੜਿਆ ਉਹ ਤੇਰੇ ਪਿੱਛੇ ਆਵੇ, ਤੈਨੂੰ ਮਨਾ ਲਏ। ਜਿਹੜਾ ਗੁੱਸਾ ਤੂੰ ਮੇਰੇ 'ਤੇ ਕੱਢਿਆ ਉਹ ਗੁੱਸਾ ਤੂੰ ਉਹਦੇ 'ਤੇ ਕੱਢੇ, ਅਤੇ ਫਿਲਹਾਲ ਨਾ ਹੀ ਜਾਵੇਂ ਇਸ ਜੱਗ ਤੋਂ। ਪਰ ਇੱਦਾਂ ਹੋਇਆ ਨਹੀਂ, ਤੇਰੇ ਘਰੋਂ ਕੋਈ ਆਇਆ ਨਹੀਂ, ਪਰ ਵੇਖ ਉਹੀ ਗੁੱਸਾ ਤੂੰ ਮੇਰੇ 'ਤੇ ਕੱਢ ਲਿਆ, ਅਤੇ ਮੈਨੂੰ ਆਸ ਹੈ ਕਿ ਹੁਣ ਤੇਰਾ ਵਿਚਾਰ ਨਹੀਂ ਹੈ ਮਰਨ ਦਾ। ਤੂੰ ਕੌਣ ਹੁੰਦਾ, ਤੈਨੂੰ ਮੈਂ ਕਿਉਂ ਦੱਸਾਂ ਵਿਚਾਰ ਹੈ ਜਾਂ ਨਹੀਂ ਹੈ? ਤੂੰ ਮੇਰਾ ਲੱਗਦਾ ਕੀ ਹੈ? ਆਪਣੇ ਰਾਹ ਪੈ। ਗੱਲ ਤਾਂ ਸੱਚ ਕਹੀ ਸੀ ਉਸ ਬੰਦੇ ਨੇ, ਪਰ ਸੱਚ ਸੁਣਨਾ ਚੰਗਾ ਕਿਹਨੂੰ ਲੱਗਦਾ? ਥੋੜ੍ਹੀ ਦੇਰ ਹੋਰ ਵਾਰਤਾਲਾਪ ਹੋਏ। ਕਹਿਣ ਲੱਗਾ, ਮੈਨੂੰ ਦੱਸ ਤਾਂ ਜਾ, ਚੱਲਿਆ ਕਿਹਦੇ ਸਿਰ ਚੜ੍ਹ ਕੇ? ਚੱਲ ਮੈਂ ਦੱਸਦਾ, ਮੈਂ ਵੀ ਤੇਰੇ ਵਾਂਗੂ ਇੱਕ ਵਾਰੀ ਆਪਣੀ ਵਹੁਟੀ ਦੇ ਨਾਲ ਲੜ ਕੇ ਜਾਨ ਦੇਣ ਗਿਆ ਸੀ। ਤੂੰ ਵੀ ਵਹੁਟੀ ਨਾਲ ਲੜ ਕੇ ਤਾਂ ਨਹੀਂ ਆਇਆ? ਗੱਲਬਾਤ ਦੀ ਦਿਸ਼ਾ ਬਦਲ ਗਈ। ਜਦੋਂ ਆਪਣਾ ਦੁੱਖ ਤੁਸੀਂ ਕੱਢ ਕੇ ਕਿਸੇ ਸਾਹਮਣੇ ਰੱਖ ਦਿਓ, ਕਿਸੇ ਨੂੰ ਸੇਧ ਮਿਲ ਜਾਂਦੀ ਹੈ ਗੱਲ ਕਰਨ ਦੇ ਲਈ। ਕਈ ਲੋਕ ਇਹਨੂੰ ਕਮਿਊਨੀਕੇਸ਼ਨ ਸਕਿੱਲ ਵੀ ਕਹਿੰਦੇ। ਕਿੱਦਾਂ ਤੁਸੀਂ ਕਿਸੇ ਦੇ ਅੰਦਰੋਂ ਗੱਲਾਂ ਕਢਾਉਣੀਆਂ? ਕਹਿਣ ਲੱਗਾ, ਹਾਂ ਹੈ ਤਾਂ ਕੁਛ ਇਸੇ ਤਰ੍ਹਾਂ ਦਾ, ਅਤੇ ਫਿਰ ਇਹਦਾ ਮੇਰੇ ਕੋਲ ਇੱਕ ਹੱਲ ਹੈਗਾ। ਮੈਂ ਹੁਣ ਆਪਣੀ ਜ਼ਿੰਦਗੀ ਬੜੀ ਖੁਸ਼ੀ ਖੁਸ਼ੀ ਬਿਤਾਉਣਾ, ਬੜੇ ਆਰਾਮ ਦੇ ਨਾਲ, ਸਾਡੇ ਘਰ ਕੋਈ ਲੜਾਈ ਝਗੜਾ ਨਹੀਂ ਹੁੰਦਾ। ਹੁਣ ਮੈਨੂੰ ਵੀ ਮੇਰੀ ਜ਼ਿੰਦਗੀ ਇੱਕ ਸਮੇਂ ਨਰਕ ਲੱਗਦੀ ਸੀ। ਮੈਨੂੰ ਵੀ ਲੱਗਦਾ ਸੀ ਕਿ ਮੈਂ ਵਿਆਹ ਕਰਾਇਆ ਕਿਉਂ, ਮੈਨੂੰ ਵੀ ਲੱਗਦਾ ਸੀ ਮੈਂ ਇਸ ਜ਼ਿੰਦਗੀ 'ਤੇ ਆਏ ਕਿਉਂ, ਮੈਨੂੰ ਵੀ ਲੱਗਦਾ ਸੀ ਕਿ ਮੈਨੂੰ ਮੇਰੇ ਹਾਣ ਦਾ ਕੋਈ ਜੋੜ ਤੋੜ ਨਹੀਂ ਮਿਲਿਆ।
ਹੁਣ ਗੱਲ ਉਹਦੇ ਪਤੇ ਦੀ ਹੋ ਰਹੀ। ਫਿਰ ਭਾਈ ਤੂੰ ਕੀਤਾ ਕੀ? ਮੈਂ ਚਾਹੁੰਦਾ ਮੈਂ ਆਪਣੀ ਵਹੁਟੀ ਨੂੰ ਸਬਕ ਸਿਖਾ ਕੇ ਜਾਵਾਂ, ਬਾਕੀ ਸਾਰਾ ਕੁਛ ਮੈਂ ਕਰਕੇ ਵੇਖ ਲਿਆ। ਮੈਨੂੰ ਇਹ ਸੀ ਕਿ ਮੈਂ ਆਪਣੀ ਜਾਨ ਦੇ ਕੇ ਇਹਨੂੰ ਸਬਕ ਸਿਖਾ ਕੇ ਜਾਊਂਗਾ, ਪਿੱਛੋਂ ਤੰਗ ਹੋਊਗੀ, ਗਲੀਆਂ 'ਚ ਰੁਲਦੀ ਫਿਰੂਗੀ, ਦਾਣੇ ਦਾਣੇ 'ਤੇ ਲਈ ਮੁਹਤਾਜ ਹੋਊਗੀ, ਆਪੇ ਦਿਮਾਗ ਸੈੱਟ ਹੋ ਜਾਊਗਾ। ਹਾਂ, ਮੈਂ ਵੀ ਇੱਦਾਂ ਹੀ ਸੋਚਦਾ ਹੈ। ਦੂਸਰੇ ਨੇ ਜਵਾਬ ਦਿੱਤਾ, ਪਰ ਕੀ ਪਤਾ ਬਾਅਦ ਵਿੱਚ ਇੱਦਾਂ ਹੋਣਾ ਹੈ ਜਾਂ ਨਹੀਂ ਹੋਣਾ, ਇਹ ਵੀ ਤਾਂ ਹੋ ਸਕਦਾ ਉਹ ਦੂਜਾ ਵਿਆਹ ਕਰਾ ਲਏ। ਸ਼ਾਇਦ ਇਸ ਐਂਗਲ ਤੋਂ ਉਹਨੇ ਸੋਚਿਆ ਹੀ ਨਹੀਂ। ਗੱਲ ਇੱਥੇ ਪਹੁੰਚੀ ਕਿ ਮੈਨੂੰ ਦੱਸ ਤੂੰ ਇਹੋ ਜਿਹਾ ਕੀ ਕੀਤਾ ਅਤੇ ਮੈਂ ਇਹੋ ਜਿਹਾ ਕੀ ਕਰਾਂ। ਉਹਦੇ ਲਈ ਤੈਨੂੰ ਮੇਰੇ ਗੁਰੂ ਕੋਲ ਜਾਣਾ ਪਊਗਾ। ਉਹ ਬੰਦਾ ਜਿਹਨੂੰ ਮੈਂ ਆਪਣਾ ਗੁਰੂ ਧਾਰਿਆ, ਜਾਂ ਫਿਰ ਇੱਦਾਂ ਕਹਿ ਲਾ ਉਹ ਬੰਦਾ ਜਿਹਨੇ ਮੈਨੂੰ ਬਚਾਇਆ ਸੀ ਜਿੱਦਾਂ ਮੈਂ ਤੈਨੂੰ ਅੱਜ ਬਚਾਇਆ, ਉਹ ਤੈਨੂੰ ਦੱਸੂਗਾ ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਅਤੇ ਫਿਰ ਤੇਰੀਆਂ ਸਮੱਸਿਆ ਆਪੇ ਹੱਲ ਹੋਣੀਆਂ ਸ਼ੁਰੂ ਹੋ ਜਾਣੀਆਂ। ਗੁਰੂ ਨੇ ਕਿਹਾ ਮੈਂ ਤੈਨੂੰ ਚੇਲਾ ਤਾਂ ਪਾਊਂਗਾ ਜੇ ਤੂੰ ਇੱਕ ਮਹੀਨੇ ਦੇ ਲਈ ਮੇਰੇ ਮੁਤਾਬਿਕ ਜ਼ਿੰਦਗੀ ਜੀਉ ਕੇ ਵਿਖਾਏ, ਅਤੇ ਉਸ ਤੋਂ ਪਹਿਲਾਂ ਗੁਰੂ ਨੇ ਧਰਮ ਕਰਮ ਦੀਆਂ ਸਾਰੀਆਂ ਗੱਲਾਂ ਬਾਤਾਂ ਵੀ ਦੱਸ ਦਿੱਤੀਆਂ ਕਿ ਇਹ ਜੀਵਨ ਐਵੇਂ ਵਿਅਰਥ ਗਵਾਉਣ ਦੇ ਲਈ ਨਹੀਂ, ਇਸ ਜੀਵਨ ਦਾ ਅਸਲ ਮਕਸਦ ਰੱਬ ਨੂੰ ਪਾਉਣਾ, ਐਵੇਂ ਨਜਾਇਜ਼ ਇੱਧਰ ਉੱਧਰ ਦੇ ਝੰਬੇਲੇ ਪਰਿਵਾਰਕ ਤਾਣੇ ਬਾਣਿਆਂ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਗਵਾ ਦੇਣੀ। ਕਹਿੰਦੇ ਨੇ ਕਿ ਐਵੇਂ ਭੂਤ ਪ੍ਰੇਤਾਂ ਬਣ ਕੇ ਇੱਧਰ ਉੱਧਰ ਤੁਰੇ ਫਰੀਦਾ, ਮੈਂ ਵੇਖੇ ਤਾਂ ਨਹੀਂ ਪਰ ਕਹਿੰਦੇ ਨੇ ਇੱਦਾਂ ਹੀ ਹੁੰਦਾ, ਅਤੇ ਜੇ ਸੱਚ ਹੋਇਆ ਤਾਂ ਕਿੱਡੀ ਮਾੜੀ ਗੱਲ ਹੈ। ਫਿਰ ਸਾਨੂੰ ਇਹ ਜ਼ਿੰਦਗੀ ਕਿਸੇ ਚੰਗੇ ਪਾਸੇ ਨਹੀਂ ਲਾ ਲੈਣੀ ਚਾਹੀਦੀ? ਨੌਜਵਾਨ ਨੇ ਸੋਚਿਆ ਘਰੋਂ ਤਾਂ ਮੈਂ ਤੰਗ ਹੀ ਹਾਂ, ਹੋਵੇ ਨਾ ਤਾਂ ਮੈਂ ਜ਼ਿੰਦਗੀ ਦਾ ਫਿਰ ਮਨੋਰਥ ਹੀ ਪੂਰਾ ਕਰ ਲਵਾਂ। ਸੋਚ ਕੇ ਕਹਿਣ ਲੱਗਾ ਮੈਂ ਇੱਕ ਮਹੀਨਾ ਤੁਹਾਡੇ ਮੁਤਾਬਕ ਚੱਲਣ ਲਈ ਤਿਆਰ ਹਾਂ। ਕਹਿਣ ਲੱਗੇ ਫਿਰ ਤੂੰ ਆਪਣੇ ਘਰ ਵਾਪਸ ਚਲਿਆ ਜਾ, ਇਸ ਤੋਂ ਪਹਿਲਾਂ ਕਿ ਤੈਨੂੰ ਉਸ ਰਾਹ ਦੇ ਉੱਤੇ ਆਪਾਂ ਤੋਰੀਏ। ਉਹਦੀ ਪਹਿਲੀ ਸ਼ਰਤ ਇਹ ਆ, ਇੱਕ ਮਹੀਨਾ ਤੂੰ ਆਪਣੇ ਘਰ ਰਹਿਣਾ। ਦੂਸਰੀ ਸ਼ਰਤ ਇਹ ਹੈ, ਘਰ ਰਹਿ ਕੇ ਤੂੰ ਗੁੱਸਾ ਨਹੀਂ ਕਰਨਾ, ਇਸ ਇੱਕ ਮਹੀਨੇ ਦੇ ਵਿੱਚ ਕਿਸੇ ਦੇ ਨਾਲ ਤੂੰ ਲੜਨਾ ਨਹੀਂ। ਕਹਿਣ ਲੱਗਾ ਘਰ 'ਤੇ ਮੈਂ ਨਹੀਂ ਜਾਣਾ ਚਾਹੁੰਦਾ, ਅਤੇ ਫਿਰ ਤੇਰਾ ਸਫ਼ਰ ਸ਼ੁਰੂ ਵੀ ਨਹੀਂ ਹੋਣਾ। ਯਾਦ ਰਵੇ ਕਿ ਰੱਬ ਦਾ ਰਾਹ ਤੇਰੇ ਘਰ ਤੋਂ ਹੀ ਸ਼ੁਰੂ ਹੁੰਦਾ, ਜਾ ਤੂੰ ਵਾਪਸ ਘਰ ਚਲਿਆ ਜਾ, ਇੱਕ ਮਹੀਨੇ ਬਾਅਦ ਵਾਪਸ ਆ ਅਤੇ ਫਿਰ ਤੈਨੂੰ ਦੱਸਾਂਗੇ ਤੇਰੇ ਜੀਵਨ ਦਾ ਅਸਲ ਮਨੋਰਥ ਕੀ ਆ, ਅਸਲੀ ਸੱਚ ਕੀ ਆ, ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਸਵਰਗਾਂ ਨੂੰ ਕਿੱਦਾਂ ਜਾਣਾ। ਜੇ ਤੂੰ ਇੱਦਾਂ ਹੀ ਪੁੱਲ ਤੋਂ ਛਾਲ ਮਾਰ ਕੇ ਮਰ ਜਾਂਦਾ ਤਾਂ ਨਰਕਾਂ 'ਚ ਜਾਣਾ ਸੀ। ਮਰਨਾ ਤਾਂ ਸਭ ਨੇ ਹੀ ਆ, ਪਰ ਕੋਸ਼ਿਸ਼ ਕਰਕੇ ਤੂੰ ਵੀ ਸਵਰਗਾਂ 'ਚ ਜਾਵੇਂ। ਗੱਲਾਂ ਤੋਂ ਪ੍ਰਭਾਵਿਤ ਹੋ ਕੇ ਘਰ ਚਲਿਆ ਗਿਆ। ਸੋਚਦਾ ਸੀ ਵਹੁਟੀ ਰੋਂਦੀ ਕਰ ਲਾਉਂਦੀ ਭੱਜ ਕੇ ਮੇਰੇ ਕੋਲ ਮਾਫ਼ੀ ਮੰਗੂਗੀ, ਪਰ ਇੱਦਾਂ ਨਹੀਂ ਹੋਇਆ, ਉਲਟਾ ਕਹਿਣ ਲੱਗੀ ਆ ਗਿਆ ਫਿਰ, ਤੂੰ ਤਾਂ ਕਹਿੰਦਾ ਸੀ ਮੈਂ ਮਰ ਹੀ ਜਾਣਾ, ਮੈਂ ਤੇਰੇ ਸਿਰ ਚੜ੍ਹ ਕੇ ਮਰ ਜਾਣਾ, ਮੈਂ ਖੂਹ 'ਚ ਛਾਲ ਮਾਰ ਦੇਣੀ, ਮੈਂ ਨਹਿਰ 'ਚ ਮਾਰ ਦੇਣੀ, ਤੂੰ ਇੰਨੇ ਜੋਗਾ ਵੀ ਨਹੀਂ, ਤੂੰ ਇਹ ਵੀ ਨਹੀਂ ਕਰ ਸਕਦਾ। ਅਤੇ ਬਾਕੀ ਜੋ ਵੀ ਜ਼ਬਾਨ ਦੇ ਉੱਤੇ ਆਇਆ, ਜੋ ਵੀ ਮਨ ਦੇ ਵਿੱਚ ਆਇਆ, ਸਾਰਾ ਕੁਛ ਬੋਲ ਦਿੱਤਾ, ਚੰਗੀ ਲਾਪਾ ਕੀਤੀ। ਜੀ ਤਾਂ ਕਰਦਾ ਸੀ ਉਹਦਾ ਵੀ ਮੈਂ ਵੀ ਬੋਲਾਂ, ਮੈਂ ਵੀ ਦੱਸਾਂ ਕਿ ਤੂੰ ਕੀ ਕਰਦੀ, ਮੈਂ ਵੀ ਦੱਸਾਂ ਕਿ ਤੇਰੀਆਂ ਕੀ ਗਲਤੀਆਂ ਨੇ। ਭਰਿਆ ਪੀਤਾ ਰਹਿ ਗਿਆ, ਵਾਅਦਾ ਕਰਕੇ ਆਇਆ ਸੀ, ਸੋਚ ਕੇ ਆਇਆ ਸੀ ਕਿ ਮੈਂ ਔਖੇ ਸੌਖੇ ਹੋ ਕੇ ਇੱਕ ਮਹੀਨਾ ਕੱਢਣਾ,
ਮਨ ਦੇ ਵਿੱਚ ਵਿਚਾਰ ਚੱਲੀ ਜਾਂਦੇ ਨੇ ਕਿ ਮੈਂ ਫਲਾਣਾ ਫਲਾਣਾ ਫਲਾਣਾ ਸਾਰਾ ਕੁਛ ਇੱਕ ਵਾਰੀ ਮੈਂ ਵੀ ਬੋਲਦੇ ਹਾਂ ਇਹਨੂੰ ਸ਼ੀਸ਼ਾ ਵਿਖਾ ਦਿਆਂ ਇਹਦੀ ਅਸਲੀਅਤ ਇਹਨੂੰ ਵੀ ਮੈਂ ਦੱਸ ਦੇਵਾਂ ਪਰ ਕੀਤੇ ਵਾਅਦੇ ਦੇ ਮੁਤਾਬਕ ਚੁੱਪ ਕਰਕੇ ਰਹਿ ਗਿਆ ਕੁਛ ਸਮੇਂ ਬਾਅਦ ਹੁਣ ਮਾਹੌਲ ਚਾਲ ਥੋੜ੍ਹਾ ਸ਼ਾਂਤ ਹੋਇਆ ਸ਼ਾਂਤ ਕਾਹਦਾ ਹੋਇਆ ਥੱਕ ਥੁੱਕ ਕੇ ਵਹੁਟੀ ਆਪੇ ਪਾਸੇ ਨੂੰ ਹੋ ਗਈ ਇਹ ਕਹਿ ਕੇ ਕਿ ਹੁਣ ਤੂੰ ਢੀਠ ਹੋ ਗਿਆ ਹੁਣ ਤੂੰ ਬਸ਼ਰਮ ਵੀ ਹੋ ਗਿਆ ਤੂੰ ਬੁੱਝ ਦਿਲੇ ਜੋ ਕੁਛ ਉਹ ਨਹੀਂ ਸੀ ਸੁਣਨਾ ਚਾਹੁੰਦਾ ਉਹ ਵੀ ਅੱਜ ਸੁਣਿਆ ਪਰ ਬੋਲਿਆ ਨਹੀਂ ਬੋਲਿਆ ਨਹੀਂ ਪਰ ਉਹਦੀਆਂ ਅੱਖਾਂ ਦੇ ਵਿੱਚੋਂ ਉਹਦੇ ਸਰੀਰ ਦੇ ਹਾਵ ਭਾਵ ਉਹਦੇ ਚਿਹਰੇ 'ਤੇ ਜ਼ਰੂਰ ਦੱਸ ਰਹੇ ਨੇ ਕਿ ਅੰਦਰੋਂ ਅੰਦਰੀ ਗੁੱਸੇ ਬਹੁਤ ਆ ਅੱਜ ਉਹ ਸਭ ਤੋਂ ਵੱਧ ਤੰਗ ਹੋਇਆ ਸਭ ਤੋਂ ਵੱਧ ਔਖਾ ਕਹਿੰਦੇ ਨੇ ਗੱਲ ਮਨ 'ਚ ਆਈ ਹੋਵੇ ਅਤੇ ਅੰਦਰ ਰੱਖ ਲੈਣੀ ਇਹ ਸਭ ਤੋਂ ਔਖਾ ਇਨਸਾਨ ਦੇ ਲਈ ਬੋਲਣਾ ਪਾਉਣਾ ਕਿਸੇ ਜਗ੍ਹਾ ਦੇ ਉੱਤੇ ਇਹ ਸਭ ਤੋਂ ਵੱਧ ਔਖਾ ਅੱਜ ਦਾ ਦਿਨ ਟਲਿਆ ਔਖਾ ਸੌਖਾ ਹੋ ਕੇ ਕੱਢਿਆ ਅਗਲੇ ਦਿਨ ਫਿਰ ਉਹੀ ਕਪੱਤ ਹੁਣ ਕਿਸੇ ਨਾ ਕਿਸੇ ਗੱਲੋਂ ਹਰ ਰੋਜ਼ ਹੀ ਉਹ ਤਾਨਾ ਮਿਹਣਾ ਜ਼ਰੂਰ ਮਾਰ ਦਿੰਦੀ ਰੋਟੀ ਫੜਾਉਣ ਲੱਗਿਆਂ ਵੀ ਰੋਟੀ ਬਣਾਉਣ ਲੱਗਿਆਂ ਵੀ ਵਿਹਲੇ ਬੈਠੇ ਨੂੰ ਵੀ ਖੇਤਾਂ 'ਚ ਜਾਣ ਲੱਗੇ ਨੂੰ ਵੀ ਹੁਣ ਜਿੱਦਾਂ ਉਹਨੂੰ ਉਹਦਾ ਅਧਿਕਾਰ ਲੱਗਣ ਲੱਗ ਪਿਆ ਕਿ ਇਹ ਅੱਗੋਂ ਬੋਲਦਾ ਨਹੀਂ ਅਤੇ ਮੈਂ ਜੋ ਮਰਜ਼ੀ ਕਹਿ ਸਕਦੀ ਹਾਂ ਹੌਲੀ ਹੌਲੀ ਇੱਕ ਦਿਨ ਦੋ ਦਿਨ ਚਾਰ ਦਿਨ ਇੱਦਾਂ ਲੱਗ ਰਿਹਾ ਜਿੱਦਾਂ ਉਹ ਖਾਲੀ ਹੋ ਗਈ ਹੋਵੇ ਜਿੱਦਾਂ ਉਹਦੇ ਅੰਦਰੋਂ ਸਾਰਾ ਗੁੱਸਾ ਨਿਕਲ ਗਿਆ ਹੋਵੇ ਹੁਣ ਉਹ ਆਪਣੇ ਆਪ ਦੇ ਉੱਤੇ ਖਿੱਚਣਾ ਸ਼ੁਰੂ ਹੋ ਚੁੱਕੀ ਹੈ ਤੇਰੇ ਉੱਤੇ ਤਾਂ ਕੋਈ ਅਸਰ ਹੀ ਨਹੀਂ ਹੁੰਦਾ ਮੈਂ ਰੌਲਾ ਪਾ ਪਾ ਕੇ ਆਪਣੀ ਸਿਰ ਪੀੜ ਲਾ ਲੈਂਦੀ ਹਾਂ ਤੂੰ ਪਤਾ ਨਹੀਂ ਕੀ ਪੱਥਰ ਹੋ ਕੇ ਮੁੜਿਆ ਕੁਛ ਤਾਂ ਬੋਲ ਪਰ ਉਹ ਨਹੀਂ ਬੋਲਿਆ ਕਿਸੇ ਵੀ ਗੱਲ ਦੇ ਉੱਤੇ ਉਹਨੇ ਗੁੱਸਾ ਨਹੀਂ ਕੀਤਾ ਇਸੇ ਤਰ੍ਹਾਂ ਦੇ ਨਾਲ ਮਹੀਨਾ ਲੰਘ ਗਿਆ ਉਹਨੂੰ ਤਾਂ ਕਾਹਲ ਸੀ ਕਿ ਮੈਂ ਸਵਰਗਾਂ ਦਾ ਰਾਹ ਵੇਖਣਾ ਮਹੀਨੇ ਬਾਅਦ ਜਦੋਂ ਵਾਪਸ ਮੁੜਿਆ ਤਾਂ ਜਾ ਕੇ ਦੱਸਿਆ ਕਿ ਮੈਂ ਮਹੀਨਾ ਨਹੀਂ ਲੜਿਆ ਗੁਰੂ ਨੇ ਕਿਹਾ ਤੈਨੂੰ ਦੱਸਣ ਦੀ ਲੋੜ ਨਹੀਂ ਤੇਰਾ ਚਿਹਰਾ ਦੱਸ ਰਿਹਾ ਤੂੰ ਮਹੀਨਾ ਨਹੀਂ ਲੜਿਆ ਹੁਣ ਦੱਸ ਮਨ ਦੇ ਵਿੱਚ ਕੋਈ ਵਿਚਾਰ ਤਾਂ ਨਹੀਂ ਬਚਿਆ ਵਹੁਟੀ ਨੂੰ ਕੁਛ ਕਹਿਣਾ ਤਾਂ ਨਹੀਂ ਕਹਿਣ ਲੱਗਾ ਹਾਂ ਬੜਾ ਕੁਛ ਹੈ ਕਹਿਣ ਵਾਲਾ ਸ਼ੁਰੂ ਸ਼ੁਰੂ 'ਚ ਤਾਂ ਇਸ ਚੀਜ਼ ਨੂੰ ਲੈ ਕੇ ਮੈਂ ਔਖਾ ਵੀ ਬਣਾ ਹੋਇਆ ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਉਹ ਆਦਤ ਜੀ ਪੈ ਗਈ ਸੱਚ ਪੁੱਛੋ ਤਾਂ ਹੁਣ ਥੋੜ੍ਹੇ ਦਿਨਾਂ ਤੋਂ ਉਹ ਵੀ ਬੋਲਣੋਂ ਹਟ ਗਈ ਸੀ ਹੁਣ ਹੋਵੇ ਨਾ ਤਾਂ ਛੇਤੀ ਮੈਨੂੰ ਤੁਸੀਂ ਉਹ ਰਾਹ ਦੱਸ ਦਿਓ ਜਿਹਦੇ ਨਾਲ ਮੈਂ ਆਪਣੀ ਇਹ ਜ਼ਿੰਦਗੀ ਸਫਲ ਕਰ ਸਕਾਂ ਮਰਨ ਤੋਂ ਬਾਅਦ ਮੈਂ ਸਵਰਗਾਂ ਨੂੰ ਜਾ ਸਕਾਂ ਅਤੇ ਗੁਰੂ ਨੇ ਕਿਹਾ ਇਹੋ ਹੀ ਸੀ ਉਹ ਰਾਹ ਇਹੋ ਹੀ ਸੀ ਉਹ ਰਾਹ ਜਿਹੜਾ ਤੂੰ ਪਿਛਲੇ ਇੱਕ ਮਹੀਨੇ ਚੱਲਿਆ ਇਹ ਰਾਹ ਇਹ ਸਫ਼ਰ ਤੇਰੇ ਘਰ ਤੋਂ ਸ਼ੁਰੂ ਹੁੰਦਾ ਜ਼ਿੰਦਗੀ ਦਾ ਅਸਲ ਮਨੋਰਥ ਇਹੋ ਹੀ ਆ ਜੇ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੈ ਤਾਂ ਤੇਰੇ ਘਰ ਹੀ ਸਵਰਗ ਹੈ ਇਹ ਦੁਨੀਆ ਹੀ ਸਵਰਗ ਲੱਗਣ ਲੱਗ ਪਊਗੀ ਤੈਨੂੰ ਅੱਜ ਤੋਂ ਬਾਅਦ ਇਹ ਤੈਨੂੰ ਦੁਨੀਆ ਮਾੜੀ ਨਹੀਂ ਲੱਗੂਗੀ ਪਰ ਜਦੋਂ ਤੁਸੀਂ ਗੁੱਸਾ ਕਰਨ ਬਹਿ ਜਾਂਦੇ ਹੋ ਕਿਸੇ ਵੀ ਚੀਜ਼ ਦੇ ਉੱਤੇ ਆਪਣੇ ਕੀਤੇ ਦੇ ਉੱਤੇ ਕਿਸੇ ਦੇ ਕੀਤੇ ਉੱਤੇ ਵਹੁਟੀ 'ਤੇ ਬੱਚਿਆਂ 'ਤੇ ਮਾਂ ਪਿਓ 'ਤੇ ਕਿਸੇ 'ਤੇ ਵੀ ਜਦੋਂ ਤੁਸੀਂ ਗੁੱਸਾ ਕਰਦੇ ਹੋ ਤਾਂ ਗੁੱਸਾ ਬਾਕੀ ਸਾਰੀਆਂ ਚੰਗਿਆਈਆਂ ਦੱਬ ਲੈਂਦਾ ਇੱਕ ਵਾਰੀ ਕੀਤਾ ਗੁੱਸਾ ਪਤਾ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਵਿਗਾੜ ਪੈਦਾ ਕਰ ਦਿੰਦਾ ਹੁਣ ਇਹ ਜਿਹੜਾ ਤੂੰ ਮਹੀਨਾ ਗੁੱਸਾ ਨਹੀਂ ਕੀਤਾ ਜੇ ਗੁੱਸਾ ਕੀਤਾ ਵੀ ਆ ਤਾਂ ਬੋਲਿਆ ਨਹੀਂ ਤੂੰ ਸੋਚ ਜੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਤੂੰ ਬੋਲਿਆ ਹੁੰਦਾ ਤਾਂ ਅੱਜ ਕੀ ਹਾਲਾਤ ਹੋਣੇ ਸੀ ਉਹਨੇ ਤੈਨੂੰ ਕੁਛ ਕਹਿਣਾ ਸੀ ਤੂੰ ਅੱਗੋਂ ਜਵਾਬ ਦੇਣਾ ਸੀ ਤੈਨੂੰ ਗੁੱਸਾ ਆਉਣਾ ਸੀ ਉਹਨੂੰ ਗੁੱਸਾ ਆਉਣਾ ਸੀ ਉਹਨੂੰ ਹੋਰ ਵੱਧ ਆਉਣਾ ਸੀ ਤੈਨੂੰ ਉਸ ਤੋਂ ਵੀ ਵੱਧ ਆਉਣਾ ਸੀ ਇਹ ਨਰਕ ਨਹੀਂ ਤਾਂ ਕੀ ਆ ਜੇ ਤੁਹਾਡੇ ਮਨ ਦੇ ਵਿੱਚ ਪਿਆਰ ਆਵੇ ਤਾਂ ਉਹੀ ਸਵਰਗ ਹੈ
ਜੇ ਤੁਹਾਡੇ ਆਲੇ ਦੁਆਲੇ ਖੁਸ਼ੀ ਹੋਵੇ, ਤੁਹਾਡੇ ਘਰ ਦੇ ਵਿੱਚ ਖੁਸ਼ੀ ਹੋਵੇ, ਤਾਂ ਇਹੋ ਹੀ ਸਵਰਗ ਹੈ। ਸੋ ਬਹੁਤ ਹੀ ਕੋਈ ਲੰਮੀ ਚੌੜੀ ਕਹਾਣੀ ਨਹੀਂ, ਇਹ ਦੋਹਰਾ ਫਾਇਦਾ ਵਾ। ਇੱਕ ਤਾਂ ਜਿਹੜਾ ਤੁਸੀਂ ਜੀਵਨ ਜੀਉ ਰਹੇ ਹੋ, ਆਪਣੇ ਘਰ ਦੇ ਵਿੱਚ ਤੁਹਾਡੇ ਸੁੱਖ ਸ਼ਾਂਤੀ ਰਹਿੰਦੀ ਹੈ, ਤੁਹਾਡਾ ਜੋ ਚੱਲ ਰਿਹਾ ਜੀਵਨ ਹੈ ਉਹਦੇ ਵਿੱਚ ਤੁਸੀਂ ਖੁਸ਼ੀ ਰਹਿੰਦੇ ਹੋ, ਤੁਹਾਡੇ ਖੁਸ਼ ਰਹਿਣ ਦੇ ਨਾਲ ਤੁਹਾਡਾ ਪਰਿਵਾਰ ਆਲਾ ਦੁਆਲਾ ਸਾਰੇ ਖੁਸ਼ ਰਹਿੰਦੇ ਆ, ਤੁਹਾਡੇ ਦਿਨ ਬੜੇ ਬੜੇ ਚੈਨ ਦੇ ਨਾਲ ਬੀਤਦੇ ਆ, ਅਤੇ ਨਾਲੇ ਤੁਹਾਨੂੰ ਅੱਗੇ ਦੀ ਫਿਕਰ ਮੁੱਕ ਜਾਂਦੀ ਹੈ। ਜਿੱਥੇ ਜਾਣ ਦੇ ਲਈ ਹਰ ਇੱਕ ਇਨਸਾਨ ਕਦੀ ਨਾ ਕਦੀ ਤਾਂ ਜ਼ਰੂਰ ਸੋਚਦਾ ਕਿ ਪਤਾ ਨਹੀਂ ਮੈਂ ਨਰਕਾਂ ਚੱਲ ਜਾਣਾ, ਪਤਾ ਨਹੀਂ ਮੈਂ ਸਵਰਗਾਂ 'ਚ ਚਲੇ ਜਾਣਾ। ਦੋਵੇਂ ਚਿੰਤਾਵਾਂ ਤੁਹਾਡੀਆਂ ਮੁੱਕ ਜਾਂਦੀਆਂ ਨੇ। ਕਰਨਾ ਤੁਸੀਂ ਕੀ ਹੈ, ਸਿਰਫ ਆਪਣੇ ਗੁੱਸੇ 'ਤੇ ਕਾਬੂ ਪਾਉਣਾ। ਔਖਾ ਬਹੁਤ ਲੱਗਦਾ ਪਰ ਸੌਖਾ ਇੰਨਾ ਕਿਆ ਕਿ ਜਦੋਂ ਬਹੁਤ ਜ਼ਿਆਦਾ ਤੁਹਾਡਾ ਬੋਲਣ ਨੂੰ ਜੀ ਕਰੇ, ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਆਵੇ, ਉਦੋਂ ਆਪਣੇ ਸ਼ਬਦਾਂ ਦੇ ਉੱਤੇ ਥੋੜ੍ਹਾ ਕਾਬੂ ਰੱਖਣਾ। ਜਦੋਂ ਸਮਾਂ ਲੰਘ ਜਾਂਦਾ ਤਾਂ ਉਦੋਂ ਅਸੀਂ ਸਾਰੇ ਸੋਚਦੇ ਹਾਂ, ਜੇ ਗੱਲ ਕਹਿ ਦਿੱਤੀ ਹੋਵੇ ਤਾਂ ਫਿਰ ਆਪਾਂ ਸੋਚਦੇ ਹਾਂ ਆਹ ਨਾ ਕਹੀ ਹੁੰਦੀ ਅਤੇ ਇੰਨੀ ਗੱਲ ਨਹੀਂ ਸੀ ਵਧਣੀ, ਇਹ ਜਿਹੜੀ ਕਹੀ ਆ ਇਹਦੀ ਜ਼ਰੂਰਤ ਨਹੀਂ ਸੀ। ਅਸਲ ਦੇ ਵਿੱਚ ਆਪਾਂ ਉਹ ਗੱਲ ਕਰਦੇ ਹਾਂ ਜਿਹਦੇ ਨਾਲ ਦੂਸਰੇ ਦਾ ਦਿਲ ਹੋਰ ਵਧੇਰੇ ਦੁਖੇ, ਕਿਉਂਕਿ ਉਦੋਂ ਕਿਸੇ ਦਾ ਦਿਲ ਵਧੇਰੇ ਦਿਖਾਉਣਾ ਹੀ ਸਾਨੂੰ ਜਿੱਤ ਜਾਪਦੀ ਹੈ। ਅਤੇ ਜੇ ਤੁਸੀਂ ਨਹੀਂ ਕਹੀ ਹੁੰਦੀ ਤਾਂ ਫਿਰ ਕੁਛ ਸਮਾਂ ਬਾਅਦ ਅਗਲੇ ਅਗਲੇਰੇ ਦਿਨ ਤੁਹਾਡੇ ਮਨ 'ਚ ਜ਼ਰੂਰ ਵਿਚਾਰ ਆਉਂਦਾ ਚੰਗਾ ਹੋਇਆ ਮੈਂ ਨਹੀਂ ਕਹੀ, ਜਾ ਕਹਿ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਸਾਡੇ ਘਰ 'ਚ ਸੁੱਖ ਸ਼ਾਂਤੀ ਨਹੀਂ ਸੀ ਹੋਣੀ। ਆਹ ਗੱਲਾਂ ਜਿਹੜੀਆਂ ਮਨ ਦੇ ਵਿੱਚ ਪਈਆਂ ਨੇ ਬਿਹਤਰ ਹੈ ਕਦੀ ਵੀ ਨਾ ਕੀਤੀਆਂ ਜਾਣ, ਇਹ ਹੁਣ ਕੋਈ ਮਾਇਨੇ ਨਹੀਂ ਰੱਖਦੀਆਂ, ਇਹ ਹੁਣ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ। ਬਿਹਤਰ ਆ ਇਹਨਾਂ ਨੂੰ ਆਪਾਂ ਛੱਡ ਕੇ ਫਿਰ ਹੀ ਅੱਗੇ ਵਧੀਏ, ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਡੇ ਘਰ ਨੂੰ ਸਵਰਗ ਬਣਾ ਦਿੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Attention, ladies and gentlemen, this is your captain. Tuhadi flights Melbourne to India ya Pakistan, Sydney to India ya Pakistan kithe vi ja sakdi hai.
0: Attention please, dil kehnda hai kar jana hai, flight search karke thak gaye, switch karo Hi-Fi Travel se, your local travel agency rated 4.9 star on Google. Book now, pay later. Flight book karni hai, aaj hi call karo 1300-533-311 te ya online book karo hifitravels.com.au te.
3: Haan ji, haan ji.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fitravels.com.au te.

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Line 7 ਪ੍ਰੀਮੀਅਮ ਸਿਰਫ $54,990, BYD Z-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਪ੍ਰੀਡੀਓ। ਹਾਂਜੀ, BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।

0: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਪਰੋਸੇ ਦੀ ਨਿਸ਼ਾਨੀ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।

ਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ।

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ।

ਤਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ।

ਪਾਤਸ਼ਾਹ ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਸਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਕੁਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਸੋਹਣਿਆ ਨੰਗੀਆ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ

ਕਹੀਏ ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਂਤ ਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸੇ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਪੁਬ ਅੰਧ ਗੁਣਾਂ ਗੇ ਬਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਯਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪਾਉਣ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁ ਸਾਜ ਸਨਹ ਦੁਰਜ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋਂ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਇਹ ਉਪਦੇਸ਼ ਮੋਕਾ ਗੁਰਦੀਨਾ ਜੀਓ ਤਿਸ ਸਿਓ ਨਾ ਲਾਈਐ ਹੀਤ ਜਾ ਕੋ ਕਿਸ

हृदय कमल चरण अवर आस कछु बटल ना कीजै।

गहो पार ब्रह्म शरण हृदय कमल चरण

ਸਾਡੇ ਪਾਸ ਤਾਂ ਇਹ ਬੇਨਤੀ ਹੈ, ਸਾਡੀ ਬੇਨਤੀ ਸੁਣੋ। ਤੁਸੀਂ ਇਸ ਨੂੰ ਆਖਿਆ ਸੁਣੋ ਸੰਤ ਪਿਆਰੇ, ਸੰਤ ਸ਼ਬਦ ਦਾ ਨਾ ਅਰਥ ਬਹੁ ਪੰਕਤੀ ਲਿਆ ਜਾਂਦਾ ਹੈ, ਪਰ ਮੂਲ ਇੱਕੋ ਹੀ ਹੈ, ਜੋ ਸੱਤੇ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਹੈ, ਜਿਸ ਦੇ ਹਿਰਦੇ ਵਿੱਚ ਹਰ ਵੇਲੇ ਕਰਤਾਰ ਦਾ ਚਿੰਤਨ ਹੈ, ਚੇਤਾ ਹੈ, ਉਸ ਦੀ ਯਾਦ ਵਿੱਚ ਵਿਚਰਦਾ ਹੈ, ਉਸ ਦੀ ਭੈ ਭਾਵਣੀ ਵਿੱਚ ਵਿਚਰਦਾ ਹੈ। ਸੰਤ ਜੇ ਮੈਂ ਇਹੋ ਆਖਾਂ ਕਿ ਅੱਜ ਪੰਚਮ ਪਾਤਸ਼ਾਹ ਮਹਾਰਾਜ ਸਾਨੂੰ ਸਾਰਿਆਂ ਨੂੰ ਜਿਹੜੇ ਅਸੀਂ ਕੋਲ ਆਣ ਬੈਠੇ ਹਾਂ, ਜਿਹੜੇ ਅਸੀਂ ਉਸ ਸੱਤ ਦੇ ਨਾਲ ਜੁੜੇ ਹੋਏ ਹਾਂ, ਜੁੜਨਾ ਚਾਹੁੰਦੇ ਹਾਂ, ਉਹਨਾਂ ਨੂੰ ਸੰਤ ਕਹਿ ਕੇ ਸੰਬੋਧਨ ਕਰਦੇ ਸਾਰਿਆਂ ਨੂੰ। ਸੱਤ ਨਾਲ ਜੀ ਜੁੜਨਾ ਚਾਹੁੰਦੇ ਹਾਂ ਅਸੀਂ ਨਾ, ਜੇ ਜੁੜੇ ਨਹੀਂ ਹੋਏ ਤੇ ਜੁੜਨਾ ਚਾਹੁੰਦੇ ਹਾਂ। ਪਰ ਇਹ ਵੀ ਗੱਲ ਸੱਚ ਹੈ ਕਿ ਜੋ ਜੁੜਨਾ ਚਾਹੁੰਦਾ ਹੈ ਨਾ, ਇੱਕ ਦਿਨ ਜੁੜਦਾ ਵੀ ਉਹੀ ਹੈ। ਪਰ ਮੈਨੂੰ ਇਹ ਵਾਕ ਬਹੁਤ ਪਿਆਰਾ ਲੱਗਦਾ ਮਾਣਯੋਗ ਭਾਈ ਸਾਹਿਬ ਹੋਰਾਂ ਦਾ, ਜਦੋਂ ਆਖਦੇ ਨੇ ਹਮੇਸ਼ਾ ਸੋਭਤੇ ਮਰਦਾਨ ਹੱਕ ਤਲਬ ਗੋਇਆ, ਇਹ ਤਾਲਿਬਾਨ ਏ ਖੁਦਾ ਵਾਸਲਾਨ ਏ ਅੱਲਾ ਅੰਦਰ। ਪਿਆਰਿਓ ਆਏ ਹੋ, ਜੁੜੇ ਹੋ, ਮੰਗਣਾ ਕੁਛ ਮੰਗ ਲਓ ਆਪਣੇ ਗੁਰੂ ਪਰਮੇਸ਼ਰ ਪਾਸੋਂ, ਜੋ ਮੰਗਣਾ ਮੰਗ ਲਓ, ਪਰ ਇੱਕ ਗੱਲ ਜ਼ਰੂਰ ਮੰਗਿਓ, ਜੇ ਜਿਹੜੀ ਨਾ ਸਾਡੇ ਅਰਦਾਸ ਵਿੱਚ ਅਖੀਰ ਤੇ ਅਸੀਂ ਆਖਦੇ ਹਾਂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਪਏ, ਇਹ ਜ਼ਰੂਰ ਮੰਗਿਓ ਜੀ। ਅਸੀਂ ਕਿਉਂ ਉਹਨਾਂ ਪਿਆਰਿਆਂ ਦੀ ਸੰਗਤ ਮੰਗਦੇ ਹਾਂ, ਸ਼ਬਦ ਵਿੱਚ ਨਾ ਅੱਗੇ ਜਾ ਕੇ ਫਿਰ ਇਸ ਗੱਲ ਨੂੰ ਖੋਲਿਆ ਗਿਆ, ਕਿਉਂ ਮੰਗਦੇ ਹਾਂ? ਜਿਹੜੇ ਪਿਆਰੇ ਨੇ ਨਾ, ਪਿਆਰ ਕਰਨ ਵਾਲੇ, ਅੱਗੇ ਅਸੀਂ ਨਾਂ ਰੱਖ ਲਏ ਉਹਨਾਂ ਦੇ, ਇਹ ਗੁਰਮੁਖ ਪਿਆਰੇ ਨੇ, ਸੰਤ ਪਿਆਰੇ ਨੇ, ਭਗਤ ਪਿਆਰੇ ਨੇ, ਪ੍ਰਭੂ ਪਿਆਰੇ ਨੇ, ਗਿਆਨੀ ਪਿਆਰੇ ਨੇ। ਗੁਰਦੇਵ ਨੇ ਜੋ ਬਚਨ ਆਖਿਆ ਨਾ, ਤੇ ਗੁਰੂ ਖਾਲਸਾ ਜੀ ਨੇ ਮਰਿਆਦਾ ਨੋਟ ਕਰਦਿਆਂ ਹੋਇਆਂ ਆਖਿਆ, ਸਹੀ ਪਿਆਰੇ ਮੇ, ਬਸ ਮੂਲ ਪਿਆਰਾ ਹੀ ਹੈ, ਪਿਆਰ ਕਰਨ ਵਾਲਾ। ਜਿਹੜਾ ਪਿਆਰ ਕਰਨ ਵਾਲਾ ਹੈ ਨਾ, ਉਸਦੇ ਕੋਲ ਬੈਠੋਗੇ, ਉਸਦੀ ਸੰਗਤ ਕਰੋਗੇ, ਉਸਦੇ ਨਾਲ ਰਲ ਕੇ ਚੱਲੋਗੇ, ਇੱਕ ਦਿਨ ਤੁਸੀਂ ਵੀ ਪਿਆਰੇ ਬਣ ਜਾਓਗੇ। ਅੱਜ ਸੰਤ ਨਹੀਂ ਤੇ ਤੁਸੀਂ ਭਲਕੇ ਸੰਤ ਬਣ ਜਾਓਗੇ। ਔਰ ਮੈਂ ਹੱਥ ਜੋੜ ਕੇ ਆਖਦਾ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸੰਤ ਜੀਵਨ ਦੀ ਅਵਸਥਾ ਦਾ ਨਾਮ ਹੈ ਤੇ ਗੁਰੂ ਨਾਨਕ ਦੀ ਰੀਝ ਹੈ, ਮੇਰੇ ਨਾਲ ਹਰ ਪਿਆਰ ਕਰਨ ਵਾਲਾ ਸੰਤ ਹੋਵੇ। ਔਰ ਪੰਚਮ ਪਾਤਸ਼ਾਹ ਜੀ ਨੇ ਸਾਨੂੰ ਇਉਂ ਹੀ ਸੰਬੋਧਨ ਕਰਦਿਆਂ ਹੋਇਆਂ ਆਖਿਆ, ਸੁਣੋ ਸੰਤ ਪਿਆਰੇ, ਇਹ ਪਿਆਰੇ ਸੰਤੋ, ਸਾਡੇ ਕੋਲ ਤੁਸੀਂ ਆਣ ਜੁੜ ਬੈਠੇ ਹੋ। ਹੁਣ ਮੈਨੂੰ ਨਾ ਇਉਂ ਇਹ ਸੋਹਣਾ ਦ੍ਰਿਸ਼, ਸੋਹਣਾ ਦ੍ਰਿਸ਼, ਮੇਰਾ ਮਨ ਬਹੁਤ ਮੋਹਦਾ ਹੈ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਸਾਰੇ ਟਿਕਟਿਕੀ ਲਗਾ ਕੇ, ਸੁਰਤੀ ਟਿਕਾ ਕੇ, ਸੁਣਨ ਵਾਸਤੇ ਤਿਆਰ ਹੋ ਕੇ ਬੈਠੇ ਹੁੰਦੇ ਕਿ ਅੱਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਹੁਕਮਨਾਮਾ ਬਖਸ਼ਦੇ ਨੇ, ਕੀ ਉਹਨਾਂ ਦਾ ਪਿਆਰਾ ਪਾਵਨ ਸ੍ਰੀ ਮੁੱਖ ਵਾਕ ਹੈ। ਅੱਜ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹੋਏ ਨਾ,
ਸਾਡੇ ਮਾਣਯੋਗ ਸਿੰਘ ਸਾਹਿਬ ਹੋਰਾਂ, ਗਿਆਨੀ ਗੁਰਮਿੰਦਰ ਸਿੰਘ ਹੋਰਾਂ ਵੀ ਅੱਜ ਫਿਰ ਸਾਨੂੰ ਸ਼ਰਵਣ ਕਰਵਾਇਆ। ਪਰ ਆਪਣੇ ਹਿਰਦੇ ਵਿੱਚ ਉਹ ਤਸਵੀਰ ਲਿਆਓ ਪੰਜਵੇਂ ਪਾਤਸ਼ਾਹ ਹਜ਼ੂਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦੀ, ਜਿਨ੍ਹਾਂ ਦਾ ਇਹ ਸਾਰਾ ਕੁਝ ਬਣਾਇਆ ਹੋਇਆ ਤੇ ਵਸਾਇਆ ਹੋਇਆ ਹੈ। ਹਰਿਮੰਦਰ ਵੀ ਬਣਾਇਆ, ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ, ਇਹ ਮੰਜੀ ਸਾਹਿਬ ਵੀ ਬਣਾਇਆ, ਔਰ ਆਪ ਇੱਥੇ ਬੈਠ ਕੇ ਬਚਨ ਵੀ ਕਰਦੇ ਰਹੇ। ਸੰਗਤਾਂ ਜੁੜੀਆਂ ਹੋਈਆਂ ਹੋਣ ਫਿਰ ਤਾਂਘਦੀਆਂ ਹੁੰਦੀਆਂ ਨੇ, ਮਹਾਰਾਜ ਬਚਨ ਸੁਣਾਓ ਕੋਈ ਕੀ ਹੁਕਮ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਅਸੀਂ ਤਾਂ ਬੇਨਤੀ ਕਰਦੇ ਹਾਂ ਤੁਹਾਨੂੰ, ਬੇਨਤੀ ਕਰਦੇ ਹਾਂ, ਇਹ ਸਾਡੀ ਬੇਨਤੀ ਜੇ ਤੁਸੀਂ ਮੰਨ ਲਓ ਤੇ ਭਲਾ ਹੋਵੇ। ਹੁਣ ਦੇਖੋ ਨਾ, ਧਰਮ ਉਪਦੇਸ਼ ਹੈ, ਡਾਂਗ ਨਾਲ ਨਹੀਂ ਦਿੱਤਾ ਜਾਂਦਾ ਹੁੰਦਾ। ਕੋਈ ਦੇਣ ਵਾਲਾ ਹੋਵੇ ਤੇ ਫਿਰ ਹੁਣ ਆਪਣੀ ਮਰਜ਼ੀ ਹੈ ਉਸਦੀ। ਧਰਮ ਦੀ ਬਾਤ ਤਾਂ ਹੱਥ ਜੋੜ ਕੇ ਕੀਤੀ ਜਾਵੇ, ਸਤਿਗੁਰੂ ਮਹਾਰਾਜ ਨੇ ਸਾਨੂੰ ਇਹੀ ਰਾਹ ਦੱਸਿਆ ਹੈ। ਸਾਰੇ ਸ਼ਬਦ ਦੇ ਜਿਸ ਵੀ ਅਸੀਂ ਅਰਥ ਵਿਚਾਰ ਕਰਾਂਗੇ ਫਿਰ ਗੱਲ ਸਾਡੇ ਅੰਦਰ ਖੁੱਲ ਜਾਵੇਗੀ, ਜ਼ਰੂਰ ਖੁੱਲ ਜਾਵੇਗੀ। ਉਸ ਦੀ ਕਿਰਪਾ ਤੋਂ ਬਿਨਾਂ ਗੱਲ ਕਿੱਥੇ ਬਣਦੀ ਹੈ। ਅਸਮਾਨਾਂ ਤੇ ਉਡਾਰੀਆਂ ਭਰਮ ਵਾਲੇ ਕਿਸ ਵੇਲੇ ਜ਼ਮੀਨ ਤੇ ਬੁਰੇ ਹਾਲੀ ਡਿੱਗਦੇ ਨੇ, ਜਦੋਂ ਉਸ ਦੀ ਕਿਰਪਾ ਹਿਰਦੇ ਵਿੱਚੋਂ ਨਿਕਲ ਜਾਂਦੀ ਹੈ। ਇਸ ਲਈ ਆਖਿਆ ਹੱਥ ਜੋੜ ਕੇ, ਤੁਹਾਡੇ ਤੇ ਕਰਤਾਰ ਕਿਰਪਾ ਕਰੇ, ਸਾਡੀ ਜੇ ਬੇਨਤੀ ਇਹ ਮੰਨ ਲਓ ਨਾ ਤੇ ਭਲਾ ਹੋਵੇ। ਅੱਜ ਦਾ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 678 ਤੇ ਸੁਭਾਏਮਾਨ ਹੈ, ਵਿਰਾਜਮਾਨ ਹੈ। ਪਰ ਪੰਚਮ ਪਾਤਸ਼ਾਹ ਜੀ ਦਾ ਆਦੇਸ਼ ਹੈ ਕਿ ਇਸ ਸ਼ਬਦ ਨੂੰ ਧਨਾਸਰੀ ਰਾਗ ਵਿੱਚ ਛੇਵੇਂ ਘਰ ਵਿੱਚ ਗਾਇਆ ਜਾਵੇ। ਤਿੰਨ ਪਦਾਂ ਤੇ ਆਧਾਰਿਤ ਸ਼ਬਦ ਹੈ ਔਰ ਇੱਕ ਇੱਕ ਪਦ ਦੀਆਂ ਦੋ ਦੋ ਪੰਕਤੀਆਂ ਨੇ। ਆਰੰਭ ਦੇ ਵਿੱਚ ਫਿਰ ਮੰਗਲ ਨੋਟ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੰਗਲ ਦਾ ਸੰਖੇਪ ਰੂਪ ਕਰਤਾਰ ਇੱਕ ਹੈ ਜੋ ਇੱਕ ਰਸ ਸਰਬ ਵਿਆਪਕ ਹੈ ਜਿਸ ਨੂੰ ਜਾਣਿਆ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ। ਹੁਣ ਫਿਰ ਅੱਗੋਂ ਸਾਨੂੰ ਉਪਦੇਸ਼ ਦ੍ਰਿੜ ਕਰਵਾਉਂਦੇ, ਤੁਸੀਂ ਜਿਤਨੇ ਗੁਰਸਿੱਖ ਮਾਈ ਭਾਈ ਇਸ ਵੇਲੇ ਆਣ ਕੇ ਜੁੜ ਕੇ ਬੈਠੇ ਹੋ, ਸਤਿਗੁਰਾਂ ਦਾ ਬਚਨ ਸੁਣਨਾ ਚਾਹੁੰਦੇ ਹੋ, ਇਕਾਗਰਤਾ ਵਿੱਚ ਹੋਰ ਆਓ ਜਿਵੇਂ ਜੁੜੇ ਹੋਏ ਹੋ, ਔਰ ਆਓ ਇਸ ਬਚਨ ਨੂੰ ਜੋ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਵਿੱਚ ਫਿਰ ਪਾਇਆ ਹੈ, ਤਾਂ ਸਦਾ ਪਾਉਂਦੇ ਨੇ ਨਾ, ਅੱਜ ਫਿਰ ਪਾਇਆ ਹੈ, ਫਿਰ ਦੁਹਰਾਈ ਬਾਤ ਹੈ। ਕੀ ਪਾਇਆ, ਕੀ ਬਾਤ ਦੁਹਰਾਈ? ਮੈਂ ਮਾਣਯੋਗ ਭਾਈ ਸਾਹਿਬ ਹੋਰਾਂ ਨੂੰ, ਭਾਈ ਗੁਰਮੀਤ ਸਿੰਘ ਹੋਰਾਂ ਨੂੰ ਬੇਨਤੀ ਕਰਾਂਗਾ, ਕਿਰਪਾ ਕਰੋ ਸਾਨੂੰ ਇਹ ਪਾਵਨ ਬਚਨ ਇੱਕ ਵਾਰ ਫਿਰ ਸਰਵਣ ਕਰਵਾਓ, ਆਪਾਂ ਸਾਰੇ ਅੱਗੇ ਚੱਲੀਏ। ਕਿਰਪਾ ਕਰੋ, ਸਾਰੇ ਰਸਨਾ ਪਵਿੱਤਰ ਕਰੋ। ਬੋਲੋ ਜੀ।

0: ਸਤਿਗੁਰ ਪ੍ਰਸਾਦ।
1: ਕਰਤਾਰ ਇੱਕ ਹੈ ਜੋ ਇੱਕ ਸਰਵ ਵਿਆਪਕ ਹੈ, ਜਿਹਨੂੰ ਜਾਣਿਆ ਜਾਂਦਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ
2: ਜੀ।
0: ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ।
1: ਹੇ ਪਿਆਰੇ ਸੰਤੋ, ਸਾਡੀ ਬੇਨਤੀ ਸੁਣੋ। ਤੁਸੀਂ ਜਾਣਨਾ ਚਾਹੁੰਦੇ ਹੋ ਮਹਾਰਾਜ ਕੋਈ ਬਚਨ ਸੁਣਾਓ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ। ਹੁਣ ਬੇਨਤੀ ਕੀ ਕਰਦੇ ਨੇ ਪਾਤਸ਼ਾਹ ਮਹਾਰਾਜ? ਇਹ ਰਹਾਓ ਦੀਆਂ ਪੰਕਤੀਆਂ ਨੇ ਆਰੰਭ ਦੇ ਵਿੱਚ ਜਿਹੜੀਆਂ ਆਪਾਂ ਸਰਵਣ ਕੀਤੀਆਂ ਨੇ, ਕੀ ਕਹਿਣਾ ਚਾਹੁੰਦੇ ਨੇ ਜੀ?
0: ਹਰ ਬਿਨ ਮੁਗਦ ਨਾ ਕਾਹੂ ਜੀਓ।
1: ਇਹ ਸੂਤਰ ਰੂਪ ਦੇ ਵਿੱਚ ਸਾਨੂੰ ਸਮਝਾਇਆ, ਪਿਆਰੇ ਸੰਤੋ ਹਰ ਬਿਨ ਮੁਕਤ ਨਾ ਕਾਹੂ ਜੀਓ। ਹਰੀ ਤੋਂ ਬਿਨਾਂ ਕੋਈ ਵੀ ਮੁਕਤ ਨਹੀਂ ਹੁੰਦਾ, ਕਾਹੂ ਮੈਂ ਨਾ ਕਿਸੇ ਨੂੰ ਵੀ ਕਿਸੇ ਦੀ ਮੁਕਤੀ ਨਹੀਂ ਮਿਲਦੀ। ਮੁਕਤੀ ਤੋਂ ਕੀ ਭਾਵ ਹੈ? ਕਿਸੇ ਦੇ ਮੰਡਲ ਵਿੱਚ ਮੁਕਤੀ ਦੇ ਅਰਥ ਕੋਈ ਵੀ ਹੋਣ, ਸਿੱਖੀ ਮੰਡਲ ਵਿੱਚ ਮੁਕਤ ਆਖਿਆ ਗਿਆ ਵਿਕਾਰਾਂ ਤੋਂ ਮੁਕਤ। ਵਿਕਾਰ ਹੀ ਜੀਵਨ ਦੇ ਬੰਧਨ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪ। ਤੇ ਹਜ਼ੂਰ ਜੀ ਨੇ ਆਖਿਆ ਸੱਚੇ ਪਾਤਸ਼ਾਹ ਨੇ ਕਿ ਕਰਤਾਰ ਨਾਲ ਸਾਂਝ ਪਾਉਣ ਤੋਂ ਬਿਨਾਂ ਜੀਵਨ ਮੁਕਤ ਨਹੀਂ ਹੋਇਆ ਜਾ ਸਕਦਾ। ਹੁਣ ਜੀਵਨ ਮੁਕਤ ਦੇ ਅਰਥ ਜੇ ਕੋਈ ਇਉਂ ਲੈ ਲਵੇ ਵੀ ਮਰਨ ਵੇਲੇ ਮੁਕਤੀ, ਜੀਵਨ ਜਦੋਂ ਸਾਡਾ ਜੀਵਨ ਮੁਕਦਾ ਉਸ ਵੇਲੇ ਦੀ ਮੁਕਤੀ, ਇਹ ਵੀ ਠੀਕ ਹੈ। ਲੇਕਿਨ ਸਤਿਗੁਰਾਂ ਨੇ ਧਿਆਨ ਦਿਵਾਇਆ ਜਿਉਂਦੇ ਜੀ ਵਿਚਾਰਾਂ ਵਿਕਾਰਾਂ ਤੋਂ ਮੁਕਤੀ, ਜਿਉਂਦੇ ਜੀ, ਤਾਂ ਕਿ ਸਾਡਾ ਜੀਵਨ ਜਿਹੜਾ ਹੈ ਨਾ ਉਹ ਸਫਲ ਹੋ ਸਕੇ, ਅਸੀਂ ਵੀ ਸਫਲਤਾ ਨਾਲ ਆਪਣਾ ਸਮਾਂ ਬਿਤਾਈਏ, ਸਾਡਾ ਪਰਿਵਾਰ ਵੀ ਜਿਹੜਾ ਹੈ ਉਹ ਇਸ ਪਾਸੇ ਤੁਰ ਸਕੇ, ਸਮਾਜ ਨੂੰ ਵੀ ਕੋਈ ਲਾਭ ਹੋ ਸਕੇ। ਦੇਖੋ ਨਾ, ਜਦੋਂ ਬੰਦਾ ਆਪ ਠੀਕ ਹੋ ਕੇ ਤੁਰੇਗਾ ਤੇ ਸਮਾਜ ਨੂੰ ਲਾਭ ਹੁੰਦਾ ਹੈ, ਐਸਾ ਹੋਵੇ। ਤੇ ਹਜ਼ੂਰ ਨੇ ਆਖਿਆ ਕਿਸੇ ਹੋਰ ਢੰਗ ਦੇ ਨਾਲ ਇਹ ਜੀਵਨ ਮੁਕਤੀ ਨਹੀਂ ਮਿਲਦੀ ਜੀ। ਹੱਥ ਜੋੜ ਕੇ ਬੇਨਤੀ ਕਰਦੇ ਨੇ ਬਿਨੋ ਹਮਾਰੇ ਜੀਓ। ਸੁਣੋ ਸੰਤ ਪਿਆਰੇ, ਫਿਰ ਜੀ ਚਲੋ।

ਸੁਣ ਲਿਆ। ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਕੌਣ ਭਲਾ, ਨਾਨਕ ਜਨ ਕੋ ਕਿਰਪਾ ਕੀਤਾ। ਮੈਂ ਫਿਰ ਦੁਹਰਾ ਦਿੰਦਾ, ਸੋਈ ਭਗਤ ਉਹੀ ਭਗਤ ਗਿਆਨੀ, ਸੋਈ ਗਿਆਨੀ ਧਿਆਨੀ, ਸੋਈ ਧਿਆਨੀ ਤੇ ਤਪੇ ਦੇ ਨਾਲ ਫਿਰ ਸੋਈ ਸ਼ਬਦ ਲੈ ਜਾਂਦਾ। ਤਪਾ ਵੀ ਉਹੀ, ਤਪੱਸਿਆ ਕਰਨ ਵਾਲਾ ਵੀ ਉਹੀ। ਗੱਲ ਨੂੰ ਥੋੜਾ ਜਿਹਾ ਨਿਖੇੜ ਲੈਣਾ, ਸਿੱਖ ਉਹਨਾਂ ਤਪਸ਼ਮੀਆਂ ਵਾਲਾ ਤਪ ਨਹੀਂ ਕਰਦੇ, ਸਿੱਖ ਉਹਨਾਂ ਦੇ ਗਿਆਨੀਆਂ ਗਿਆਨਾਂ ਗਿਆਨ ਵਾਲਾ ਗਿਆਨ ਨਹੀਂ ਲੈ ਕੇ ਚੱਲਦੇ, ਉਹਨਾਂ ਦੀਆਂ ਸਮਾਧੀਆਂ ਵਾਲੀਆਂ ਸਮਾਧੀਆਂ ਨਹੀਂ ਕਰਦੇ। ਅੰਤਰ ਹੈ ਸਾਡਾ ਸਾਰਾ, ਉਹਨਾਂ ਵਾਲੀ ਭਗਤੀ ਨਹੀਂ ਕਰਦੇ। ਸਾਡੀ ਭਗਤੀ ਹੈ ਪਿਆਰ ਵਾਲੀ ਪ੍ਰੇਮਾ ਭਗਤੀ, ਸਾਡਾ ਗਿਆਨ ਹੈ ਗੁਰਮਤਿ ਦਾ ਗਿਆਨ, ਗੁਰੂ ਦਾ ਗਿਆਨ, ਸਾਡਾ ਧਿਆਨ ਹੈ ਗੁਰੂ ਪਰਮੇਸ਼ਰ ਦਾ ਧਿਆਨ, ਤੇ ਸਾਡਾ ਤਪ ਹੈ ਗੁਰੂ ਕੇ ਆਖੇ ਹੋਏ ਬਚਨਾਂ ਤੇ ਪਹਿਰਾ ਦੇਣਾ, ਕਮਾਉਣਾ, ਸਾਧਨਾ ਕਰਨੀ, ਤਪ ਕਰਨਾ। ਸੌਖਾ ਕਿਤੇ? ਸੌਖਾ ਨਹੀਂ ਹੈ। ਜੇ ਇੰਨਾ ਸੌਖਾ ਹੁੰਦਾ ਨਾ, ਅਸੀਂ ਅਰਦਾਸ ਨਾ ਕਰਿਆ ਕਰਦੇ, ਤੁਸੀਂ ਕਿਰਪਾ ਕਰੋ, ਤੁਸੀਂ ਕਿਰਪਾ ਕਰੋ। ਅਸੀਂ ਸਵੇਰੇ ਨਿਤਨੇਮ ਕਰਦੇ ਹਾਂ ਇੰਡੀਵਿਜੁਅਲੀ, ਸਾਰਿਆਂ ਲਈ ਹੁਕਮ ਹੈ, ਗੁਰੂ ਪਾਤਸ਼ਾਹ ਜੀ ਦਾ, ਮਹਾਰਾਜ ਗੁਰੂ ਪੰਥ ਦਾ ਹੁਕਮ ਹੈ। ਨਿਤਨੇਮ ਸਵੇਰੇ ਕਰਦੇ ਹਾਂ, ਅਰਦਾਸ ਕਰਦੇ ਹਾਂ, ਸ਼ਾਮ ਨੂੰ ਰਹਿ ਰਸ ਦਾ ਪਾਠ ਕਰਦੇ ਹਾਂ, ਅਰਦਾਸ ਕਰਦੇ ਹਾਂ, ਕਿਉਂ ਕਰਦੇ ਹਾਂ? ਹੁਣ ਦੀਵਾਨ ਦੀ ਸਮਾਪਤੀ ਹੋਵੇਗੀ, ਕੀਰਤਨ ਵੀ ਹੋਇਆ, ਵਿਚਾਰਾਂ ਵੀ ਹੋਈਆਂ, ਇਸ ਤੋਂ ਉੱਤਮ ਹੋਰ ਕਰਮ ਕਿਹੜਾ ਹੈ? ਪਰ ਫਿਰ ਅਰਦਾਸ ਕਰਨੀ ਹੈ। ਕਿਉਂ ਅਸੀਂ ਅਰਦਾਸ ਕਰਦੇ ਹਾਂ? ਗੁਰੂ ਪਾਤਸ਼ਾਹ ਕਹਿੰਦੇ ਨੇ ਅਰਦਾਸ ਬੜੀ ਜ਼ਰੂਰੀ ਹੈ, ਇਹ ਜ਼ਰੂਰ ਹੈ, ਕਰੋ। ਨਾਨਕ ਜਨ ਕੋ ਕਿਰਪਾ ਕੀਜੈ, ਜਿਨ੍ਹਾਂ ਤੇ ਕਿਰਪਾ ਕਰਦੇ ਨਾ ਪਾਤਸ਼ਾਹ ਗੁਰੂ ਪਰਮੇਸ਼ਰ ਕਿਰਪਾ ਕਰਦੇ ਨੇ, ਭਗਤੀ ਉਸੇ ਦੀ ਫਲਦੀ ਹੈ, ਗਿਆਨ ਉਸੇ ਦਾ ਸਹੀ ਸੇਧ ਦਿੰਦਾ ਹੈ, ਧਿਆਨ ਉਸੇ ਦਾ ਠੀਕ ਟਿਕਿਆ ਰਹਿੰਦਾ ਹੈ, ਸਾਧਨਾ ਉਸੇ ਦੀ ਸਿਰੇ ਚੜ੍ਹਦੀ ਹੈ। ਨਹੀਂ ਤੇ ਗਿਆਨੀ ਵੀ ਤਿਲਕਦੇ ਵੇਖੇ ਨੇ, ਧਿਆਨੀ ਵੀ ਤਿਲਕਦੇ ਵੇਖੇ ਨੇ, ਤਪੀ ਵੀ ਖੇ ਖਾਂਦੇ ਵੇਖੇ ਨੇ। ਕਿਤੇ ਕਿਤੇ ਗੱਲ ਕਰੀਏ, ਅਸੀਂ ਸਾਰੇ ਜਿਤਨੇ ਆ ਨਾ, ਕਦੀ ਮਾਣ ਗੁਮਾਨ ਨਾ ਕਰੀਏ, ਬਸ ਇਹ ਗੱਲ ਧਿਆਨ ਰੱਖ ਲੈਣੀ, ਕਦੀ ਮਾਣ ਗੁਮਾਨ ਨਾ ਕਰੀਏ। ਮੇਰੇ ਜਿੰਨਾ ਪਿਆਰ ਕੋਈ ਨਹੀਂ ਕਰਦਾ ਗੁਰੂ ਸਾਹਿਬ ਨਾਲ, ਮੇਰੇ ਜਿੰਨੀ ਗੁਰਮਤਿ ਦੀ ਸੋਝੀ ਨਹੀਂ ਕਿਸੇ ਨੂੰ, ਮੈਂ ਬੜਾ ਕੁਝ ਜਾਣਦਾ ਹਾਂ। ਕਈਆਂ ਨੂੰ ਇਸ ਗੱਲ ਦਾ ਹੀ ਗੁਮਾਨ ਹੈ, ਮੈਂ ਇੰਨੇ ਪਾਠ ਕਰ ਲੈਣਾ, ਇੰਨੇ ਮੈਂ ਧਿਆਨ ਲਗਾ ਲੈਣਾ, ਇੰਨੇ ਸਮਾਧੀ ਨਹੀਂ ਮੇਰੀ ਛੁੱਟਦੀ, ਜਾਂ ਉਸ ਦੇ ਬਾਰੇ ਚਰਚਾ ਵੀ ਹੋਣ ਲੱਗ ਪੈਂਦੀ ਹੈ, ਲੋਕ ਮਾੜਾ ਜਿਹਾ ਦੇਖਦੇ ਨੇ, ਮੱਥਾ ਟੇਕਣ ਲੱਗ ਪੈਂਦੇ ਨੇ, ਤੇ ਗੱਲ ਖਰਾਬ ਹੋਣ ਲੱਗ ਪੈਂਦੀ ਸਾਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਨਾ ਇੱਕ ਬੜਾ ਸੁੰਦਰ ਲਮੇਰਾ ਸ਼ਬਦ ਆਖਿਆ, ਮੈਂ ਤੁਹਾਡਾ ਸਿਰਫ ਧਿਆਨ ਮਾੜਾ ਜਿਹਾ ਦਿਵਾ ਦੇਣਾ, ਉਹ ਸਾਰੀ ਅਸ਼ਟਪਦੀ ਤੁਸੀਂ ਪੜ੍ਹ ਲਿਓ ਜੇ ਤੇ ਉਹਦੇ ਅਰਥ ਸਮਝ ਲਿਓ ਜੇ। ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਾਹਸ ਸਰੀਰ ਚੇਨ ਪਗ ਹੋਏ ਤਾਂ ਮਨ ਪਛੋਤਾਇਆ, ਕੋਈ ਜਾਣ ਨਾ ਭੁੱਲੇ ਭਾਈ, ਕੋਈ ਜਾਣ ਬੁੱਝ ਕੇ ਨਹੀਂ ਭੁੱਲਦਾ, ਸੋ ਭੁੱਲੈ ਜਿਸ ਆਪ ਭੁਲਾਏ, ਬੁਝੈ ਜਿਸ ਬੁਝਾਈ। ਇੰਦਰ ਮਾੜਾ ਮੋਟੀ ਬਾਤ ਹੈ ਕਿਤੇ? ਇੰਦਰ ਸ਼ਖਸੀਅਤ ਕੀ ਹੈ? ਦੇਵਤਿਆਂ ਦਾ ਰਾਜਾ, ਦੇਵਤਿਆਂ ਦਾ ਰਾਜਾ, ਜਿਹਦੇ ਦਰਬਾਰ ਦੇ ਵਿੱਚ ਸਾਰਾ ਹੁਸਨ ਹੈ, ਸਾਰਾ ਹੁਸਨ ਹੈ, ਕਿੱਥੇ ਥਿੜਕਦਾ ਫਿਰ? ਆਪ ਵੀ ਡੁੱਬਦਾ ਫਿਰ,
ਅਹਿਲਿਆਂ ਦਾ ਵੀ ਬੁਰਾ ਹਾਲ ਕਰਵਾਉਂਦਾ ਹੈ, ਅਹਿਲਿਆਂ ਦੀ ਧੀ ਅੰਜਲੀ ਦਾ ਵੀ ਬੁਰਾ ਹਾਲ ਕਰਵਾਉਂਦਾ ਹੈ ਫਿਰ, ਕਿਉਂਕਿ ਗੌਤਮ ਨਾਰਾਜ਼ ਹੁੰਦੇ ਨੇ ਤੇ ਸ਼ਰਾਪ ਦਿੰਦੇ ਨੇ ਫਿਰ। ਤਿੰਨ ਹਰੀ ਚੰਦ ਪ੍ਰਥਮੀ ਪਤ ਰਾਜੇ ਕਾਗਦ ਕੀਮ ਨਾ ਪਾਈ, ਔਗਣ ਜਾਣੇ ਤਾਂ ਪੁੰਨ ਕਰੇ ਕਿਉਂ ਕਿਉਂ ਨਿਖਾਸ ਬਿਕਾਈ। ਕੋਈ ਦਾਨੀ ਹੋਣ ਦਾ ਮਾਣ ਕਰਨ ਲੱਗ ਪਵੇ, ਕਰੋ ਅਢਾਈ ਧਰਤੀ ਮੰਗੀ ਬਾਵਣ ਰੂਪ ਬਹਾਨੇ, ਕਿਉਂ ਪਿਆਲ ਜਾਏ ਕਿਉਂ ਛਲੀਏ ਜੇ ਬਾਲੀ ਰੂਪ ਪਛਾਣੇ। ਜੇ ਰਾਜਾ ਬਲੀ ਸਮਝ ਸਕਦਾ ਇਸ ਗੱਲ ਨੂੰ, ਸਮਝਾਉਂਦਾ ਰਿਹਾ ਇਸ਼ਾਰੇ ਕਰਦਾ ਰਿਹਾ, ਤੇਰੇ ਨਾਲ ਛਲ ਹੈ ਛਲ ਹੈ, ਮੈਂ ਜਾਣਦਾ ਸਾਰਾ ਕੁਛ, ਮੈਂ ਜਾਣਦਾ ਸਾਰਾ ਕੁਛ। ਕੀ ਜਾਣਦਾ ਸੀ ਫਿਰ ਸਾਰਾ ਕੁਛ? ਜਨਮੇਜੇ ਨੇ ਇੱਕ ਵੇਰਾ ਵਿਆਸ ਹੋਰਾਂ ਨੂੰ ਆਖਿਆ, ਮਹਾਰਾਜ ਜੇ ਪਤਾ ਲੱਗ ਜਾਵੇ ਪਹਿਲਾਂ, ਗਿਆਨ ਹੋ ਜਾਵੇ ਤੇ ਬੰਦਾ ਸਾਵਧਾਨ ਹੋ ਜਾਂਦਾ ਹੈ, ਕਿਉਂ ਗਲਤੀ ਕਰੇ ਫਿਰ? ਵਿਆਸ ਆਖਿਆ, ਪੁੱਤਰਾ ਨਹੀਂ ਇਹ ਨਹੀਂ ਉਹ ਗੱਲ ਹੈਗੀ, ਇਹ ਨਹੀਂ ਉਹ ਗੱਲ ਹੈਗੀ, ਜਾਣਨਾ ਬੜਾ ਜ਼ਰੂਰੀ ਹੈ। ਜਾਣੋ ਮਹਾਂਪੁਰਸ਼ਾਂ ਕੋਲ ਬੈਠ ਕੇ, ਜਾਣੋ ਭਲਿਆਂ ਦੇ ਕੋਲ ਬੈਠ ਕੇ, ਜਾਣੋ ਮਾਣ ਨਾ ਕਰੋ। ਹੁਣ ਗੱਲ ਸਮਝ ਨਾ ਆਵੇ, ਜਵਾਨੀ ਵਿੱਚ ਕਿੱਥੇ ਸਮਝਾਉਂਦੀਆਂ ਨੇ, ਜੋਸ਼ ਸਮਝਾਉਣ ਦਿੰਦਾ ਕਿਤੇ? ਕਹਿਣ ਲੱਗੇ, ਚੰਗਾ ਮੈਂ ਤੈਨੂੰ ਦੱਸਦਾ ਬਈ, ਆਉਣ ਵਾਲੇ ਸਮੇਂ 'ਚ ਜੇ ਤੂੰ ਇਵੇਂ ਚੜਦਾ ਰਿਹਾ ਨਾ ਤੇ ਇਹ ਭੁੱਲਾਂ ਤੇਰਾ ਰਾਹ ਰੋਕਣਗੀਆਂ, ਰੋਕ ਸਕਦੀਆਂ ਨੇ, ਨਾ ਕਰੀ। ਕਹਿੰਦਾ ਨਹੀਂ ਕਰਾਂਗਾ। ਲੇਕਿਨ ਉਹ ਸਾਰੀਆਂ ਭੁੱਲਾਂ ਹੀ ਕੀਤੀਆਂ ਇੱਕ ਦਿਨ, ਤੇ ਕੋਹੜੀ ਹੋ ਕੇ ਮਰਿਆ, ਨੱਕ ਤੇ ਕੋਹੜ ਲੈ ਕੇ ਮਰਿਆ। ਰਾਜਾ ਜਨਮੇਜਾ ਦੇ ਮੱਤੀ ਵਰਜ ਵਿਆਸ ਬੜਾਇਆ, ਤਿੰਨ ਕਰ ਜੱਗ ਅਠਾਰਾਂ ਕਾਹੇ, ਕਿਰਤ ਨਾ ਚੱਲੈ ਚਲਾਇਆ। ਜੋ ਕੀਤਾ ਸੀ ਨਾ, ਲੈ ਡੁੱਬਾ ਸਾਰਾ ਕੁਛ। ਸਤਿਗੁਰੂ ਮਹਾਰਾਜ ਨਾ, ਮੈਨੂੰ ਇਉਂ ਜਾਪਦਾ ਹੈ, ਮੈਂ ਕਈ ਵਾਰ ਮਹਿਸੂਸ ਕਰਦਾ, ਤੁਹਾਡੇ ਨਾਲ ਮੈਂ ਸਾਂਝਾ ਵੀ ਕਰਦਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹਮੇਸ਼ਾ ਸਮੇਂ ਦੀ ਗੱਲ ਕਰਦੇ ਨੇ, ਹਮੇਸ਼ਾ। ਵਾਹਿਗੁਰੂ। ਅਸੀਂ ਸਮਝ ਸਕੀਏ ਨਾ ਸਮਝ ਸਕੀਏ, ਪੱਲੇ ਬਣ ਸਕੀਏ ਨਾ ਬਣ ਸਕੀਏ, ਹਾਂਜੀ, ਸਤਿਗੁਰੂ ਫਿਰ ਇਸੇ ਲਈ ਕਹਿੰਦੇ ਨੇ, ਕਿਰਪਾ ਮੰਗੋ

ਹੁਣ ਅੱਗੇ ਚੱਲ ਕੇ ਨਾ ਦੂਸਰੀ ਪੰਕਤੀ ਵਿਚ ਸਪਸ਼ਟ ਹੋਵੇਗਾ ਖਿਆਲ, ਫਿਰ ਆਪਾਂ ਬਚਨ ਕਰਦੇ ਆ। ਕਹਿੰਦੇ ਰਜ ਗੁਣ ਤਮ ਗੁਣ ਸਤਗੁਣ ਕਹੀਆ, ਇਹ ਤੇਰੀ ਸਭ ਮਾਇਆ, ਇਹ ਵਾਹਿਗੁਰੂ ਜੀ ਦੀ ਮਾਇਆ ਹੈ ਨਾ। ਫਿਰ ਰਜੋ ਗੁਣ ਤਮੋ ਗੁਣ ਸਤੋ ਗੁਣ, ਕਿਸੇ ਦੀ ਬਿਰਤੀ ਇੱਥੇ ਅਟਕ ਗਈ, ਕਿਸੇ ਦੀ ਇੱਥੇ ਅਟਕ ਗਈ, ਕਿਸੇ ਦੀ ਇੱਥੇ ਅਟਕ ਗਈ। ਮੈਂ ਰਾਜਸੀ ਨਹੀਂ, ਮੈਂ ਸਤੋ ਗੁਣੀ ਹਾਂ, ਮੈਂ ਧਰਮੀ ਬਿਰਤੀ

0: ਪਾਇਆ।
1: ਯਾਦ ਰੱਖਿਓ ਜੇ ਚੌਥੇ ਪਦ ਤੇ ਸਿੱਖ ਦਾ ਧਿਆਨ ਜਾਣਾ ਚਾਹੀਦਾ। ਖੁਦ ਪ੍ਰਸਤੀ ਖਤਰਾ ਇਹ ਨਾ ਪਾ ਕੇ ਤੋ ਆ ਕੇ ਜਾਂ ਕਰਦਾ ਬਾ ਮੁਸ਼ਤੇ ਖਾ ਕੇ ਤੋ। ਜਿਹੜੀ ਖੁਦ ਪ੍ਰਸਤੀ ਹੈ ਨਾ ਮੈਂ ਇਹ ਤੇਰੇ ਲਈ ਬੜਾ ਗੰਭੀਰ ਖਤਰਾ ਹੈ। ਤੇਰਾ ਸਤੋ ਗੁਣੀ ਵੀ ਖਤਰੇ ਵਿੱਚ ਹੈ, ਤੇਰਾ ਰਾਜਸੀ ਵੀ ਸਾਰਾ ਕੁਝ ਖਤਰੇ ਵਿੱਚ ਹੈ, ਸਭ ਕੁਝ ਖਤਰੇ ਵਿੱਚ ਹੈ, ਨਹੀਂ ਬਚ ਸਕੇਗਾ ਤੂੰ। ਹਉਮੈ ਤੋਂ ਬਚੇਗਾ ਫਿਰ ਸਹੀ ਲਫ਼ਜ਼ਾਂ ਵਿੱਚ ਰਾਜਾ ਤੂੰ ਬਣ ਸਕੇਗਾ। ਹਉਮੈ ਤੋਂ ਬਚੇਗਾ ਫਿਰ ਤੂੰ ਸਹੀ ਲਫ਼ਜ਼ਾਂ ਵਿੱਚ ਧਰਮੀ ਬਣ ਸਕੇਗਾ, ਫਿਰ ਸਾਰੀ ਬਾਤ ਤੇਰੀ ਬਣ ਸਕਦੀ ਹੈ।
0: ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹਿ ਨਿਹ ਕੰਮ।
1: ਸਤਿਗੁਰੂ ਕਹਿੰਦੇ ਨੇ ਜਿਹੜੇ ਨਾ ਸਤਿਕਾਰਯੋਗ ਬਾਬਾ ਕਬੀਰ ਜੀ ਕਹਿੰਦੇ ਨੇ ਜਿਹੜੇ ਲੋਕ ਕਰਤਾਰ ਨਾਲ ਜੁੜ ਜਾਂਦੇ ਨੇ ਸਦਾ ਰਹੇ ਨੇ ਕੰਮਾਂ, ਉਹ ਇੱਧਰ ਧਿਆਨ ਹੀ ਨਹੀਂ ਕਰਦੇ, ਸਮਝਦੇ ਨੇ ਇਹਨਾਂ ਚ ਕੁਛ ਨਹੀਂ, ਕਿਹਨਾਂ ਵਿੱਚ ਕੁਛ ਨਹੀਂ। ਤੀਰਥ ਵਰਤ ਨੇਮ ਸੁਚ ਸੰਜਮ ਇਹਨਾਂ ਵਿੱਚ ਕੁਛ ਨਹੀਂ। ਤੀਰਥ ਨਹਾਉਣੇ, ਵਰਤ ਰੱਖਣੇ ਤੇ ਹੋਰ ਸੁਚਣ ਵਾਲੇ ਚੱਕਰਾਂ ਵਿੱਚ ਪੈਣਾ ਤੇ ਹੋਰ ਸਾਰੀਆਂ ਗੱਲਾਂ, ਇਹ ਕਿਉਂ ਆਖਿਆ ਭਲਾ? ਅੱਗੇ ਬਚਨ ਕੀਤਾ,
0: ਤ੍ਰਿਸ਼ਨਾ ਆੜ ਮਾਇਆ ਭ੍ਰਮ ਚੂਕਾ ਚਿਤਵਤ ਆਤਮ ਰਾਮਾ।
1: ਜੇ ਚਿਤਵਤ ਆਤਮ ਰਾਮਾ, ਆਤਮ ਰਾਮ ਆਖਿਆ ਕਰਤਾਰ ਨੂੰ ਪਰਮੇਸ਼ਰ ਨੂੰ, ਜੇ ਉਹਨੂੰ ਚੇਤੇ ਰੱਖਦੇ ਨੇ ਤ੍ਰਿਸ਼ਨਾ ਆੜ ਮਾਇਆ ਭ੍ਰਮ ਚੂਕਾ, ਮਾਇਆ ਦੀ ਤ੍ਰਿਸ਼ਨਾ ਤੇ ਭਰਮ ਇਹ ਸਾਰੇ ਨਿਕਲ ਜਾਂਦੇ ਨੇ।
0: ਜਿਹ ਮੰਦਰ ਦੀਪਕ ਪਰਗਾਸਿਆ ਅੰਧਕਾਰ ਤਹਿ ਨਾਸਾ।
1: ਚੌਥੇ ਪਦ ਵਿੱਚ ਜਾ ਕੇ ਸਤਿਕਾਰਯੋਗ ਜੀ ਬਾਬਾ ਜੀ ਆਖਦੇ ਨੇ, ਦੇਖੋ ਅਸੀਂ ਤੁਹਾਨੂੰ ਕਹਿੰਦੇ ਹਾਂ ਤੁਸੀਂ ਕਰਤਾਰ ਨਾਲ ਜੁੜੋ, ਤੁਸੀਂ ਆਤਮ ਆਰਾਮ ਦੇ ਨਾਲ ਜੁੜੋ। ਕਿਉਂ ਆਖਦੇ ਹਾਂ? ਅਸੀਂ ਆਖਦੇ ਹਾਂ ਇਸ ਲਈ ਕਿ ਤੁਹਾਡਾ ਹਿਰਦੇ ਵਿੱਚ ਚਾਨਣ ਹੋ ਜਾਵੇ। ਕਿਉਂ ਕਹਿੰਦੇ ਨੇ? ਮੰਦਰ ਬੜਾ ਸੋਹਣਾ ਹੋਵੇ, ਮੰਦਰ ਕਹਿੰਦੇ ਨੇ ਰਹਿਣ ਦਾ ਸੋਹਣਾ ਥਾਂ, ਮਕਾਨ ਇੱਕ ਹੁੰਦਾ ਹੈ ਜਿੱਥੇ ਪੂਜਾ ਪਾਠ ਕੀਤਾ ਜਾਂਦਾ, ਉਹਨੂੰ ਵੀ ਮੰਦਰ ਆਖਿਆ ਜਾਂਦਾ ਹੈ, ਇਸ ਨੂੰ ਵੀ ਮੰਦਰ ਆਖਿਆ ਜਾਂਦਾ। ਮੰਦਰ ਬੜਾ ਸੋਹਣਾ ਬਣਿਆ ਹੋਇਆ, ਮੰਦਰ ਦੇ ਅੰਦਰ ਸਮਾਨ ਬੜਾ ਸੋਹਣਾ ਹੈ, ਪਰ ਹੈਗਾ ਹਨੇਰਾ ਹੈ, ਲਾਭ ਲੈ ਸਕੇਗਾ ਕੋਈ? ਲੇਕਿਨ ਜੇ ਉਸ ਹਨੇਰੇ ਘਰ ਦੇ ਵਿੱਚ ਦੀਪਕ ਪ੍ਰਗਾਸਿਆ, ਜੇ ਦੀਪਕ ਦਾ ਪ੍ਰਕਾਸ਼ ਕਰ ਦਿੱਤਾ ਜਾਵੇ, ਦੀਵਾ ਬਾਲ ਦਿੱਤਾ ਜਾਵੇ ਤਾਂ ਅੰਧਕਾਰ ਤੈ ਨਸਾ, ਉੱਥੋਂ ਫਿਰ ਹਨੇਰਾ ਨਸ ਜਾਂਦਾ ਹੈ, ਫਿਰ ਸੋਝੀ ਹੋ ਜਾਂਦੀ ਹੈ। ਜੇ ਮੇਰੇ ਕੋਲ ਰਾਜ ਸੱਤਾ ਹੈ ਤੇ ਮੈਂ ਕਿਵੇਂ ਚੱਲਣਾ ਹੈ, ਜੇ ਮੇਰੇ ਕੋਲ ਧਰਮ ਸੱਤਾ ਹੈ ਤੇ ਮੈਂ ਕਿਵੇਂ ਚੱਲਣਾ ਹੈ, ਮੇਰੇ ਕੋਲ ਇਹ ਸਾਰਾ ਕੁਝ ਮੈਂ ਕਿਵੇਂ ਚੱਲਣਾ ਹੈ? ਨਹੀਂ ਤਾਂ ਛੇਡੇ ਮਾਰਦਾ ਫਿਰੇਗਾ, ਛੇਡੇ ਖਾਂਦਾ ਫਿਰੇਗਾ, ਹੋਰ ਕੀ ਹੋਏਗਾ ਫਿਰ? ਜੀ
0: ਨਿਰਭਉ ਪੂਰ ਰਹੇ ਭ੍ਰਮ ਭਾਗਾ ਕਹੇ ਕਬੀਰ ਜਨ ਦਾਸਾ।
1: ਜਿਹੜਾ ਸੱਜਣ ਉਸ ਕਰਤਾਰ ਦੇ ਨਾਲ ਜੁੜ ਜਾਂਦਾ ਹੈ, ਨਿਰਭਉ ਪੂਰ ਰਹੇ ਭ੍ਰਮ ਭਾਗਾ, ਉਸਦਾ ਭਾਉ ਨਿਕਲ ਜਾਂਦਾ ਹੈ, ਨਿਰਭੈ ਹੋ ਜਾਂਦਾ ਹੈ, ਕਰਤਾਰ ਨਾਲ ਜੁੜ ਜਾਂਦਾ ਹੈ, ਉਸਦਾ ਜੀਵਨ ਸਫਲ ਹੋ ਜਾਂਦਾ ਹੈ। ਹਾਂ ਤੇਰਾ ਜਨ ਏਕ ਯਾਦ ਕੋਈ, ਇਹਨੇ ਕਿਉਂ ਆਖਿਆ ਫਿਰ? ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜੰਗ ਕੋ ਕਿਰਪਾ ਕਰੇ। ਇਹਨਾਂ ਤੇ ਕਿਰਪਾ ਫਿਰ ਕਰਦਾ ਹੈ ਨਾ, ਫਿਰ ਟਿਕੇ ਉਹੀ ਰਹਿੰਦੇ ਨੇ, ਅਡੋਲ ਉਹੀ ਰਹਿੰਦੇ ਨੇ, ਨਹੀਂ ਤੇ ਕੋਈ ਵੀ ਥਿੜਕ ਸਕਦਾ ਹੁੰਦਾ ਹੈ। ਇੱਥੋਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਨਾ ਵਚਨ ਆਰੰਭ ਕੀਤਾ ਸੀ, ਕਹਿਣ ਲੱਗੇ ਸੁਣੋ।

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
5: Star Studio 18 and Panorama Studios production presents.
6: ਨੇ ਬੇਟੇ ਕੇ ਲਈ ਜਸਟਿਸ ਚਾਹੀਏ।
7: ਮੁਝੇ ਜਸਟਿਸ ਨਹੀਂ, ਬਦਲਾ ਚਾਹੀਏ।
5: Drishyam The Conclusion starring Ajay Devgan, Tabu, Shreya Saran, Jaydeep Alawat and many more.
8: ਇਸ ਵਾਰ ਖਤਰਾ ਕਬ ਕੈਸੇ ਔਰ ਕਹਾਂ ਸੇ ਆਏਗਾ ਬਤਾਨਾ ਮੁਸ਼ਕਿਲ ਹੈ।
5: The end we've been waiting for. Drishyam The Conclusion in cinema 2nd October.
8: Kyunki kahani abhi khatam nahi hui hai. Aakhri hissa baki hai.
5: Overseas release by Zee Studios.
9: Aap sun rahe hain

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: Star Studio 18 and Panorama Studios Production presents.
2: Nahi bete ke liye justice chahiye.
3: Mujhe justice nahi, badla chahiye.
1: Drishyam The Conclusion, starring Ajay Devgan, Tabu, Shreya Saran, Jaydeep Alawat and many more.
4: Is baar khatra kab, kaise aur kahan se aayega, batana mushkil hai.
1: The end we've been waiting for. Drishyam The Conclusion in cinema 2nd October.
4: Kyunki kahani abhi khatam nahi hui hai. Aakhri hissa baki hai.
1: Overseas release by Z Studios.
5: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
6: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
7: I have many cow, but favorite best cow Lali. He have 4 leg, 2 ear, 2 eye. Very good, she very fast cow.
8: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
9: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
10: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
11: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।
5: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
6: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
7: I have many cow, but favorite best cow Lali. He have 4 leg, 2 ear, 2 eye. Very good, she very fast cow.
8: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
9: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
10: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
1: Star Studio 18 and Panorama Studios Production presents.
2: ਨਹੀਂ ਬੇਟੇ, ਕੇ ਲਈ ਜਸਟਿਸ ਚਾਹੀਏ।
3: ਮੁਝੇ ਜਸਟਿਸ ਨਹੀਂ, ਬਦਲਾ ਚਾਹੀਏ।
1: Drishyam The Conclusion, starring Ajay Devgan, Tabu, Shreya Saran, Jaydeep Alawat and many more.
4: ਇਸ ਬਾਰ ਖਤਰਾ ਕਬ, ਕੈਸੇ ਔਰ ਕਹਾਂ ਸੇ ਆਏਗਾ, ਬਤਾਨਾ ਮੁਸ਼ਕਿਲ ਹੈ।
1: The end we've been waiting for. Drishyam The Conclusion in cinema 2nd October.
4: Kyunki kahani abhi khatam nahi hui hai. Aakhri hissa baki hai.
1: Overseas release by Z Studios.

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਊਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰੱਜ ਖੁਸ਼ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਅੱਜ ਦਾ ਦਿਨ ਮਿਲਿਆ। ਇਹ ਸਾਂਝਾਂ ਇੱਕ ਵਾਰੀ ਫਿਰ ਤੋਂ ਪਈਆਂ ਨੇ ਅਤੇ ਸਾਂਝਾਂ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹਿਣ, ਇੱਕ ਦੂਸਰੇ ਦਾ ਸਾਥ ਇਸੇ ਤਰ੍ਹਾਂ ਦੇ ਨਾਲ ਬਣਿਆ ਰਹੇ, ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਇਸੇ ਤਰ੍ਹਾਂ ਦੇ ਨਾਲ ਬਣੇ ਰਹਿਣ। ਜੋ ਕੁਛ ਵੀ ਅੱਜ ਦੇ ਦਿਨ ਲਈ ਤੁਸੀਂ ਮਨ ਦੇ ਵਿੱਚ ਧਾਰਿਆ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ। ਵਾਹਿਗੁਰੂ ਅੰਗ ਸੰਗ ਸਹਾਈ ਰਵੇ, ਅੜੇ ਫੜੇ ਕੰਮ ਤੁਹਾਡੇ ਨਿਪਰੇ ਚੜ੍ਹਨ, ਇਸੇ ਅਰਦਾਸ ਦੇ ਨਾਲ ਉਹ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ ਦੇ ਵਿੱਚ ਸ਼ੁਰੂਆਤ ਕਰਦੇ ਹਾਂ ਉਸ ਰੱਬ ਦੇ ਨਾਂ ਨਾਲ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ ਅਤੇ ਅੱਗੇ ਮਿਲਦੇ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਅਹਿਸਾਸ ਦੇ ਨਾਲ ਕਿ ਤੁਸੀਂ ਸਭ ਰੱਜ ਖੁਸ਼ੀ ਹੋ ਗਏ ਚੜ੍ਹਦੀ ਕਲਾ 'ਚ ਹੋਵੋਗੇ ਲੇਟ ਜੁੜੇ ਸਰੋਤਿਆਂ ਨੂੰ ਜੀ ਆਇਆਂ 7:20 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਅਤੇ ਅੱਜ 28 ਤਰੀਕ ਹੈ ਸਤੰਬਰ ਦਾ ਮਹੀਨਾ ਅਤੇ ਅੱਜ ਸੋਮਵਾਰ ਦਾ ਦਿਨ ਇਸ ਹਫ਼ਤੇ ਦੀ ਸੋਹਣੀ ਸ਼ੁਰੂਆਤ ਸੋਹਣੀ ਧੁੱਪ ਦੇ ਨਾਲ ਆਸ ਕਰਦੇ ਹਾਂ ਕਿ ਮੈਲਬਨ ਦੇ ਵਿੱਚ ਸੋਹਣੀ ਧੁੱਪ ਦਾ ਆਨੰਦ ਮਾਣ ਰਹੇ ਹੋਵੋਗੇ ਅਤੇ ਜੇਕਰ ਕਿਤੇ ਹੋ ਰਹੇ ਹੋ ਤੁਸੀਂ ਤਾਂ ਉੱਥੋਂ ਦੇ ਹਿਸਾਬ ਦੇ ਨਾਲ ਜ਼ਰੂਰ ਦੱਸਿਓ ਤੁਸੀਂ ਜਿੱਦਾਂ ਦਾ ਵੀ ਮੌਸਮ ਹੈ ਜਿੱਦਾਂ ਦਾ ਵੀ ਦਿਨ ਜ਼ਿੰਦਗੀ ਦਾ ਨਜ਼ਾਰਾ ਲਓ ਅੱਜ ਦੇ ਦਿਨ ਦਾ ਨਜ਼ਾਰਾ ਲਓ ਉਸ ਰੱਬ ਦਾ ਸ਼ੁਕਰਾਨਾ ਕਰੋ ਕਿ ਸਵਾਸ ਚੱਲ ਰਹੇ ਨੇ ਯਾਦ ਰਹੇ ਕਿ ਬਹੁਤ ਸਾਰੇ ਲੋਕ ਜਿਹੜੇ ਅੱਜ ਦਾ ਦਿਨ ਨਹੀਂ ਮਾਣ ਰਹੇ ਹੋਣਗੇ ਅਤੇ ਤੁਸੀਂ ਉਹਨਾਂ ਕਰਮਾਂ ਵਾਲੇ ਜੀਆਂ ਦੇ ਵਿੱਚੋਂ ਜਿਹੜੇ ਅੱਜ ਦਾ ਦਿਨ ਮਾਣ ਰਹੇ ਨੇ ਸੋ ਆਓ ਫਿਰ ਅੱਜ ਦੇ ਇਸ ਦਿਨ ਦੇ ਲਈ ਸ਼ੁਕਰਾਨਾ ਕਰੀਏ ਉਸ ਰੱਬ ਦਾ ਅਤੇ ਵਧੀਆ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ ਦੇ ਉੱਤੇ ਝਾਤੀ ਮਾਰਾਂਗੇ ਆਪਾਂ ਟ੍ਰੈਫਿਕ ਦੇ ਉੱਤੇ ਝਾਤੀ ਮਾਰਾਂਗੇ ਆਏ ਹੋਏ ਤੁਹਾਡੇ ਸੁੱਖ ਸੁਨੇਹਾਂ ਤੋਂ ਹੁੰਦੇ ਹੋਏ ਫਿਰ ਆਪਾਂ ਵਧਾਂਗੇ ਅੱਜ ਦੀ ਕਹਾਣੀ ਵੱਲ ਨੂੰ ਕਹਾਣੀ ਤੋਂ ਹੁੰਦੇ ਹੋਏ ਫਿਰ ਆਪਾਂ ਵਧਾਂਗੇ ਲਾਫਟਰ ਥੈਰੇਪੀ 8 ਵਜੇ ਹੋਊਗੀ ਲਾਫਟਰ ਥੈਰੇਪੀ ਅਤੇ ਉਸ ਤੋਂ ਬਾਅਦ ਖਬਰਾਂ ਹੋਣਗੀਆਂ 9 ਵਜੇ ਦੇ ਆਸ ਪਾਸ ਗੌਤਮ ਕਪਿਲ ਹੋਣਗੇ ਸਾਡੇ ਨਾਲ ਅਤੇ ਸਾਡਾ ਤੁਹਾਡਾ ਚੱਲ ਸੋ ਚੱਲ ਇਹ ਸਫ਼ਰ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੂਗਾ ਇਸ ਸਫ਼ਰ ਦੇ ਵਿੱਚ ਆਓ ਇੱਕ ਦੂਸਰੇ ਦਾ ਸਾਥ ਬਣ ਕੇ ਨਿਭਦੇ ਹਾਂ ਪ੍ਰੋਗਰਾਮ ਅਤੇ ਸਾਡਾ ਤੁਹਾਡਾ ਸਾਥ ਲਗਭਗ 12:30 ਤੱਕ ਬਣਿਆ ਰਹੂਗਾ ਅੱਜ ਦੇ ਦਿਨ ਆਪਾਂ ਆਪਣੇ ਵਾਤਾਵਰਨ ਦੇ ਬਾਰੇ ਵੀ ਗੱਲਬਾਤ ਕਰਾਂਗੇ ਸੋਮਵਾਰ ਦਾ ਦਿਨ ਅਤੇ ਆਓ ਫਿਰ ਸਭ ਤੋਂ ਪਹਿਲਾਂ ਮੌਸਮ ਜਾਣ ਲੈਂਦੇ ਹਾਂ ਕਿਵੇਂ ਦਾ ਅਤੇ ਮੌਸਮ ਦੇ ਵਿੱਚ ਸਭ ਤੋਂ ਪਹਿਲਾਂ ਸਿਡਨੀ ਤੋਂ ਸ਼ੁਰੂਆਤ ਕਰ ਲੈਂਦੇ ਹਾਂ ਸਿਡਨੀ ਦੇ ਵਿੱਚ ਅੱਜ ਸੋਹਣੀ ਧੁੱਪ ਲੱਗੂਗੀ 20 ਦੇ ਆਸ ਪਾਸ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅਤੇ ਇਸ ਟਾਈਮ ਮੌਜੂਦਾ 15 ਦੇ ਆਸ ਪਾਸ ਸ਼ੋਅ ਹੋ ਰਿਹਾ ਇਸ ਸਾਰੇ ਹਫ਼ਤੇ ਦੇ ਵਿੱਚ ਕਿਵੇਂ ਦਾ ਰਹਿਣ ਵਾਲਾ ਇੱਕ ਨਹੀਂ ਉਸ ਪਾਸੇ ਨੂੰ ਝਾਤੀ ਮਾਰੀਏ ਪਰ ਸਿਡਨੀ ਵਾਲਾ ਪੇਜ ਕਹਿੰਦਾ ਵਾ ਵੀ ਨਹੀਂ ਚਲੋ ਨਹੀਂ ਤਾਂ ਨਾ ਸਹੀ ਆਪਾਂ ਅੱਜ ਤੱਕ ਦਾ ਜਾਣ ਕੇ ਅੱਗੇ ਵੱਧਦੇ ਹਾਂ ਕੱਲ੍ਹ ਕਰ ਲਵਾਂਗੇ ਗੱਲ ਮੈਲਬਨ ਵਾਲੇ ਪਾਸੇ ਆਈਏ ਅਤੇ ਅੱਜ ਬੱਦਲਬਾਈ ਜੀ ਸ਼ੋਅ ਹੋ ਰਹੀ ਹੈ 7 ਦੇ ਆਸ ਪਾਸ ਤਾਪਮਾਨ ਸਵੇਰੇ ਸਵੇਰੇ ਦੇ ਸਮੇਂ ਤੁਸੀਂ ਜਿੱਥੇ ਠੰਡ ਮਹਿਸੂਸ ਕੀਤੀ ਹੈ ਅਤੇ ਇਸ ਟਾਈਮ ਥੋੜ੍ਹੀ ਜਿਹੀ ਧੁੱਪ ਮਹਿਸੂਸ ਕੀਤੀ ਆ ਅਤੇ ਓਵਰਆਲ ਅੱਗੇ ਚੱਲ ਕੇ ਅਤੇ ਬੱਦਲਬਾਈ ਰਹਿਣ ਦੇ ਅੱਜ ਚਾਂਸ ਨਜ਼ਰ ਆ ਰਹੇ ਨੇ ਸਵੇਰੇ ਸਵੇਰੇ ਦੇ ਸਮੇਂ ਕਹਿੰਦੇ ਕਈ ਇਲਾਕੇ ਆ ਜਿੱਥੇ ਅੱਜ ਦੇ ਦਿਨ ਕੋਰੇ ਜਿਹੇ ਟਾਈਪ ਵੀ ਵੇਖਿਆ ਗਿਆ ਵਾ ਅਤੇ ਧੁੰਦ ਵੀ ਵੇਖੀ ਗਈ ਸਵੇਰੇ ਸਵੇਰੇ ਦੇ ਸਮੇਂ ਖਾਸ ਤੌਰ ਦੇ ਉੱਤੇ ਜਿਹੜੇ ਪਹਾੜੀ ਇਲਾਕੇ ਨੇ ਅਤੇ ਖੈਰ ਜੇਕਰ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਕੋਈ ਜਾਣਕਾਰੀ ਤਾਂ ਉਹ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੀ ਕਰ ਦਿਓ ਵੈਸੇ ਓਵਰਆਲ ਬਹੁਤੇ ਹਿੱਸਿਆਂ ਦੇ ਵਿੱਚ ਅੱਜ ਸੋਹਣੀ ਧੁੱਪ ਲੱਗਣ ਦੇ ਆਸਾਰ ਨੇ ਅਤੇ ਅੱਜ ਦੇ ਸੋਹਣੇ ਇਸ ਦਿਨ ਦਾ ਤੁਸੀਂ ਆਨੰਦ ਮਾਣੋ ਬ੍ਰਿਸਬੇਨ ਨਾਲ ਨੂੰ ਚੱਲੀਏ ਤਾਂ ਅੱਜ 25 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 20-21 ਦੇ ਆਸ ਪਾਸ ਤਾਪਮਾਨ ਸਵੇਰੇ ਸਵੇਰੇ ਦੇ ਸਮੇਂ ਅਤੇ 70% ਚਾਂਸ ਨੇ 1-5 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ ਖਾਸ ਤੌਰ ਦੇ ਉੱਤੇ ਸਵੇਰੇ ਅਤੇ ਦੁਪਹਿਰ ਦੇ ਸਮੇਂ ਚਾਂਸ ਕੁਛ ਵਧੇਰੇ ਨੇ ਨੌਰਥ ਵੈਸਟ ਵਾਲੇ ਪਾਸੇ ਥੰਡਰ ਸਟੋਮ ਦੇ ਵੀ ਚਾਂਸ ਦੱਸੇ ਜਾ ਰਹੇ ਨੇ ਪਰਥ ਅੱਜ ਮੀਂਹ ਦੇ ਆਸਾਰ ਨੇ 11 ਦੇ ਆਸ ਪਾਸ ਤਾਪਮਾਨ 21 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ 50% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਦੇ ਅਤੇ ਅੱਜ ਦੇ ਦਿਨ ਸੋਹਣਾ ਪਿਆਰਾ ਦਿਨ ਅਤੇ ਮਾਣੋ ਤੁਸੀਂ ਆਨੰਦ ਅਤੇ ਆਪਾਂ ਐਡੀਲੇਡ ਵੱਲ ਨੂੰ ਚੱਲੀਏ ਅਤੇ ਅੱਜ 27 ਤਾਪਮਾਨ ਹੈ ਅੱਜ ਗਰਮੀ ਹੋਊਗੀ ਅਤੇ 13 ਤਾਪਮਾਨ ਸਵੇਰੇ ਸਵੇਰੇ ਦੇ ਸਮੇਂ ਸ਼ੋਅ ਹੋ ਰਿਹਾ ਸੋ ਸੋਹਣਾ ਧੁੱਪ ਵਾਲਾ ਦਿਨ ਈਸਟ ਵਾਲੇ ਪਾਸੇ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਵੀ ਨੇ ਅਤੇ ਇੱਧਰ ਹੁਬਾਟ ਵਾਲੇ ਪਾਸੇ ਚੱਲੀਏ ਅਤੇ ਇਸ ਟਾਈਮ ਠੰਡ ਆ 4 ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋਗੇ ਤਾਪਮਾਨ ਵੈਸੇ 7.5 ਡਿਗਰੀ ਚੱਲਿਆ ਗਿਆ 7.5 ਸ਼ੋਅ ਹੋ ਰਿਹਾ ਅਤੇ 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋ ਧੁੱਪ ਵਾਲਾ ਦਿਨ ਅੱਜ ਹੋ ਨਿਬੜੂਗਾ ਵੈਸਟ ਵਾਲੇ ਪਾਸੇ ਹਲਕੀ ਗਤੀ ਦੇ ਵਿੱਚ ਹਵਾਵਾਂ ਵੀ ਨੇ ਅਤੇ ਕੈਨਬਰਾ ਦੇ ਵਿੱਚ ਬੜੀ ਸੋਹਣੀ ਧੁੱਪ ਲੱਗਣੀ ਆ ਨੋ ਇਫ ਨੋ ਬਟ ਅਤੇ 19 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ 9:30 ਦੇ ਆਸ ਪਾਸ ਤਾਪਮਾਨ ਚਲਿਆ ਗਿਆ ਸਵੇਰੇ ਸਵੇਰੇ ਦੇ ਸਮੇਂ 'ਚ ਠੰਡ ਅੱਗੇ ਅੱਗੇ ਚੱਲ ਕੇ ਅਤੇ ਜਿੱਦਾਂ ਜਿੱਦਾਂ ਧੁੱਪ ਵਧੀ ਉੱਦਾਂ ਦਾ ਦਿਨ ਦਾ ਨਜ਼ਾਰਾ ਮਾਣੋ ਅਤੇ ਡਾਰਵਿਨ ਦੇ ਵਿੱਚ ਅੱਜ 35 ਤਾਪਮਾਨ ਹੈ ਅਤੇ 25 ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ ਇਹ ਆ ਮੌਸਮ ਦੀ ਜਾਣਕਾਰੀ ਹੁਣ ਵੱਧਦੇ ਹਾਂ ਟ੍ਰੈਫਿਕ ਵਾਲੇ ਪਾਸੇ ਨੂੰ ਅਤੇ ਜੇ ਤੁਹਾਡੇ ਕੋਲ ਕੋਈ ਟ੍ਰੈਫਿਕ ਦੀ ਜਾਣਕਾਰੀ ਆ ਤਾਂ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ ਸਾਂਝ ਪਾਉਣ ਦੇ ਲਈ 04 47 717 1674 0447171674 ਅਤੇ ਵਟਸਐਪ ਕਰ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ। ਸੋ ਇਹ ਫਿਲਹਾਲ ਬੇਨਤੀਆਂ ਕਬੂਲ ਕਰਨੀਆਂ ਅਤੇ ਆਪਾਂ ਵੱਧਦੇ ਹਾਂ ਕਿ ਵੈਬਸਾਈਟ ਸਾਨੂੰ ਕੀ ਕਹਿੰਦੀ ਆ। ਅਤੇ ਵੈਬਸਾਈਟ ਦੇ ਅਨੁਸਾਰ ਨੋਬਲ ਬੈਂਕ ਦੇ ਇਲਾਕੇ ਦੇ ਵਿੱਚ ਹਿਥਰਟਨ ਰੋਡ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਵਾ, ਜਿਹਦੀ ਵਜ੍ਹਾ ਦੇ ਕਰਕੇ ਤੁਹਾਨੂੰ ਫਿਲਹਾਲ ਯੂ ਟਰਨ ਮਾਰਨਾ ਪੈ ਰਿਹਾ ਵਾ ਬਹੁਤਿਆਂ ਨੂੰ, ਅਤੇ ਉਸ ਵਜ੍ਹਾ ਦੇ ਕਰਕੇ ਕਾਫੀ ਸਮੱਸਿਆ ਜਿਹੜੀ ਆ ਦੋਵਾਂ ਹੀ ਡਾਇਰੈਕਸ਼ਨਾਂ ਦੇ ਵਿੱਚ ਆ ਰਹੀ ਹੈ। ਜੇ ਤੁਹਾਡੇ ਕੋਲ ਕੋਈ ਮੌਜੂਦਾ ਜਾਣਕਾਰੀ ਆ ਤਾਂ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾ ਦਿਓ। ਸੋ ਇੱਧਰ ਮਨੈਸ਼ ਫਰੀਵੇ ਦੇ ਉੱਤੇ ਸਿਟੀ ਬਾਉਂਡ ਵਾਲੇ ਪਾਸੇ ਨੂੰ ਵਿਲਿੰਗਟਨ ਰੋਡ ਦੇ ਨੇੜੇ ਕੋਈ ਸੜਕ ਦੇ ਉੱਤੇ ਕੋਈ ਸਮਾਨ ਕਹਿੰਦੇ ਨੇ ਕਿ ਡਿੱਗ ਪਿਆ, ਹਾਂ ਪੌੜੀ ਡਿੱਗ ਪਈ ਆ, ਜਿਹਦੀ ਵਜ੍ਹਾ ਦੇ ਕਰਕੇ ਸਮੱਸਿਆ ਆ ਰਹੀ ਆ। 20 ਮਿੰਟ ਪਹਿਲਾਂ ਦੀ ਅਪਡੇਟ ਆ, ਅਤੇ ਜੇਕਰ ਹੁਣ ਇਸ ਟਾਈਮ ਕੋਈ ਤੁਹਾਡੇ ਕੋਲ ਤਾਜ਼ਾ ਅਪਡੇਟ ਹੋਵੇ ਤਾਂ ਉਹ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਹਾਂਜੀ, ਤਾਜ਼ਾ ਅਪਡੇਟ ਆ ਗਈ ਹੈ ਜੀ, ਕਹਿੰਦੇ ਨੇ ਕਿ ਕਲੀਅਰ ਕਰ ਦਿੱਤਾ ਗਿਆ ਅਤੇ ਹੁਣ ਕੁਇਕਲੀ ਸਾਰਾ ਕੁਛ ਕਲੀਅਰ ਹੋ ਰਿਹਾ। ਚਲੋ ਬਹੁਤ ਵਧੀਆ ਗੱਲ ਹੈ। ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ, ਸਕੂਲਾਂ ਦੀ ਟ੍ਰੈਫਿਕ ਫਿਲਹਾਲ ਨਹੀਂ ਨਾਲ ਆ ਕੇ ਰਲੀ। ਸੋ ਇਸ ਵਜ੍ਹਾ ਦੇ ਕਰਕੇ ਆਪਾਂ ਇਹੋ ਹੀ ਚਾਹਵਾਂਗੇ ਕਿ ਇਹਨਾਂ ਦਿਨਾਂ ਦੇ ਵਿੱਚ ਸਾਡਾ ਸਫ਼ਰ ਸੌਖਾ ਸੌਖਾ ਜਿਹਾ ਆਸਾਨ ਜਿਹੇ ਤਰੀਕੇ ਦੇ ਨਾਲ ਨਿਪਰੇ ਚੜ੍ਹੇ ਅਤੇ ਚਲੋ ਮਾਣੋ ਅੱਜ ਦੇ ਦਿਨ ਦਾ ਆਨੰਦ। ਅਤੇ ਜੇਕਰ ਤੁਸੀਂ ਟ੍ਰੇਨ 'ਤੇ ਵੀ ਯਾਤਰਾ ਕਰਨੀ ਹੈ ਤਾਂ ਮੈਲਬਨ ਦੇ ਵਿੱਚ ਬਿਲਕੁਲ ਓਕੇ ਰਿਪੋਰਟ ਹੈ, ਸਾਰਾ ਕੁਛ ਐਨ ਕਲੀਅਰ ਹੈ, ਕੋਈ ਕਿਸੇ ਲਾਈਨ ਦੇ ਉੱਤੇ ਸਮੱਸਿਆ ਨਹੀਂ। ਹਾਂ, ਵੀ ਲਾਈਨ ਵਾਲਿਆਂ ਦੇ ਲਈ ਸਮੱਸਿਆ, ਬੈਲਟ ਲਾਈਨ ਦੇ ਉੱਤੇ ਜ਼ਰੂਰ ਆ। ਸੋ ਇਹ ਤੁਸੀਂ ਜ਼ਰੂਰ ਚੈੱਕ ਕਰ ਲਿਓ, ਬਾਕੀ ਸਾਰੀਆਂ ਲਾਈਨਾਂ ਫਿਲਹਾਲ ਠੀਕ ਨਜ਼ਰ ਆ ਰਹੀਆਂ ਨੇ। ਅਤੇ ਇੱਧਰ ਫਿਰ ਆਪਾਂ ਸਿਡਨੀ ਵਾਲੇ ਪਾਸੇ ਨੂੰ ਇੱਕ ਵਾਰੀ ਝਾਤ ਮਾਰ ਲਈਏ ਅਤੇ ਸਿਡਨੀ ਦੇ ਵਿੱਚ ਕੀ ਮਾਹੌਲ ਚੱਲ ਰਿਹਾ। ਬਾਡਵੈਲ ਪਾਰਕ M8 ਮੋਟਰਵੇ, ਇੱਥੇ ਟਰੱਕ ਅਤੇ ਕਾਰ ਦਾ ਐਕਸੀਡੈਂਟ ਹੋਇਆ ਜੀ, ਅਤੇ ਇਸ ਬਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਆ, ਦੋਵਾਂ ਦੇ ਵਿੱਚੋਂ ਇੱਕ ਲੇਨ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ ਅਤੇ ਇਸ ਵਜ੍ਹਾ ਕਰਕੇ ਸਮੱਸਿਆ ਕੁਛ ਵਧੇਰੇ ਸੀ। ਇਸ ਤੋਂ ਇਲਾਵਾ ਜੀ ਬਾਕੀ ਅਪਡੇਟ ਜਿਹੜੀਆਂ ਪੁਰਾਣੀਆਂ ਨੇ ਅਤੇ ਆਸ ਕਰਦੇ ਹਾਂ ਕਿ ਸਭ ਠੀਕ ਠਾਕ ਚੱਲ ਰਿਹਾ ਹੋਊਗਾ। ਅਤੇ ਆਪਾਂ ਹੁਣ ਇਸ ਸਫ਼ਰ ਦੇ ਵਿੱਚ ਅੱਗੇ ਨੂੰ ਵੱਧਦੇ ਹਾਂ ਅਤੇ ਜੇ ਤੁਹਾਡੇ ਕੋਲੋਂ ਕੋਈ ਜਾਣਕਾਰੀਆਂ ਮੈਸੇਜਿਸ ਦੇ ਰਾਹੀਂ ਆਈਆਂ ਨੇ ਤਾਂ ਉੱਧਰਲੇ ਪਾਸੇ ਨੂੰ ਆਪਾਂ ਜ਼ਰੂਰ ਹੋ ਲੈਂਦੇ ਹਾਂ। ਬਹੁਤ ਮਿਹਰਬਾਨੀ ਜਸਵਾਲ ਸਾਹਿਬ, ਸਵੇਰੇ ਸਵੇਰੇ ਦੇ ਸਮੇਂ ਜਦੋਂ ਕੰਮ ਸ਼ੁਰੂ ਕਰਦੇ ਨੇ ਅਤੇ ਬੜਾ ਸੋਹਣਾ ਪਿਆਰਾ ਮੈਸੇਜ ਭੇਜਦੇ ਨੇ, ਅਤੇ ਅੱਜ ਕੀ ਭੇਜਦੇ ਨੇ, ਕਹਿੰਦੇ ਕਿ ਸਮਾਂ ਸਭ ਦਾ ਆਉਂਦਾ, ਕਦੇ ਪੰਛੀ ਕੀੜੇ ਖਾਂਦੇ ਨੇ ਅਤੇ ਮਰਨ ਤੋਂ ਬਾਅਦ ਉਹੀ ਕੀੜੇ ਪੰਛੀਆਂ ਨੂੰ ਖਾਂਦੇ ਨੇ। ਸ਼ੁਭ ਸਵੇਰ। ਵਾਹ ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਹੋਵੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਇੱਧਰ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਪਾਉਂਦੇ ਨੇ, ਕਹਿੰਦੇ ਕਿ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਭ ਦਾ ਦਿਨ ਬਹੁਤ ਵਧੀਆ ਵਧੀਆ ਹੋਵੇ। ਅਤੇ ਸੰਜੂ ਗੋਗੀ ਅਤੇ ਲੱਕੀ ਜੀ ਸ਼ਪਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਹਾਂ ਜੀ ਬਿਲਕੁਲ ਜੀ, ਹੁਣ ਟਰਾਈ ਤੁਸੀਂ ਕਰ ਲਓ, ਹੁਣ ਫੋਨ ਲੱਗ ਜੂਗਾ, ਮੈਂ ਲੇਟ ਔਨ ਕੀਤਾ ਫੋਨ ਤਾਂ ਕਰਕੇ। ਅਤੇ ਲਾਫਟਰ ਥੈਰੇਪੀ ਵਾਲੇ ਬੱਚੇ ਹੁਣ ਕਾਲ ਕਰ ਸਕਦੇ ਹੋ ਭਾਈ, ਤੁਸੀਂ ਹੁਣ ਹੋਲਡ ਦੇ ਉੱਤੇ ਆ ਸਕਦੇ ਹੋ। ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਡਾਰੀ ਪਰਿਵਾਰ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਰੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਡਿਨਰ ਸੀ ਆਲੂ ਸੋਇਆਬੀਨ ਸਬਜ਼ੀ ਵਿਦ ਆਟਾ ਮਿਕਸ, ਮੱਕੀ ਆਟਾ ਰੋਟੀ ਵਿਦ ਯੋਗਡ ਐਂਡ ਸਲਾਦ, ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ ਇਹ ਸਾਂਝ ਬਰਕਰਾਰ ਰੱਖਣ ਦੇ ਲਈ। ਅਤੇ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ, ਅਤੇ ਜਿਉਂਦੇ ਵਸਦੇ ਰਹੋ। ਅਤੇ ਅੱਜ ਚਾਹ ਪਾਣੀ ਅਤੇ ਨਾਲ ਭੇਜਦੇ ਨੇ ਕੁੱਕੀਆਂ। ਅਤੇ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ, ਰੱਬ ਰਾਖਾ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਇੱਧਰ ਗੁਰਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 12 ਤਰੀਕ ਹੋ ਗਈ ਆ ਸੂਦੇ ਮਹੀਨੇ ਦੀ, ਅਤੇ ਅੱਜ 28 ਸਤੰਬਰ ਆ, ਅਤੇ ਧੰਨਵਾਦ ਤੁਹਾਡਾ। ਅੱਜ ਦੇ ਦਿਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਵੀ ਆ, ਸੋ ਆਓ ਉਹਨਾਂ ਨੂੰ ਯਾਦ ਕਰਦੇ, ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਕੁਰਬਾਨੀ ਤੋਂ ਸੇਧ ਲੈ ਕੇ ਅੱਗੇ ਵੱਧਦੇ ਹਾਂ ਅਤੇ ਅੱਗੇ ਚੱਲ ਕੇ ਕਰਦੇ ਹਾਂ ਵਧੇਰੇ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ। ਗੁਰਿੰਦਰ ਖਿੰਡਾ ਜੀ ਕਹਿੰਦੇ ਨੇ ਕਿ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ, ਬਹੁਤ ਬਹੁਤ ਪਿਆਰ। ਐਂਬਰ ਗੁਰਬਾਜ ਤਾਜਵੀਰ ਦੇ ਵੱਲੋਂ, ਸਾਰੇ ਦੇ ਸਾਰੇ ਖੰਡਾ ਪਰਿਵਾਰ ਦੇ ਵੱਲੋਂ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਅਤੇ ਕਰਨ ਜੀ ਕਹਿੰਦੇ ਨੇ ਕਿ ਸ਼ੁਕਰੀਆ ਜੀ, ਅੱਜ ਦਾ ਸ਼ਬਦ ਬਿਊਟੀਫੁੱਲ ਲੱਗਾ। ਗੁਰਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਨੂੰ, ਹਾਂਜੀ ਪਰਿਵਾਰ ਨੂੰ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਇੱਕ ਆਨੰਦਮਾਈ ਸ਼ਬਦ ਸੀ ਅੱਜ ਦਾ। ਸਤਿ ਸ਼੍ਰੀ ਅਕਾਲ, ਸ਼ੁਭ ਸਵੇਰ, ਲਵਜੋ ਧੁਨਾ ਜੀ ਸਲਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸੋਮਵਾਰ ਦਾ ਦਿਨ ਸਭ ਲਈ ਵਧੀਆ ਵਧੀਆ ਹੋਵੇ, ਸ਼ੁਭ ਕਾਮਨਾਵਾਂ, ਸਭ ਲਈ ਖੁਸ਼ੀਆਂ ਲੈ ਕੇ ਆਵੇ, ਤੰਦਰੁਸਤੀ ਲੈ ਕੇ ਆਵੇ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀਓ। ਹਰਦੀਪ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਅੱਜ ਦਾ ਦਿਨ ਸਭ ਦਾ ਨਾਈਸ ਹੋਵੇ। ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਇਸੇ ਤਰ੍ਹਾਂ ਦੇ ਨਾਲ ਬਾਲ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਮਿਹਰਬਾਨੀ। ਅਤੇ ਗੁਰਸੇਵਕ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵਿਨੀਪੈਗ ਤੋਂ, ਕਹਿੰਦੇ ਨੇ ਕਿ ਖੁਸ਼ੀਆਂ ਭਰਿਆ ਹੋਵੇ ਸਭ ਦਾ ਦਿਨ, ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸਰਬੱਤ ਦੇ ਵਿੱਚ ਫਿਰ ਕਹਿੰਦੇ ਨੇ ਕਿ ਸਾਰੇ ਹੀ ਆ ਜਾਂਦੇ ਨੇ, ਅਤੇ ਆਓ ਫਿਰ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਅੱਜ ਦੇ ਦਿਨ ਤੋਂ ਕੁਛ ਚੰਗਾ ਲੋਚਦੇ ਹਾਂ, ਇੱਕ ਦੂਸਰੇ ਦੀ ਤੰਦਰੁਸਤੀ, ਇੱਕ ਦੂਸਰੇ ਦੀ ਕਾਮਯਾਬੀ, ਇੱਕ ਦੂਸਰੇ ਦੀਆਂ ਖੁਸ਼ੀਆਂ, ਇੱਕ ਦੂਸਰੇ ਦੇ ਨਾਲ ਸਾਥ। ਇੱਕ ਆਪਾਂ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਦੇ ਹਾਂ, ਅਤੇ ਆ ਕੇ ਫਿਰ ਅੱਜ ਦੀ ਕਹਾਣੀ ਆਪਾਂ ਪੜ੍ਹਾਂਗੇ। ਰੇਡੀਓ ਹਾਂਜੀ 1674, ਇੱਕ ਬ੍ਰੇਕ ਅਤੇ ਵਾਪਸੀ।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
1: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ $54,990, BYD Z-Lion 8 ਡਾਇਨਾਮਿਕ FWD ਸਿਰਫ $56,990, ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨ ਅਪਲਾਈ।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-94। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
6: Attention, please. Din kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo, hi-fi-travels.com.au te.
7: Din par de kamma karan chhe. ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਗੇ ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਗੇ ਅੱਜ ਦੇ ਮਿਲੇ ਇਸ ਦਿਨ ਦੇ ਲਈ, ਅਤੇ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਕਰੀਏ ਸ਼ੁਕਰਾਨਾ, ਚਿਹਰੇ ਦੇ ਉੱਤੇ ਲੈ ਕੇ ਆਈਏ ਖੁਸ਼ੀ। ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ, ਇਸ ਖੁਸ਼ੀ ਨੂੰ ਆਪਣੇ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਮਿਸ ਮਾਰਥਾ ਇੱਕ ਬੇਕਰੀ ਚਲਾਉਂਦੀ ਸੀ ਗਲੀ ਦੀ ਐਨ ਨੁੱਕਰ ਦੇ ਉੱਤੇ। ਤਿੰਨ ਕੁ ਪੌੜੀਆਂ ਚੜ੍ਹ ਕੇ ਅੰਦਰ ਜਾਣਾ ਪੈਂਦਾ ਸੀ। ਦਰਵਾਜ਼ਾ ਖੁੱਲ੍ਹਦਿਆਂ ਇੱਕ ਘੰਟੀ ਵੱਜਦੀ ਸੀ। ਮਾਰਥਾ ਨੂੰ ਪਤਾ ਲੱਗ ਜਾਂਦਾ ਸੀ ਅੰਦਰ ਕੋਈ ਆਇਆ। ਉਮਰ ਸੀ ਕੋਈ 40 ਸਾਲ ਦੇ ਆਸ ਪਾਸ। ਬੈਂਕ ਦੇ ਵਿੱਚ ਕੋਈ ਜਮ੍ਹਾਂ ਪੂੰਜੀ $2,000 ਅਤੇ ਇੰਨਾ ਕੁ ਲੱਗਦਾ ਸੀ ਕਿ ਬਹੁਤ ਹੈ ਉਹਦੇ ਲਈ। ਉਹਦੀ ਜ਼ਿੰਦਗੀ ਬਹੁਤ ਵਧੀਆ ਨਿਕਲ ਰਹੀ ਸੀ, ਨਾ ਕੋਈ ਅੱਗੇ ਨਾ ਪਿੱਛੇ। ਦਿਲ ਦੀ ਵੀ ਬੜੀ ਨਰਮ। ਵਿਆਹ ਨਹੀਂ ਸੀ ਕਰਵਾਇਆ ਉਹਨੇ, ਜਾਂ ਫਿਰ ਇੱਦਾਂ ਕਹਿ ਲਓ ਕਿ ਕੋਈ ਉਹਨੂੰ ਸਾਥੀ ਲੱਭਾ ਹੀ ਨਹੀਂ। ਕੰਮਾਂ ਕਾਰਾਂ ਦੇ ਵਿੱਚ ਉਹਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਉਹਦੇ ਨਾਲ ਕੰਮ ਕਰਨ ਵਾਲੇ ਵੀ ਦੱਸਦੇ ਕਿ ਦੋ ਦੰਦ ਉਹਦੇ ਮੂੰਹ ਦੇ ਵਿੱਚ ਨਕਲੀ ਨੇ। ਜ਼ਿੰਦਗੀ ਬੜੀ ਵਧੀਆ ਚੱਲ ਰਹੀ ਆ। ਇੱਕ ਦਿਨ ਉਹਦੀ ਦੁਕਾਨ ਦੇ ਵਿੱਚ ਇੱਕ ਗਾਹਕ ਆਉਣ ਲੱਗਾ। ਹਫ਼ਤੇ ਵਿੱਚ 2-3 ਵਾਰ ਹੌਲੀ ਹੌਲੀ ਉਹ ਆਉਣਾ ਸ਼ੁਰੂ ਹੋ ਗਿਆ। ਉਹ ਵੀ ਐਨ ਵਿਚਕਾਰਲੀ ਜਿਹੀ ਉਮਰ ਦਾ, ਐਨਕਾਂ ਲਾਉਂਦਾ ਹੈ, ਦਾੜੀ ਭੂਰੇ ਰੰਗ ਦੀ ਅਤੇ ਬੜੇ ਸੁਚੱਜੇ ਜਿਹੇ ਢੰਗ ਦੇ ਨਾਲ ਦਾੜੀ ਕੱਟੀ। ਬੋਲਣ ਚਾਲਣ ਦੇ ਲਹਿਜੇ ਤੋਂ ਉਹ ਜਰਮਨ ਲੱਗਦਾ ਸੀ। ਉਹਦੀ ਅੰਗਰੇਜ਼ੀ ਦੇ ਵਿੱਚੋਂ ਵੀ ਉਹਦੀ ਜਰਮਨ ਝਲਕ ਜਾਂਦੀ। ਕੱਪੜੇ ਉਹਦੇ ਪੁਰਾਣੇ ਸੀ, ਥਾਂ ਥਾਂ ਤੋਂ ਪਾਟੇ ਸਿਲੇ। ਇੱਦਾਂ ਲੱਗਦਾ ਸੀ ਜਿੱਦਾਂ ਸੁੱਤਾ ਉੱਠ ਕੇ ਆ ਗਿਆ ਹੋਵੇ, ਅਤੇ ਫਿਰ ਵੀ ਬੜਾ ਸਾਫ਼ ਸੁਥਰਾ ਦਿਖਦਾ। ਬੋਲਣ ਚਾਲਣ ਦਾ ਢੰਗ ਉਹਦਾ ਇੰਨਾ ਸੋਹਣਾ, ਇੰਨਾ ਪਿਆਰਾ, ਇੰਨੀ ਨਿਮਰਤਾ ਕਿ ਅਗਲੇ ਨੂੰ ਪੂਰਾ ਆਦਰ ਸਤਿਕਾਰ। ਉਹਦੇ ਨਾਲ ਗੱਲ ਕਰਨ ਦੇ ਵਿੱਚ ਕਿਸੇ ਨੂੰ ਵੀ ਕੋਈ ਹਿਚਕਚਾਹਟ ਨਹੀਂ ਸੀ ਹੁੰਦੀ। ਹੈਰਾਨੀ ਦੀ ਗੱਲ ਇਹ ਸੀ ਕਿ ਉਹ ਹਮੇਸ਼ਾ ਇੱਕੋ ਚੀਜ਼ ਖਰੀਦਦਾ। ਖਰੀਦਦਾ ਕੀ ਸੀ? 2 ਦਿਨ ਪੁਰਾਣੀ ਬ੍ਰੈਡ। ਜਿੱਥੇ ਆਪਾਂ ਤਾਜ਼ੀ ਬ੍ਰੈਡ ਦੀ ਗੱਲ ਕਰੀਏ, ਡਬਲ ਰੋਟੀ ਦੀ ਗੱਲ ਕਰੀਏ, ਅਤੇ ਉਸ ਤੋਂ ਥੋੜ੍ਹੀ ਸਸਤੀ ਮਿਲ ਜਾਂਦੀ ਸੀ। ਜੇ 5 ਸੈਂਟ ਦੀ ਮਿਲਦੀ ਸੀ ਤਾਂ ਬਾਸੀ ਬ੍ਰੈਡ 2 ਸੈਂਟ ਦੇ ਵਿੱਚ ਦੇ ਦਿੰਦੀ ਸੀ। ਹੋਰ ਕਦੇ ਉਹਨੇ ਕੁਛ ਨਹੀਂ ਮੰਗਿਆ। ਇੱਕ ਦਿਨ ਮਾਰਥਾ ਨੇ ਉਸਦੀਆਂ ਉਂਗਲਾਂ ਦੇ ਉੱਤੇ ਰੰਗ ਲੱਗਾ ਵੇਖਿਆ। ਮਨ ਹੀ ਮਨ ਉਹਨੇ ਸੋਚਿਆ ਕਿ ਆਦਮੀ ਜ਼ਰੂਰ ਕੋਈ ਚਿੱਤਰਕਾਰ ਹੋਊਗਾ, ਅਤੇ ਚਿੱਤਰਕਾਰ ਗਰੀਬ ਹੁੰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹ ਸ਼ਾਇਦ ਸਭ ਤੋਂ ਉੱਪਰਲੇ ਕਮਰੇ ਦੇ ਵਿੱਚ ਰਹਿੰਦਾ ਹੋਊਗਾ, ਤਸਵੀਰਾਂ ਬਣਾਉਂਦਾ ਹੋਊਗਾ, ਸੁੱਕੀ ਰੋਟੀ ਖਾ ਕੇ ਦਿਨ ਕੱਟਦਾ ਹੋਊਗਾ, ਕਿਉਂਕਿ ਉਸਦੇ ਕੋਲ ਤਾਜ਼ੀ ਬ੍ਰੈਡ ਖਰੀਦਣ ਦੇ ਪੈਸੇ ਜੂ ਨਹੀਂ, ਮੱਖਣ ਖਰੀਦਣ ਦੇ ਉਹਦੇ ਕੋਲ ਪੈਸੇ ਨਹੀਂ। ਮਾਰਥਾ ਦੇ ਦਿਲ ਦੇ ਵਿੱਚ ਅੱਜ ਉਹਦੇ ਲਈ ਹਮਦਰਦੀ ਜਾਗੇ। ਉਹ ਸੋਚਦੀ ਇਹ ਕਲਾਕਾਰ ਕਿੰਨੇ ਕੋਮਲ ਦਿਲ ਹੁੰਦੇ ਨੇ, ਕਿੰਨੇ ਚੁੱਪ ਚਾਪ ਰਹਿੰਦੇ ਨੇ, ਕਿੰਨਾ ਸਲੀਕਾ ਇਹਨਾਂ ਨੂੰ ਬੋਲਣ ਦਾ, ਕਿੰਨਾ ਇਹ ਕਿਸੇ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝਦੇ ਨੇ। ਪਰ ਤਰਾਸਦੀ ਇਹ ਕਿ ਬਹੁਤੇ ਗਰੀਬੀ ਦੇ ਵਿੱਚ ਹੀ ਚਲੇ ਜਾਂਦੇ ਨੇ, ਸਮਾਜ ਨੂੰ ਉਹਨਾਂ ਦੇ ਹੁਨਰ ਦਾ ਪਤਾ ਹੀ ਨਹੀਂ ਲੱਗਦਾ। ਦੁਨੀਆ ਕੱਲ੍ਹ ਨੂੰ ਇਹਦੇ ਬਣਾਏ ਚਿੱਤਰਾਂ ਨੂੰ ਚਾਹੇ ਜਿੰਨਾ ਮਰਜ਼ੀ ਸਲਾਰੇ, ਜਿੰਨਾ ਮਰਜ਼ੀ ਪਸੰਦ ਕਰੇ, ਜਿੰਨੇ ਮਰਜ਼ੀ ਮਹਿੰਗੇ ਵੇਖ ਜਾਣ, ਪਰ ਸੱਚਾਈ ਇਹ ਹੈ ਕਿ ਅੱਜ ਇਹ ਵਿਚਾਰਾ ਸੁੱਕੀਆਂ ਰੋਟੀਆਂ ਚੱਬ ਕੇ ਗੁਜ਼ਾਰਾ ਕਰ ਰਿਹਾ। ਉਹਦਾ ਆਉਣਾ ਨਹੀਂ ਰੁਕਿਆ ਅਤੇ ਮਾਰਥਾ ਦੀ ਹਮਦਰਦੀ ਹੌਲੀ ਹੌਲੀ ਹੋਰ ਜ਼ਿਆਦਾ ਵਧਣ ਲੱਗੀ, ਜਾਂ ਫਿਰ ਇੱਦਾਂ ਕਹਿ ਲਓ ਕਿ ਪਿਆਰ ਦੇ ਵਿੱਚ ਵਧਣ ਲੱਗੀ। ਇੱਦਾਂ ਉਹ ਕਹਿਣਾ ਤਾਂ ਨਹੀਂ ਸੀ ਚਾਹੁੰਦੀ, ਮੰਨਣਾ ਨਹੀਂ ਸੀ ਚਾਹੁੰਦੀ, ਪਰ
ਜਦੋਂ ਵੀ ਉਹ ਗਾਹਕ ਦੁਕਾਨ ਦੇ ਵਿੱਚ ਆਉਂਦਾ, ਮਾਰਥਾ ਦਾ ਦਿਲ ਪਤਾ ਨਹੀਂ ਕਿਉਂ ਥੋੜ੍ਹਾ ਤੇਜ਼ ਧੜਕਣ ਲੱਗ ਪੈਂਦਾ। ਹੁਣ ਤਾਂ ਹਰ ਰੋਜ਼ ਉਸਦੇ ਆਉਣ ਤੋਂ ਪਹਿਲਾਂ ਉਹ ਨੀਲਾ ਰੇਸ਼ਮੀ ਰੰਗ ਦਾ ਬਲਾਊਜ਼ ਵੀ ਪਾ ਲੈਂਦੀ। ਉਹਦੇ ਉੱਤੇ ਲੇਸ ਲੱਗੀ ਸੀ, ਉਹਨੂੰ ਲੱਗਦਾ ਸੀ ਕਿ ਮੇਰੇ ਉੱਤੇ ਸੋਹਣਾ ਜੱਚਦਾ। ਉਹ ਆਪਣੇ ਜਵਾਨੀ ਵਾਲੇ ਦਿਨਾਂ ਦੇ ਵਿੱਚੋਂ ਇੱਕ ਕਰੀਮ ਵੀ ਕੱਢ ਕੇ ਬਾਹਰ ਰੱਖ ਲੈਂਦੀ। ਹੁਣ ਕੁੱਲ ਮਿਲਾ ਕੇ ਉਹ ਹੁਣ ਬਣ ਥਣ ਕੇ ਰਹਿਣ ਲੱਗੀ। ਹੁਣ ਉਹ ਇਹ ਵੀ ਖਿਆਲ ਰੱਖਦੀ ਕਿ ਉਹਦਾ ਐਪਰਨ ਲਿਬੜਿਆ ਨਾ ਹੋਵੇ ਜਦੋਂ ਵੀ ਉਹ ਦੁਕਾਨ ਦੇ ਵਿੱਚ ਆਵੇ। ਹੌਲੀ ਹੌਲੀ ਮਾਰਥਾ ਦੇ ਮਨ ਦੇ ਵਿੱਚ ਖਿਆਲ ਆਇਆ, ਵਿਚਾਰਾ ਸੁੱਕੀ ਰੋਟੀ ਖਾਂਦਾ। ਇੱਕ ਦਿਨ ਉਹਨੂੰ ਲੱਗਾ ਇਹ ਤਾਂ ਹੋਰ ਕਮਜ਼ੋਰ ਹੋ ਗਿਆ। ਉਹਦਾ ਦਿਲ ਕੀਤਾ ਕਿ ਇਹਨੂੰ ਕੁਛ ਵਧੀਆ ਦੇ ਦੇਵਾਂ, ਚਾਹੇ ਪੈਸੇ ਨਾ ਵੀ ਦੇਵੇ। ਪਰ ਜਿੰਨਾ ਕੁ ਉਹ ਸਮਝੀ ਸੀ, ਉਹਨੂੰ ਲੱਗਦਾ ਸੀ ਕਿ ਬੜਾ ਖੁਦਾਰ ਜਿਹਾ ਬੰਦਾ ਵਾ, ਇਹਦੀ ਖੁਦਾਰੀ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਜੇ ਮੈਂ ਸਿੱਧਾ ਕੁਛ ਕਿਹਾ, ਸਿੱਧਾ ਕੁਛ ਦਿੱਤਾ ਤਾਂ ਇਹ ਸ਼ਰਮਿੰਦਗੀ ਮਹਿਸੂਸ ਕਰੂਗਾ। ਹੋਇਆ ਕੁਛ ਇਸ ਤਰ੍ਹਾਂ ਕਿ ਇੱਕ ਦਿਨ ਉਹ ਗਾਹਕ ਜਦੋਂ ਦੁਕਾਨ ਦੇ ਵਿੱਚ ਆਇਆ, ਹਮੇਸ਼ਾ ਵਾਂਗ ਉਹਨੇ ਦੋ ਸੁੱਕੀਆਂ ਬ੍ਰੈਡਾਂ ਮੰਗੀਆਂ। ਇੱਧਰ ਦੌੜ ਕੇ ਮਾਰਥਾ ਜਦੋਂ ਦਰਵਾਜ਼ੇ ਦੇ ਉੱਤੇ ਪਹੁੰਚੀ, ਵੇਖਿਆ ਕਿ ਸੋਹਣਾ ਮੌਕਾ, ਅੱਜ ਉਹ ਆਪ ਸਰਵ ਕਰ ਰਹੀ ਸੀ। ਇਕਦਮ ਉਹਨੇ ਧਿਆਨ ਬਚਾ ਕੇ ਅੱਜ ਉਸ ਦੀਆਂ ਸੁੱਕੀਆਂ ਬ੍ਰੈਡਾਂ ਦੇ ਵਿੱਚ ਚਾਕੂ ਦੇ ਨਾਲ ਮੱਖਣ ਲਾ ਦਿੱਤਾ। ਮੱਖਣ ਦੀਆਂ ਵੀ ਮੋਟੀਆਂ ਮੋਟੀਆਂ ਪਰਤਾਂ, ਅਤੇ ਚੰਗੀ ਤਰ੍ਹਾਂ ਦੇ ਨਾਲ ਬ੍ਰੈਡ ਨੂੰ ਦਬਾ ਦਿੱਤਾ ਤਾਂ ਕਿ ਪਤਾ ਨਾ ਲੱਗੇ। ਘਰ ਜਾ ਕੇ ਉਹ ਖੋਲ੍ਹੇ, ਉਹਨੂੰ ਲੱਗੇ ਜਿੱਦਾਂ ਭੁਲੇਖੇ ਦੇ ਨਾਲ ਆ ਗਈ ਹੋਵੇ। ਪਰ ਇਹ ਚੀਜ਼ ਉਹ ਕਲਾਕਾਰ ਡਿਜ਼ਰਵ ਕਰਦਾ। ਰੋਜ਼ਾਨਾ ਦੀ ਤਰ੍ਹਾਂ ਗਾਹਕ ਨੇ ਪੈਸੇ ਦਿੱਤੇ, ਆਪਣੀਆਂ ਬ੍ਰੈਡਾਂ ਚੱਕੀਆਂ ਅਤੇ ਵਾਪਸ ਚਲਾ ਗਿਆ। ਮਨ ਹੀ ਮਨ ਉਹ ਮੁਸਕਰਾਏ, ਅੱਜ ਮੈਂ ਕਿੰਨਾ ਪਿਆਰਾ ਕੰਮ ਕੀਤਾ, ਅੱਜ ਮੈਂ ਕਿੰਨਾ ਸੋਹਣਾ ਕੰਮ ਕੀਤਾ। ਇੱਕ ਭਲੇ ਬੰਦੇ ਦੇ ਲਈ ਮੈਂ ਜੋ ਕਰ ਸਕਦੀ ਸੀ ਉਹ ਮੈਂ ਕੀਤਾ, ਉਹਦਾ ਮਨ ਅੱਜ ਕਿੰਨਾ ਖੁਸ਼ ਹੋਊਗਾ। ਮਨ ਹੀ ਮਨ ਸੋਚ ਰਹੀ ਆ ਹੁਣ ਉਹ ਰਾਹ 'ਚ ਹੋਊਗਾ, ਹੁਣ ਉਹ ਆਪਣੇ ਘਰ ਦੀਆਂ ਪੌੜੀਆਂ ਚੜਿਆ ਹੋਊਗਾ। ਜਾ ਕੇ ਉਹਨੇ ਲਿਫਾਫਾ ਖੋਲ੍ਹਿਆ ਹੋਊਗਾ, ਜਦੋਂ ਵਿੱਚੋਂ ਬ੍ਰੈਡ ਨਿਕਲੀ, ਬ੍ਰੈਡ ਦੇ ਉੱਤੇ ਲੱਗਾ ਮੱਖਣ, ਹਾਏ ਕਿੰਨਾ ਉਹਦਾ ਮਨ ਖੁਸ਼ ਹੋਇਆ ਹੋਊਗਾ। ਸ਼ਾਇਦ ਉਹ ਮੇਰੇ ਸਾਹਮਣੇ ਹੋਵੇ ਜਦੋਂ ਬ੍ਰੈਡ ਖੋਲ੍ਹੇ, ਕਿੰਨਾ ਵਧੀਆ ਲੱਗੇ। ਮੈਂ ਉਹਦੇ ਚਿਹਰੇ ਦੇ ਉੱਤੇ ਉਹ ਖੁਸ਼ੀ ਵੇਖਣਾ ਚਾਹੁੰਦੀ ਹਾਂ। ਖੈਰ ਹਾਲੇ ਉਹ ਇੱਦਾਂ ਦੇ ਖਿਆਲਾਂ ਦੇ ਵਿੱਚੋਂ ਬਾਹਰ ਨਹੀਂ ਆਈ ਕਿ ਕੁਛ ਸਮੇਂ ਬਾਅਦ ਫਿਰ ਦੁਬਾਰਾ ਘੰਟੀ ਵੱਜੀ। ਇਸ ਵਾਰੀ ਦਰਵਾਜ਼ਾ ਪਿਆਰ ਦੇ ਨਾਲ ਨਹੀਂ ਖੁੱਲ੍ਹਾ, ਇਸ ਵਾਰੀ ਲੱਗਦਾ ਸੀ ਕੋਈ ਧੱਕੇ ਦੇ ਨਾਲ ਅੰਦਰ ਆ ਵੜਿਆ ਹੋਵੇ। ਘੰਟੀ ਜ਼ੋਰ ਦੇ ਨਾਲ ਟੰਨ ਹੋਈ। ਮਾਰਥਾ ਦੌੜ ਕੇ ਕਾਊਂਟਰ ਵੱਲ ਆਈ, ਕਿਉਂਕਿ ਉਹਨੂੰ ਲੱਗਦਾ ਸੀ ਕਿ ਸ਼ਾਇਦ ਕੋਈ ਗੁੱਸੇ ਦੇ ਨਾਲ ਦੁਕਾਨ ਦੇ ਵਿੱਚ ਆਇਆ। ਦੋ ਆਦਮੀ ਖੜ੍ਹੇ ਸੀ, ਇੱਕ ਜਵਾਨ ਸੀ ਜਿਹੜਾ ਪਿੱਛੇ ਨੂੰ ਹੋ ਕੇ ਸ਼ਾਇਦ ਪਾਈਪ ਪੀਂਦਾ ਸੀ। ਮਾਰਥਾ ਨੇ ਉਹਨੂੰ ਪਹਿਲਾਂ ਕਦੇ ਨਹੀਂ ਸੀ ਵੇਖਿਆ, ਅਤੇ ਦੂਸਰਾ ਉਹੀ ਕਲਾਕਾਰ ਜਿਹੜਾ ਉਹਦੀ ਦੁਕਾਨ ਦੇ ਵਿੱਚੋਂ ਬ੍ਰੈਡ ਲੈ ਕੇ ਜਾਂਦਾ ਸੀ। ਅੱਜ ਕਲਾਕਾਰ ਦਾ ਚਿਹਰਾ ਗੁੱਸੇ ਦੇ ਨਾਲ ਲਾਲ ਸੀ, ਟੋਪੀ ਉਹਦੀ ਖਿਸਕੀ ਹੋਈ ਸੀ, ਵਾਲ ਉਹਦੇ ਖਿਲਰੇ, ਮੁੱਠੀਆਂ ਪੀਚ ਕੇ ਜਿੱਦਾਂ ਮਾਰਥਾ ਵੱਲ ਉਹ ਗਰਜ ਕੇ ਵਧਿਆ। ਆਪਣੀ ਜਰਮਨ ਭਾਸ਼ਾ ਦੇ ਵਿੱਚ ਬੋਲਿਆ। ਕਹਿੰਦੇ ਨੇ ਜਦੋਂ ਬੰਦਾ ਬਹੁਤੇ ਗੁੱਸੇ 'ਚ ਹੁੰਦਾ ਤਾਂ ਫਿਰ ਉਹ ਆਪਣੀ ਮਾਤ ਭਾਸ਼ਾ ਦੇ ਵਿੱਚ ਜ਼ਿਆਦਾ ਕੰਫਰਟੇਬਲ ਫੀਲ ਕਰਦਾ। ਪਤਾ ਨਹੀਂ ਉਹਨੇ ਜਰਮਨ ਭਾਸ਼ਾ ਦੇ ਵਿੱਚ ਕੀ ਗਾਲਾਂ ਕੱਢੀਆਂ। ਮਾਰਥਾ ਨੂੰ ਤਾਂ ਸਭ ਇੰਨਾ ਪਤਾ ਲੱਗਾ ਕਿ ਉਹ ਅੱਜ ਗੁੱਸੇ ਦੇ ਵਿੱਚ ਹੈ। ਅੱਜ ਉਹ ਪਹਿਲਾਂ ਵਰਗੇ ਲਹਿਜ਼ੇ ਦੇ ਵਿੱਚ ਨਹੀਂ ਬੋਲ ਰਿਹਾ, ਪਰ ਗੁੱਸਾ ਨੂੰ ਆਇਆ ਕਿਹੜੀ ਗੱਲ ਦੇ ਉੱਤੇ? ਮਾਰਥਾ ਤਾਂ ਹਾਲੇ ਸਮਝ ਵੀ ਨਹੀਂ ਪਾ ਰਹੀ। ਇੰਨੀ ਵੀ ਕੀ ਖੁਦਾਰੀ ਨੂੰ ਠੇਸ ਪਹੁੰਚੀ ਭਲਾ ਇਹਦੇ? ਇਹ ਵੀ ਤਾਂ ਕਹਿ ਸਕਦੇ ਹਾਂ ਕਿ ਗਲਤੀ ਦੇ ਨਾਲ ਲੱਗ ਗਿਆ ਮੱਖਣ, ਕਿਸੇ ਹੋਰ ਦਾ ਆਰਡਰ ਚਲੇ ਗਿਆ ਉਹਨੂੰ। ਮਾਰਥਾ ਮਨ ਹੀ ਮਨ ਸੋਚਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਅੱਗੋਂ ਇੰਨਾ ਕੁ ਗੁੱਸੇ ਦੇ ਨਾਲ ਅਤੇ ਇੰਨਾ ਕੁ ਤੇਜ਼ ਬੋਲੀ ਜਾਂਦਾ
ਉਹਦਾ ਦਿਮਾਗ ਚੱਜ ਨਾਲ ਸੋਚ ਵੀ ਨਹੀਂ ਪਾ ਰਿਹਾ। ਮਾਰਥਾ ਹੁਣ ਕਾਫੀ ਘਬਰਾ ਗਈ ਸੀ, ਕਾਊਂਟਰ ਤੋਂ ਥੋੜ੍ਹਾ ਜਿਹਾ ਉਹ ਪਿੱਛੇ ਹਟ ਗਈ ਕਿਤੇ ਕੁਛ ਮਾਰ ਹੀ ਨਾ ਦੇਵੇ। ਉੱਧਰ ਦੂਸਰਾ ਜਿਹੜਾ ਜਵਾਨ ਨਾਲ ਆਇਆ ਸੀ ਉਹਨੇ ਹੌਲੀ ਦੇਣੀ ਉਸ ਕਲਾਕਾਰ ਦੀ ਬਾਂਹ ਫੜੀ ਅਤੇ ਪਿੱਛੇ ਨੂੰ ਖਿੱਚਿਆ। ਸ਼ਾਇਦ ਉਹ ਉਹਦੀ ਭਾਸ਼ਾ ਦੇ ਵਿੱਚ ਉਹਨੂੰ ਕਹਿ ਰਿਹਾ ਸੀ ਆ ਜਾ ਆ ਜਾ ਬਸ ਕਰ, ਉਹ ਯਾਰ ਔਰਤ ਆ, ਜਿਹੜੀ ਗੱਲ ਕਹਿਣੀ ਸੀ ਉਹ ਤੂੰ ਕਹਿ ਦਿੱਤੀ ਆ, ਆ ਹੁਣ ਚੱਲੀਏ ਆ ਜਾ, ਜੋ ਹੋਣਾ ਸੀ ਉਹ ਹੋ ਗਿਆ, ਸ਼ਾਇਦ ਇੱਦਾਂ ਦਾ ਕੁਛ ਕਹਿ ਰਿਹਾ ਹੋਵੇ। ਉਹ ਬਾਹਰ ਜਾਂਦਾ ਜਾਂਦਾ ਵੀ ਮਾਰਥਾ ਦੇ ਵੱਲ ਬੜੇ ਗੁੱਸੇ ਦੇ ਨਾਲ ਵੇਖ ਰਿਹਾ ਸੀ। ਮਾਰਥਾ ਨੂੰ ਕੁਛ ਸਮਝ ਨਹੀਂ ਆ ਰਿਹਾ ਆਖਿਰਕਾਰ ਹੋਇਆ ਕੀ ਹੈ, ਕਿਉਂਕਿ ਜਰਮਨ ਤਾਂ ਉਹਨੂੰ ਸਮਝ ਨਹੀਂ ਆਉਂਦੀ। ਇੰਨਾ ਪਤਾ ਕਿ ਅੱਜ ਉਹਦੇ ਉੱਤੇ ਕਿਸੇ ਨੇ ਬਹੁਤ ਗੁੱਸਾ ਕੀਤਾ, ਉਹ ਜਿਹਦੇ ਉੱਤੇ ਉਹਨੂੰ ਪਿਆਰ ਆਉਂਦਾ ਸੀ, ਉਹ ਜਿਹਦੇ ਲਈ ਉਹਨੇ ਕੁਛ ਚੰਗਾ ਕਰਨਾ ਚਾਹਿਆ ਸੀ, ਜਿਹਦੇ ਦਿਲ ਦੇ ਵਿੱਚ ਉਹਨੇ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਕਲਾਕਾਰ ਨੂੰ ਬਾਹਰ ਛੱਡ ਕੇ ਉਹ ਦੂਸਰਾ ਆਦਮੀ ਫਿਰ ਦੁਬਾਰਾ ਤੋਂ ਅੰਦਰ ਆਇਆ। ਘੰਟੀ ਵੱਜੀ, ਮਾਰਥਾ ਦੇ ਕੰਨ ਫਿਰ ਦੁਬਾਰਾ ਖੜ੍ਹੇ ਹੋਏ, ਕਾਊਂਟਰ ਤੋਂ ਥੋੜ੍ਹਾ ਅੱਗੇ ਹੋਈ। ਸ਼ਾਇਦ ਉਤਸੁਕ ਸੀ ਉਹ ਵੀ ਜਾਣਨ ਦੇ ਲਈ ਕਿ ਆਖਿਰਕਾਰ ਹੋਇਆ ਕੀ। ਇਸ ਤੋਂ ਪਹਿਲਾਂ ਕਿ ਮਾਰਥਾ ਕੁਛ ਬੋਲਦੀ, ਉਹ ਵਿਅਕਤੀ ਕਹਿਣ ਲੱਗਾ, ਮੈਨੂੰ ਪਤਾ ਤੁਹਾਡੇ ਦਿਮਾਗ ਦੇ ਵਿੱਚ ਕੀ ਸਵਾਲ ਚੱਲ ਰਿਹਾ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਉਹ ਅੱਜ ਬਹੁਤ ਗੁੱਸੇ ਦੇ ਵਿੱਚ ਆ, ਮੈਂ ਕਦੀ ਉਹਨੂੰ ਇੰਨੇ ਗੁੱਸੇ ਦੇ ਵਿੱਚ ਨਹੀਂ ਵੇਖਿਆ। ਅਸਲ ਦੇ ਵਿੱਚ ਆਪਾਂ ਦੋਵੇਂ ਇੱਕ ਆਰਕੀਟੈਕਟ ਹਾਂ, ਅਸੀਂ ਨਕਸ਼ੇ ਬਣਾਉਂਦੇ ਹਾਂ, ਅਸੀਂ ਦੋਵੇਂ ਇੱਕੋ ਦਫ਼ਤਰ ਦੇ ਵਿੱਚ ਕੰਮ ਕਰਦੇ ਹਾਂ, 3 ਮਹੀਨਿਆਂ ਤੋਂ ਇੱਕ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਹਾਂ। ਇੱਥੇ ਹੀ ਲਾਗੇ ਸਿਟੀ ਹਾਲ, ਸਿਟੀ ਹਾਲ ਦੇ ਵਿੱਚ ਇੱਕ ਮੁਕਾਬਲਾ ਆ ਜਿੱਥੇ ਨਕਸ਼ੇ ਤਿਆਰ ਕਰਕੇ ਆਪਾਂ ਉਹ ਮੁਕਾਬਲਾ ਜਿੱਤਣਾ। ਕੱਲ੍ਹ ਸਾਡਾ ਇਹ ਖਰੜਾ ਤਿਆਰ ਹੋ ਚੁੱਕਾ ਸੀ, ਨਕਸ਼ਾ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਤਿਆਰ, ਸਾਨੂੰ ਪੂਰਾ ਯਕੀਨ ਕਿ ਆਪਾਂ ਇਹ ਜ਼ਰੂਰ ਜਿੱਤਾਂਗੇ। ਸ਼ਾਇਦ ਤੁਹਾਨੂੰ ਇੱਕ ਗੱਲ ਦਾ ਪਤਾ ਹੋਵੇ ਕਿ ਜਿਹੜੇ ਆਰਕੀਟੈਕਟ ਨੇ ਉਹ ਪਹਿਲਾਂ ਪੈਨਸਲ ਦੇ ਨਾਲ ਇੱਕ ਖਾਕਾ ਬਣਾਉਂਦੇ ਨੇ, ਪੈਨਸਲ ਦੀਆਂ ਉਸ ਤੋਂ ਬਾਅਦ ਲਕੀਰਾਂ ਮਿਟਾਉਣ ਦੇ ਲਈ ਰਬੜ ਦੀ ਥਾਂ ਦੇ ਉੱਤੇ ਉਹ ਬਾਸੀ ਬ੍ਰੈਡ ਯੂਜ਼ ਕਰਦੇ ਨੇ। ਬਾਸੀ ਬ੍ਰੈਡ ਰਬੜ ਦੇ ਨਾਲੋਂ ਵਧੀਆ ਕੰਮ ਕਰਦੀ ਆ, ਇਸੇ ਦੇ ਲਈ ਉਹ ਤੁਹਾਡੀ ਦੁਕਾਨ ਤੋਂ ਹਮੇਸ਼ਾ ਸੁੱਕੀਆਂ ਰੋਟੀਆਂ ਲੈ ਕੇ ਜਾਂਦਾ ਸੀ, ਸੁੱਕੀਆਂ ਬ੍ਰੈਡਾਂ ਲੈ ਕੇ ਜਾਂਦਾ ਸੀ। ਸ਼ਾਇਦ ਤੁਸੀਂ ਨਹੀਂ ਸੀ ਜਾਣਦੇ ਇਸ ਗੱਲ ਨੂੰ, ਤੁਸੀਂ ਅੱਜ ਉਹ ਬਾਸੀਆਂ ਰੋਟੀਆਂ ਬਾਸੀਆਂ ਬ੍ਰੈਡਾਂ ਦੇਣ ਦੀ ਥਾਂ ਦੇ ਉੱਤੇ ਉਹਨੂੰ ਬਟਰ ਵਾਲੀਆਂ ਬ੍ਰੈਡਾਂ ਜਦੋਂ ਦਿੱਤੀਆਂ ਤਾਂ ਜਾ ਕੇ ਰੋਜ਼ਾਨਾ ਦੀ ਤਰ੍ਹਾਂ ਉਹਨੇ ਕੱਟ ਕੇ ਕਾਗਜ਼ ਦੇ ਉੱਤੇ ਘਸਾ ਕੇ ਉਹ ਪੈਨਸਲ ਵਾਲੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਪਤਾ ਕੀ ਹੋਇਆ, ਜ਼ਰਾ ਜਿਹਾ ਹੱਸ ਕੇ ਬੋਲਣ ਲੱਗਾ, ਉਹ ਬਟਰ ਕਾਗਜ਼ ਦੇ ਉੱਤੇ ਐਸਾ ਫੈਲਿਆ ਕਿ ਸਾਡਾ ਸਾਰੇ ਦਾ ਸਾਰਾ ਪ੍ਰੋਜੈਕਟ ਬੇਕਾਰ ਹੋ ਗਿਆ, ਉਹ ਕਿਸੇ ਕੰਮ ਦਾ ਨਹੀਂ ਰਿਹਾ। ਇੰਨਾ ਕਹਿ ਕੇ ਉਹ ਆਦਮੀ ਵੀ ਬੇਕਰੀ ਦੇ ਵਿੱਚੋਂ ਬਾਹਰ ਚਲਾ ਗਿਆ। ਅਤੇ ਇੱਧਰ ਮਿਸ ਮਾਰਥਾ ਸੋਚ ਰਹੀ ਇਹ ਕੀ ਹੋ ਗਿਆ ਮੇਰੇ ਕੋਲੋਂ, ਉਹ ਹੌਲੀ ਜਿਹੀ ਆਪਣੇ ਪਿਛਲੇ ਕਮਰੇ ਦੇ ਵਿੱਚ ਗਈ, ਨੀਲਾ ਰੇਸ਼ਮੀ ਰੰਗ ਦਾ ਬਲਾਊਜ਼ ਲਾ ਕੇ ਪਰੇ ਰੱਖ ਦਿੱਤਾ ਅਤੇ ਉਹੀ ਸਾਦਾ ਉੱਨੀ ਕੱਪੜਾ ਪਾ ਲਿਆ ਜੋ ਉਹ ਪਹਿਲਾਂ ਪਾਉਂਦੀ ਹੁੰਦੀ ਸੀ। ਖਿੜਕੀ ਦੇ ਵਿੱਚੋਂ ਬਾਹਰ ਦੀ ਵੇਖਿਆ, ਪਤਾ ਨਹੀਂ ਕੀ ਮਨ ਦੇ ਵਿੱਚ ਆਇਆ, ਉਹ ਜਿਹੜਾ ਖਾਸ ਲੋਸ਼ਨ ਉਹਨੇ ਜਵਾਨੀ ਵਾਲੇ ਦਾ ਲਾਉਣਾ ਸ਼ੁਰੂ ਕੀਤਾ ਸੀ ਉਹ ਵੀ ਚੁੱਕ ਕੇ ਕੂੜੇਦਾਨ ਦੇ ਵਿੱਚ ਸੁੱਟ ਦਿੱਤਾ, ਕਿਉਂਕਿ ਹੁਣ ਉਹਦੇ ਲਈ ਕੋਈ ਆਸ ਨਹੀਂ ਸੀ ਬਚੀ। ਹੁਣ ਉਹਦੇ ਮਨ ਦੇ ਵਿੱਚ ਨਾ ਚਾਹੁੰਦੇ ਹੋਇਆਂ ਵੀ ਇੱਕ ਪਛਤਾਵਾ ਸੀ ਕਿ ਪਤਾ ਨਹੀਂ ਮੈਂ ਕੀ ਕਰ ਦਿੱਤਾ, ਮੈਂ ਕਿਸੇ ਦੇ ਦਿਲ ਦੇ ਵਿੱਚ ਜਗ੍ਹਾ ਬਣਾਉਂਦਿਆਂ ਕਿਸੇ ਦਾ ਦਿਲ ਹੀ ਤੋੜ ਦਿੱਤਾ। ਸ਼ਾਇਦ ਸਾਡੇ ਨਾਲ ਵੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਬਹੁਤ ਵਾਰ ਹੁੰਦਾ। ਉਹ ਹੈਨਰੀ ਸਾਨੂੰ ਇਹ ਦੱਸਣ ਦੀ ਸ਼ਾਇਦ ਇਸ ਕਹਾਣੀ ਦੇ ਰਾਹੀਂ ਕੋਸ਼ਿਸ਼ ਕਰ ਰਹੇ ਨੇ ਕਿ ਕਈ ਵਾਰੀ ਆਪਾਂ ਕਿਸੇ ਦਾ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜ਼ਰੂਰੀ ਨਹੀਂ ਆ ਕਿ ਉਹਦਾ ਚੰਗਾ ਹੀ ਹੋਵੇ।
ਜ਼ਿੰਦਗੀ ਦੇ ਵਿੱਚ ਬੜੀ ਵਾਰ ਇੱਦਾਂ ਵੀ ਹੁੰਦਾ, ਆਪਾਂ ਕਿਸੇ ਦਾ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹਦਾ ਉਲਟ ਨਤੀਜਾ ਆਉਂਦਾ। ਖੈਰ ਕਈ ਵਾਰੀ ਸ਼ਾਇਦ ਇੱਦਾਂ ਵੀ ਹੁੰਦਾ ਕਿ ਆਪਾਂ ਕਿਸੇ ਦਾ ਗਲਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਨਤੀਜਾ ਸਹੀ ਆ ਜਾਂਦਾ। ਇਸੇ ਕਰਕੇ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਦੋ ਅਤੇ ਦੋ ਚਾਰ ਨਹੀਂ ਹੁੰਦੇ, ਦੋ ਅਤੇ ਦੋ ਪੰਜ ਵੀ ਹੋ ਜਾਂਦੇ ਆ ਅਤੇ ਦੋ ਅਤੇ ਦੋ ਤਿੰਨ ਵੀ ਰਹਿ ਜਾਂਦੇ ਆ। ਇਹੋ ਹੀ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਸਾਨੂੰ ਹਮੇਸ਼ਾ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਇੱਦਾਂ ਦੇ ਸਾਨੂੰ ਕਦੀ ਵੀ ਕਿਸੇ ਵੇਲੇ ਵੀ ਕਿਸੇ ਵੀ ਤਰ੍ਹਾਂ ਦੇ ਸਾਨੂੰ ਸਰਪ੍ਰਾਈਜ਼ ਮਿਲ ਸਕਦੇ ਨੇ। ਸ਼ਾਇਦ ਇਹੋ ਜ਼ਿੰਦਗੀ ਦੀ ਖਾਸੀਅਤ ਹੈ, ਆਪਾਂ ਜੋ ਜ਼ਿੰਦਗੀ ਜੀਵ ਰਹੇ ਹਾਂ ਇਸ ਜ਼ਿੰਦਗੀ ਦੇ ਵਿੱਚ ਇਹੋ ਹੀ ਚੰਗਾ ਲੱਗਦਾ ਕਿ ਸਾਨੂੰ ਪਤਾ ਨਹੀਂ ਅਗਲੇ ਪਲ ਕੀ ਹੋਣਾ। ਵੈਸੇ ਵੇਖਿਆ ਜਾਵੇ ਤਾਂ ਜ਼ਿੰਦਗੀ ਦੇ ਵਿੱਚ ਬਹੁਤੇ ਲੋਕ ਇਹ ਦਾਅਵਾ ਕਰਦੇ ਨੇ ਕਿ ਉਹ ਹਮੇਸ਼ਾ ਚੰਗਾ ਹੀ ਕਰਦੇ ਆ, ਉਹ ਕਿਸੇ ਦਾ ਵੀ ਹਮੇਸ਼ਾ ਚੰਗਾ ਹੀ ਕਰਦੇ ਆ, ਜੋ ਵੀ ਉਹਨਾਂ ਕੋਲ ਹੋ ਪਾਉਂਦਾ ਉਹ ਕੁਛ ਗਲਤ ਨਹੀਂ ਕਰਦੇ, ਕਿਸੇ ਦਾ ਨੁਕਸਾਨ ਨਹੀਂ ਕਰਨ ਦੀ ਕੋਸ਼ਿਸ਼ ਕਰਦੇ, ਉਹ ਇੱਕ ਦਾਇਰੇ ਦੇ ਵਿੱਚ ਰਹਿ ਕੇ ਜ਼ਿੰਦਗੀ ਜਿਉਂਦੇ ਆ। ਪਰ ਜ਼ਰਾ ਸੋਚ ਕੇ ਵੇਖੋ, ਜੇ ਆਪਾਂ ਉਹਨਾਂ ਦੀ ਵੀ ਗੱਲ ਕਰੀਏ ਤਾਂ ਕੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਦੀ ਕੋਈ ਗਲਤੀ ਨਹੀਂ ਕੀਤੀ ਹੋਊਗੀ। ਕਈ ਤਾਂ ਇਹ ਵੀ ਮੰਨਦੇ ਨੇ ਕਿ ਦੁਨੀਆਂ ਦੇ ਵਿੱਚ ਸਾਰੇ ਲੋਕ ਹੀ ਸ਼ੁਰੂਆਤੀ ਚੰਗਾ ਹੀ ਕਰਦੇ ਨੇ, ਉਹ ਤਾਂ ਫਿਰ ਹਾਲਾਤ ਉਹਨਾਂ ਨੂੰ ਹੌਲੀ ਹੌਲੀ ਸ਼ਾਇਦ ਉੱਦਾਂ ਦਾ ਬਣਾ ਦਿੰਦੇ। ਪਰ ਜੇ ਦੁਨੀਆਂ ਦੇ ਵਿੱਚ ਹਰ ਕੋਈ ਇਨਸਾਨ ਚੰਗਾ ਚੰਗਾ ਹੀ ਕਰ ਰਿਹਾ ਤਾਂ ਫਿਰ ਉਸ ਚੰਗੇ ਚੰਗੇ ਦੇ ਵਿੱਚੋਂ ਕੁਛ ਮਾੜਾ ਮਾੜਾ ਕਿੱਦਾਂ ਹੋ ਜਾਂਦਾ। ਆਪਣੇ ਕਹਿ ਦਿੰਦੇ ਨਾ ਕਿ ਖੜਾਏ ਦਾ ਨਾਂ ਨਹੀਂ ਹੁੰਦਾ, ਰਵਾਏ ਦਾ ਨਾਂ ਜ਼ਰੂਰ ਹੁੰਦਾ। ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਕਈ ਵਾਰ ਨੇਕ ਨੀਤ ਨੇਕ ਇਰਾਦੇ ਵੀ ਕਿਸੇ ਦਾ ਨੁਕਸਾਨ ਕਰ ਜਾਂਦੇ ਨੇ, ਕੋਈ ਵੱਡੀ ਗੱਲ ਨਹੀਂ। ਪਰ ਗੱਲ ਇੱਥੇ ਇਹ ਆ ਕਿ ਤੁਹਾਡੀ ਆਪਣੀ ਬਿਰਤੀ ਕੀ ਆ, ਕੀ ਤੁਸੀਂ ਜਾਣ ਬੁੱਝ ਕੇ ਕਿਸੇ ਦਾ ਨੁਕਸਾਨ ਕਰ ਰਹੇ ਹੋ ਜਾਂ ਫਿਰ ਉਹ ਹੋ ਗਿਆ। ਕਿਸੇ ਨੂੰ ਸ਼ਾਇਦ ਇੱਦਾਂ ਵੇਖਣ ਦੇ ਵਿੱਚ ਲੱਗਦਾ ਹੋਵੇ ਕਿ ਇਹ ਮੇਰੇ ਨਾਲ ਗਲਤ ਕੀਤਾ ਇਹਨੇ, ਇਹ ਮੇਰੇ ਨਾਲ ਧੋਖਾ ਕੀਤਾ ਉਹਨੇ, ਪਰ ਇਹ ਜ਼ਰੂਰੀ ਨਹੀਂ ਹੈ ਕਿ ਉਹਨੇ ਜਾਣ ਬੁੱਝ ਕੇ ਤੁਹਾਡੇ ਨਾਲ ਇੱਦਾਂ ਦਾ ਕੁਛ ਕੀਤਾ ਹੋਵੇ। ਜਾਂ ਫਿਰ ਬਹੁਤੀ ਵਾਰ ਆਪਾਂ ਵੇਖਦੇ ਹਾਂ ਕਿ ਆਪਾਂ ਕਿਸੇ ਦੇ ਲੀੜੇ ਕੱਪੜੇ ਨੂੰ ਵੇਖ ਕੇ, ਕਿਸੇ ਦੇ ਤੌਰ ਤਰੀਕੇ ਵੇਖ ਕੇ ਉਹਦੇ ਬਾਰੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੰਦੇ। ਜਿੱਦਾਂ ਮਿਸ ਮਾਰਥਾ ਨੇ ਅੰਦਾਜ਼ਾ ਲਾਇਆ ਕਿ ਉਹ ਸ਼ਾਇਦ ਇੱਕ ਚਿੱਤਰਕਾਰ ਹੈ, ਉਹਦੇ ਕੋਲ ਹੋਰ ਆਪਸ਼ਨ ਹੀ ਨਹੀਂ ਸੀ ਕੋਈ। ਉਹਨੇ ਜਾਣਨ ਦੀ ਇਹ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਹ ਇੱਕ ਆਰਕੀਟੈਕਟ ਵੀ ਹੋ ਸਕਦਾ। ਬਹੁਤੀ ਵਾਰ ਆਪਾਂ ਪੂਰੀ ਸੱਚਾਈ ਨਹੀਂ ਜਾਣਦੇ ਹੁੰਦੇ, ਪਰ ਆਪਣੇ ਉਸ ਆਏ ਖਿਆਲ ਨੂੰ ਜਾਂ ਫਿਰ ਆਪਣੀ ਸਿਆਣਪ ਨੂੰ ਆਪਣੇ ਆਪ ਦੇ ਉੱਤੇ ਆਪਾਂ ਹਾਵੀ ਕਰ ਲੈਂਦੇ। ਉਸ ਤੋਂ ਬਾਅਦ ਇੱਕ ਸਟੇਜ ਇੱਦਾਂ ਦੀ ਆਉਂਦੀ ਆ, ਆਪਾਂ ਉਸ ਸਿਆਣਪ ਨੂੰ ਆਪਣੇ ਆਪ ਦੇ ਉੱਤੇ ਇੰਨਾ ਕੁ ਹਾਵੀ ਕਰ ਲੈਂਦੇ ਹਾਂ ਕਿ ਕਦੇ ਸੱਚ ਜਾਣਨ ਦੀ ਬਾਅਦ 'ਚ ਕੋਸ਼ਿਸ਼ ਵੀ ਨਹੀਂ ਕਰਦੇ। ਸਾਨੂੰ ਲੱਗਦਾ ਕਿ ਜੋ ਸਾਨੂੰ ਅਸੀਂ ਸੋਚਿਆ, ਜੋ ਸਾਡੀ ਮਤ ਨੇ ਸਾਨੂੰ ਦੱਸਿਆ ਉਹ ਹੁਣ ਆਖਰੀ ਸੱਚ ਉਹ ਨਿਬੜਿਆ, ਅਤੇ ਜਿੰਨਾ ਆਪਾਂ ਇਹਨੂੰ ਲੰਮਾ ਖਿੱਚਦੇ ਹਾਂ, ਜਿੰਨਾ ਇਸ ਚੀਜ਼ ਬਾਰੇ ਹੋਰ ਵਧੇਰੇ ਸੋਚਦੇ ਹਾਂ ਇਹ ਚੀਜ਼ ਦਿਮਾਗ ਦੇ ਵਿੱਚ ਉਨੀ ਜ਼ਿਆਦਾ ਪੁਖਤਾ ਹੁੰਦੀ ਜਾਂਦੀ ਹੈ, ਫਿਰ ਉਹੀ ਸਾਨੂੰ ਇੱਕ ਦਿਨ ਸੱਚਾਈ ਲੱਗਣ ਲੱਗ ਪੈਂਦੀ ਹੈ, ਬਾਕੀ ਸਾਰੀਆਂ ਚੀਜ਼ਾਂ ਝੂਠੀਆਂ ਲੱਗਣ ਲੱਗ ਪੈਂਦੀਆਂ। ਪਰ ਸੱਚ ਇਹ ਕਿ ਜਿੰਨਾ ਚਿਰ ਤੱਕ ਤੁਸੀਂ ਅਸਲ ਗੱਲ ਜਾਣ ਨਹੀਂ ਲੈਂਦੇ ਉਨਾ ਚਿਰ ਤੱਕ ਬਾਕੀ ਸਾਰਾ ਕੁਛ ਝੂਠ ਹੈ। ਇਹ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਗੱਲ ਜ਼ਰੂਰ ਖੜਕਦੀ ਰਹੇ। ਜੈਨ ਧਰਮ ਦੇ ਵਿੱਚ ਤਾਂ ਇਹ ਸਿੱਖਿਆ ਵੀ ਦਿੱਤੀ ਜਾਂਦੀ ਹੈ ਕਿ ਉਨੀ ਕੁ ਗੱਲ ਕਰੋ ਜਿੰਨਾ ਕੁ ਤੁਸੀਂ ਪ੍ਰਤੱਖ ਜਾਣ ਲਿਆ, ਉਸੇ ਗੱਲ ਦੇ ਉੱਤੇ ਪਹਿਰਾ ਦਿਓ ਜਿਹੜੀ ਤੁਹਾਨੂੰ ਬਿਲਕੁਲ 100% ਪਤਾ ਲੱਗ ਗਈ ਹੈ, ਸੱਚ ਪਤਾ ਲੱਗ ਗਿਆ, ਅਤੇ ਬਾਕੀ ਇੱਧਰ ਉੱਧਰ ਦੀ ਕਿਸੇ ਦੇ ਉੱਤੇ ਦਾਅਵਾ ਨਾ ਕਰੋ। ਮਨ ਦੇ ਵਿੱਚ ਵੀ ਨਾ ਸੋਚੋ ਕਿ ਆਹ ਚੀਜ਼ ਮੈਨੂੰ ਪਤਾ, ਕਿਉਂਕਿ ਦੁਨੀਆਂ ਦੇ ਵਿੱਚ ਬਹੁਤ ਸਾਰਾ ਕੁਛ ਆ ਜਿਹੜਾ
ਸਾਨੂੰ ਨਹੀਂ ਪਤਾ, ਤੇ ਫਿਰ ਵੀ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਸਾਨੂੰ ਪਤਾ। ਉਹ ਕਈ ਵਾਰੀ ਠੀਕ ਵੀ ਨਿਕਲਦਾ ਤੇ ਕਈ ਵਾਰੀ ਗਲਤ ਵੀ ਹੋ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅੱਜ ਦੀ ਕਹਾਣੀ ਲਿਖੀ ਸੀ ਉਹ ਹੈਨਰੀ ਨੇ, ਅੰਗਰੇਜ਼ੀ ਦੇ ਵਿੱਚ ਇਹਦਾ ਨਾਂ ਸੀ ਵਿਚੀ ਸਲੋਪਸ, ਅਤੇ ਪੰਜਾਬੀ ਦੇ ਵਿੱਚ ਅਨੁਵਾਦ ਕਰਦੇ ਹਾਂ। ਜੇਕਰ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਔਨ ਰੋਡ ਔਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ। ਬੱਚਿਆਂ ਦਾ ਉਹਨਾਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ। ਛੁੱਟੀਆਂ ਦੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਨੇਮ ਬਰਕਰਾਰ ਰੱਖਿਆ ਵਾ, ਵੇਲੇ ਸਿਰ ਬੱਚਿਆਂ ਨੂੰ ਉਠਾਉਂਦੇ ਨੇ ਅਤੇ ਬੱਚਿਆਂ ਦਾ ਵੀ ਧੰਨਵਾਦ ਭਾਈ। ਸਵੇਰੇ ਸਵੇਰੇ ਤੁਸੀਂ ਉੱਠਦੇ ਹੋ ਅਤੇ ਸਾਰਿਆਂ ਨੂੰ ਹਸਾਉਣ ਦੇ ਲਈ ਤੁਸੀਂ ਆ ਜਾਂਦੇ ਹੋ ਅਤੇ ਹੱਸਣ ਦੇ ਲਈ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ। ਉਮੀਦ ਕਰਦੇ ਹਾਂ ਤੁਹਾਡਾ ਦਿਨ ਤੁਹਾਡੀਆਂ ਛੁੱਟੀਆਂ ਵਧੀਆ ਜਾ ਰਹੀਆਂ ਹੋਣੀ, ਥੋੜ੍ਹੇ ਦਿਨ ਰਹਿ ਗਏ ਨੇ ਹੁਣ ਛੁੱਟੀਆਂ ਦੇ। ਅਤੇ ਵਾਕਈ ਇਹ ਡੈਡੀਕੇਸ਼ਨ ਬਹੁਤ ਮੈਟਰ ਕਰਦਾ, ਕਿਉਂਕਿ ਜੇ ਇੱਕ ਵਾਰੀ ਮਤਲਬ ਰੋਜ਼ ਦੇ ਜਿਹੜਾ ਨਿਯਮ ਟੁੱਟ ਜਾਏ ਨਾ ਫਿਰ ਉਹ ਗੱਲ ਨਹੀਂ ਰਹਿੰਦੀ। ਅਤੇ ਬੱਚਿਆਂ ਦੇ ਵਾਕਈ ਬੱਚਿਆਂ ਨੂੰ ਉਠਾਉਣ ਲਈ ਮਾਂ ਪਿਓ ਦੀ ਜਿਹੜੀ ਬਿਹਾਈਂਡ ਦਾ ਸੀਨ ਜਿਹੜੀ ਮੁਸ਼ਕਲ ਲੱਗਦੀ ਹੈ ਉਹ ਆਪਾਂ ਐਜ਼ ਅ ਪੇਰੈਂਟ ਆਪਾਂ ਵੀ ਜਾਣ ਸਕਦੇ ਹਾਂ, ਸਮਝ ਸਕਦੇ ਹਾਂ ਕਿ ਕਿੰਨਾ ਔਖਾ ਹੁੰਦਾ ਹੈ। ਅਤੇ
0: ਬਿਲਕੁਲ ਸਵੇਰੇ ਹੈਡਸ ਆਫ ਤਿਆਰੀ ਕਰਵਾਉਣੀ ਰਾਤ ਨੂੰ ਜਾਂ ਸਵੇਰੇ, ਫਿਰ ਉਠਾਉਣਾ, ਫਿਰ ਉਹਨਾਂ ਨੂੰ ਮਨਾਉਣਾ, ਤੇ ਫਿਰ ਪਤਾ ਨਹੀਂ ਕਈ ਵਾਰੀ ਲਾਲਚ ਵੀ ਸ਼ਾਇਦ ਦੇਣੇ ਪੈਂਦੇ ਹੋਣਗੇ। ਹਾਂ ਲੈ ਕੇ ਦਵਾਂਗੇ ਕਰਕੇ ਦਵਾਂਗੇ। ਖੈਰ ਇਹਦੇ ਉੱਤੇ ਵੀ ਇੱਕ ਸੈਸ਼ਨ ਆਪਾਂ ਕਰਾਂਗੇ ਕਦੇ ਕੀ ਯਤਨ ਜਾਲਣੇ ਪੈਂਦੇ ਨੇ ਤੇ। ਪਰ ਫਿਲਹਾਲ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਤੇ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਆਪਾਂ ਚੁਟਕਲੇ ਬੁਝਾਰਤਾਂ ਤੇ ਗੱਲਾਂ ਬਾਤਾਂ ਤੇ ਹਾਸੇ ਠੱਠੇ। ਤੇ ਤੁਸੀਂ ਵੀ ਖਿੱਚ ਕੇ ਰੱਖਿਓ ਤਿਆਰੀ ਹੱਸਣ ਦੀ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਕਿਉਂਕਿ ਇਹ ਸਮਾਂ ਸਾਡਾ ਹੱਸਣ ਦੇ ਲਈ ਕੋਈ ਹਸਾਉਣ ਵਾਲਾ ਚਾਹੀਦਾ ਅਤੇ ਹੱਸਣ ਵਾਲਾ ਤਾਂ ਫਿਰ ਸੌਖਾ ਹੋ ਜਾਂਦਾ ਕੰਮ, ਹਸਾਉਣ ਵਾਲੇ ਦੀ ਮਿਹਨਤ ਜ਼ਿਆਦਾ ਲੱਗਦੀ ਹੈ। ਅਤੇ ਆਓ ਫਿਰ ਆਪਾਂ ਸਭ ਤੋਂ ਪਹਿਲਾਂ ਮੰਨਤ ਫਤਿਹ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ ਤੁਹਾਡਾ?
2: ਅੱਜ
0: ਆਵਾਜ਼ ਬਦਲੀ ਬਦਲੀ ਲੱਗਦੀ, ਅੱਜ ਮੈਨੂੰ ਲੱਗ ਹੀ ਰਿਹਾ ਜਿਦਾਂ ਨਾ ਪੈਂਗੁਇਨ ਦੇ ਲਾਗੇ ਬਹਿ ਕੇ ਗੱਲ ਕਰਨ ਦੇ ਹੁੰਦੇ ਹੋ।
2: ਨਹੀਂ, ਪੈਂਗੁਇਨ ਚ ਸਾਨੂੰ ਟਿਕਟ ਨਹੀਂ ਮਿਲੀ, ਸੋਲਡ ਆਊਟ ਹੋ ਗਈ, ਤੇ ਗੋਕਾਰਟ ਚ ਜਿੱਤ

0: ਕੇ ਅਸੀਂ ਜਾਣਾ ਸੀ ਉਹ ਵੀ ਅਸੀਂ ਕੱਲ ਚੋਕਲੇਟ ਫੈਕਟਰੀ ਜਾ ਕੇ ਅਸੀਂ ਉੱਥੇ ਫਨ ਕੀਤਾ ਤੇ ਅੱਜ ਅਸੀਂ ਜ਼ੂ ਚ ਵੀ ਜਾਣਾ ਤੇ ਇੱਕ ਅਸੀਂ ਜਾਣਾ ਉੱਥੇ ਕਲਾਈਮਿੰਗ ਜੀ ਆ ਤੇ ਪਾਪਾ ਨੇ ਕੱਲ ਚੱਪਲ ਪਾਈ ਹੋਈ ਫਿਰ ਅੱਜ ਪਾਪਾ ਨੂੰ ਕਿਹਾ ਤੇ ਸਪੋਰਟ ਸ਼ੂ ਪੜੇ ਆ ਪਾਪਾ ਕਿਉਂਕਿ ਮੈਂ ਕੱਲਾ ਨਹੀਂ ਜਾ ਸਕਦਾ ਫਿਰ ਪਾਪਾ ਮੈਂ
1: ਜਾਣਗੇ ਗੁੱਡ ਗੁੱਡ ਗੁੱਡ ਉਹ ਪੈਂਗੂਨ ਵਾਲਾ ਤੇ ਠੀਕ ਹੀ ਹੋਇਆ ਯਾਰ ਉਹ ਨਾ
2: ਚਿੜੀਆ ਚਿੜੀ ਜੀ ਹੁੰਦੀ ਹੈ ਛੋਟੀ ਛੋਟੀ ਜੀ ਮੈਂ
1: ਚੂਚੇ ਚੂਚੇ ਚੂਚੇ ਜੀ ਹੁੰਦੇ ਆ ਉਹ ਤੁਹਾਨੂੰ ਪਤਾ ਅੱਜ ਕੱਲ ਉਹ ਆਉਂਦੇ ਵੀ ਨਹੀਂ ਆ ਉਦਾਂ ਹੀ ਪੈਸੇ ਲੈ ਲੈਂਦੇ ਆ
0: ਪੈਂਗੂਨਸ ਨੇ ਇੱਥੇ
1: ਉਹ ਯਾਰ ਉਹ ਅੱਜ ਕੱਲ ਮੈਂ ਸੁਣਿਆ ਵੀ ਆਉਂਦੇ ਵੀ ਘੱਟ ਹੀ ਆ ਉਹ
0: ਯਾ ਉਹ ਬਹੁਤ ਲੇਟ ਹੁੰਦੇ ਤੈਨੂੰ ਵੇਟ ਹੀ ਕਰਨੀ ਪੈਂਦੀ
1: ਆ ਹਾਂ ਤੇ ਕਈ ਤੇ ਵਿਚਾਰੇ ਟਿਕਟਾਂ ਲੈ ਕੇ ਵੀ ਇਹ ਇੱਕ ਮਿੰਟ ਪਾਉਣ ਦੇ ਹੁੰਦੇ ਆ ਉੱਤੇ ਰਿਵਿਊ ਪਾਉਣ ਦੇ ਹੁੰਦੇ ਵੀ ਆਏ ਕੁਝ ਨਹੀਂ
0: ਚਾਹੀਦੀਆਂ ਲੋਕ ਤਾਂ ਉਹੀ ਬਹਿ ਜਾਂਦੇ ਚਾਹੀਦੇ ਆ ਲੋਕਾਂ ਨੂੰ ਤਾਂ
1: ਕੋਈ ਨੀ ਫਿਰ ਤੁਸੀਂ ਨਾ ਜਦੋਂ ਵੇਖ ਕੇ ਆ ਜਾਓਗੇ ਫਿਰ ਸਾਨੂੰ ਸਾਰਾ ਹੀ ਤੁਸੀਂ ਦੱਸਿਓ ਵੀ ਕੀ ਵਧੀਆ ਲੱਗਾ ਰਿਪੋਰਟ ਦਿਓ ਸਾਨੂੰ
0: ਅਸੀਂ ਅੱਜ ਆਏ ਨਾ ਅਸੀਂ ਵਾਚ
1: ਸਾਰਾ ਕੁਛ ਵੇਖ ਕੇ ਨਾ ਤੇ ਫਿਰ ਤੁਸੀਂ ਆ ਕੇ ਸਾਨੂੰ ਰਿਪੋਰਟ ਦਿਓ ਫਿਰ ਅਸੀਂ ਵੀ ਨਿੱਕੇ ਹੁੰਦੇ ਜਾਵਾਂਗੇ ਉੱਥੇ
2: ਨਿੱਕੇ ਹੁੰਦੇ ਉਹਨਾਂ ਰਿਵਰਸ ਖੇਲ
0: ਰਹੇ
1: ਤੁਸੀਂ ਵੱਡੇ ਹੋਣਾ ਕਿ ਨਹੀਂ ਹੋਣਾ ਤੁਸੀਂ ਵੱਡੇ ਹੋਣਾ ਚਾਹੁੰਦੇ ਹੋ
0: ਨਹੀਂ
1: ਵੱਡੇ ਨਹੀਂ ਹੋਣਾ ਚਾਹੁੰਦੇ
0: ਤੇਰੇ
1: ਕੋ ਜਿਆਦਾ ਫਨ ਨੀ
2: ਅੱਛਾ ਡਰਾਈਵਿੰਗ ਨਹੀਂ ਕਰਨਾ ਚਾਹੁੰਦਾ ਲੇਕਿਨ ਗੱਡੀਆਂ ਦੀ ਗੱਲਾਂ ਜ਼ਰੂਰ ਕਰਦਾ
1: ਡਰਾਈਵਿੰਗ ਤਾਂ ਮੈਂ ਵੀ ਨਹੀਂ ਕਰਦਾ
0: ਨਹੀਂ ਤਾਂ ਫਿਰ ਮੈਨੂੰ ਪਾਪਾ ਨੇ ਕਿਤੇ ਘੁੰਮਣ ਵੀ ਨਹੀਂ ਲੈ ਕੇ ਜਾਣਾ
1: ਹਾਂ ਨਹੀਂ ਤਾਂ ਬਸ ਮੇਰੇ ਲਈ ਤਾਂ ਗੁੱਡ ਆ ਸਗੋਂ
2: ਪਾਪਾ ਥੋੜਾ ਲੈ ਕੇ ਜਾਣਗੇ ਫਿਰ ਤੇ ਜੇ ਤੁਸੀਂ ਰਿਵਰਸ ਕਰਨਾ ਹੈ ਭਾਜੀ ਦੇ ਉਸ 'ਚ ਤੇ ਫਿਰ ਤੁਹਾਨੂੰ ਤੇ ਤੁਸੀਂ ਲੈ ਕੇ ਜਾਓਗੇ ਬੱਚਿਆਂ ਨੂੰ
1: ਹੋਰ ਫਿਰ ਤੁਹਾਨੂੰ ਪਤਾ ਲੱਗੂਗਾ ਫਿਰ ਚੱਪਲ ਪਾ ਕੇ ਜਾਈਦਾ ਕਿ ਬੂਟ
0: ਦੀਦੀ ਬੂਟ ਹੀ ਲੈ ਕੇ ਆਏ ਤੇ ਦੀਦੀ ਕੁਛ ਵੀ ਨੀ ਨਾਲ ਲੈ ਕੇ ਆਏ ਸ਼ੁਕਰਿਆ ਕਰੋ ਪਾਪਾ ਦੀਦੀ ਦੇ ਕਰੋਕਸ ਲੈ ਆਂਦੇ ਨਹੀਂ ਤਾਂ ਦੀਦੀ ਨੇ ਪੈਰਾਂ ਚ ਪਾਉਣਾ ਹੀ ਕੁਛ ਨੀ
1: ਓਏ ਹੋਏ ਹੋਏ
0: ਤੇ ਪੈਰ ਦੁਖਣੇ ਹੀ
1: ਓਏ ਹੋ ਪੈਰੋਂ ਨੰਗੀ
0: ਕੱਲ ਸੀ 40 ਮਿੰਟਾਂ ਦੀ ਵਾਕ ਕੀਤੀ ਕੱਲ
1: ਵਾਹ ਵਾਹ ਵਾਹ
0: ਡੇਢ ਘੰਟੇ ਦੀ ਅਸੀਂ ਤੁਰ ਕੇ ਗਏ ਸੀ ਜਿੱਥੇ ਅਸੀਂ ਬੋਲਿੰਗ ਕਰਨੀ
1: ਅੱਛਾ ਤੁਰ ਕੇ ਫਿਲਿਪ ਆਈਲੈਂਡ ਚਲ ਗਏ ਤੁਸੀਂ
0: ਨਹੀਂ ਤੁਰ ਕੇ ਜਿੱਥੇ ਅਸੀਂ ਬੋਲਿੰਗ ਕਰਨੀ ਸੀ ਫਿਲਿਪ ਆਈਲੈਂਡ ਦੇ ਵਿੱਚ
1: ਓਕੇ ਅੱਛਾ ਉੱਥੇ ਤੁਸੀਂ ਬੋਲਿੰਗ ਕੀਤੀ ਤੇ
0: ਫਨ ਕੀਤਾ ਹੈ ਉੱਥੇ ਬਹੁਤ ਪਰ ਪਾਪਾ ਨੇ ਮੈਨੂੰ ਹਰਾਤਾ ਪਾਪਾ ਨੇ ਉਹੀ ਕਹਿਤਾ ਮੈਂ ਤੇਰੀ ਵਾਰੀ ਲੈ ਨਾ ਪਾਪਾ ਨੇ ਮੈਨੂੰ ਹਰਾਤਾ ਦੀਦੀ ਵਾਰੀ ਪਾਪਾ ਨੇ ਉਹੀ ਸਟ੍ਰਾਈਕ ਮਾਰਤੀ
1: ਹਾਂ ਪਰ ਉੱਥੇ ਬੋਲਿੰਗ ਯਾਰ ਧਿਆਨ ਨਾ ਕਰਿਓ ਉੱਥੇ ਨਾ ਪੈਂਗੂਇਨ ਨਾ ਵਾਜੇ ਕੇ ਫਿਲਿਪ ਆਈਲੈਂਡ ਪੈਂਗੂਇਨ ਹੁੰਦੇ ਨਾ
0: ਪੈਂਗੂਇਨ ਉੱਥੇ ਫੇਕ ਬਣੇ ਨਾ ਕਿ ਅਸਲੀ
1: ਅੱਛਾ ਅੱਛਾ ਅੱਛਾ ਸਾਨੂੰ ਤੇ ਲੱਗਾ ਵੀ ਉੱਥੇ ਸਾਰੇ ਪੈਂਗੂਇਨ ਹੀ ਤੁਰੇ ਫਿਰਦੇ ਆ
0: ਪੈਂਗੂਇਨ ਤਾਂ ਬੀਚ ਜਿੱਥੇ ਹੁੰਦੇ ਆ
1: ਅੱਛਾ ਜਿੱਥੇ ਤੁਸੀਂ ਬੋਲਿੰਗ ਕੀਤੀ ਉੱਥੇ ਨਹੀਂ ਹੁੰਦੇ ਆ
0: ਨਹੀਂ
1: ਓਕੇ ਉਹ ਤਾਂ ਅਸੀਂ ਫਿਰ ਤੁਹਾਡੇ ਕੋਲ ਲਵਾਂਗੇ ਨਾ ਰਿਪੋਰਟ ਜਦੋਂ ਤੁਸੀਂ ਆਓਗੇ
0: ਤੇ ਅਸੀਂ ਇੱਕ ਤਾਂ ਰੈਸਟੋਰੈਂਟ ਤੋਂ ਮੰਮੂ ਨੇ ਖਵਾ
2: ਕੈਮਰਾਮੈਨ ਮੰਨਤ ਦੇ ਨਾਲ ਫਤਿਹ ਸਿੰਘ ਰਿਪੋਰਟਿੰਗ
1: ਉਹ ਚਲ ਆ ਕੇ ਆ ਕੇ ਦੱਸਿਓ ਨਾ ਹਾਲੇ ਥੋੜੀ ਫਿਰ ਏਦਾਂ ਤੇ ਫਿਰ ਅੱਧ ਵਰਿਤਾ ਜਾਂ ਮਜ਼ਾ ਹੀ ਖਰਾਬ ਹੋ ਜਾਣਾ
2: ਕ੍ਰੇਜ਼ ਖਤਮ ਹੋ ਜਾਣਾ
0: ਅੱਗੇ ਲੈ ਕੇ ਗਏ ਮੈਨੂੰ ਸਵਾਦ ਨਹੀਂ ਲੱਗਿਆ ਮੈਂ ਮੈਕਡੋਨਲਡ ਖਾਣਾ
1: ਚਾਹੁੰਦਾ ਹਾਂ ਉੱਥੇ ਵੀ ਰੈਸਟੋਰੈਂਟ ਨਹੀਂ ਏਡੇ ਵਧੀਆ ਹੈਗੇ
0: ਯਾ
1: ਹਾਂ ਚਲੋ
0: ਸਵਾਦ ਸੀ ਬਹੁਤ
1: ਹਾਂ
2: ਵਧੀਆ ਨਹੀਂ ਸੀ ਪਰ ਸਵਾਦ ਸੀ।
1: ਕੀ ਸੁਣਾਓਗੇ ਫਿਰ?
0: ਹਾਂਜੀ, ਇੱਕ ਡੱਬੀ ਵਿੱਚ 32 ਦਾਣੇ, ਬੁੱਝਣ ਵਾਲੇ ਬੜੇ ਸਿਆਣੇ
1: ਦੰਦ।
0: ਗਲਤ।
1: ਹਾਂ, ਸੰਤਰਾ।
0: ਮੈਨੂੰ
2: ਵੀ ਦੰਦ ਹੀ ਲੱਗਿਆ ਸੀ।
1: ਦੰਦ ਹੀ ਲੱਗਾ ਸੀ ਨਾ? ਹੋਰ ਸਾਨੂੰ
0: ਦੇਖ ਫਿਰ ਮੈਂ ਦੱਸਦਾ।
1: ਉਹਨਾਂ ਦਾ ਇੱਕ ਗੈਂਗ ਮੈਨੂੰ ਜਾਣਦਾ, ਮੈਂ ਗੱਲ ਪਵਾ ਦੇਣੇ ਏਦਾਂ ਦੀ ਗੱਲਾਂ ਕੀਤੀਆਂ। ਹੋਰ ਗੈਂਗ ਬਣਾ ਕੇ ਆਉਂਦੇ ਉਹ ਸ਼ਾਮ ਨੂੰ ਵਾਪਸ, ਟਿੰਗ ਟਿੰਗ ਟਿੰਗ ਟਿੰਗ। ਤਿਆਰੀ ਤੁਰੀ ਦੇ ਨਾਲ ਜਿਹੜਾ ਬੰਦਾ ਖਰਾਬੀਆਂ ਕਰੇ ਚੁੱਕ ਕੇ ਲੈ ਜਾਂਦੇ ਨਾਲ। ਓਕੇ,
2: ਕੁਛ ਵੀ ਬਣਾਈ ਬਜਾਰਾ।
1: ਸਤਿ ਸ੍ਰੀ ਅਕਾਲ ਦੀਦੀ। ਸਤਿ ਸ੍ਰੀ ਅਕਾਲ ਮੰਨਤ
2: ਜੀ।
1: ਹੈਵਿੰਗ ਫਨ ਮੰਨਤ? ਜੀ ਕਰਦਾ ਹੁੰਦਾ ਵੀ ਆ ਜਿਹੜਾ ਉਹਨਾਂ ਦਾ ਘੜਾ ਜਿਹਾ ਨਾ, ਉਹਦੇ ਵਿੱਚ ਹੱਥ ਹੱਥ ਲਪੇਟ ਕੇ ਸਾਨੂੰ ਚੱਟ ਲੈਣ ਦੇਣ, ਹੈ ਨਾ, ਹੈ ਨਾ ਮੰਨਤ?
2: ਚੋਕਲੇਟ ਫਾਊਂਟਨ
1: ਕਰਦਾ ਹੈ ਨਾ ਜੀ, ਏਦਾਂ ਉਹਦੇ ਵਿੱਚ ਇੰਨੀ ਜ਼ਿਆਦਾ ਚੋਕਲੇਟ ਹੁੰਦੀ ਆ ਤੇ ਇੱਦਾਂ ਜੀ ਕਰਦਾ ਵੀ ਇਹਦੇ ਵਿੱਚ ਗੁੱਤ ਲਪੇਟ ਕੇ ਲੈ ਜਾਈਏ ਕਮਰੇ 'ਚ ਬਹਿ ਕੇ ਚੱਟਾਂਗੇ, ਹੈ ਨਾ।
2: ਇਹ ਜ਼ਿਆਦਾ ਹੋ ਗਿਆ।
1: ਨਹੀਂ ਤੇ ਫਿਰ ਹੈਂਗ ਕੁਛ ਨਾ ਕੁਛ ਰੁਮਾਲ, ਕੁਛ ਨਾ ਕੁਛ, ਹੈ ਨਾ,
2: ਤਾਜ਼ਾ ਗੁੜ ਹੁੰਦਾ ਸੀ ਉਹਨੂੰ ਵੀ ਦਿਲ ਕਰਦਾ ਸੀ ਨਾ ਪੱਤੇ 'ਚ ਰੱਖ ਕੇ।
1: ਹਾਂ,
0: ਨਾਲੇ ਅਸੀਂ ਕੱਲ ਅਸੀਂ ਆਹ ਬੋਲਿੰਗ ਵਾਲੇ ਉੱਥੇ ਆਰਕੇਡ ਤੇ ਗਏ ਸੀਗੇ।
1: ਓਕੇ,
0: ਉੱਥੇ ਮੇਰੇ ਨਾ ਟਿਕਟਾਂ ਮੈਂ ਦੇ ਵਿੱਚੋਂ ਪ੍ਰਾਈਜ਼ ਕੱਢਣ ਗਈ ਸੀਗੀ। ਉੱਥੇ ਮਸ਼ੀਨ ਨਾ ਰੱਖੀ ਹੋਈ ਆ ਵਿੱਚੋਂ ਪ੍ਰਾਈਜ਼ ਕੱਢਣ ਦੇ ਲਈ, ਈਜ਼ੀ ਸੀਗੀ ਯੂਜ਼ ਕਰਨੀ। ਤੇ ਫਿਰ ਉਹ ਜਦੋਂ ਮੈਂ ਉਹ ਕਰਨ ਗਈ ਨਾ, ਮੇਰੀ ਵਾਰੀ ਆ ਗਈ ਬੋਲਿੰਗ ਕਰਦਿਆਂ ਦੀ। ਤੇ ਫਿਰ ਮੈਂ ਪਾਪਾ ਨੂੰ, ਮੈਂ ਫਤਿਹ ਨੂੰ ਕਿਹਾ ਕਿ ਪਾਪਾ ਮੇਰੀ ਵਾਰੀ ਲੈ ਲੈਣ। ਫਿਰ ਪਾਪਾ ਨੇ ਮੇਰੇ ਮਾਰਤੀ ਸਟ੍ਰਾਈਕ, ਫਤਿਹ ਨੇ ਪਾਪਾ ਦੀ ਵਾਰੀ ਇੱਕ ਲੈ ਲਈ, ਫਿਰ ਪਾਪਾ ਨੇ ਫਤਿਹ ਦੀ ਲੈ ਲਈ, ਫਿਰ ਫਤਿਹ ਦੀ ਸਟ੍ਰਾਈਕ, ਪਾਪਾ ਦੀ ਫਿਰ ਸਟ੍ਰਾਈਕ ਨੀ ਆਈ ਸੀਗੀ। ਤਾਂ ਕਰਕੇ ਇਹ ਸਾਰੇ ਰਾਤ ਉਹਦੇ ਤੋਂ ਹੀ ਅੱਗੇ ਅੱਗੇ ਗੁੱਸੇ ਚ ਚਲੀ ਗਿਆ।
1: ਗੁੱਸੇ ਦੀ ਅਵਸਥਾ ਚਲ ਗਿਆ
0: ਕਿਸੇ ਹੋਰ ਡਾਕਟਰ ਤੇ ਗਿਆ ਸੀਗਾ ਪੱਪੂ? ਸਾਡੇ ਘਰ ਕੋਲ ਇੱਕ ਹੋਰ ਡਾਕਟਰ ਹੈਗੇ ਆ, ਉਹਨਾਂ ਕੋਲ ਗਿਆ ਸੀ ਤੇ ਉਹਨਾਂ ਨੇ ਤੇ ਡਾਕਟਰ ਤਾਂ ਫਿਰ ਉਹਨੇ ਪੱਕਾ ਕੋਈ ਨਾ ਕੋਈ ਤੈਨੂੰ ਬੇਵਕੂਫੀ ਗੱਲ ਦੱਸੀ ਹੋਣੀ ਆ ਪੱਪੂ। ਹਾਂਜੀ, ਉਹਨਾਂ ਨੇ ਦੱਸਿਆ ਕਿ ਤੁਸੀਂ ਪਹਿਲਾਂ ਆਹ ਡਾਕਟਰ ਕੋਲ ਜਾਓ,

0: ਹਾਂਜੀ
1: ਘਰਾੜੇ ਮਾਰ ਮਾਰ ਕੇ ਤੇ ਰਾਤ ਡਿਸਟਰਬ ਕਰਦੇ ਰਹਿੰਦੇ ਆ ਨਾ, ਕੱਲੇ ਤਾਂ ਵਧੀਆ ਆ ਜਾਂਦੀ ਹੈ। ਪਾਪੇ ਸਾਰੇ ਇੱਦਾਂ ਹੀ ਕਰਦੇ ਆ, ਖਾ ਫਿਸ਼ ਖਾ ਫਿਸ਼।
0: ਤੁਸੀਂ ਵੀ ਤਾਂ ਪਾਪਾ ਹੀ ਹੋ।
1: ਆਹੋ ਸੱਚ, ਮੈਂ ਵੀ ਤਾਂ ਪਾਪਾ ਹੀ। ਤੂੰ ਕੁੜੀ ਹੈ ਬੜੀ ਤੇਜ਼ ਹੈ। ਥੈਂਕ ਯੂ ਮੰਨ,
0: ਥੈਂਕ ਯੂ, ਹੈਵ ਅ ਵੈਰੀ ਨਾਈਸ ਔਸਮ ਬ੍ਰਿਲੀਅੰਟ ਡੇ, ਬਾਏ।
1: ਥੈਂਕ ਯੂ, ਔਸਮ ਬਲੌਸਮ ਪੈਂਗੁਇਨ ਫਿਲਿਪ ਆਈਲੈਂਡ ਡੇ, ਥੈਂਕ ਯੂ,
2: ਇੰਜੋਏ,
1: ਬਾਏ ਬਾਏ, ਇੰਜੋਏ ਕਰੋ ਭਾਈ ਤੁਸੀਂ ਛੁੱਟੀਆਂ ਨੂੰ। ਤੇ ਆਪਾਂ ਵਧਦੇ ਆਪਣੇ ਕੰਮਾਂ ਕਾਰਾਂ ਦੇ ਉੱਤੇ ਅੱਗੇ। ਤੇ ਤੁਸੀਂ ਨਹੀਂ ਜਾ ਸੀ ਕਿਤੇ ਗਏ ਘੁੰਮਣ?
2: ਅਸੀਂ ਗਏ ਸੀਗੇ।
1: ਅੱਛਾ, ਤੁਸੀਂ ਵੀ ਗਏ ਸੀ? ਓਕੇ, ਵਾਹ, ਬੜਾ ਹੌਲੀ ਜੀ ਕਹਿੰਦੇ। ਜੱਸੀ ਵੀ ਗਏ ਸੀ?
2: ਗਏ ਸੀ, ਐਨੀਮਲ ਫਾਰਮ ਲੈ ਕੇ ਗਏ ਸੀ ਬੱਚਿਆਂ ਨੂੰ।
1: ਓਕੇ ਓਕੇ, ਚਲੋ ਫਿਰ ਆਪਾਂ ਇਹਦੇ ਬਾਰੇ ਆਪਾਂ ਫੇਰ ਜਾਣਦੇ ਹਾਂ। ਪਹਿਲਾਂ ਆਪਾਂ ਬੱਚਿਆਂ ਨੂੰ ਵਿਹਲਾ ਕਰਦੀ। ਤੇ ਨੈਕਸਟ ਸਾਡੇ ਨਾਲ ਨੇ ਗੁਰਪਾਲ ਤੇ ਮੰਨਤ। ਸਤਿ ਸ੍ਰੀ ਅਕਾਲ ਗੁਰਪਾਲ, ਮੰਨਤ ਕੀ ਹਾਲ ਹੈ?
0: ਜੂੜਾ
1: ਕੀਤਾ ਫਿਰ ਮੈਨੂੰ ਕਿਉਂ ਭੁਲੇਖਾ ਲੱਗ ਗਿਆ? ਇਹ ਫਿਰ ਆਵਾਜ਼ ਵੱਡੀ ਹੋ ਗਈ।
0: ਝੂਠ ਬੋਲ ਰਹੇ ਕਿਉਂਕਿ ਮੈਂ ਕੈਮਰਾ ਚਲਾਇਆ ਹੀ
1: ਨਹੀਂ। ਪਤਾ ਇਹਦੀ ਆਵਾਜ਼ ਵੱਡੀ ਹੋ ਗਈ, ਮੈਨੂੰ ਪਤਾ ਨਹੀਂ ਲੱਗਾ।
2: ਧੀਰੇ ਧੀਰੇ ਸਾਰੇ ਬੱਚੇ ਵੱਡੇ ਹੋਈ ਜਾਂਦੇ।
1: ਇਹਦੀ ਆਵਾਜ਼ ਮੰਨਤ ਜਿੱਡੀ ਹੋ ਗਈ ਆ, ਹੈ ਨਾ?
0: ਹਾਂਜੀ,
1: ਵੇਖਿਆ ਆਹ ਕੈਮਰਾ ਤੇ ਚੱਲਣ ਨਹੀਂ ਰਿਹਾ ਨਾ ਤੁਹਾਡਾ, ਹੈਂ? ਉਹ ਰਾਤੀ ਮੈਚ ਵੇਖਿਆ? ਫਿਰ ਮੈਚ ਵੇਖਿਆ?
0: ਮੈਂ ਮੈਚ ਵੇਖਿਆ ਨਹੀਂ, ਪਰ ਮੈਨੂੰ ਪਤਾ ਇੰਡੀਆ ਜਿੱਤ ਗਏ।
1: ਹਾਂ, ਕੋਹਲੀ ਨੇ ਬੜੇ ਛੱਕੇ ਮਾਰੇ। ਕਹਿੰਦੇ ਕਿ ਚੌਕੇ ਮਾਰੇ ਆ?
0: ਕੋਹਲੀ
1: ਨੇ ਸੈਂਚਰੀ ਮਾਰੀ ਹੈ। ਹਾਂ, ਸਹੀ ਗੱਲ ਹੈ, ਫੱਟੇ ਚੱਕ ਤੇ ਕੋਹਲੀ ਨੇ।
0: ਹਾਂਜੀ,
1: ਤੁਸੀਂ ਫਿਰ ਵੇਖਿਆ ਨੀ ਮੈਚ?
0: ਮੈਂ ਦੇਖਿਆ ਨੀ ਕਿਉਂਕਿ ਟਾਈਮ ਨਹੀਂ ਹੈਗਾ ਸੀ।
1: ਹਾਂ, ਬਿਜ਼ੀ ਬਿਜ਼ੀ ਬਿਜ਼ੀ। ਹਾਂ, ਲੇਟ ਹੀ ਲੇਟ ਹੀ। ਓਕੇ ਓਕੇ, ਤੇ ਕੀ ਕਰ ਰਹੇ ਹੋ ਛੁੱਟੀਆਂ 'ਚ?
0: ਅਸੀਂ ਫਨ ਕਰ ਰਹੇ ਹਾਂ।
1: ਫਨ ਕਰ ਰਹੇ ਹੋ? ਓਕੇ ਓਕੇ ਓਕੇ ਓਕੇ, ਕਰੇ ਹੀ?
0: ਹਾਂਜੀ,
1: ਘਰੇ ਫਨ ਕਰ ਰਹੇ ਹੋ?
0: ਕੱਲ ਅਸੀਂ ਕਿੰਕੀ ਮੰਨੇ ਨੇ ਅਸੀਂ ਕੱਲ ਟਾਈਮ ਜ਼ੋਨ ਵੀ ਗਏ ਸਾਂ।
1: ਬੱਲੇ, ਗੁੱਡ। ਤੇ ਆਓ ਫਿਰ ਕਿਸੇ ਦਿਨ, ਫਿਰ ਮੈਚ ਹੀ ਲਾ ਲਈਏ ਫਿਰ
0: ਕਿਸੇ ਦਿਨ। ਠੀਕ ਹੈ,
1: ਚਲੋ ਠੀਕ ਹੈ ਫਿਰ। ਛੁੱਟੀਆਂ
0: ਮੇਰੇ ਟੀਮ ਚ ਕੌਣ ਹੈ?
1: ਤੁਸੀਂ ਜਿਹੜਾ ਮਰਜ਼ੀ ਲੈ ਲਿਓ, ਤੁਸੀਂ
2: ਕਿਸੇ ਨੂੰ ਨਹੀਂ ਆਉਂਦਾ ਖੇਡਣਾ।
1: ਆਹੋ, ਤੁਸੀਂ ਆਪਣੀ ਟੀਮ ਆਪੇ ਬਣਾ ਕੇ ਲਿਆਓ ਨਾ।
0: ਠੀਕ ਹੈ,
1: ਹੈਂ,
0: ਬੱਚਿਆਂ ਦੀ ਟੀਮ।
1: ਹਾਂ, ਤੁਸੀਂ ਆਪਣੀ ਟੀਮ ਬਣਾ ਕੇ ਲੈ ਕੇ ਆਇਓ ਤੁਸੀਂ। ਠੀਕ ਆ, ਤੁਸੀਂ ਚਾਰ ਜਣੇ ਤੁਸੀਂ ਲੈ ਆਇਓ ਤੇ ਚਾਰ ਜਣੇ ਮੈਂ ਲੈ ਆਉਂਗਾ। ਠੀਕ ਆ,
0: ਮੈਂ ਥੋੜੀ ਮੰਨਦੀ ਆ 11 ਜਣੇ ਚਾਹੀਦੇ ਹੁੰਦੇ ਨੇ।
1: ਆਹਾਂ,
2: ਨੋ ਕੰਪਰੋਮਾਈਜ਼।
1: ਉਹ ਨਹੀਂ ਯਾਰ, ਇੰਨੇ ਦਿਨ ਹੀ ਔਖੇ ਹੋਏ ਨੇ, ਹੈਂ, ਆਪਾਂ ਚਾਰ ਚਾਰ ਵਾਲਾ ਖੇਡ ਲਾਂਗੇ।
2: ਚਾਰ ਚਿੱਲਰ ਇਕੱਠੇ ਕਰ ਲਾਂਗੇ।
1: ਕੋਹਲੀ ਨੂੰ ਸੱਦ ਲਾਂਗੇ। ਚੱਲ,
0: ਕੋਹਲੀ ਕਿੰਨਾ ਦਾ ਟੀਮ?
1: ਕੋਹਲੀ ਮੇਰੀ ਟੀਮ ਚ ਹੋਊਗਾ ਫਿਰ। ਕੇ ਮੈਂ ਸੱਦਣਾ, ਤੁਸੀਂ ਸੱਦ ਲੋ ਜਾਂ ਤੁਸੀਂ।
0: ਠੀਕ ਹੈ,
1: ਅੱਛਾ ਤੁਸੀਂ ਆ, ਚਲੋ ਠੀਕ ਆ, ਤੁਸੀਂ ਉਹਨੂੰ ਸੱਦ ਲਿਓ। ਉਹ ਤੇ ਰਿਟਾਇਰ ਹੋ ਗਿਆ, ਉਹਨੇ ਖੇਡਣਾ,
2: ਉਹ ਤੇ ਫ੍ਰੀ ਹੋਣਾ ਨਾ ਹੁਣੇ ਕੰਮ ਤੋਂ,
0: ਉਹਨੇ ਤਾਂ ਖੇਡਣਾ ਹੀ ਖੇਡਣਾ
1: ਉਹਨੇ ਸਾਈਡ ਤੇ।
0: ਅੱਛਾ, ਬਤਾ ਦਾ ਨੈਕਸਟ ਪਲੇਅਰ ਕੌਣ? ਆ ਤਾਂ ਪੰਜ ਆਪਣੇ ਦੋਨਾਂ ਦੇ ਪੰਜ ਪਲੇਅਰ ਹੋ ਗਏ, ਫਿਰ ਤੁਹਾਡਾ ਛੇਵਾਂ ਪਲੇਅਰ ਕੌਣ?
1: ਮੈਂ ਮੇਰਾ ਫਿਰ ਸ਼ੁਭਮਨ ਗਿੱਲ ਨਾਲ ਲਿਆਉਂਗਾ, ਮੈਂ ਨਾਲ ਮੈਂ ਅਰਸ਼ਦੀਪ ਲਿਆਉਂਗਾ।
0: ਫਿਰ ਤਾਂ ਮੈਂ ਨਹੀਂ, ਇੱਕ ਪਲੇਅਰ ਕਿਹੜਾ ਹੈ?
1: ਅੱਛਾ, ਇੱਕ ਇੱਕ ਚੁੱਕਣਾ ਵਾ। ਓਕੇ, ਤੁਸੀਂ ਮੈਨੂੰ ਲਿਸਟ ਭੇਜਿਓ, ਇਦਾਂ ਗੱਲ ਲੰਮੀ ਹੋ ਜਾਣੀ ਹੈ।
0: ਫਿਰ ਮੇਰੇ ਤਾਂ ਫਿਰ ਨਾ ਤੁਸੀਂ ਕੁਛ ਨਾ ਕਿਉਂ, ਮੈਂ ਤਾਂ ਬੁਮਰਾਹ ਲੈਣਾ ਬਸ ਮੇਰੀ ਟੀਮ।
1: ਹਾਂ ਵਧੀਆ, ਉਹਨੇ ਉਹਨੇ ਤੇ ਜਾਚੀ ਜੀ ਇੰਜਰ ਹੀ ਰਹਿਣਾ ਵਾ। ਆਹੋ ਲੈ ਲਓ ਲੈ ਲਓ, ਕੋਈ ਨਹੀਂ ਲੈ ਲਓ।
0: ਸ਼ਮੀ ਵੀ ਸਾਡੇ ਟੀਮ ਚ,
1: ਆਹਾ
0: ਮੰਨਤ
1: ਆਪਣੀ ਟੀਮ ਚ ਲੈ ਲੈਣੀ ਮੈਂ। ਮੰਨਤ ਨੂੰ ਸੀਕ੍ਰੇਟ
0: ਮੰਨਤ
1: ਹੈਗੀ ਇੱਕ ਮੰਨਤ ਬੜੇ ਬੀਬੀ ਜੀ, ਉਹਨੂੰ ਨਾ ਉਹਨੂੰ ਸਾਰੇ ਸੀਕ੍ਰੇਟ ਪਤਾ ਗੁਰਪਾਲ ਕਿੱਦਾਂ ਆਊਟ ਹੁੰਦਾ।
0: ਚਲੋ
1: ਫਿਰ ਚਿੜੀ ਛਿੱਕਾ ਸਟਾਈਲ ਚ ਕੀ ਸੁਣਾਓਗੇ ਅੱਜ?
0: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ।
2: ਹਾਂਜੀ।
0: ਪਤਨੀ, अजी सुनते हो, मैं आपको आलू का परोंठा बना दूं। पति, नहीं रहने दो, मैं इंसान ही थी।
1: बड़ी आई आलू परोंठे वाली। अरे पगलो, थैंक यू
0: थैंक यू
1: थैंक यू। मन्नत है की?
0: हां जी।
1: सत श्री अकाल मन्नत। ਮਾਂ ਪਿਓ ਦਾ ਹੀ ਹੁੰਦਾ ਵਾ, ਛੁੱਟੀਆਂ ਵੀ ਨੀ ਵਧੀਆ ਰਹਿੰਦੀਆਂ ਤੇ ਸਕੂਲ ਵੀ ਨੀ ਵਧੀਆ ਰਹਿੰਦਾ। ਕੀ ਸੁਣਾਓਗੇ ਮੰਨਤ?
0: ਮੈਂ ਚੁਟਕਲਾ ਸੁਣਾਉਂਗੀ।
1: ਹਾਂਜੀ ਹਾਂਜੀ ਹਾਂਜੀ।
0: ਪੱਪੂ ਇੱਕ ਮਿਊਜ਼ੀਅਮ ਵਿੱਚ ਜਾਂਦਾ ਹੈ ਤੇ ਉੱਥੇ ਇੱਕ ਮੂਰਤੀ ਤੋੜ ਦਿੰਦਾ ਤੇ ਮਿਊਜ਼ੀਅਮ ਦਾ ਮੈਨੇਜਰ ਆ ਕੇ ਕਹਿੰਦਾ ਹੈ, ਤੈਨੂੰ ਪਤਾ ਹੈ ਅੱਜ ਜਿਹੜੀ ਤੂੰ ਮੂਰਤੀ ਤੋੜੀ ਹੈ ਨਾ 500 ਸਾਲ ਪੁਰਾਣੀ ਸੀ। ਤੇ ਪੱਪੂ ਕਹਿੰਦਾ ਹੈ, ਓ ਥੈਂਕ ਗੋਡ, ਮੈਨੂੰ ਲੱਗਿਆ ਮੈਂ ਨਵੀਂ ਮੂਰਤੀ ਤੋੜੀ।
1: ਥੈਂਕ ਯੂ ਮੰਨਤ।
2: ਥੈਂਕ ਯੂ
0: ਥੈਂਕ ਯੂ
1: ਥੈਂਕ ਯੂ। ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਸੀ ਸਾਡੇ ਨਾਲ ਮੰਨਤ ਤੇ ਗੁਰਪਾਲ ਤੇ ਹੁਣ ਸਾਡੇ ਨਾਲ ਨੇ ਮਾਨੂ ਬਿੱਲੀ ਤੇ ਸ਼੍ਰੇਆ। ਸਤਿ ਸ੍ਰੀ ਅਕਾਲ ਮਾਨੂ ਬਿੱਲੀ, ਕੀ ਹਾਲ ਨੇ? ਸਤਿ ਸ੍ਰੀ ਅਕਾਲ ਮਿਆਓ ਮਿਆਓ,
2: ਕੀ ਹਾਲ ਚਾਲ ਨੇ?
1: ਅਸੀਂ ਠੀਕ ਮਾਨੂ ਬਿੱਲੀ, ਤੁਸੀਂ ਠੀਕ ਹੋ? ਕੀ ਕਰਦੇ ਸੀ?
2: ਕੁਛ ਤੇ ਕਰ ਲੋ।
1: ਲੜਾਈ ਲੜਾਈ ਕੀਤੀ? ਕੁੱਟ ਕੁੱਟ ਖਾਦੀ?
2: ਲੱਗਦਾ ਹਜੇ ਵੀ ਬੈਡ ਤੇ ਹੈ।
1: ਫਨ ਫਨ ਕੀਤਾ?
0: ਨਹੀਂ।
1: ਬਿਸ਼ਮ ਬਿਸ਼ਮ?
0: ਨਹੀਂ।
1: ਪਾਰਕ ਗਏ ਹੀ?
0: ਨਹੀਂ।
1: ਓ ਉੱਤੇ ਉੱਤੇ ਤੱਕ ਚੜੇ ਹੀ? ਉੱਤੇ ਤੱਕ ਚੜੇ ਹੀ ਝੂਲੇ ਤੇ?
2: ਹਾਂਜੀ। ਮੰਕੀ ਬਾਰ?
1: ਮੰਕੀ ਬਾਰ ਉਹ ਹੁੰਦੀ? ਮੰਕੀ ਬਾਰ
0: ਨਹੀਂ।
1: ਹਾਂ ਸਪਾਈਡਰ ਬਾਰ? ਤੁਸੀਂ ਟੋਰ ਸ਼ੋਰ ਕੱਢ ਕੇ ਜਾਂਦੇ ਹੋ ਪਾਰਕਾਂ ਚ ਨਾ? ਫਾਰਮ ਤੇ? ਗੁਡ ਗੁਡ ਗੁਡ। ਤੇ ਕੀ ਸੁਣਾਓਗੇ ਫਿਰ? ਚੁਟਕਲਾ? ਓਕੇ
2: ਹਾਂਜੀ ਸੁਣਾ ਦੋ।
0: ਪਤੀ ਪਤੀ ਨੂੰ ਕਹਿੰਦੀ ਰੋਟੀ ਬਾਹਰ, ਦਿਨ ਪਤੀ ਕਹਿੰਦਾ ਤਵੇ ਤੇ ਬੈਠਾ ਰੋਂਦੇ ਫੁੱਲ ਜਲੇ ਆਗ
1: ਲੱਗੀ। ਹਾਂ ਵੀ ਮੈਂ ਕਿ ਤਵੇ ਤੇ ਬੈਠਾ ਵਾਂ, ਇਹ ਕਿੱਦਾਂ ਦੇ ਸਵਾਲ ਪੁੱਛਦੀ ਆ? ਥੈਂਕ ਯੂ ਵੀਰਾ। ਹਾਂਜੀ ਹਾਂਜੀ, ਚਾਹ ਨਹੀਂ ਕੌਫੀ ਪੀ ਕੇ ਆਇਆ ਮੈਂ ਅੱਜ। ਕੌਫੀ ਚੱਲੂਗੀ ਕਿ ਨਹੀਂ? ਹਾਂ ਗੁੱਡ। ਓਕੇ ਓਕੇ ਠੀਕ ਠੀਕ ਠੀਕ
2: ਪਾਸ ਹੋ ਗਏ।
0: ਤੁਸੀਂ ਦੀਦੀ ਨਾਲ ਗੱਲ ਕਰੋ।
1: ਹਾਂਜੀ ਹਾਂਜੀ, ਦੀਦੀ ਨਾਲ ਕਰਾ ਦੋ।
0: ਸਸਿਕਾ ਅੰਕਲ ਐਂਡ ਆਂਟੀ ਜੀ।
1: ਸਸਿਕਾ ਸ਼੍ਰੀਆ। ਨੀਂਦ ਆਈ ਆ? ਹਾਏ ਸੁਸਤੀ ਪਈ ਆ? ਕਿੰਨਾ ਸੌਣ ਜੀ ਕਰਦਾ?
0: ਜ਼ਿਆਦਾ
1: ਜ਼ਿਆਦਾ ਸੌਣ ਨੂੰ। ਸੌ ਜਾਓ ਫਿਰ।
2: ਮੈਨੂੰ ਲੱਗਦਾ ਕਿੱਥੇ ਘੁੰਮਣਾ।
0: ਨਹੀਂ ਨਹੀਂ ਨਹੀਂ।
1: ਹਾਂ
0: ਆਪਣੇ ਫਾਰਮ ਜਾਣਾ।
1: ਅਜੇ ਫਾਰਮ ਜਾਣਾ?
2: ਲੇਟ।
1: ਓਕੇ ਓਕੇ ਓਕੇ ਓਕੇ। ਅੱਛਾ ਤਾਂ ਉੱਠੇ ਹੋ? ਓਕੇ
2: ਆਈ ਲਾਲਚ।
1: ਹਾਂ
0: ਜੁੱਦੂ ਦੇਖਣਾ।
1: ਅੱਛਾ ਓਕੇ ਓਕੇ। ਕੀ ਸੁਣਾਓਗੇ ਫਿਰ?
0: ਬੋਲੀ
1: ਬੋਲੀ ਕਿਹੜੀ? ਥੈਂਕ ਯੂ ਭਾਈ। ਸਾਰੇ ਜਾਣੇ ਤੁਸੀਂ ਕਰੋ ਇੰਜੋਏ ਅੱਜ ਤੇ। ਸਾਰਿਆਂ ਨੇ ਪਲੈਨ ਪਲੂਨ ਜੇ ਬਣਾਏ ਆ ਤੇ ਗੁੱਡ ਗੁੱਡ ਜੇ ਬਣਾਏ ਆ। ਤੇ ਇੱਧਰ ਸਾਈਕਲਾਂ ਵਾਲੇ ਵੀ ਆ ਗਏ ਸਾਡੇ ਨਾਲ। ਤਵਨੀਤ ਐਂਡ ਸਿਬਲਿੰਗ ਸਾਈਕਲ ਲੈ ਕੇ ਰੈਡੀ, ਲਿਮ ਰਿਮ ਲਿਸ਼ਕਾ ਕੇ। ਸਤਿ ਸ੍ਰੀ ਅਕਾਲ ਵੀਰ ਜੀ।
0: ਸਤਿ ਸ੍ਰੀ ਅਕਾਲ ਵੀਰ ਜੀ ਤੇ ਆਂਟੀ ਜੀ।
1: ਓ ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ? ਪਾਣੀ ਪੀ ਰਿਹਾ? ਓਹੋ ਉਹਨਾਂ ਕੋ ਪਾਣੀ ਨਾ ਪੀ ਤੂੰ, ਪਾਣੀ ਹੋਏ ਨਾ ਲੀਕ ਹੋਏ।
0: ਕੋਈ ਨਾ
1: ਉਹਨਾਂ ਕੋ ਲੀਕ ਹੋਏ ਨਾ ਤੂੰ।
0: ਨਹੀਂ ਹੁੰਦਾ ਲੀਕ
1: ਹੈ? ਝੋਨਾ ਲਾਇਆ? ਕੀ ਲਾਇਆ? ਠੀਕ ਆ ਵੀਰ ਜੀ, ਪਾਣੀ ਬੜਾ ਪੀਂਦਾ।
0: ਫ੍ਰਾਈਡੇ ਨੂੰ ਜਦੋਂ ਕ੍ਰਿਸ਼ਨਾ ਵੀਰ ਜੀ ਕਹਿੰਦੇ ਸੀ ਨੋਨੀ ਆਂਟੀ ਨੂੰ, ਮੈਨੂੰ ਪਰੌਂਠੇ ਖਾਣ ਦਾ ਬਹੁਤ ਦਿਲ ਕਰ ਗਿਆ ਸੀ, ਆਲੂ ਵਾਲੇ। ਤੇ ਫਿਰ ਉਹਦੇ ਮੰਮਾ ਆਏ ਕਹਿੰਦੇ ਫੋਨ ਤੇ ਕਹਿੰਦੇ ਜਦੋਂ ਮੈਂ ਸਵੇਰੇ ਪਰੌਂਠੇ ਬਣਾਏ ਤੁਸੀਂ ਕਹੇ ਮੈਂ ਨੀ ਖਾਣੇ, ਮੈਂ ਨੀ ਖਾਣੇ, ਮੈਂ ਮੋਟਾ ਹੋ ਜੂਗਾ। ਤੇ ਫਿਰ ਉਹਦੇ ਮੰਮਾ ਕਹਿੰਦੇ ਨਹੀਂ ਤੂੰ ਉਹਦੇ ਨਾਲ ਮੋਟਾ ਨੀ ਹੁੰਦਾ, ਸਟੂਪਿਡ ਚੀਜ਼ਾਂ ਖਾ ਕੇ ਮੋਟਾ ਹੁੰਦਾ। ਕ੍ਰਿਸ਼ਨਾ ਵੀਰ ਜੀ ਨੂੰ ਡਾਂਟ ਪਈ।
1: ਅੱਛਾ
0: ਤੇ ਸਾਨੂੰ ਬਹੁਤ ਮਜ਼ਾ ਆਇਆ।
1: ਓਹੋ ਇਹ ਸਟੂਪਿਡ ਚੀਜ਼ਾਂ ਕਿਹੜੀਆਂ ਹੁੰਦੀਆਂ ਭਲਾ?
0: ਅਜੇ ਬਰਗਰ, ਫ੍ਰਾਈਸ, ਨਗੇਟਸ ਤੇ ਗੰਦ ਮੰਦ।
2: ਮੈਨੂੰ ਲੱਗਦਾ ਜਿਹੜੀ ਚੀਜ਼ਾਂ ਤਵਨੀਤ ਨੂੰ ਪਸੰਦ ਹੈ ਉਹ ਸਾਰੇ ਸੋਚ ਸੋਚ ਕੇ ਨਾ ਦੱਸ ਰਹੀ।
1: ਤੁਸੀਂ ਤੇ ਨਹੀਂ ਇਹਦੇ ਚੋਂ ਕੁਛ ਵੀ ਖਾਂਦੇ ਹੋਣੇ ਗੰਦ ਮੰਦ ਨਾ?
0: ਅਸੀਂ ਬਰਗਰ ਖਾਂਦੇ ਹੋਮਮੇਡ।
1: ਹੋਮਮੇਡ? ਓਕੇ ਹੋਮਮੇਡ ਕੌਣ ਬਣਾਉਂਦਾ ਵਾ?
2: ਕਹਿੰਦੇ
1: ਅਸੀਂ ਕਦੋਂ ਆਈਏ ਬਰਗਰ ਖਾਣ?
0: ਜਦੋਂ ਮਰਜੀ।
1: ਜਦੋਂ ਮਰਜੀ
0: ਅੱਜ
1: ਕਲੱਬ ਬਰਗਰ। ਅੱਜ ਫਿਰ ਸਾਈਕਲਿੰਗ ਚ ਜਾਣਾ?
0: ਹਾਂਜੀ।
1: ਗੁੱਡ, ਫਨ ਹੁੰਦਾ ਫਿਰ ਸਾਈਕਲਿੰਗ?
0: ਹਾਂਜੀ ਬਹੁਤ
1: ਬਹੁਤ। ਓਏ ਭਜਾਉਂਦੇ ਹੁੰਦੇ ਹੋ ਕਿ ਹੌਲੀ ਹੌਲੀ ਜਾਂਦੇ ਹੁੰਦੇ ਹੋ?
0: ਅਸੀਂ ਭਜਾਉਂਦੇ ਪਰ ਮੰਮਾ ਕਹਿੰਦੇ ਰੁਕ ਜੋ।
1: ਓਹਾ ਮੰਮਾ ਫਿਰ ਹੌਲੀ ਹੌਲੀ ਕਰਦੇ ਤੁਹਾਨੂੰ?
0: ਹਾਂਜੀ ਬਿਕੋਜ਼ ਉਹ ਸੜਕ ਹੁੰਦੀ ਤੇ ਫਿਰ ਮੰਮਾ ਕਹਿੰਦੇ ਹੌਲੀ ਜਾਣਾ, ਤੇਜ਼ ਨਹੀਂ ਜਾਣਾ।
1: ਗੁੱਡ ਗੁੱਡ ਗੁੱਡ ਗੁੱਡ। ਤੇ ਕੀ ਸੁਣਾਓਗੇ ਫਿਰ ਅੱਜ?
0: ਇੱਕ ਬੋਲੀ ਬਾ, ਉਸ ਤੋਂ ਪਹਿਲਾਂ ਡੈਡਾ ਅੱਜ ਫੇਰ ਗਿਆ ਹਾਈਕਿੰਗ ਤੇ।
1: ਓਕੇ ਗੁੱਡ। ਡੈਡਾ ਫਿਰ ਫਿੱਟ ਫੁੱਟ ਹੋ ਜਾਂਦੇ ਹਾਈਕਿੰਗ ਤੇ ਜਾ ਕੇ?
0: ਨਹੀਂ ਡੈਡਾ ਤੇ ਤਾਂ ਮੋਟਾ ਹੈਗਾ ਤਾਂ ਜਦੋਂ ਡੈਡਾ ਉੱਥੇ ਜਾਂਦੇ ਡੈਡਾ ਉੱਪਰ ਉੱਡਾ ਜਾਂਦੇ ਤੇ ਥੱਲੇ ਇੱਦਾਂ ਆਉਂਦੇ
1: ਥੱਲੇ ਰਿੜ ਕੇ ਆਉਂਦੇ,
0: ਪਤਲਾ ਹੋ ਜਾਂਦਾ।
2: ਅੱਛਾ
1: ਅੱਛਾ ਅੱਛਾ, ਉੱਤੇ ਜ਼ੋਰ ਲੱਗ ਜਾਂਦੇ ਤੇ ਥੱਲੇ ਰਿੜ ਕੇ ਆ ਜਾਂਦੇ।
2: ਤੁਸੀਂ
1: ਕਿਉਂ ਨੀ ਜਾਂਦੇ ਹਾਈਕਿੰਗ?
0: ਸਾਨੂੰ ਲੈ ਕੇ ਨੀ ਜਾਂਦੇ।
1: ਕਿਉਂ?
0: ਸਾਨੂੰ ਸ਼ਿਕੂ ਤੇ ਲੈ ਕੇ ਜਾਂਦੇ।
1: ਤੁਸੀਂ ਵੀ ਚਲੋ ਹਾਈਕਿੰਗ ਤੇ ਅੱਜ,
0: ਸਾਨੂੰ ਲੈ ਕੇ ਨੀ ਜਾਂਦੇ,
1: ਤੁਸੀਂ ਮੰਮਾ ਨੂੰ ਲੈ ਕੇ ਚਲ ਜੋ।
0: ਮੰਮਾ ਨੂੰ ਪਤਾ ਨੀ ਕਿੱਥੇ ਜਾਣਾ।
1: ਓਹੋ, ਮੰਮਾ ਤੁਸੀਂ ਪਾਪਾ ਨੂੰ ਟਰੈਕਰ ਲਾ ਦੋ
2: ਪਿੱਛੇ ਪਿੱਛੇ, ਉੱਥੇ ਜਾ ਕੇ ਕਹਿ ਦਿਓ ਸਰਪ੍ਰਾਈਜ਼।
1: ਆਹੋ, ਪਾਪਾ ਜਦੋਂ ਉੱਤੋਂ ਥੱਲੇ ਉਤਰਨ ਤੇ ਥੱਲੇ ਤੁਸੀਂ ਖਲੋਤੇ ਨਾਲੇ, ਤੁਸੀਂ ਕਹਿੰਦੇ ਹਾਂ ਤੇ ਗਏ ਆ
0: ਸੈਟਰਡੇ ਗਏ।
1: ਅੱਛਾ, ਸੈਟਰਡੇ ਗਏ ਸੀ। ਓਕੇ, ਕੀ ਸੁਣਾਓਗੇ ਫਿਰ? ਟ੍ਰੇਨ ਚ ਕੁੱਤਾ ਵੀ ਹੈਗਾ ਸੀ ਨਾ, ਅੱਜ ਕੱਲ ਆਮ ਹੀ ਲੱਗਿਆ ਹੁੰਦਾ, ਆਮ ਹੀ ਹੁੰਦਾ ਗੱਡੀਆਂ ਕਾਰਾਂ ਮੋਟਰਾਂ ਦੇ ਵਿੱਚ। ਥੈਂਕ ਯੂ
0: ਤੇ ਤੁਸੀਂ ਡੱਡੂਆ ਨੂੰ ਚੈੱਕ ਕੀਤਾ?
1: ਕੀ ਕੀਤਾ?
0: ਕਿੰਨੇ ਸਾਰੇ ਡੱਡੂ?
1: ਕੀ ਕੀਤਾ?
0: ਡੱਡੂਆ ਨੂੰ ਚੈੱਕਅਪ ਕੀਤਾ?
1: ਡੱਡੂਆ ਕੀ ਕਰਨਾ ਸੀ ਭਲਾ? ਡੱਡੂਆ ਦਾ
0: ਚੈੱਕਅਪ
1: ਚੇਤਾ ਕਰਾਓ ਮੈਨੂੰ ਮਾੜਾ ਜਿਹਾ, ਕੀ ਕਰਨਾ ਕੀ ਸੀ ਉਹਨਾਂ ਦਾ?
2: ਲੱਗਦਾ ਆ ਭੁੱਲ ਗਈ।
0: ਹਾਂ, ਤਬੀਤ ਚੈੱਕ ਕਰਨਾ ਸੀ, ਉਹਦੀ ਅੱਖ ਚੈੱਕ ਕਰਨੀ ਸੀ, ਤਾਂ ਉਹ ਬਾਬਾ ਉਹ
1: ਹਾਂ ਮੈਂ ਚੈੱਕ ਕੀਤਾ,
0: ਬੋਲੀ
1: ਚੈੱਕ ਕੀਤਾ ਸੀ। ਹਾਂਜੀ ਹਾਂਜੀ, ਨਹੀਂ
0: ਮੈਂ
1: ਕੀਤਾ ਸੀ ਚੈੱਕ, ਉਹਦੀ ਇੱਕ ਅੱਖ ਦੇ ਵਿੱਚ ਨਾ ਥੋੜੀ ਜਿਹੀ ਲਾਲ ਗਈ ਸੀ, ਫਿਰ ਮੈਂ ਉਹਨੂੰ ਬਾਬੇ ਰਾਮਦੇਵ ਵਾਲਾ ਦਾਰੂ ਪਾਤਾ, ਹੁਣ ਠੀਕ ਹੈ, ਦ੍ਰਿਸ਼ਟੀ ਦਾਰੂ ਪਾ ਕੇ ਠੀਕ ਹੋ ਗਿਆ।
0: ਉਹਨੂੰ ਚਪੇੜਾ ਲਾਣੀ ਸੀ?
1: ਨਾ ਨਾ ਨਹੀਂ ਨਹੀਂ, ਮੈਂ ਲਾਉਣੀ ਸੀ, ਮੈਨੂੰ ਗੱਲ ਨਹੀਂ ਲੱਭੀ ਉਹਦੀ। ਅੱਖ ਚ ਮੈਂ ਦ੍ਰਿਸ਼ਟੀ ਪਾਤਾ ਸੀ, ਦੱਸਿਆ ਤਾਂ ਹੈਗਾ। ਓਏ ਹੋਏ, ਚਲੋ ਆਪਾਂ ਕਿਸੇ ਦਿਨ ਨਾ ਇਕੱਠੇ ਜਾਵਾਂਗੇ ਆਪਾਂ, ਫਿਰ
0: ਆਪਾਂ
1: ਨਹੀਂ ਨਹੀਂ ਚੇਜ਼ ਨਹੀਂ ਕਰੂਗਾ ਉਹਨੂੰ, ਮੈਂ ਸਮਝਾ ਦੂੰਗਾ।
0: ਕੋਈ
1: ਨੀ, ਉਹਨਾਂ ਨੂੰ ਫਿਰ ਲੈ ਜਾਂਗੇ।
0: ਡਾਕਟਰ ਸੀ?
2: ਗੱਲ ਸਹੀ,
0: ਗੱਲ ਕਰ ਲੋ।
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ ਤੇ
0: ਆਂਟੀ ਜੀ।
1: ਸਤਿ ਸ਼੍ਰੀ ਅਕਾਲ, ਕੀ ਹਾਲ ਤੁਹਾਡਾ? ਖਾਧਾ ਫਿਰ ਅੱਜ ਸਵੇਰੇ ਸਵੇਰੇ?
0: ਕੁਛ ਨੀ,
1: ਮੰਮਾ ਦੇ ਸਿਰ ਤੋਂ ਇਲਾਵਾ
2: ਕੁਛ ਨੀ, ਹਜੇ ਕੁਛ ਨੀ ਖਾਧਾ,
0: ਕੁਛ ਨੀ।
1: ਕਿਸੇ ਨੇ ਕਿਸੇ ਦਾ ਸਿਰ ਨੀ ਖਾਧਾ?
0: ਮੈਂ ਖਾਧਾ।
1: ਫਿਰ ਤੇ ਬੜੀ ਬੋਰਿੰਗ ਸਵੇਰ ਹੋ ਗਈ। ਕੋਈ ਲੜਾਈ ਲੜੂਈ ਨੀ
0: ਹੋਈ?
1: ਕੋਈ ਲੜਾਈ ਲੜੂਈ ਨੀ ਹੋਈ ਯਾਰ ਸਵੇਰੇ? ਕੋਈ ਲੜਾਈ ਨੀ ਹੋਈ ਸਵੇਰੇ ਸਵੇਰੇ? ਹੈ
0: ਜੀ,
1: ਬੜਾ
0: ਇਹ ਕਿ ਦੀਦੀ ਦੀ ਲੜਾਈ ਹੋਈ।
1: ਵੀਰ ਜੀ ਦੀ ਕਿਹਦੇ ਨਾਲ? ਕਿਹਦੇ ਨਾਲ?
0: ਦੀਦੀ
1: ਦੀਦੀ ਨਾਲ। ਓਕੇ ਓਕੇ, ਤੁਸੀਂ ਇੰਜੋਏ ਕੀਤਾ ਫਿਰ?
0: ਹਾਂਜੀ।
1: ਬੱਲੇ, ਕਿਹਦਾ ਕਿਹਦਾ ਕਸੂਰ ਸੀ? ਵੈਰੀ ਗੁੱਡ,
0: ਡਿਸਗਸਟਿੰਗ ਲੋਕ
1: ਨੇ, ਬੜੇ ਕੁੱਟ ਖਾਣ ਵਾਲੇ ਕੰਮ ਕਰਦਾ। ਕੀ ਸੁਣਾਓਗੇ ਫਿਰ?
0: ਇੱਕ ਬੁਝਾਰਤ।
1: ਹਾਂਜੀ
2: ਹਾਂਜੀ।
0: ਕਿਹੜੀ ਚੀਜ਼ ਹੈ ਜਿਹਦੇ ਕੋਲ ਕਿਹੜੀ ਚੀਜ਼ ਹੈ ਜਿਹਦੇ ਕੋਲ ਬੀਚ ਹੈਗੀ ਬਟ ਰੌਕਸ ਨਹੀਂ ਹੈਗੇ?
1: ਬੀਚ ਹੈਗੀ ਪਰ ਰੌਕਸ
0: ਨਹੀਂ, ਰੌਕਸ ਨਹੀਂ ਹੈਗੇ, ਰਿਵਰ ਹੈਗੇ ਬਟ ਪਾਣੀ ਨਹੀਂ ਹੈਗਾ, ਤੇ ਫੋਰੈਸਟ ਹੈਗੇ ਬਟ ਟ੍ਰੀਜ਼ ਨਹੀਂ ਹੈਗੇ।
1: ਇੱਕ ਹੀ ਇੱਕ ਹੁੰਦੀ ਤੇ
0: ਮੈਨ ਮੇਡ ਹੈ।
2: ਮੈਨ ਮੇਡ ਹੈ।
1: ਅੱਛਾ ਅੱਛਾ, ਫੇਰ ਦੁਬਾਰਾ।
0: ਕਿਹੜੀ ਚੀਜ਼ ਹੈ ਜਿਹਦੇ ਕੋਲ ਬੀਚ ਹੈਗੀ ਬਟ ਬੀਚ ਹੈਗੀ ਬਟ ਬੱਟੇ ਨਹੀਂ ਹੈਗੇ, ਰਿਵਰ ਹੈਗੀ ਬਟ ਪਾਣੀ ਨਹੀਂ ਹੈਗਾ, ਤੇ ਫੋਰੈਸਟ ਹੈਗੀ ਬਟ ਦਰਖਤ ਨਹੀਂ ਹੈਗੇ?
1: ਜਲੇਬੀ ਜੂੜਾ
0: ਨਹੀਂ।
1: ਕਰੇਲੇ
0: ਨਹੀਂ।
1: ਗੁੱਤਾਂ
0: ਨਹੀਂ।
1: ਨਹੀਂ। ਓਕੇ, ਹੋਰ ਫਿਰ ਕੀ ਹੋ ਸਕਦਾ?
0: ਲੋਕ ਸਪੈਸ਼ਲੀ ਯੂਜ਼ ਕਰਦੇ।
1: ਹਾਂਜੀ,
0: ਪਹਿਲਾ ਕਿਤੇ ਕੰਧ ਤੇ ਲਾਈਦੀ।
1: ਕੰਧ ਤੇ ਲਾਈਦੀ ਆ?
0: ਹਾਂਜੀ।
1: ਕੰਧ ਤੇ ਕੀ ਲਾਈਦਾ? ਕੰਧ ਤੇ ਕੀ ਲਾਉਂਦੇ ਹੋ ਤੁਸੀਂ?
2: ਮੈਂ ਤੇ ਉਹੀ ਸੋਚ ਰਹੀ ਹਾਂ ਤੁਸੀਂ ਇਹ ਤੁਸੀਂ ਅੱਛਾ ਇਹ ਦੱਸੋ, ਇਹ ਤੁਸੀਂ ਆਪ ਬਣਾਈ ਹੈ? ਜੇ ਆਪ ਬਣੀਏ ਤੇ ਕੁਛ ਵੀ ਆਨਸਰ ਲਈ ਰੈਡੀ ਹੋ ਸਕਦਾ,
1: ਜੋ ਮਰਜ਼ੀ ਹੋਵੇ। ਤੁਸੀਂ ਦੱਸੋ ਕੰਧ ਤੇ ਕੀ ਲਾਈਦਾ? ਫੋਟੋ ਫੋਟੋ
2: ਫੋਟੋ ਘੜੀ।
0: ਮੈਂ ਇੱਕ ਹੋਰ ਕਲੂ ਦੱਸ ਦਿੱਤਾ ਤੁਹਾਨੂੰ।
1: ਹਾਂ, ਵਾਲ ਕਲੌਕ।
0: ਲੋਕੇਸ਼ਨ ਲੱਭਣ ਲਈ ਯੂਜ਼, ਆਈ ਮੀਨ ਚਾਰਜਰ ਲੱਭਣ ਲਈ ਯੂਜ਼ ਕਰਦੇ ਆ।
1: ਚਾਰਜਰ ਲੱਭਣ ਲਈ?
0: ਚਾਰਜਰ।
1: ਹਾਂ, ਚਾਰਜਰ।
0: ਚਾਰਜਰ
2: ਟ੍ਰੈਜਰ ਕੰਪਸ?
0: ਨਹੀਂ।
1: ਇਹ ਕੀ ਏਡਾ ਔਖਾ ਜਿਹਾ? ਚਾਹ ਤੇ ਨਹੀਂ
0: ਸੀਨਰੀ?
1: ਓ ਅੱਛਾ ਅੱਛਾ ਅੱਛਾ, ਸੀਨਰੀ। ਉਹਦੇ ਵਿੱਚ ਬੀਚ ਹੁੰਦਾ ਪਰ ਪਾਣੀ ਨਹੀਂ ਹੁੰਦਾ, ਪੱਥਰ ਨਹੀਂ ਹੁੰਦੇ। ਗੁੱਡ ਗੁੱਡ ਗੁੱਡ ਗੁੱਡ ਗੁੱਡ, ਵੈਰੀ ਇੰਟੈਲੀਜੈਂਟ।
0: ਬੱਲੇ ਬੱਲੇ ਸ਼ਾਵਾ ਸ਼ਾਵਾ।
1: ਓ ਬੱਲੇ ਬੱਲੇ, ਸ਼ਾਗੀ ਸ਼ਾਗੀ ਕੁੜੀ, ਥੈਂਕ ਯੂ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ,
2: ਕੀ ਹਾਲ ਚਾਲ
0: ਹੈ?
1: ਸਾਡਾ ਵੀ ਠੀਕ ਆ। ਉਹ ਅੱਜ ਇੱਕ ਟਰੱਕ ਨੇ ਇੱਕ ਕਾਰ ਦੇ ਉੱਤੇ ਡਕਾਰ ਕਿਉਂ ਮਾਰਿਆ ਸੀ? ਟਰੱਕ ਨੇ ਡਕਾਰ ਕਿਉਂ ਮਾਰਿਆ ਸੀ? ਨਹੀਂ ਪਰ ਟਰੱਕ ਨੇ ਮਾਰਿਆ ਸੀ ਨਾ, ਸਿਡਨੀ ਦੇ ਵਿੱਚ ਇੱਕ ਟਰੱਕ ਸੀ ਤੇ ਓਹਨੇ ਬੱਸ ਨੂੰ ਡਕਾਰ ਮਾਰਤਾ। ਟਰੱਕ ਨੇ ਸਮੋਸੇ ਖਾਦੇ ਸੀ? ਓ ਤੇ ਪਰ ਬੱਸ ਦਾ ਕੀ ਕਸੂਰ ਸੀ? ਬੱਸ ਉਹਦੀ ਵੋਟੀ। ਓਕੇ, ਇਹ ਤੇ ਫਿਰ ਬੜਾ ਮਸਲਾ ਸੀ ਹੈ।
0: ਹਾਂਜੀ।
1: ਓਹੋ, ਕੀ ਸੁਣਾਓਗੇ ਫਿਰ ਅੱਜ?
0: ਉਹ ਐਕਸੀਡੈਂਟ ਹੋਈ ਸੀ, ਉਹ ਰੋਡ ਬਲਾਕ ਸੀ।
1: ਅੱਛਾ, ਰੋਡ ਬਲਾਕ ਸੀ?
0: ਹਾਂਜੀ।
1: ਕਿ ਬਲੈਕ ਸੀ?
0: ਮੈਸ਼ ਫ੍ਰੀਵੇ ਤੇ।
1: ਅੱਛਾ, ਮਨੈਸ਼ ਫ੍ਰੀਵੇ ਤੇ। ਹਾਂ ਯਾਰ, ਮਨੈਸ਼ ਫ੍ਰੀਵੇ ਤੇ ਹੋਇਆ ਸੀ ਅੱਜ। ਤੁਸੀਂ ਸਾਰੀ ਖਬਰ ਰੱਖ ਲਈ।
0: ਸਮਾਨ ਡਿੱਗ ਗਿਆ ਸੀ।
1: ਸਮਾਨ ਡਿੱਗ ਪਿਆ ਸੀ? ਇਦਾਂ ਕਿਉਂ ਹੁੰਦਾ ਵਾ ਮਨੈਸ਼ ਫ੍ਰੀਵੇ ਤੇ?
0: ਮੈਨੂੰ ਪਤਾ ਨਹੀਂ, ਦੇਖੋ
1: ਚੰਗੀ ਤਰ੍ਹਾਂ ਨੀ ਬੰਦੇ ਹੈ ਨਾ?
0: ਹਾਂਜੀ।
1: ਜਾਲੀ ਲੋਕ ਪੌੜੀ ਨੀ ਬੰਦੇ,
0: ਕਾਲੀ ਛੋਦੇ।
1: ਹਾਂ, ਕਾਲੀ ਚੁੰਦੇ। ਡੈਡਾ ਵੀ ਪੌੜੀ ਸੁੱਟ ਦਿੰਦੇ?
0: ਦਾਦਾ ਕਹਿੰਦੇ ਛੇਤੀ ਛੇਤੀ ਅਸੀਂ ਪਾਪ ਚੱਲੀਏ ਛੇਤੀ
1: ਕਾਲੀ ਕਾਲੀ ਚ ਪਾ ਕੇ ਲੈ ਜਾਂਦੇ ਹਨਾ ਸ਼ੂਜ਼ ਵੀ ਨਹੀਂ ਸ਼ੂਜ਼ ਵੀ ਨਹੀਂ ਪਾਉਣ ਦਿੰਦੇ
0: ਗਹਿਰਾ ਕੁਦੀਓ

0: Ingen, ingen, ingen, ingen, ingen, ingen.
1: ਗਹਿਣਾ
0: ਗਹਿਣਾ ਗਹਿਣਾ ਕਹਿ ਕੇ ਡਕਾਰ ਮਾਰ ਲੈਣਾ ਕੁੜੀਓ ਬਲਬਲ ਬਲਬਲ ਬਲੇ ਸਰਦਾਰ ਜੀ ਜਿੰਦਾਬਾਦ ਸਰਦਾਰ ਜੀ ਜਿੰਦਾਬਾਦ ਡਕਾਰ ਜਿੰਦਾਬਾਦ ਸਮੋਸੇ ਜਿੰਦਾਬਾਦ ਟਰੱਕ ਜਿੰਦਾਬਾਦ ਗੱਡੀ ਬੱਲੇ ਬੱਲੇ ਸਾਈਕਲ ਗੜੈ ਗੜੈ ਡੱਡੂ ਟ੍ਰਿੰਗ ਟ੍ਰਿੰਗ ਹਾਂ ਤੁਹਾਨੂੰ ਪਤਾ ਡੱਡੂ ਨੇ ਵੀ ਸਾਈਕਲ ਲਿਆ ਵਾ ਬਰੂਮ ਬਰੂਮ ਤੁਹਾਨੂੰ ਪਤਾ ਡੱਡੂ ਨੇ ਵੀ ਸਾਈਕਲ ਲਿਆ ਵਾ ਪਤਾ ਹੈ ਨਾ ਤੁਹਾਨੂੰ ਤੇ ਸਾਰਾ ਪਤਾ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਤੁਹਾਡਾ ਦਿਨ ਵਧੀਆ ਵਧੀਆ ਲੰਘੇ ਵੀਰ ਜੀ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਅਨਾਹਤ ਕੌਰ ਜੀ ਸਤਿ ਸ੍ਰੀ ਅਕਾਲ ਅਨਾਹਤ ਅਗਨ ਕੀ ਹਾਲ ਹੈ ਇੰਨਾ ਤੁਸੀਂ ਭੁੱਲ ਨੀ ਸਕਦੀਆਂ ਤੁਸੀਂ ਕੁੜੀਓ ਜੇ ਜਾਣ ਕੇ ਕਰਦੀਆਂ ਜੇ ਹੋਰ ਕੀ ਤੁਸੀਂ ਤੇ ਇੱਦਾਂ ਕਰਦੀਆਂ ਠੰਡ ਚ ਬੰਦੇ ਤੋਂ ਰਜਾਈ ਲਾ ਕੇ ਫਿਰ ਕਹਿੰਦੇ ਓ ਸੋਰੀ ਸੋਰੀ ਸੋਰੀ ਅਸੀਂ ਤੁਹਾਨੂੰ ਨਹੀਂ ਸੀ ਠਾਉਣਾ ਤੁਹਾਨੂੰ ਤੇ ਨਹੀਂ ਸੀ ਠਾਉਣਾ ਇੱਦਾਂ ਕਰਦੀਆਂ ਜੇ ਤੁਸੀਂ ਤੇ ਤੁਸੀਂ ਕੁੜੀਆਂ ਬੜੀਆਂ ਤੇਜ਼ ਹੋ ਤੁਸੀਂ ਹੋਰ ਫਿਰ ਛੁੱਟੀਆਂ ਕਿਵੇਂ ਚੱਲ ਰਹੀਆਂ ਓਕੇ ਕੀ ਕਰਦੇ ਹੋ ਛੁੱਟੀਆਂ ਚ ਕੀ ਕਰਦੇ ਹੋ
2: ਸੋਨੇ
0: ਸੋਨੇ ਓਕੇ ਓਕੇ ਤੇ ਲੜਾਈ ਲੜੂਈ ਨੀ ਕੀਤੀ ਕੋਈ
2: ਜੂੰਡੇ
0: ਹਾਂ ਜੂੰਡੇ ਜਾਂਡੇ ਵਾਲੀ ਕੀਤੀ ਕਿ ਨਹੀਂ ਕੋਈ ਇੱਕ ਦੋ ਵਾਰ ਜੂੰਡੇ ਪੁੱਟਣੇ ਵਾਲੀ ਹੋਈ ਆ ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ ਨਾਈਸ ਫਿਰ ਤੇ ਬਹੁਤ ਫਨ ਹੋ ਰਿਹਾ ਤੁਹਾਡਾ ਤੇ ਆਪਸ ਵਿੱਚ ਹੀ ਪੁੱਟੇ ਕਿ ਮੰਮਾ ਕੋ ਪਟਾਏ ਆ ਆਪਸ ਵਿੱਚ ਤੇ ਉਹ ਮੰਮਾ ਕਹਿੰਦੇ ਹੁੰਦੇ ਵੀ ਜਾਓ ਕਰਦੀਆਂ ਰਹੋ ਜੋ ਕਰਨਾ ਕਿ ਹਟਾਉਂਦੇ ਹੁੰਦੇ
1: ਹੈ ਮੰਮਾ ਥੱਕ ਜਾਂਦੇ ਆ ਸਾਡੇ ਤੋਂ ਫਿਰ ਉਹ ਕਹਿ ਦਿੰਦੇ
0: ਆ ਹਾਂ ਜਾਓ ਦਫਾਓ ਤੇ ਮੰਮਾ ਦੀ ਹੈਲਪ ਵੀ ਕਰਾਉਂਦੀਆਂ ਉਹ ਕਿ ਨਹੀਂ
1: ਹਾਂਜੀ
0: ਕੀ ਕਰਾਇਆ ਸੀ Happy birthday to you, Hippie.
2: Hooray.
0: Hippie.
1: Hooray.
0: Hippie. Hanji. Happy birthday, bhai. Ki wish karoge papa li phir?
1: ਕਿ ਉਹ ਹਮੇਸ਼ਾ ਠੀਕ ਰਹਿਣ ਅੱਛੇ ਰਹਿਣ ਖੁਸ਼ ਰਹਿਣ ਤੇ ਸਾਨੂੰ ਘੱਟ ਡਾਂਟਣ ਤੇ ਸਾਨੂੰ ਨਵੀਂ ਨਵੀਂ ਚੀਜ਼ਾਂ ਵੀ ਲੈ ਦੇਣ
0: ਹੋਰ
2: ਨੀ ਬਰਥਡੇ ਪਾਪਾ ਦੇ ਚੀਜ਼ਾਂ ਤੁਹਾਨੂੰ ਲੈ ਕੇ ਦੇਣ
0: ਮੈਨੂੰ ਤਾਂ ਇੱਦਾਂ ਲੱਗ ਰਿਹਾ ਬਰਥਡੇ ਤੁਹਾਡਾ ਵਾ
1: ਪਾਪਾ ਦਾ ਹੀ
0: ਚਲ ਬਹੁਤ ਬਹੁਤ ਵਧਾਈਆਂ ਕੀ ਪਾਪਾ ਦਾ ਨਾਂ ਕੀ ਆ ਸਰਦਾਰ ਅਸ਼ਵਿੰਦਰ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੰਦਰੁਸਤੀ ਦੇਵੇ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਇਸੇ ਤਰ੍ਹਾਂ ਤੁਸੀਂ ਖੂਬ ਤੰਦਰੁਸਤੀਆਂ ਮਾਣੋ ਬਹੁਤ ਵਧੀਆ ਵਧੀਆ ਤੁਹਾਡਾ ਇਹ ਵਰਾ ਰਹੇ ਬਹੁਤ ਵਧਾਈਆਂ ਤੁਹਾਨੂੰ
1: ਥੈਂਕ ਯੂ
0: ਅਤੇ ਕੀ ਕੀ ਸੁਣਾਓਗੀ ਫਿਰ ਕੁੜੀਓ
3: ਅੱਜ ਮੈਂ ਇੱਕ ਚੁਟਕਲਾ ਸੁਣਾਉਂਗੀ
2: ਹਾਂਜੀ
3: ਇੱਕ ਵਾਰੀ ਦੋ ਸਹੇਲੀਆਂ ਹੁੰਦੀਆਂ ਨੇ ਤੇ ਪਹਿਲੀ ਸਹੇਲੀ ਪੁੱਛਦੀ ਹੈ ਕਿ ਤੂੰ ਰੋ ਕਿਉਂ ਰਹੀ ਹੈ, ਤੇ ਉਹ ਕਹਿੰਦੀ ਹੈ ਕਿ ਮੇਰੇ ਪਿੰਡ ਦਾ ਬਾਬਾ ਤੁਰ ਗਿਆ। ਠੀਕ ਹੈ, ਤੇ ਫਿਰ ਦੂਜੀ ਸਹੇਲੀ ਪੁੱਛਦੀ ਹੈ ਕਿ ਤੂੰ ਕਿਉਂ ਰੋਣ ਡਈ ਹੈ, ਤੇ ਉਹ ਕਹਿੰਦੀ ਕਿ ਮੇਰੀ ਮੁਰਗੀ ਮਰ ਗਈ। ਤੇ ਦੂਜੀ ਸਹੇਲੀ ਕਹਿੰਦੀ ਕਿ ਇਹਦੇ ਚ ਰੋਣ ਵਾਲੀ ਕੀ ਗੱਲ ਹੈ, ਤੇ ਪਹਿਲੀ ਸਹੇਲੀ ਕਹਿੰਦੀ ਕਿ ਮੇਰੀ ਮੁਰਗੀ ਤਾਂ ਆਂਡੇ ਦਿੰਦੀ ਸੀ, ਤੁਹਾਡਾ ਬਾਬਾ ਥੋੜਾ ਨਾ ਦਿੰਦਾ ਸੀ।
0: ਹਾਂ ਵੀ ਉਹ ਕੀ ਦਿੰਦਾ ਸੀ, ਤੁਸੀਂ ਕਿਉਂ ਰੋਂਦੇ ਹੋ,
2: ਆਂਡੇ ਖਾਂਦਾ ਸੀ।
0: ਥੈਂਕ ਯੂ ਹਰਗੁਣ, ਤੁਸੀਂ ਕੀ ਸੁਣਾਓਗੇ?
1: ਮੈਂ ਇੱਕ ਕਵਿਤਾ।
0: ਓਕੇ ਗੁੱਡ,
2: ਹਾਂਜੀ।
1: ਆਪਣੇ ਰੰਗ ਵਿੱਚ ਜਿਉ। ਇੱਕ ਦਿਨ ਮੈਂ ਸੋਚਿਆ ਬੈਠ ਕੇ ਲੋਕ ਮੇਰੇ ਬਾਰੇ ਕੀ ਕਹਿੰਦੇ ਨੇ, ਫਿਰ ਦਿਲ ਨੇ ਹੱਸ ਕੇ ਆਖਿਆ ਪਹਿਲਾਂ ਇੱਕ ਇਹ ਦੱਸ ਲੋਕ ਕਹਿੰਦੇ ਕਿੰਨੇ ਨੇ। ਕੋਈ ਕਹਿੰਦਾ ਇਹ ਨਾ ਕਰ, ਕੋਈ ਕਹਿੰਦਾ ਉਹ ਨਾ ਕਰ, ਮੈਂ ਪੁੱਛਿਆ ਫਿਰ ਕਰਾਂ ਕੀ, ਕਹਿੰਦੇ ਸਾਡੀ ਗੱਲ ਮੰਨਿਆ ਕਰ। ਕਦੇ ਕੋਈ ਸਾਡੀ ਹੱਸੀ ਵੇਖ ਕੇ ਆਖੇ ਇੰਨਾ ਕਿਉਂ ਹੱਸਦਾ ਹੈ, ਮੈਂ ਕਿਹਾ ਜ਼ਿੰਦਗੀ ਛੋਟੀ ਜਿਹੀ ਹੈ, ਰੋ ਕੇ ਵੀ ਤਾਂ ਨਹੀਂ ਲੰਘਦਾ ਹੈ। ਕਿਸੇ ਕੋਲ ਪੈਸਾ ਵੱਧ ਹੋਵੇ, ਕਿਸੇ ਕੋਲ ਨਾਮ ਤੇ ਸ਼ਾਨ, ਕਿਸੇ ਕੋਲ ਵੱਡਾ ਘਰ ਹੋਵੇ, ਕਿਸੇ ਕੋਲ ਸਿਰਫ ਵੱਡੇ ਅਰਮਾਨ, ਜੇ ਲੋਕ ਤੇਰੇ ਸੁਪਨਿਆਂ ਉੱਤੇ ਹੱਸਣ ਤਾਂ ਤੂੰ ਵੀ ਹੱਸ ਕੇ ਰਹਿ ਜਾਈ, ਅੱਜ ਜੇ ਉਹ ਤੈਨੂੰ ਨਾ ਸਮਝਣ ਕੱਲ ਆਪਣੀ ਕਹਾਣੀ ਆਪ ਸੁਣਾਈ। ਹਰ ਬੰਦਾ ਆਪਣੇ ਰਾਹ ਦਾ ਰਾਹੀ, ਹਰ ਇੱਕ ਦੀ ਆਪਣੀ ਕਹਾਣੀ, ਕਿਸੇ ਨਾਲ ਆਪਣੀ ਤੁਲਨਾ ਨਾ ਕਰੀ, ਤੂੰ ਆਪਣੇ ਆਪ ਵਿੱਚ ਹੈ ਰਾਣੀ। ਜ਼ਿੰਦਗੀ ਵਿੱਚ ਰੰਗ ਬਹੁਤ ਨੇ, ਕਦੇ ਚੰਗੇ ਕਦੇ ਥੋੜੇ ਮਾੜੇ, ਪਰ ਜੇ ਹੌਸਲਾ ਦਿਲ ਵਿੱਚ ਜਿਉਂਦਾ ਹੋਵੇ ਤਾਂ ਰਸਤੇ ਬਣ ਜਾਂਦੇ ਨੇ ਸਾਰੇ। ਇਸ ਲਈ ਲੋਕਾਂ ਦੀਆਂ ਗੱਲਾਂ ਛੱਡੋ, ਆਪਣੇ ਦਿਲ ਦੀ ਸੁਣਦੇ ਰਹੋ, ਜਿਵੇਂ ਹੋ ਬਿਲਕੁਲ ਓਵੇਂ ਰਹੋ, ਆਪਣੇ ਰੰਗ ਵਿੱਚ ਜਿਓ, ਹੱਸਦੇ ਰਹੋ ਤੇ ਅੱਗੇ ਵੱਧਦੇ ਰਹੋ।
0: ਵਾਹ ਵਾਹ, ਵੈਰੀ ਨਾਈਸ,
2: ਇਹ ਤੇ ਬਹੁਤ ਸੋਹਣੀ ਹੈ।
0: ਆ ਤੇ ਬਹੁਤ ਵਧੀਆ ਹੈ।
1: ਥੈਂਕ ਯੂ।
0: ਇਹ ਕਿੱਥੋਂ ਸਿੱਖਦੇ ਹੋ?
1: ਪਾਪਾ ਤੋਂ।
0: ਅੱਛਾ, ਪਾਪਾ ਲੱਭ ਕੇ ਦਿੰਦੇ ਆ?
1: ਹਾਂਜੀ।
0: ਓਕੇ ਗੁੱਡ, ਮੈਨੂੰ ਲੱਗਾ ਪੰਜਾਬੀ ਸਕੂਲ ਤੋਂ ਸਿੱਖਦੇ ਹੋ।
1: ਨਹੀਂ, ਮੈਨੂੰ ਆਉਂਦੀ ਹੈ ਪੰਜਾਬੀ, ਮੈਂ ਨਹੀਂ ਜਾਂਦੀ, ਨਾ ਹੱਟ ਜਾਂਦੀ ਹੈ।
0: ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ। ਅੱਛਾ, ਤੁਹਾਨੂੰ ਸਾਰੀ ਆ ਗਈ ਹੈ?
1: ਹਾਂਜੀ।
0: ਓ ਵਾਹ, ਵੈਰੀ ਨਾਈਸ, ਤੁਸੀਂ ਤੇ ਬੜੀ ਛੇਤੀ ਸਿੱਖ ਲਈ। ਥੈਂਕ ਯੂ ਬੁੱਤ।
2: ਥੈਂਕ ਯੂ।
1: ਥੈਂਕ ਯੂ।
0: ਥੈਂਕ ਯੂ। ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਤੇ ਤੁਸੀਂ ਵੀ ਕਰ ਸਕਦੇ ਹੋ ਭਾਈ ਕਾਲ। ਹੁਣ ਬੱਚਿਆਂ ਤੋਂ ਬਾਅਦ ਵੱਡਿਆਂ ਦੀ ਜੇ ਤਮੰਨਾ ਤੇ ਕਰ ਸਕਦੇ ਹੋ ਤੁਸੀਂ, ਸਾਡੇ ਕੋਲ ਥੋੜ੍ਹਾ ਜਿਹਾ ਹੈਗਾ ਟਾਈਮ। ਅਤੇ ਰਕੇਸ਼ ਜੀ ਕਹਿੰਦੇ ਨੇ ਕਿ ਅੱਜ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕਿੰਗ ਦਾ ਬਰਥਡੇ ਆ। ਚਲੋ ਬਹੁਤ ਬਹੁਤ ਵਧਾਈਆਂ ਵੀ ਤੁਹਾਨੂੰ, ਖਾਓ ਤੁਸੀਂ ਕੇਕ। ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ, ਅਤੇ ਕਹਿੰਦੇ ਕਿ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ, ਹੱਸਦੇ ਖੇਡਦੇ ਰਹੋ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਬਹੁਤ ਧੰਨਵਾਦ ਗੁਰਜੀਤ ਕੌਰ ਜੀ, ਧੰਨਵਾਦ। ਰਮਨਦੀਪ ਕੌਰ ਹਸੀਜਾ ਜੀ, ਧੰਨਵਾਦ ਤੁਹਾਡਾ। ਕਹਿੰਦੇ ਇੰਜੋਏ ਕਰ ਰਹੇ ਹਾਂ ਸ਼ੋਅ, ਅਤੇ ਗੁੱਡ ਮੋਰਨਿੰਗ, ਥੈਂਕ ਯੂ। ਅਤੇ ਇੱਧਰ ਘੁੰਮਣ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ, ਚੜ੍ਹਦੀ ਕਲਾ ਬਖਸ਼ਣ। ਅਤੇ ਅੱਜ ਦੀ ਕਹਾਣੀ ਕਹਿੰਦੇ ਨੇ ਕਿ ਬਹੁਤ ਵਧੀਆ ਸੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਅਤੇ ਸਾਡੇ ਕਹਿੰਦੇ ਕਿ ਦਾਦਾ ਜੀ ਕਹਿੰਦੇ ਹੁੰਦੇ ਸੀ ਕਿ ਸੇਲ ਨੂੰ ਖੰਡ ਲਾ ਦੋ, ਗੱਲ ਨਹੀਂ ਸੁਣਦੇ। ਅੱਛਾ, ਕਹਿੰਦੇ ਹੁੰਦੇ ਸੀ, ਅੱਛਾ ਖੰਡ ਲਾ ਦਿਓ, ਸਮਝ ਨਹੀਂ ਲੱਗੀ ਭਾਈ। ਜਸਵਾਲ ਸਾਹਿਬ ਧੰਨਵਾਦ ਤੁਹਾਡਾ, ਕਹਿੰਦੇ ਮੈਪਸ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ 187 ਰੇਟ ਹੋ ਗਿਆ ਅੱਜ ਸੋਨੇ ਦਾ, ਇਹਦਾ ਮਤਲਬ ਸਮਝੋ। ਧੰਨਵਾਦ ਕੁਲਵੀਰ ਜੀ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਆਪਣਾ ਮਿਹਰ ਭਰਿਆ ਹੱਥ ਸਾਰਿਆਂ ਦੇ ਉੱਤੇ ਰੱਖਣ। ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਕਿ ਰਿਆਸਤ ਬੈਰਕ ਦੇ ਪਾਣੀਆਂ ਤੋਂ, ਸਤਿ ਸ਼੍ਰੀ ਅਕਾਲ, ਸਭ ਖੁਸ਼ ਰਹੋ ਅਤੇ ਸਭ ਉੱਤੇ ਰੱਬ ਮਿਹਰ ਭਰਿਆ ਹੱਥ ਬਣਾਈ ਰੱਖੇ। ਗੁਰੂਹੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ, ਆ ਜੀ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ, ਅਤੇ ਫਿਰ ਹੁਣ ਤੁਹਾਡੇ ਕੋਲੋਂ ਆਪਾਂ ਲੈਂਦੇ ਹਾਂ ਇਜਾਜ਼ਤਾਂ, ਮਿਲਦੇ ਹਾਂ ਅਗਲੇ ਹਿੱਸੇ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ। ਰੇਡੀਓ ਹਾਂਜੀ 1674 AM।

ਕੀ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ-ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਅੱਜ 28 ਤਰੀਕ ਹੈ ਸਤੰਬਰ ਦਾ ਮਹੀਨਾ ਤੇ ਸਾਡੇ ਨਾਲ ਗੌਤਮ ਕਪਿਲ ਨੇ ਇਸ ਟਾਈਮ ਫੋਨ ਲਾਈਨ ਦੇ ਉੱਤੇ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਭਾਰਤ, ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਦੇ ਸੋਮਵਾਰ ਦੇ ਅੱਜ ਇਸ ਬੁਲੇਟਿਨ ਦੇ ਵਿੱਚ, ਵੈਸੇ ਸ਼ਨੀਵਾਰ ਦੇ ਦਿਨ ਜਿਹੜਾ ਖਬਰਾਂ ਦਾ ਬੁਲੇਟਿਨ ਕੀਤਾ ਸੀ ਉਸ 'ਚ ਤੁਹਾਨੂੰ ਦੱਸਿਆ ਸੀ ਕਿ ਇਸ ਹਫ਼ਤੇ ਕੀ ਕੁੱਝ ਹੋਣ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਬਜਟ ਫੋਰਕਾਸਟ ਨੂੰ ਲੈ ਕੇ, ਤੇ ਵਿਆਜ ਦਰਾਂ ਵਧਣਗੀਆਂ ਜਾਂ ਸਥਿਰ ਰਹਿਣਗੀਆਂ। 605 ਇਸੇ ਹਫ਼ਤੇ ਖਤਮ ਹੋ ਜਾਏਗੀ ਆਰ ਬੀ ਆਈ ਦੀ ਬੈਠਕ।

ਦੋਵਾਂ ਹਿੱਸਿਆਂ ਦੇ ਵਿੱਚ ਕੁਦਰਤ ਦੀਆਂ ਆਫਤਾਂ ਆਈਆਂ ਨੇ ਔਰ ਇਸ ਦੇ ਚਲਦਿਆਂ ਸ਼ੁਰੂਆਤੀ ਕੁਝ ਖਬਰਾਂ। ਪਹਿਲਾਂ ਅਮਰੀਕਾ ਤੋਂ ਖਬਰ, ਜਿੱਥੇ ਉੱਤਰ ਪੂਰਬੀ ਹਿੱਸੇ ਦੇ ਵਿੱਚ ਸ਼ਕਤੀਸ਼ਾਲੀ ਤੂਫਾਨ ਦੇ ਚਲਦਿਆਂ ਤਟੀ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਹਾਲਾਤ ਪੈਦਾ ਹੋ ਗਏ ਨੇ ਔਰ ਤੇਜ਼ ਹਵਾਵਾਂ ਤੇ ਭਾਰੀ ਮੀਂਹ ਦੇ ਚਲਦਿਆਂ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਇੱਥੋਂ ਤੱਕ ਕਿ ਆਮ ਜਨਜੀਵਨ ਨੂੰ ਜਿਹੜਾ ਤੋਰੀ ਰੱਖਦਾ ਹੈ ਟਰਾਂਸਪੋਰਟੇਸ਼ਨ ਸਿਸਟਮ, ਰੇਲਾਂ ਬੱਸਾਂ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੀਆਂ ਔਰ ਖਰਾਬ ਮੌਸਮ ਦੇ ਚਲਦਿਆਂ ਇਸ ਵੀਕਐਂਡ ਦੇ ਦਰਮਿਆਨ ਅਮਰੀਕਾ ਭਰ ਦੇ ਵਿੱਚ ਖਾਸ ਤੌਰ ਦੇ ਉੱਤੇ ਨਿਊ ਜਰਸੀ ਜਾਂ ਇਸ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਵੱਡੇ ਟੂਰਨਾਮੈਂਟ ਹੁੰਦੇ ਨੇ ਉਹ ਵੀ ਪ੍ਰਭਾਵਿਤ ਹੋ ਗਏ। ਸਾਰੇ ਸਟੇਡੀਅਮਸ ਦੇ ਵਿੱਚੋਂ ਪ੍ਰੋਗਰਾਮ, ਚਾਹੇ ਕੋਈ ਕੰਸਰਟ ਸੀ ਚਾਹੇ ਕੋਈ ਖੇਡ ਸਮਾਗਮ ਸੀ, ਉਹ ਰੱਦ ਕਰ ਦਿੱਤੇ ਗਏ। ਅਮੈਰੀਕਨ ਨੈਸ਼ਨਲ ਵੈਦਰ ਸਰਵਿਸਿਜ਼ ਦੇ ਮੁਤਾਬਕ ਸ਼ਨੀਵਾਰ ਦੇ ਦਿਨ ਨਿਊਯਾਰਕ ਸਿਟੀ ਤੇ ਬੋਸਟਨ ਸਣੇ ਵੀ ਕਈ ਇਲਾਕਿਆਂ 'ਚ ਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ਾਂ ਦਰਜ ਕੀਤੀਆਂ ਗਈਆਂ। ਨਿਊਯਾਰਕ ਤੇ ਨਿਊ ਜਰਸੀ ਦੇ ਵਿੱਚ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਦੋਹਾਂ ਸੂਬਿਆਂ ਦੇ ਕੁਝ ਤਟੀ ਇਲਾਕਿਆਂ 'ਚ ਭਾਰੀ ਪਾਣੀ ਜਿਹੜਾ ਭਰ ਗਿਆ। ਵਰਜੀਨੀਆ ਤੋਂ ਲੈ ਕੇ ਮੇਨ ਸੂਬੇ ਤੱਕ ਬਾਰਿਸ਼ ਤੇ ਤੇਜ਼ ਹਵਾਵਾਂ ਦੀਆਂ ਸ਼ੰਕਾਵਾਂ ਪਹਿਲਾਂ ਹੀ ਜਤਾਈਆਂ ਜਾ ਰਹੀਆਂ ਸੀ। ਵੈਸੇ ਤਾਂ ਇਸ ਦਰਮਿਆਨ ਸ਼ਨੀਵਾਰ ਦੇ ਦਿਨ ਤੱਕ ਜਿਹੜਾ ਸੰਯੁਕਤ ਰਾਸ਼ਟਰ ਮਹਾਸਭਾ ਦਾ ਇਜਲਾਸ ਸੀ ਨਿਊਯਾਰਕ 'ਚ ਉਹ ਮੁੱਕ ਚੱਲਿਆ, ਪਰ ਫਿਰ ਵੀ ਕੁਝ ਇੱਕ ਮੁਲਕਾਂ ਦੇ ਜਿਹੜੇ ਵਫਦ ਸੀ ਉਹ ਹਾਲੇ ਵੀ ਰੁਕੇ ਹੋਏ ਸੀ, 2-4 ਦਿਨ ਵੱਧ ਰੁਕੇ ਹੋਏ ਸੀ। ਔਰ ਇਸ ਦਰਮਿਆਨ ਨਿਊ ਜਰਸੀ ਦੀ ਸਫ ਸਿਟੀ ਦੇ ਵਿੱਚ 26 ਸਪਤੰਬਰ ਨੂੰ ਹੜ੍ਹਾਂ ਦੇ ਨਾਲ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਜਿਹੜਾ ਸੀ ਉਹ ਪ੍ਰਭਾਵਿਤ ਹੋਇਆ। ਉਧਰ ਥਾਈਲੈਂਡ ਤੋਂ ਗੱਲ ਕਰੀਏ, ਜਿੱਥੇ ਥਾਈਲੈਂਡ ਦੇ ਰਾਜਧਾਨੀ ਬੈਂਕਾਕ ਦੇ ਵਿੱਚ ਲਗਾਤਾਰ ਭਾਰੀ ਮੀਂਹ ਦੇ ਚਲਦਿਆਂ ਐਮਰਜੈਂਸੀ ਸਥਿਤੀ ਐਲਾਨ ਦਿੱਤੀ ਗਈ। ਵੀਰਵਾਰ ਦੇ ਦਿਨ ਤੋਂ ਲੈ ਕੇ ਹੁਣ ਤੱਕ ਸ਼ਹਿਰ ਦੇ ਵਿੱਚ 300 ਮਿਲੀਲੀਟਰ ਤੋਂ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ। ਹੁਣ ਦੇ ਦਿਨ ਤਾਂ ਕਹਿਣ ਦਾ ਭਾਵ ਇਹ ਐਤਵਾਰ ਦੇ ਦਿਨ ਤੱਕ ਦੀ ਖਬਰ ਤੁਹਾਨੂੰ ਦੇ ਰਹੇ ਹਾਂ। ਅੱਜ ਦੀਆਂ ਖਬਰਾਂ ਹਲੇ ਥਾਈਲੈਂਡ ਤੋਂ ਹਾਸਲ ਹੋਣੀਆਂ ਨੇ, ਪਰ ਇੰਨੀ ਵੀ ਬਾਰਿਸ਼ ਹੋਣ ਤੋਂ ਬਾਅਦ ਕਰੀਬ 12 ਇੰਚ ਬਾਰਿਸ਼ ਤੁਸੀਂ ਇਹਨੂੰ ਮੰਨ ਸਕਦੇ ਹੋ ਔਰ ਸੜਕਾਂ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਨਾਲ ਭਰ ਗਈਆਂ। ਬੈਂਕਾਕ ਮੈਟਰੋਪੋਲੀਟਨ ਅਥਾਰਟੀ ਨੇ ਐਤਵਾਰ ਦੇ ਦਿਨ ਦੱਸਿਆ ਕਿ ਮੀਂਹ ਹੁਣ ਰੁਕ ਜ਼ਰੂਰ ਗਿਆ, ਪਰ ਸ਼ਹਿਰ ਦੀਆਂ ਨਹਿਰਾਂ ਦੇ ਵਿੱਚ ਪਾਣੀ ਦਾ ਪੱਧਰ ਹਾਲੇ ਵੀ ਕਾਫੀ ਉੱਚਾ ਹੈ। ਸ਼ਹਿਰ ਦੇ ਗਵਰਨਰ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਹੜ੍ਹਾਂ ਦਾ ਖਤਰਾ ਹਾਲੇ ਵੀ ਟਲਿਆ ਨਹੀਂ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਰਹਿਣ ਦੀ ਅਪੀਲ ਕੀਤੀ, ਉੱਥੋਂ ਹੀ ਨਹਿਰਾਂ ਦੇ ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਆਪਣਾ ਸਮਾਨ ਉਪਰੀ ਮੰਜ਼ਿਲਾਂ ਦੇ ਉੱਤੇ ਲਿਜਾਣ ਦੀ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ। ਥਾਈਲੈਂਡ ਦੇ ਵਿੱਚ ਮੌਸਮ ਆਮ ਤੌਰ ਦੇ ਉੱਤੇ ਗਰਜ ਦੇ ਨਾਲ ਬਾਰਿਸ਼ ਪੈਂਦੀ ਹੈ, ਏਦਾਂ ਹੀ ਰਹਿੰਦਾ ਉੱਥੇ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਬਾਰਿਸ਼ ਅੱਤ ਦੀ ਹੋ ਗਈ ਔਰ ਜਿਸ ਦੇ ਚੱਲਦਿਆਂ ਬੈਂਕਾਕ ਵਰਗੇ ਸਭ ਤੋਂ ਵੱਡੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ, ਰਾਜਧਾਨੀ ਸ਼ਹਿਰ ਹੈ ਬੈਂਕਾਕ, ਉੱਥੇ ਦੀ ਡਰੇਨੇਜ ਵਿਵਸਥਾ ਦੇ ਉੱਤੇ ਵੀ ਵੱਡਾ ਪ੍ਰਭਾਵ ਪਿਆ। ਲੋਕ ਜਿਹੜੇ ਦੁਪਹੀਆ ਵਾਹਨ ਚਲਾ ਰਹੇ ਨੇ ਉਹਦਾ ਤਾਂ ਬੁਰਾ ਹੀ ਹਾਲ ਹੈ, ਦੁਪਹੀਆ ਵਾਹਨ ਤਾਂ ਚੱਲ ਹੀ ਨਹੀਂ ਸਕਦੇ, ਬਲਕਿ ਗੱਡੀਆਂ ਦੀਆਂ ਵੀ ਸਟੀਅਰਿੰਗ ਵੀਲ ਤੱਕ ਪਾਣੀ ਆ ਚੁੱਕਿਆ ਕਈ ਇਲਾਕਿਆਂ ਦੇ ਵਿੱਚ, ਤਾਂ ਇੰਨਾ ਜ਼ਿਆਦਾ ਜਿਹੜਾ ਪਾਣੀ ਭਰ ਚੁੱਕਿਆ ਹੈ ਉੱਥੇ। ਇੱਕ ਵਾਰ ਫਿਰ ਤੋਂ ਮੱਧ ਪੂਰਬ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ, ਪਰ ਪਹਿਲਾਂ ਇੱਕ ਸਾਊਥ ਅਫਰੀਕਾ ਦੇ ਨਾਲ ਜੁੜੀ ਖਬਰ ਔਰ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਾਊਥ ਅਫਰੀਕਾ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਕਫਿਆਂ ਦੇ ਦਰਮਿਆਨ ਵਾਪਰੀਆਂ ਅਲੱਗ ਅਲੱਗ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਘੱਟੋ ਘੱਟ 27 ਜਣਿਆਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਪਹਿਲੀ ਘਟਨਾ ਜੋਹਾਨਸਬਰਗ ਦੇ ਵਿੱਚ ਤੇ ਦੂਜੀ ਘਟਨਾ ਕੇਪ ਟਾਊਨ ਦੇ ਵਿੱਚ ਵਾਪਰੀ, ਇੱਕ ਐਤਵਾਰ ਰਾਤ ਇੱਕ ਤੜਕੇ ਵਾਪਰੀ। ਪੁਲਿਸ ਨੇ ਇਸ ਸੰਬੰਧੀ ਹਾਲੇ ਵੀ ਕਿਸੇ ਵੀ ਹਮਲਾਵਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪੁਲਿਸ ਦੇ ਮੁਤਾਬਕ ਰਾਤ 9:30 ਐਤਵਾਰ ਦੇ ਦਿਨ ਜੋਹਾਨਸਬਰਗ ਦੇ ਸਾਊਥ ਵੈਸਟ ਇਲਾਕਾ ਹੈ ਵਡੇਲਾ, ਉੱਥੇ ਇੱਕ ਬਾਰ ਦੇ ਵਿੱਚ AK-47 ਰਾਈਫਲ ਤੇ ਪਿਸਟਲਸ ਦੇ ਨਾਲ ਲੈਸ 8 ਹਮਲਾਵਰਾਂ ਨੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲੇ ਦੇ ਵਿੱਚ ਪੁਰਸ਼ ਤੇ 4 ਔਰਤਾਂ ਮਾਰੇ ਗਏ ਤੇ 15 ਲੋਕ ਜ਼ਖਮੀ ਹੋ ਗਏ। ਹਮਲਾਵਰਾਂ ਨੇ ਪਹਿਲਾਂ ਬਾਰ ਦੇ ਬਾਹਰ ਗੋਲੀਆਂ ਚਲਾਈਆਂ, ਫਿਰ ਅੰਦਰ ਜਾ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ। ਜਾਂਦੇ ਸਮੇਂ ਉਹਨਾਂ ਨੇ ਲੋਕਾਂ ਦੇ ਮੋਬਾਈਲ ਵੀ ਖੋਲੇ, ਗੱਡੀਆਂ ਦੇ ਵਿੱਚ ਫਿਰ ਫਰਾਰ ਹੋ ਗਏ। ਇਸ ਘਟਨਾ ਤੋਂ ਕਰੀਬ 4 ਘੰਟੇ ਬਾਅਦ ਰਾਤ ਨੂੰ ਫਿਰ ਕੇਪ ਟਾਊਨ ਇਲਾਕੇ ਦੇ ਲਵਾਂਡਲੇ ਇਲਾਕੇ ਦੇ ਵਿੱਚ ਇੱਕ ਸਟੋਰ ਦੇ ਅੰਦਰ ਗੋਲੀਬਾਰੀ ਹੋਈ, ਜਿੱਥੇ 10 ਜਣਿਆਂ ਦੀ ਜਾਨ ਚਲੀ ਗਈ। ਜ਼ਿਕਰਯੋਗ ਹੈ ਕਿ 5 ਦਿਨ ਪਹਿਲਾਂ ਵੀ ਡਰਬਨ ਦੇ ਵਿੱਚ ਇੱਕ ਪਾਰਟੀ ਮਨਾਈ ਜਾ ਰਹੀ ਸੀ, ਇਸ ਪਾਰਟੀ ਦੇ ਦਰਮਿਆਨ ਇੱਕ ਗਰਭਵਤੀ ਮਹਿਲਾ ਸਣੇ 11 ਜਣਿਆਂ ਦੀ ਮੌਤ ਹੋ ਗਈ ਸੀ, ਤੇ ਉਹ ਵੀ ਖਬਰ ਅਸੀਂ ਇਸ ਖਬਰਾਂ ਦੇ ਬੁਲੇਟਿਨ ਦੇ ਵਿੱਚ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉੱਥੇ ਹੀ ਅਮਰੀਕਾ ਤਾਂ ਕਹਿੰਦਾ ਹੋਰਮੁਜ਼ ਸਟ੍ਰੇਟ, ਕਿਉਂਕਿ ਹੋਰਮੁਜ਼ ਸਟ੍ਰੇਟ ਹੁਣ ਅਮਰੀਕਾ ਦਾ ਨਹੀਂ ਹੈ ਪਰ ਅਮਰੀਕਾ ਕਹਿੰਦਾ ਤਾਂ ਆਪਣਾ ਹੀ ਹੈ, ਮੱਧ ਪੂਰਬ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਜਲਦੀ ਆਤਮ ਸਮਰਪਣ ਕਰ ਦੇਗਾ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿਵੇਂ ਈਰਾਨ ਆਤਮ ਸਮਰਪਣ ਕਰੇਗਾ ਜੰਗ ਖਤਮ, ਤੇਲ ਦੀਆਂ ਕੀਮਤਾਂ ਥੱਲੇ ਆ ਜਾਣਗੀਆਂ ਤੇ ਫੇਰ ਮੌਜਾਂ ਲੁੱਟੇ। ਇਸ ਦਰਮਿਆਨ ਈਰਾਨ ਦੀ IRGC ਨੇ ਇੱਕ ਅਮਰੀਕੀ ਪਣਡੁੱਬੀ ਨੂੰ ਆਪਣੇ ਕਬਜ਼ੇ ਚ ਲੈਣ ਦਾ ਦਾਅਵਾ ਕੀਤਾ, ਇਸ ਦੇ ਨਾਲ ਜੁੜੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਅਮਰੀਕਾ ਦੀ ਤਰਫ ਤੋਂ ਪਣਡੁੱਬੀ ਦੇ ਬਾਰੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਗਈ ਹੈ। ਵੈਸੇ ਵੀ ਅਮਰੀਕਾ ਈਰਾਨ ਜਿਹੜੇ ਵੀ ਹਮਲੇ ਕਰਦਾ
ਚਾਹੇ ਉਹ ਫੌਜੀ ਟਿਕਾਣਿਆਂ ਤੇ ਹੋਣ।

0: ਇਹ ਈਰਾਨ ਅਮਰੀਕਾ ਦੀ ਜੰਗੀ ਵਿਵਸਥਾ ਨੂੰ ਬਦਹਾਲ ਕਰ ਦਿੰਦਾ, ਉਸ ਦੇ ਨਾਲ ਜੁੜੀਆਂ ਖਬਰਾਂ ਅਮਰੀਕੀ ਮੀਡੀਆ ਨਹੀਂ ਦਸਾਂਦਾ। ਜਿਹੜਾ ਦਸਾਂਦਾ ਹੈ ਉਹ ਡੋਨਲਡ ਟਰੰਪ ਦੀ ਨਜ਼ਰ ਦੇ ਵਿੱਚ ਫੇਕ ਮੀਡੀਆ ਹੁੰਦਾ ਹੈ। ਇਸ ਤੋਂ ਪਹਿਲਾਂ ਈਰਾਨ ਨੇ ਦਾਅਵਾ ਕੀਤਾ ਸੀ ਕਿ ਇਸ ਖੇਤਰ ਦੇ ਵਿੱਚ ਅਮਰੀਕਾ ਦੀ ਸਥਿਤੀ ਚੰਗੀ ਨਹੀਂ ਹੈ ਔਰ ਫੌਜੀ ਹਮਲਾ ਉਹ ਕਰ ਸਕਦਾ ਹੈ, ਔਰ ਇਸ ਸਾਰੇ ਘਟਨਾਕ੍ਰਮ ਨੂੰ ਰਾਸ਼ਟਰਪਤੀ ਟਰੰਪ ਦੀ ਤਰਫ ਤੋਂ ਈਰਾਨ ਨੂੰ ਜਿਹੜਾ ਦਿੱਤਾ ਗਿਆ ਪ੍ਰਸਤਾਵ ਸੀ ਜੋ ਈਰਾਨ ਨੇ ਠੁਕਰਾ ਦਿੱਤਾ। ਤੇ ਉਸ ਤੋਂ ਬਾਅਦ 24 ਘੰਟੇ ਦੇ ਅੰਦਰ ਅੰਦਰ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਨੇ। ਸੋ ਪਿਛਲੇ 24 ਘੰਟੇ ਜਿਹੜੇ ਨੇ ਈਰਾਨ ਦੇ ਲਿਹਾਜ਼ ਦੇ ਨਾਲ, ਦੁਨੀਆਂ ਦੇ ਲਿਹਾਜ਼ ਦੇ ਨਾਲ ਕਾਫੀ ਮਹੱਤਵਪੂਰਨ ਰਹੇ ਨੇ, ਤੇ ਅਗਲੇ 48 ਘੰਟੇ ਹੋਰ ਵੀ ਜ਼ਿਆਦਾ ਮਹੱਤਵਪੂਰਨ ਮੰਨ ਕੇ ਚੱਲਿਓ, ਕਿਉਂਕਿ ਵੱਡਾ ਹੋਣ ਜਾ ਰਿਹਾ ਜੋ ਪਿਛਲੇ ਹਫਤੇ ਹੀ ਟਰੰਪ ਨੇ ਇੱਕ ਸੰਕੇਤ ਦੇ ਦਿੱਤਾ ਸੀ। ਟਰੰਪ ਨੇ ਈਰਾਨ ਦੇ ਹੌਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲਣ ਦਾ ਪ੍ਰਸਤਾਵ ਵੀ ਖਾਰਜ ਕਰ ਦਿੱਤਾ। ਐਤਵਾਰ ਦੇ ਦਿਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਉਸ ਪ੍ਰਸਤਾਵ ਨੂੰ ਖਾਰਜ ਕਰਦਾ, ਕਿਉਂਕਿ ਈਰਾਨ ਤਾਂ ਬੁਰੀ ਤਰ੍ਹਾਂ ਦੇ ਨਾਲ ਨਾਕਾਮ ਹੋ ਚੁੱਕਿਆ, ਇਸ ਲਈ ਹੌਰਮੁਜ਼ ਸਟ੍ਰੇਟ ਤਾਂ ਉਹਨਾਂ ਨੂੰ ਖੋਲਣਾ ਹੀ ਪਏਗਾ। ਟਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਈਰਾਨ ਦਾ ਪ੍ਰਸਤਾਵ ਇਸ ਕਰਕੇ ਸਵੀਕਾਰਯੋਗ ਨਹੀਂ ਹੈ ਕਿਉਂਕਿ ਉਹਨਾਂ ਨੇ ਤਹਿਰਾਨ ਨੂੰ 7 ਦਿਨਾਂ ਦੇ ਅੰਦਰ ਅੰਦਰ ਵਪਾਰਕ ਜਹਾਜ਼ ਲੰਘਦੇ ਰਹਿਣ ਹੌਰਮੁਜ਼ ਸਟ੍ਰੇਟ ਦੇ ਵਿੱਚੋਂ ਇਹ ਹਦਾਇਤ ਦਿੱਤੀ ਸੀ ਕਿ 7 ਦਿਨ ਦਾ ਸਮਾਂ ਦਿੰਦੇ, ਪਰ ਉਹਨਾਂ ਨੇ ਨਹੀਂ ਕੀਤਾ। ਹੁਣ ਉਹ ਬੁਰੀ ਤਰ੍ਹਾਂ ਦੇ ਨਾਲ ਹਾਰ ਚੁੱਕੇ ਨੇ। ਉੱਥੇ ਵਾਲ ਸਟ੍ਰੀਟ ਜਰਨਲ ਨੇ ਇੱਕ ਅਣਜਾਣ ਅਮਰੀਕੀ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਇਹ ਵੀ ਖਬਰ ਦੱਸੀ ਕਿ ਡੋਨਲਡ ਟਰੰਪ ਨੂੰ ਉਮੀਦ ਹੈ ਕਿ ਮਿਡਟਰਮ ਇਲੈਕਸ਼ਨ ਤੋਂ ਬਾਅਦ ਈਰਾਨ ਦੇ ਉੱਤੇ ਹਮਲੇ ਫਿਰ ਤੋਂ ਸ਼ੁਰੂ ਕਰ ਦਿੱਤੇ ਜਾਣਗੇ। ਬਹੁਤ ਸਾਰੇ ਅਮਰੀਕਾ ਦੇ ਵਿੱਚ ਵਸਦੇ ਲੋਕ, ਜਿਹੜੇ ਅਮਰੀਕੀ ਨਾਗਰਿਕ ਨੇ, ਅਮਰੀਕੀ ਜਿਹੜੇ ਸਿਟੀਜ਼ਨ ਨੇ, ਉਹਨਾਂ ਦਾ ਮੰਨਣਾ ਇਹ ਹੈ ਕਿ ਅਮਰੀਕਾ ਈਰਾਨ ਦੇ ਵਿੱਚ ਬੇਫਜ਼ੂਲ ਜੰਗ ਦੇ ਉੱਤੇ ਬੇਫਜ਼ੂਲ ਪੈਸੇ ਖਰਚ ਕਰ ਰਿਹਾ, ਇਸ ਕਰਕੇ ਮਿਡਟਰਮ ਇਲੈਕਸ਼ਨ ਦੇ ਉੱਤੇ ਉਸਦੇ ਅਸਰ ਦੇਖ ਸਕਦੇ ਨੇ। ਵੈਸੇ ਮਿਡਟਰਮ ਇਲੈਕਸ਼ਨ ਦੇ ਨਾਲ ਜੁੜੀ ਇੱਕ ਵਿਸਤਾਰ ਰਿਪੋਰਟ ਅਸੀਂ ਪਿਛਲੇ ਹਫਤੇ ਤੁਹਾਡੇ ਨਾਲ ਖਬਰਾਂ ਦੇ ਸੈਗਮੈਂਟ ਦੇ ਵਿੱਚ ਦੱਸੀ ਸੀ ਕਿ ਕਿਉਂ ਇੰਨੀਆਂ ਅਹਿਮ ਹੁੰਦੀਆਂ ਨੇ। ਰਾਸ਼ਟਰਪਤੀ ਤਾਂ ਨਹੀਂ ਚੁਣਿਆ ਜਾਂਦਾ, ਪਰ ਰਾਸ਼ਟਰਪਤੀ ਚੁਣਨ ਤੱਕ ਦੀ ਰਾਹ ਜਿਹੜੀ ਉਹ ਮਿਡਟਰਮ ਇਲੈਕਸ਼ਨ ਦੇ ਵਿੱਚੋਂ ਹੀ ਹੋ ਕੇ ਲੰਘਦੀ, ਅਲੱਗ ਅਲੱਗ ਸੂਬਿਆਂ ਦੇ ਗਵਰਨਰ ਚੁਣੇ ਜਾਂਦੇ ਨੇ, ਤੇ ਗਾਂਹ ਚੱਲ ਕੇ ਗਵਰਨਰਸ ਨੇ ਹੀ ਫੈਸਲਾ ਲੈਣਾ ਹੁੰਦਾ ਹੈ ਕਿ ਉਹਨਾਂ ਦਾ ਨੇਤਾ ਕੈਸਾ ਹੋਵੇ, ਡੋਨਲਡ ਟਰੰਪ ਵਰਗਾ ਹੋਵੇ ਜਾਂ ਨਾ ਹੋਵੇ। ਖੈਰ, ਇੱਧਰ IRGC ਦੀ ਨੇਵੀ ਬ੍ਰਾਂਚ ਦਾ ਇਹ ਕਹਿਣਾ ਹੈ ਕਿ ਬੜੇ ਹੀ ਐਡਵਾਂਸਡ ਡਰੋਨਸ ਦੀ ਮਦਦ ਦੇ ਨਾਲ ਤੇ ਖੁਫੀਆ ਜਾਣਕਾਰੀ ਹਾਸਲ ਕਰਕੇ ਉਹਨਾਂ ਨੇ ਅਮਰੀਕੀ ਫੌਜ ਨੂੰ ਫਸਾ ਲਿਆ ਤੇ ਉਹਨਾਂ ਦੀ ਇੱਕ ਪਨਡੁੱਬੀ ਨੂੰ ਫੜ ਲਿਆ, ਸਬਮਰੀਨ। ਖ਼ਬਰ ਇਹ ਵੀ ਹੈ, IRGC ਨੇ ਆਪਣੇ ਨੇਵੀ ਦੇ ਹਵਾਲੇ ਦੇ ਨਾਲ ਇਹ ਬਿਆਨ ਦਿੱਤੇ ਨੇ ਅਲੱਗ ਅਲੱਗ ਮੀਡੀਆ ਅਦਾਰਿਆਂ ਨੂੰ ਕਿ ਇਹ ਰਿਮੋਟ ਦੇ ਨਾਲ ਚੱਲਦੀ ਮਨੁੱਖ ਰਹਿਤ ਪਨਡੁੱਬੀ RAIMS-600 ਨਾਮ ਦੀ ਇਹ ਸਮਾਰਟ ਪਨਡੁੱਬੀਆਂ ਦੇ ਵਿੱਚੋਂ ਇੱਕ ਸੀ। ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਜਿਹੜੀ ਉਹ ਮਾਹਰਾਂ ਨੇ ਹਾਸਲ ਕੀਤੀ। ਰੈਵੋਲਿਊਸ਼ਨਰੀ ਗਾਰਡਸ ਨੇ ਪਾਣੀ ਦੇ ਵਿੱਚੋਂ ਇੱਕ ਪਨਡੁੱਬੀ ਨੂੰ ਬਾਹਰ ਕੱਢਦਿਆਂ ਹੋਇਆਂ ਵੀ ਦਿਖਾਇਆ, ਇਹਦਾ ਇੱਕ ਵੀਡੀਓ ਵੀ ਜਾਰੀ ਕੀਤਾ ਹੈ, ਤੇ ਆਪਣੀ ਇਸ ਗੱਲ ਦੇ ਉੱਤੇ ਫਿਰ ਤੋਂ ਜ਼ੋਰ ਦਿੱਤਾ ਹੈ ਕਿ ਹੌਰਮੁਜ਼ ਸਟ੍ਰੇਟ ਬੰਦ ਹੈ। ਬਿਲਕੁਲ ਉਸ ਤੋਂ ਉਲਟ ਬਿਆਨ ਜੋ ਹੁਣ ਤੋਂ ਥੋੜੀ ਦੇਰ ਪਹਿਲਾਂ ਅਮਰੀਕੀ ਰਾਸ਼ਟਰਪਤੀ ਕਹਿ ਚੁੱਕੇ ਨੇ ਕਿ ਹੌਰਮੁਜ਼ ਸਟ੍ਰੇਟ ਖੁੱਲ੍ਹਾ ਹੈ ਤੇ ਉਹ ਸਮਝੌਤਾ ਕਰਨ ਲਈ ਤਿਆਰ ਨੇ, ਉਹ ਮਤਲਬ ਈਰਾਨ। ਜਦਕਿ ਈਰਾਨ ਕਹਿੰਦਾ ਹੈ ਕਿ ਹੌਰਮੁਜ਼ ਸਟ੍ਰੇਟ ਬੰਦ ਹੈ। ਅਮਰੀਕਾ ਦੀ ਇੰਨੀ ਮਜਾਲ ਹੀ ਕਿੱਥੋਂ ਕਿ ਇੱਥੋਂ ਆਪਣੀ ਕੋਈ ਪਨਡੁੱਬੀ ਵੀ ਕੱਢ ਕੇ ਦਿਖਾਵੇ। ਈਰਾਨ ਦੇ ਇੱਕ ਫੌਜੀ ਬੁਲਾਰੇ ਦਾ ਇਹ ਵੀ ਕਹਿਣਾ ਹੈ ਕਿ ਅਮਰੀਕਾ ਦੀ ਸਥਿਤੀ ਹੁਣ ਚੰਗੀ ਨਹੀਂ ਰਹੀ। ਅਮਰੀਕਾ ਬੌਖਲਾਹਟ ਦੇ ਵਿੱਚ ਹਮਲਾ ਕਰ ਸਕਦਾ, ਵੱਡਾ ਹਮਲਾ ਕਰ ਸਕਦਾ, ਪਰ ਈਰਾਨ ਵੀ ਤਿਆਰ ਹੈ। ਇਸ ਤੋਂ ਪਹਿਲਾਂ ਈਰਾਨ ਦੇ ਫੌਜ ਦੇ ਇੱਕ ਸੀਨੀਅਰ ਬੁਲਾਰੇ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੌਰਮੁਜ਼ ਸਟ੍ਰੇਟ ਨੂੰ ਲੈ ਕੇ ਅਮਰੀਕਾ ਨੇ ਕੋਈ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਾਰਾ ਜਵਾਬ ਮਿਲੇਗਾ। ਅਫਜ਼ਲ ਸ਼ੇਖਰਚੀ ਨੇ ਇਹ ਗੱਲ ਕਹੀ ਸੀ ਕਿ ਅਮਰੀਕਾ ਦੇ ਕੋਲ ਪੱਛਮ ਏਸ਼ੀਆ ਛੱਡਣ ਤੋਂ ਇਲਾਵਾ ਹੁਣ ਕੋਈ ਰਾਹ ਹੁਣ ਬਚਿਆ ਹੀ ਨਹੀਂ ਹੈ। ਉੱਥੇ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਨੇ ਕਿਹਾ ਕਿ ਈਰਾਨ ਤੇ ਅਮਰੀਕਾ ਦੇ ਦਰਮਿਆਨ ਸੰਘਰਸ਼ ਨੂੰ ਖਤਮ ਕਰਨ ਦੇ ਲਈ ਸਿਰਫ ਗੱਲਬਾਤ ਦੇ ਜ਼ਰੀਏ ਹੀ ਤਰੀਕਾ ਕੱਢਿਆ ਜਾ ਸਕਦਾ, ਹੱਲ ਕੱਢਿਆ ਜਾ ਸਕਦਾ। ਈਰਾਨ ਦੇ ਵਿਦੇਸ਼ ਮੰਤਰੀ ਨੇ ਇਹ ਗੱਲ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਹੌਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲਣ ਦੇ ਇੱਕ ਜਨਤਕ ਪ੍ਰਸਤਾਵ ਦੇ ਦੇਣ ਤੋਂ ਬਾਅਦ ਕਹੀ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਨੇ ਟੈਲੀਗ੍ਰਾਮ ਦੇ ਉੱਤੇ ਇੱਕ ਪੋਸਟ ਦੇ ਵਿੱਚ ਟਰੰਪ ਦੇ ਪ੍ਰਸਤਾਵ ਨੂੰ ਖਾਰਜ ਕਰਨ ਦੀ ਗੱਲ ਕੀਤੀ ਸੀ, ਪਰ ਇਸ ਦਰਮਿਆਨ ਉਹਨਾਂ ਕਿਹਾ ਕਿ ਅਮਰੀਕਾ ਈਰਾਨ ਜਿਹੜਾ ਉਹ ਅਮਰੀਕਾ ਦੇ ਆਖਰੀ ਜਵਾਬ ਤੱਕ ਅਮਰੀਕਾ ਦਾ ਇੰਤਜ਼ਾਰ ਕਰੇਗਾ। ਖੈਰ, ਈਰਾਨ ਦੀ ਤਰਫ ਤੋਂ ਫਿਲਹਾਲ ਕੂਟਨੀਤੀ ਪੂਰੀ ਤਰ੍ਹਾਂ ਦੇ ਨਾਲ ਅਪਣਾਈ ਜਾ ਰਹੀ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਖਬਰਾਂ ਨੇ। ਇੱਧਰ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਤਾਂ ਮੁੱਕ ਗਿਆ, ਆਸਟ੍ਰੇਲੀਆ ਨੇ ਆਪਣੀ ਗੱਲ ਵੀ ਰੱਖੀ ਕਿ 2029-30 ਦੇ ਲਈ ਸਾਨੂੰ ਸਿਕਿਉਰਿਟੀ ਕੌਂਸਲ ਦਾ ਟੈਂਪਰੇਰੀ ਮੈਂਬਰ ਬਣਨ ਦਿਓ। ਦੇਖੋ ਹੁਣ ਜਦੋਂ ਵੋਟਿੰਗ ਹੁੰਦੀ ਹੈ, ਅਗਲੇ ਸਾਲ ਦੇ ਮੱਧ ਤੱਕ ਵੋਟਿੰਗ ਹੋ ਜਾਏਗੀ, ਪਤਾ ਲੱਗ ਜਾਏਗਾ ਕਿ ਆਸਟ੍ਰੇਲੀਆ ਬੰਦ ਹੈ ਯੂਨਾਈਟਿਡ ਨੇਸ਼ਨ ਦਾ ਜਿਹੜਾ ਸਿਕਿਉਰਿਟੀ ਕੌਂਸਲ ਹੈ, ਸਲਾਮਤੀ ਕੌਂਸਲ ਜਿਹਨੂੰ ਕਹਿ ਲੈਂਦੇ, ਉਸਦਾ ਟੈਂਪਰੇਰੀ ਮੈਂਬਰ ਬਣਦਾ ਕਿ ਨਹੀਂ ਬਣਦਾ। ਪਰ ਭਾਰਤ ਨੇ ਪੱਕੀ ਸੀਟ ਦੇ ਲਈ ਆਪਣੀ ਇੱਕ ਵਾਰ ਫਿਰ ਤੋਂ ਦਾਅਵੇਦਾਰੀ ਕੀਤੀ। ਫਰਕ ਇਹ ਸੀ ਕਿ ਆਸਟ੍ਰੇਲੀਆ ਦੀ ਕੱਚੀ ਦਾਅਵੇਦਾਰੀ ਦੇ ਲਈ ਵੀ ਪ੍ਰਧਾਨ ਮੰਤਰੀ ਉੱਥੇ ਮੌਜੂਦ ਸੀ, ਤੇ ਭਾਰਤ ਦੀ ਪੱਕੀ ਸੀਟ ਦੇ ਲਈ ਦਾਅਵੇਦਾਰੀ ਦੇ ਲਈ ਵੀ ਪ੍ਰਧਾਨ ਮੰਤਰੀ ਭਾਰਤ ਦੇ ਗਾਇਬ ਸੀ। ਹਾਲਾਂਕਿ ਭਾਰਤ ਉਹੀ ਕੁਝ ਕੁ ਦੇਸ਼ਾਂ ਦੇ ਉੱਤੇ ਨਿਰਭਰ ਕਰ ਰਿਹਾ ਆਪਣੀ ਇਸ ਦਾਅਵੇਦਾਰੀ ਨੂੰ ਲੈ ਕੇ, ਘੱਟੋ ਘੱਟ ਰੂਸ ਤਾਂ ਉਹਦੇ ਵਿੱਚੋਂ ਇੱਕ ਹੈ, ਕਿਉਂਕਿ ਜਿਹੜਾ ਸਿਕਿਉਰਿਟੀ ਕੌਂਸਲ ਦਾ ਮੈਂਬਰ ਵੀ ਹੈ, ਵੀਟੋ ਤਾਕਤ ਵੀ ਹੈ। ਰੂਸ ਨੇ ਤਾਂ ਸਿਕਿਉਰਿਟੀ ਕੌਂਸਲ ਦੇ ਵਿੱਚ ਭਾਰਤ ਦੀ ਪੱਕੀ ਸੀਟ ਦੀ ਉਮੀਦਵਾਰੀ ਦੀ ਹਮਾਇਤ ਕੀਤੀ ਹੈ। ਰੂਸ ਨੇ ਕਿਹਾ ਹੈ ਕਿ ਯੂਨਾਈਟਿਡ ਨੇਸ਼ਨ 'ਚ ਸੁਧਾਰਾਂ ਦਾ ਇਹ ਮਤਲਬ ਨਹੀਂ ਹੈ ਕਿ ਵੈਸਟਰਨ ਕੰਟਰੀਜ਼, ਖਾਸ ਕਰਕੇ ਜਰਮਨੀ ਤੇ ਜਾਪਾਨ ਨੂੰ ਵਾਧੂ ਸੀਟਾਂ ਅਲਾਟ ਕਰ ਦਿੱਤੀਆਂ ਜਾਣ। ਰਸ਼ੀਆ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਧਾਂਤਕ ਤੌਰ ਦੇ ਉੱਤੇ ਸਾਡਾ ਮੰਨਣਾ ਤਾਂ ਇਹ ਹੈ ਕਿ ਯੂਨਾਈਟਿਡ ਨੇਸ਼ਨ ਸਲਾਮਤੀ ਕੌਂਸਲ ਦੇ ਵਿੱਚ ਸੁਧਾਰਾਂ ਦੇ ਨਾਂ ਦੇ ਉੱਤੇ ਵੈਸਟਰਨ ਕੰਟਰੀਜ਼, ਖਾਸ ਤੌਰ ਦੇ ਉੱਤੇ ਜਰਮਨੀ ਤੇ ਜਾਪਾਨ ਨੂੰ ਵਾਧੂ ਸੀਟਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ, ਜੋ ਕਿ ਹੁਣ ਫੌਜੀ ਸ਼ਾਸਨ ਤੇ ਬਦਲਾਖੋਰੀ ਦੇ ਰਾਹ ਦੇ ਉੱਤੇ ਉੱਤਰ ਆਏ ਨੇ। ਮੈਂ ਕਿਹਾ ਕਿ ਅਸੀਂ ਬ੍ਰਾਜ਼ੀਲ ਤੇ ਭਾਰਤ ਦੀ ਉਮੀਦਵਾਰੀ ਦੀ ਨੁਮਾਇੰਦਗੀ ਕਰਦੇ ਹਾਂ, ਤੇ ਨਾਲੋਂ ਨਾਲ ਸਾਨੂੰ ਇਸ ਗੱਲ ਤੇ ਵੀ ਜ਼ੋਰ ਦੇਣਾ ਹੋਏਗਾ ਕਿ ਅਫਰੀਕਨ ਕੰਟੀਨੈਂਟ ਦੇ ਹਿੱਤਾਂ ਦਾ ਵੀ ਧਿਆਨ ਰੱਖਿਆ ਜਾਵੇ। ਲਾਵਰੋਵ ਨੇ ਕਿਹਾ ਕਿ ਰੂਸ ਆਪਣੀ ਵਿਦੇਸ਼ ਨੀਤੀ ਦੇ ਜ਼ਰੀਏ ਕੁੱਲ ਦੁਨੀਆ ਦੇ ਵਿੱਚ ਹਾਲਾਤ ਨੂੰ ਠੀਕ ਕਰਨ ਦੇ ਲਈ ਆਪਣੇ ਬ੍ਰਿਕਸ ਤੇ ਐਸਸੀਓ ਸਮਿਟ ਜਾਂ ਯੂਰੇਸ਼ੀਅਨ ਇਕਨੋਮਿਕ ਯੂਨੀਅਨ ਜਿਹੇ ਭਾਈਵਾਲਾਂ ਦੇ ਨਾਲ ਰਲ ਕੇ ਕੰਮ ਕਰਨਾ ਚਾਹੁੰਦਾ ਹੈ। ਬ੍ਰਿਕਸ ਦੇ ਵਿੱਚ ਭਾਰਤ ਮੈਂਬਰ ਹੈ ਔਰ ਯੂਰੇਸ਼ੀਅਨ ਨੂੰ ਛੱਡਦੀ ਹੈ, ਤੇ ਜਿਹੜਾ ਐਸਸੀਓ ਸਮਿਟ ਹੈ ਉਸ ਦੇ ਵਿੱਚ ਵੀ ਭਾਰਤ ਰੂਸ ਦੇ ਨਾਲ ਸਾਂਝੀਦਾਰ ਹੈ। ਇਸ ਕਰਕੇ ਭਾਰਤ ਦੀ ਤਰਫ ਤੋਂ ਰੂਸ ਮਾਫ ਕਰਨਾ, ਰੂਸ ਦੀ ਤਰਫ ਤੋਂ ਭਾਰਤ ਤੇ ਬ੍ਰਾਜ਼ੀਲ ਦੀ ਹੱਕ ਦੀ ਗੱਲ ਜਿਹੜੀ ਉਹ ਕੀਤੀ ਗਈ ਹੈ। ਉੱਥੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਭਾਰਤ ਦੇ ਹੀ ਨਾਲ ਜੁੜੀਆਂ ਹੋਈਆਂ ਤੇ ਇਧਰ ਖਬਰ ਸਰਕਾਰੀ ਬੈਂਕਾਂ ਦੇ ਨਾਲ ਜੁੜੀ ਹੋਈ। ਭਾਰਤ 'ਚ 5 ਰੋਜ਼ਾ ਕੰਮ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਮਨਵਾਉਣ ਦੇ ਲਈ ਅੱਜ ਦੇ ਦਿਨ ਤੋਂ ਭਾਰਤ ਭਰ ਦੇ ਵਿੱਚ ਸਰਕਾਰੀ ਬੈਂਕਾਂ ਦੇ ਵਿੱਚ ਹੋਣ ਵਾਲੀ 3 ਰੋਜ਼ਾ ਹੜਤਾਲ ਹੁਣ ਆਖਰਕਾਰ ਆਖਰੀ ਸਮੇਂ ਦੇ ਵਿੱਚ ਜਾ ਕੇ ਮੁਲਤਵੀ ਕਰ ਦਿੱਤੀ ਗਈ ਹੈ। ਇੰਡੀਅਨ ਬੈਂਕ ਐਸੋਸੀਏਸ਼ਨ ਯਾਨੀ IBA ਨੇ ਬੈਂਕ ਯੂਨੀਅਨਸ ਨੂੰ ਉਹਨਾਂ ਦੀਆਂ ਮੰਗਾਂ ਦੇ ਉੱਤੇ ਵਿਚਾਰ ਕਰਨ ਦੇ ਲਈ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਜਿਹੜੀ ਸੀਗੀ, ਜਿਨ੍ਹਾਂ ਦੀ ਸੱਦੇ ਦੇ ਹੇਠ ਇਹ ਸਾਰੀ ਹੜਤਾਲ ਕੀਤੀ ਜਾ ਰਹੀ ਸੀ, ਉਹਨਾਂ ਨੇ ਹੜਤਾਲ ਨੂੰ ਮੁਲਤਵੀ ਕਰ ਦਿੱਤਾ। ਦੱਸ ਦਈਏ ਕਿ ਇਹ ਯੂਨੀਅਨ ਜਿਹਨੂੰ UFBU ਕਹਿ ਲਿਆ ਜਾਂਦਾ ਹੈ, UFBU ਦਾ ਕਹਿਣਾ ਹੈ ਕਿ ਜਿਹੜੀ ਬੈਂਕ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਤੇ ਉਹਨਾਂ ਦੇ ਉੱਚ ਪੱਧਰੀ ਅਧਿਕਾਰੀਆਂ ਦੇ ਨਾਲ ਕਮੇਟੀ ਬਣਾ ਕੇ ਫੌਰੀ ਤੌਰ ਦੇ ਉੱਤੇ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਦੇ ਬਾਰੇ ਵਿਚਾਰ ਕਰਨ ਦੇ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਮੇਟੀ ਵੱਲੋਂ ਸਾਰੀਆਂ ਧਿਰਾਂ ਦੇ ਨਾਲ ਗੱਲਬਾਤ ਕਰਕੇ ਢੁਕਵਾਂ ਹੱਲ ਕੱਢਿਆ ਜਾਏਗਾ, ਤੇ ਉਦੋਂ ਤੱਕ ਦੇ ਲਈ ਫਿਲਹਾਲ ਜਿਹੜੀ ਇਹ ਜਿਹੜੀ ਇਹ ਮੰਗ ਹੈ ਇਸ ਨੂੰ ਫਿਲਹਾਲ ਹੜਤਾਲ ਹੈ ਜਿਹੜੀ ਇਸ ਨੂੰ ਟਾਲ ਦਿੱਤਾ ਗਿਆ। ਉਧਰ ਕਾਂਗਰਸ ਜਨਤਾ ਪਾਰਟੀ ਯਾਨੀ CJP ਦੇ ਫਾਊਂਡਰ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਕਿ ਜਥੇਬੰਦੀ ਦੇ ਕੋ ਕਨਵੀਨਰ ਆਸ਼ੂਤੋਸ਼ ਰਾਂਕਾ ਤੇ ਉਹਨਾਂ ਦੇ ਕਈ ਹਮਾਇਤੀਆਂ ਨੂੰ ਗੁਹਾਟੀ ਦੇ ਵਿੱਚ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਛੋਟੀ ਜਿਹੀ ਵਲੰਟੀਅਰ ਮੀਟਿੰਗ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਅਣਜਾਣ ਥਾਂ ਦੇ ਉੱਤੇ ਲੈ ਗਈ। ਪੁਲਿਸ ਨੇ ਦੇਰ ਸ਼ਾਮ ਰਾਂਕਾ ਸਣੇ ਬਾਅਦ ਦੇ ਵਿੱਚ ਸਾਰਿਆਂ ਨੂੰ ਰਿਹਾਅ ਵੀ ਕਰ ਦਿੱਤਾ। ਰਾਂਕਾ ਜੋ ਕਿ ਇੱਕ ਦਿਨ ਪਹਿਲਾਂ ਹੀ ਗੁਹਾਟੀ ਪੁੱਜੇ ਸੀ, ਉਹਨਾਂ ਨੂੰ ਕੁਝ ਦੇਰ ਦੇ ਵਿੱਚ ਹੀ CJP ਦੇ ਹਮਾਇਤੀਆਂ ਨੇ ਮਿਲਣਾ ਸੀ। ਦੀਪਕੇ ਨੇ ਦਾਅਵਾ ਕੀਤਾ ਕਿ ਜਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਕਰਨ ਤੋਂ ਰੋਕ ਦਿੱਤਾ ਗਿਆ, ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਸਾਮ ਪੁਲਿਸ ਨੇ ਰਾਂਕਾ ਅਤੇ CJP ਦੇ ਇੱਕ ਟੀਮ ਨੂੰ ਹਿਰਾਸਤ 'ਚ ਲੈ ਕੇ ਕਿਸੇ ਅਣਜਾਣ ਥਾਂ ਦੇ ਵਿੱਚ ਲਿਜਾ ਕੇ ਕੁਝ ਦੇਰ ਰੱਖਿਆ। ਆਸ਼ੂਤੋਸ਼ ਨੇ ਉਹਨਾਂ ਦੀ ਟੀਮ ਨੂੰ ਆਸਾਮ ਦੇ ਵਿੱਚ ਵਲੰਟੀਅਰ ਮੀਟਿੰਗ ਕਰਨ ਤੋਂ ਰੋਕਿਆ ਵੀ ਗਿਆ। ਉਸ ਤੋਂ ਬਾਅਦ ਮੀਟਿੰਗ ਹੋਈ ਜਾਂ ਨਹੀਂ ਹੋਈ ਇਹ CJP ਦੀ ਤਰਫ ਤੋਂ ਤਾਂ ਨਹੀਂ ਦੱਸਿਆ ਗਿਆ, ਪਰ ਦੱਸ ਦਈਏ ਕਿ ਆਸਾਮ ਜਿਸਦਾ ਇਹ ਰਾਜਧਾਨੀ ਸ਼ਹਿਰ ਹੈ ਗੁਹਾਟੀ, ਉੱਥੇ ਇਸ ਵਕਤ ਭਾਜਪਾ ਦੀ ਸਰਕਾਰ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਦੇ ਆਦੇਸ਼ ਦੇ ਉੱਤੇ ਪੁਲਿਸ ਨੇ ਇਹ ਕੰਮ ਕੀਤਾ ਜਾਂ ਨਹੀਂ ਇਸ ਦੇ ਬਾਰੇ ਵੀ ਕੋਈ ਸਾਫ਼ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਉਧਰ ਕਾਂਗਰਸ ਦੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਦੇ ਦਿਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਦੁਹਰਾਉਂਦਿਆਂ ਹੋਇਆਂ ਕਿਹਾ ਕਿ ਗਿਆਨੇਸ਼ ਕੁਮਾਰ ਦਾ ਕਥਿਤ ਇੱਕ ਧਿਰ ਦੇ ਵੱਲ ਸਿਆਸੀ ਝੁਕਾਅ ਰਿਹਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਸਵਾਲ ਕੀਤਾ ਕਿ ਇਸ ਸੂਰਤ ਦੇ ਵਿੱਚ ਗਿਆਨੇਸ਼ ਕੁਮਾਰ ਨਿਰਪੱਖ ਚੋਣਾਂ ਕਿਵੇਂ ਕਰਵਾ ਸਕਦੇ ਨੇ ਜਦੋਂ ਉਹ ਭਾਜਪਾ ਦੇ ਵੱਲ ਟਿਲਟਿਡ ਨੇ। ਪ੍ਰਿਯੰਕਾ ਨੇ ਆਪਣੇ ਸੰਸਦੀ ਹਲਕੇ ਕੇਰਲ ਦੇ ਵਿੱਚ ਮਲਾਪੁਰਮ ਦੀ ਜਿਹੜਾ ਯਾਤਰਾ ਸੀ ਉੱਥੇ ਕਰਦਿਆਂ ਹੋਇਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੇਸ਼ ਕੁਮਾਰ ਵੱਲੋਂ ਕੇਰਲਮ ਦੇ ਸਾਬਕਾ ਮੁੱਖ ਮੰਤਰੀ ਜੀ ਥੋਮਸਨ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੀ ਟਿਕਟ ਦੇ ਉੱਤੇ ਲੜਨ ਦੀ ਗੁਜ਼ਾਰਿਸ਼ ਸੰਬੰਧੀ ਦੋਸ਼ਾਂ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪੂਰੀ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਤੇ ਅਨੈਤਿਕ ਕਰਾਰ ਦੇ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਦੋਸ਼ਾਂ ਤੋਂ ਤਾਂ ਸਾਫ਼ ਹੁੰਦਾ ਹੈ ਕਿ ਚੋਣ ਪ੍ਰਣਾਲੀ ਤੇ ਚੋਣਾਂ ਕਰਵਾਉਣ ਦੇ ਲਈ ਜ਼ਿੰਮੇਦਾਰ ਸੰਸਥਾ ਜਿਹੜੀ ਹੈ ਯਾਨੀ ਇਲੈਕਸ਼ਨ ਕਮਿਸ਼ਨ, ਉਸਦੇ ਸਿਖਰਲੇ ਅਹੁਦੇ ਤੇ ਬੈਠੇ ਲੋਕਾਂ ਦੇ ਵਿੱਚੋਂ ਕੁਝ ਇੱਕ ਦਾ ਇੱਕ ਖਾਸ ਪਾਰਟੀ ਦੇ ਵੱਲ ਝੁਕਾਅ ਹੈ। ਇਹੀ ਨਹੀਂ, ਉਹ ਪੂਰੀ ਸਰਗਰਮੀ ਦੇ ਨਾਲ, ਪੂਰੀ ਐਕਟਿਵਿਜ਼ਮ ਦੇ ਨਾਲ ਇਸ ਪਾਰਟੀ ਦੇ ਲਈ ਪ੍ਰਚਾਰ ਵੀ ਕਰ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਉਹਨਾਂ ਤੋਂ ਕਿਵੇਂ ਮੰਨ ਲਈਏ ਕਿ ਉਹ ਚੋਣਾਂ ਨਿਰਪੱਖ ਤਰੀਕੇ ਦੇ ਨਾਲ ਕਰਵਾ ਦੇਣ। ਉਧਰ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਵੀ ਗਿਆਨੇਸ਼ ਕੁਮਾਰ ਦੇ ਉੱਤੇ ਵੋਟਾਂ ਦੀ ਵਿਸ਼ੇਸ਼ ਸੁਧਾਈ ਸੰਬੰਧੀ ਇੱਕ ਪਾਸੜ ਫੈਸਲੇ ਲੈਣ ਦਾ ਦੋਸ਼ ਮੜਿਆ। ਉਹਨਾਂ ਮੰਗ ਕੀਤੀ ਕਿ ਗਿਆਨੇਸ਼ ਕੁਮਾਰ ਨੂੰ ਫੌਰੀ ਅਹੁਦੇ ਤੋਂ ਲਾਂਭੇ ਕੀਤਾ ਜਾਵੇ ਤੇ ਸੁਪਰੀਮ ਕੋਰਟ ਹਾਲ ਹੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਚੋਣਾਂ ਨੂੰ ਰੱਦ ਕਰਨ ਦੇ ਬਾਰੇ ਵਿਚਾਰ ਕਰੇ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਹੁਕਮ ਦੇ ਹੇਠ ਅਪਰਾਧਕ ਮੁਕੱਦਮੇ ਤੋਂ ਪੂਰੀ ਤਰ੍ਹਾਂ ਦੇ ਨਾਲ ਛੋਟ ਹੈ, ਪਰ ਸੀਮਾ ਖੰਨਾ ਜੋ ਕਿ ਭਾਰਤੀ ਚੋਣ ਕਮਿਸ਼ਨ ਦੇ ਨੈਟ ਆਪਰੇਸ਼ਨਸ ਦਾ ਪ੍ਰਬੰਧ ਦੇਖ ਰਹੀ ਹੈ, ਉਹਨਾਂ ਦੇ ਕੋਲ ਅਜਿਹੀ ਕੋਈ ਵੀ ਕਾਨੂੰਨੀ ਛੋਟ ਨਹੀਂ ਹੈ। ਉਹਨਾਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਦੇ ਖਿਲਾਫ FIR ਦਰਜ ਕੀਤੀ ਜਾਵੇ। ਉੱਥੇ ਹੀ ਇੱਕ ਖਬਰ BBC ਨੇ ਵੀ ਪ੍ਰਕਾਸ਼ਿਤ ਕੀਤੀ ਹੈ। ਵੈਸੇ ਅਕਸਰ ਮੋਦੀ ਸਰਕਾਰ BBC ਦੀ ਨਿਰਪੱਖ ਵੋਟਿੰਗ ਦੇ ਉੱਤੇ ਇਤਰਾਜ਼ ਸਵਾਲ ਜਤਾਉਂਦੀ ਰਹਿੰਦੀ ਹੈ, ਜਿਵੇਂ ਕਿ ਮੋਦੀ ਦੇ ਨਾਲ ਜੁੜੀ ਇੱਕ ਡਾਕੂਮੈਂਟਰੀ ਜਦੋਂ ਜਾਰੀ ਕੀਤੀ ਗਈ ਸੀ ਤਾਂ ਭਾਰਤ ਦੇ ਵਿੱਚ BBC ਨੂੰ ਬੈਨ ਕਰਨ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਸੀ। ਹੁਣ BBC ਦੀ ਤਰਫ ਤੋਂ ਪੇਪਰ ਪਾਰਟੀਆਂ ਨੂੰ, ਪੇਪਰ ਪਾਰਟੀਆਂ ਯਾਨੀ ਕਾਗਜ਼ੀ ਪਾਰਟੀਆਂ, ਇਹਨਾਂ ਨੂੰ ਮਿਲ ਰਹੇ ਸੈਂਕੜਾ ਕਰੋੜਾਂ ਰੁਪਏ ਦੇ ਜਿਹੜੇ ਚੰਦੇ ਨੇ ਉਸ ਦੇ ਨਾਲ ਜੁੜੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਨੇ ਭਾਰਤ ਦੇ ਵਿੱਚ। ਔਰ ਪਿਛਲੇ 3 ਹਫ਼ਤਿਆਂ ਦੇ ਅੰਦਰ ਗੁਜਰਾਤ ਦੇ ਗਾਂਧੀ ਨਗਰ ਦੇ CID ਦਫ਼ਤਰ ਦੇ ਵਿੱਚ ਇਸ ਮਾਮਲੇ ਦੇ ਨਾਲ ਜੁੜੀ ਇੱਕ FIR ਵੀ ਦਰਜ ਕੀਤੀ ਗਈ। ਆਪਣੀ ਪੜਤਾਲ ਦੇ ਵਿੱਚ ਉਹਨਾਂ ਦੇਖਿਆ ਕਿ ਗੁਜਰਾਤ ਦੀਆਂ 6, ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਬਲਕਿ 6 ਛੋਟੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਕੋਲ ਸਾਲ 2023-24 ਦੇ ਵਿੱਚ 1700 ਕਰੋੜ ਰੁਪਏ ਦਾ ਚੰਦਾ ਆਇਆ ਸੀ, ਜੋ ਕਿ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਜਿੰਨੀਆਂ ਵੀ ਕੌਮੀ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ CPI ਹੈ, ਜਾਂ ਜਿਹੜੀਆਂ ਵੀ ਪਾਰਟੀਆਂ ਆਪਣੇ ਆਪ ਨੂੰ ਕੌਮੀ ਪਾਰਟੀਆਂ ਦੱਸਦੀਆਂ ਨੇ, ਉਹਨਾਂ ਸਾਰੀਆਂ ਪਾਰਟੀਆਂ ਦਾ ਵੀ ਚੰਦਾ ਜੇ ਆਪਸ ਚ ਜੋੜ ਦਈਏ ਤਾਂ ਵੀ ਇਹ ਛੋਟੀਆਂ ਪਾਰਟੀਆਂ ਦਾ ਚੰਦਾ ਉਸ ਦੇ ਬਰਾਬਰ ਨਹੀਂ ਬਣ ਪਾਉਂਦਾ। ਅਜਿਹੇ ਦੇ ਵਿੱਚ ਸਿਆਸੀ ਪਾਰਟੀਆਂ ਦੇ ਖਿਲਾਫ਼ BNS ਦੀ ਧਾਰਾ 173 ਦੇ ਤਹਿਤ ਹੁਣ ਮਾਮਲਾ ਦਰਜ ਕੀਤਾ ਗਿਆ। ਇਹਨਾਂ 6 ਦੇ ਵਿੱਚੋਂ ਘੱਟੋ ਘੱਟ 3 ਪਾਰਟੀਆਂ ਦੇ ਖਿਲਾਫ਼ ਤਾਂ IT ਯਾਨੀ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਕੰਪਲੇਂਟ ਦਰਜ ਹੋਈਆਂ ਨੇ। FIR ਦੇ ਵਿੱਚ ਇਹਨਾਂ 6 ਦੇ ਵਿੱਚੋਂ 3 ਪਾਰਟੀਆਂ ਜਿਹੜੀਆਂ ਨੇ, ਇੱਕ ਤਾਂ ਭਾਰਤੀ ਨੈਸ਼ਨਲ ਜਨਤਾ ਦਲ, ਇੱਕ ਗਰੀਬ ਕਲਿਆਣ ਪਾਰਟੀ ਤੇ ਇੱਕ ਸਵਤੰਤਰ ਅਭਿਵਿਅਕਤੀ ਪਾਰਟੀ, ਇਹਨਾਂ ਦੇ ਅਹੁਦੇਦਾਰਾਂ ਦੇ ਖਿਲਾਫ਼ FIR ਦਰਜ ਹੋਈਆਂ ਨੇ। ਸਥਾਨਕ ਗੁਜਰਾਤੀ ਅਖ਼ਬਾਰਾਂ ਦੇ ਮੁਤਾਬਕ ਇੱਕ 4ਥੀ ਪਾਰਟੀ ਸੱਤਿਆਵਾਦੀ ਰਕਸ਼ਕ ਪਾਰਟੀ ਦੇ ਖਿਲਾਫ਼ ਵੀ FIR ਦਰਜ ਹੋਈ ਹੈ। ਹਾਲਾਂਕਿ ਇਸ ਦੀ ਕਾਪੀ BBC ਨੇ ਆਪਣੇ ਕੋਲ ਆਈ ਹੈ, ਇਸ ਦੀ ਪੁਸ਼ਟੀ ਨਹੀਂ ਕੀਤੀ। ਔਰ ਗਾਂਧੀ ਨਗਰ ਸਥਿਤ CID ਦੇ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ 2 ਪਾਰਟੀਆਂ ਅਹਿਮਦਾਬਾਦ ਦੇ ਵਿੱਚ ਨੇ, ਇੱਕ ਗਾਂਧੀ ਨਗਰ ਦੇ ਵਿੱਚ ਹੈ, ਪਰ ਹਾਲੇ ਤੱਕ ਇਹਨਾਂ ਪਾਰਟੀਆਂ ਦੇ ਨਾਲ ਜੁੜੀਆਂ ਹੋਈਆਂ ਕੋਈ ਵੀ ਵੱਡੀਆਂ ਕਈ ਛੋਟੀਆਂ ਵੀ ਗ੍ਰਿਫਤਾਰੀਆਂ ਨਹੀਂ ਹੋ ਸਕੀਆਂ, ਸਿਰਫ ਮਾਮਲੇ ਦਰਜ ਹੋਏ ਨੇ 4 ਲੋਕਾਂ ਦੇ ਖਿਲਾਫ਼। ਦੋਸ਼ ਇਹ ਹੈ ਕਿ 2019-20 ਤੋਂ ਲੈ ਕੇ ਫਾਈਨੈਂਸ਼ੀਅਲ ਈਅਰ 2019-20 ਤੋਂ ਲੈ ਕੇ ਫਾਈਨੈਂਸ਼ੀਅਲ ਈਅਰ 2024-25 ਦੇ ਦਰਮਿਆਨ 1,143 ਕਰੋੜ ਰੁਪਏ ਤੋਂ ਵੀ ਵੱਧ ਦੀ ਫੰਡਿੰਗ ਹਾਸਲ ਕੀਤੀ ਗਈ ਔਰ ਧੋਖਾਧੜੀ ਹੋਈ, ਔਰ ਇਸੀ ਦੀ ਵਜ੍ਹਾ ਦੇ ਚੱਲਦਿਆਂ ਸਰਕਾਰੀ ਖਜ਼ਾਨੇ ਨੂੰ 343 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸ਼ੁਰੂਆਤੀ ਜਾਂਚ ਦੇ ਦਰਮਿਆਨ ਇਹ ਵੀ ਪਾਇਆ ਗਿਆ ਕਿ ਇਹ ਜਿਹੜੇ ਬੋਗਸ ਡੋਨੇਸ਼ਨਸ ਨੇ ਇਹਨਾਂ ਦੇ ਵਿੱਚ ਕਮਿਸ਼ਨ ਏਜੰਟ ਵੀ ਸ਼ਾਮਲ ਸੀ ਔਰ RTGS ਯਾਨੀ ਬੈਂਕਿੰਗ ਪ੍ਰਣਾਲੀ ਦੇ ਰਾਹੀਂ ਇਹ ਪੈਸੇ ਗਏ ਨੇ ਇਹਨਾਂ ਪਾਰਟੀਆਂ ਨੂੰ, ਯਾਨੀ ਕੁਝ ਵਿੱਤੀ ਸੰਸਥਾਵਾਂ ਦੇ ਲੋਕ ਵੀ ਸ਼ਾਮਲ ਸੀ। ਕਿਹਨਾਂ ਨੂੰ ਗਏ ਨੇ ਔਰ ਗਾਹਾਂ ਉਹ ਪੈਸਾ ਕਿਹਨਾਂ ਨੇ ਵਰਤਿਆ ਇਹ ਤਾਂ ਸੁਤੰਤਰ ਤੌਰ ਦੇ ਉੱਤੇ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ, ਪਰ ਇਹ ਪਾਰਟੀਆਂ ਕਿ ਸ਼ਾਇਦ ਤੁਸੀਂ ਕਦੇ ਇਹਨਾਂ ਦਾ ਨਾਮ ਸੁਣਿਆ ਸੀ, ਆਮ ਜਨਮਤ ਪਾਰਟੀ, ਸੱਤਿਆਵਾਦੀ ਰਕਸ਼ਕ ਪਾਰਟੀ, ਗਰੀਬ ਕਲਿਆਣ ਪਾਰਟੀ, ਨਿਊ ਇੰਡੀਆ ਯੂਨਾਈਟਿਡ ਪਾਰਟੀ, ਸਵਤੰਤਰ ਅਭਿਵਿਅਕਤੀ ਪਾਰਟੀ ਔਰ ਭਾਰਤੀ ਨੈਸ਼ਨਲ ਜਨਤਾ ਦਲ। ਖੈਰ, ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ BBC ਤੋਂ ਇਲਾਵਾ ਦੂਸਰੇ ਅਖਬਾਰ ਵੀ ਐਸੀਆਂ ਖਬਰਾਂ ਨੂੰ ਤਵੱਜੋ ਦੇਣ। ਪਿਛਲੇ ਦਿਨਾਂ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਇਨਵੈਸਟੀਗੇਟਿਵ ਰਿਪੋਰਟ, ਜਿਸ ਦੇ ਵਿੱਚ ਗਿਆਨੇਸ਼ ਕੁਮਾਰ ਨੂੰ ਅੜਿੱਕੇ ਲਿਆਂਦਾ ਗਿਆ ਸੀ, ਤੇ ਹੁਣ BBC ਦੀ ਇਹ ਰਿਪੋਰਟ ਭਾਰਤ ਦੇ ਵਿੱਚ ਸੁਤੰਤਰ ਪੱਤਰਕਾਰੀ ਦੇ ਫਿਲਹਾਲ ਜਿਉਂਦੇ ਜਾਗਦੇ ਹੋਣ ਦੇ ਇੱਕ ਕੁਝ ਸਬੂਤ ਨੇ। ਉਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਯਾਨੀ LPU ਦੇ ਵਿੱਚ ਵਿਦਿਆਰਥਣ ਦੇ ਨਾਲ ਕਥਿਤ ਜਬਰ ਜਨਾਹ ਦੀ ਘਟਨਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੇ ਨਾਲ ਜਿਹੜੀ ਝੜਪ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ। ਪੁਲਿਸ ਵੱਲੋਂ ਹਾਈਵੇ ਜਾਮ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਤੇ ਹਲਕੇ ਲਾਠੀਚਾਰਜ ਤੋਂ ਬਾਅਦ ਹਾਲਾਤ ਜਿਹੜੇ ਸੀ ਤਣਾਅਪੂਰਨ ਹੋ ਗਏ। ਇਸ ਦਰਮਿਆਨ ਵਿਦਿਆਰਥੀਆਂ ਨੇ ਵੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਪਥਰਾਅ ਕੀਤਾ। ਇਹਨਾਂ ਹਿੰਸਕ ਝੜਪਾਂ ਦੇ ਦਰਮਿਆਨ ਪੁਲਿਸ ਮੁਲਾਜ਼ਮਾਂ ਸਣੇ ਦਰਜਨਾਂ ਲੋਕ ਜ਼ਖਮੀ ਹੋਏ ਦੱਸੇ ਗਏ ਨੇ। ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਦੀਆਂ ਗੱਡੀਆਂ ਦੀ ਭੰਨ ਤੋੜ ਵੀ ਕੀਤੀ ਹੈ, ਜਦਕਿ ਕੁਝ ਪੁਲਿਸ ਵਾਹਨਾਂ ਨੂੰ ਅੱਗ ਲਗਾਉਣ ਦੀ ਵੀ ਸੂਚਨਾ ਹਾਸਲ ਹੋਈ ਹੈ। ਜ਼ਖਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ। ਆਖਰੀ ਖਬਰਾਂ ਮਿਲਣ ਤੱਕ ਪੁਲਿਸ ਵੱਲੋਂ ਹਾਲਾਤ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਸਤਨਾਮਪੁਰਾ ਪੁਲਿਸ ਨੇ ਵਿਦਿਆਰਥੀ ਦੀ ਸ਼ਿਕਾਇਤ ਦੇ ਉੱਤੇ BNS ਦੀ ਧਾਰਾ 64 ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਕੇਸ ਵੀ ਦਰਜ ਕੀਤਾ ਹੈ। FIR ਦੇ ਵਿੱਚ ਕਥਿਤ ਘਟਨਾ ਦੀ ਤਰੀਕ 23 ਸਤੰਬਰ ਦੱਸੀ ਗਈ ਹੈ। ਉਧਰ ਇਸ ਮਾਮਲੇ ਦੇ ਵਿੱਚ ਇੱਕ ਪੁਲਿਸ ਦੀ ਖਾਸ ਟੀਮ ਜਿਹੜੀ ਉਹ ਨਿਯੁਕਤ ਕਰ ਦਿੱਤੀ ਗਈ ਹੈ, ਜਿਹੜੀ ਕਿ ਵਿਦਿਆਰਥਣ ਦੇ ਨਾਲ ਹੋਏ ਜਬਰ ਜਨਾਹ ਸੰਬੰਧੀ ਜਿਹੜਾ ਇੱਕ ਵੀਡੀਓ ਵੀਡੀਓ ਵੀ ਜਿਹੜੀ ਵਾਇਰਲ ਹੋ ਗਈ ਸੀ, ਉਸ ਦੇ ਨਾਲ ਮਾਹੌਲ ਵਿਗੜ ਗਿਆ ਸੀ। ਉਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਕਿੱਥੋਂ ਵਾਇਰਲ ਹੋਈ ਹੈ, ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਇੱਕ ਵੱਖਰੀ ਪੜਤਾਲ ਜਿਹੜੀ ਜਲੰਧਰ ਰੇਂਜ ਦੇ ਕਮਿਸ਼ਨਰ ਦੀ ਤਰਫ ਤੋਂ ਤੈਅ ਕਰ ਦਿੱਤੀ ਗਈ ਹੈ, DIG ਦੀ ਤਰਫ ਤੋਂ ਤੈਅ ਕਰ ਦਿੱਤੀ ਗਈ ਹੈ। ਮਾਫ ਕਰਨਾ, ਭਾਰਤ ਦੀਆਂ ਖਬਰਾਂ, ਖੈਰ ਪੰਜਾਬ ਦੀਆਂ ਅੱਗੇ ਚੱਲ ਕੇ ਤੁਸੀਂ ਸੁਣ ਸਕਦੇ ਹੋ ਪ੍ਰੀਤਮ ਸਿੰਘ ਰੁਪਾਲ ਹੋਰਾਂ ਤੋਂ, ਦੁਨੀਆ ਜਹਾਨ ਦੀਆਂ ਖਬਰਾਂ ਵੀ ਤੁਹਾਨੂੰ ਦੱਸ ਦਿੱਤੀਆਂ। ਤੇ ਹੁਣ ਜਿਹੜੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਖਬਰ ਆਸਟ੍ਰੇਲੀਆ ਦੇ ਬੜੇ ਇਸ ਹਫਤੇ ਦੇ ਮਹੱਤਵਪੂਰਨ ਫੈਸਲਿਆਂ ਦੇ ਨਾਲ ਜੁੜੀ ਹੋਈ। ਟ੍ਰੈਜਰ ਜਿਮ ਚਾਮਸ ਤੇ ਫਾਈਨੈਂਸ ਮਿਨਿਸਟਰ ਕੈਟੀ ਗੈਲਗਰ ਅੱਜ ਦੇ ਦਿਨ ਫੈਡਰਲ ਬਜਟ ਦੇ ਵਿੱਚ $6 ਬਿਲੀਅਨ ਦੀ ਇੰਪਰੂਵਮੈਂਟ ਦੇ ਬਾਰੇ, ਯਾਨੀ ਸੁਧਾਰ ਹੋਣ ਦੇ ਬਾਰੇ ਜਾਣਕਾਰੀ ਦੇਣਗੇ। ਦੱਸਣਗੇ ਕਿ ਜਿਹੜਾ 2025-26 ਦੇ ਫਾਈਨੈਂਸ਼ੀਅਲ ਈਅਰ ਦਾ ਜਿਹੜਾ ਫਾਈਨਲ ਬਜਟ ਆਊਟਕਮ ਹੈ, ਉਸ ਦੇ ਵਿੱਚ ਉਹਨਾਂ ਨੇ $6 ਬਿਲੀਅਨ ਦਾ ਘਾਟਾ ਕਿਵੇਂ ਪੂਰਾ ਕੀਤਾ ਹੈ। ਵੈਸੇ ਹਾਲੇ ਘਾਟਾ ਇਹ ਪੂਰਾ ਦਾ ਪੂਰਾ ਪੂਰਾ ਨਹੀਂ ਹੋਇਆ। ਜਦੋਂ 2025-26 ਦਾ ਬਜਟ ਮਈ ਮਹੀਨੇ ਦੇ ਵਿੱਚ ਐਲਾਨ ਕੀਤਾ ਗਿਆ ਸੀ, ਉਦੋਂ ਦੱਸਿਆ ਸੀ ਕਿ ਆਸਟ੍ਰੇਲੀਆ ਦਾ ਇਹ ਬਜਟ ਘੱਟੋ ਘੱਟ $28 ਬਿਲੀਅਨ ਤੋਂ ਵੀ ਵੱਧ ਦੀ ਰਕਮ ਦੇ ਘਾਟੇ ਵਾਲਾ ਬਜਟ ਹੈ। ਖੈਰ ਉਹਦੇ ਚ ਹੁਣ $6 ਬਿਲੀਅਨ ਜਿਹੜੇ ਬਚਤ ਮੰਨ ਲਵੋ ਤੁਸੀਂ, ਤੇ ਇਸ ਤਰੀਕੇ ਦੇ ਨਾਲ ਜਿਹੜਾ ਇਸ ਫੈਸਲੇ ਨੂੰ ਅੱਜ ਦੇ ਦਿਨ ਐਲਾਨਿਆ ਜਾਏਗਾ ਤੇ ਦੱਸਿਆ ਜਾਏਗਾ ਕਿ ਆਖਿਰਕਾਰ ਉਹ ਰਕਮ ਕਿੱਥੋਂ ਬਚ ਕੇ ਆਈ ਹੈ, ਜੇ ਉਹ ਬਚ ਕੇ ਆਈ ਹੈ ਤੇ ਉਹਦਾ ਕੋਈ ਇਸਤੇਮਾਲ ਵੀ ਹੋਏਗਾ ਕਿ ਨਹੀਂ। ਔਰ ਇਹ ਖਬਰ ਕੁਛ ਹੱਦ ਤੱਕ ਰਾਹਤ, ਕੁਛ ਹੱਦ ਤੱਕ, ਪੂਰੀ ਦੀ ਪੂਰੀ ਰਾਹਤ ਵਾਲੀ ਖਬਰ ਨਹੀਂ ਕਹਿ ਸਕਦੇ, ਕੁਛ ਹੱਦ ਤੱਕ ਰਾਹਤ ਵਾਲੀ ਇਸ ਕਰਕੇ ਹੈ ਕਿਉਂਕਿ RBA ਨੇ ਫੈਸਲਾ ਦੇਣਾ ਹੁਣ ਅਗਲੇ 2 ਦਿਨਾਂ ਦੇ ਵਿੱਚ ਵਿਆਜ ਦਰਾਂ ਘਟਣੀਆਂ ਕਿ ਨਹੀਂ। 2 ਦਿਨਾਂ ਚ ਕਾਹਦਾ, ਬਲਕਿ ਕੱਲ ਨੂੰ ਹੀ ਆ ਜਾਣਾ ਇਹ ਫੈਸਲਾ। RBA ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਜਿਹੜਾ ਵਿਆਜ ਦਰਾਂ ਨੂੰ 4.35 ਤੋਂ ਵਧਾ ਕੇ, ਵਿਆਜ ਦਰਾਂ ਨਹੀਂ ਕਹਿ ਸਕਦੇ ਪਰ ਕੈਸ਼ ਰੇਟ ਇੱਕ ਸਹੀ ਲਫ਼ਜ਼ ਹੈਗਾ ਕਿਉਂਕਿ ਵਿਆਜ ਦਰਾਂ ਅਗਾਂਹ ਫਿਰ ਇਹ ਵਿਆਜ ਦਰਾਂ ਉਹ ਨੇ ਜਿਹੜੀਆਂ RBA ਨੇ ਇਸ ਰੇਟ ਦੇ ਉੱਤੇ ਬੈਂਕਾਂ ਨੂੰ ਕਰਜ਼ ਦੇਣੇ ਨੇ, ਤੇ ਅਗਾਂਹ ਬੈਂਕਾਂ ਨੇ ਤੁਹਾਨੂੰ ਜਿਹੜਾ ਕਰਜ਼ ਦੇਣਾ ਹੈ ਜਾਂ ਵਿੱਤੀ ਸੰਸਥਾਵਾਂ ਨੇ ਜਿਹੜਾ ਤੁਹਾਨੂੰ ਕਰਜ਼ ਦੇਣਾ, ਉਹਨਾਂ ਦੇ ਆਪਣੇ ਇੱਕ ਪੈਮਾਨੇ ਹੁੰਦੇ ਨੇ। ਪਰ ਜ਼ਾਹਰ ਜਿਹੀ ਗੱਲ ਹੈ ਕਿ ਜਦੋਂ ਕੇਂਦਰੀ ਬੈਂਕ ਆਪਣੀਆਂ ਵਿਆਜ ਦਰਾਂ ਵਧਾ ਦਿੰਦਾ ਤਾਂ ਬਾਕੀ ਦੇ ਬੈਂਕ ਵੀ ਫਿਰ ਪਿੱਛੇ ਨਹੀਂ ਹਟਦੇ, ਉਹ ਵੀ ਵਿਆਜ ਦਰਾਂ ਵਧਾ ਹੀ ਦਿੰਦੇ ਨੇ। ਸੋ ਕੈਸ਼ ਰੇਟ ਜਿਹੜੀ ਉਹ ਫਿਲਹਾਲ ਆਸਟ੍ਰੇਲੀਆ ਚ 4.35% ਦੇ ਉੱਤੇ ਬਰਕਰਾਰ ਹੈ, ਔਰ ਇਸ ਨੂੰ 4.66% ਦੇ ਉੱਤੇ ਲਿਜਾਇਆ ਜਾ ਸਕਦਾ ਹੈ। ਇੰਨਾ ਕੁ ਅੰਦਾਜ਼ਾ ਹੈ, 25 ਬੇਸਿਸ ਪੁਆਇੰਟ ਦਾ ਇਜ਼ਾਫਾ ਜਿਹੜਾ ਹੋ ਸਕਦਾ ਹੈ। ਔਰ ਜੇਕਰ ਏਦਾਂ ਹੁੰਦਾ ਹੈ ਤਾਂ ਇਹ ਵੀ ਗੱਲ ਧਿਆਨ ਰੱਖਿਓ ਕਿ ਸਾਲ 2011 ਤੋਂ ਬਾਅਦ ਇੰਨੀਆਂ RBA ਦੀ ਤਰਫ ਤੋਂ ਕੈਸ਼ ਰੇਟ ਪਹਿਲੀ ਵਾਰ ਗਈਆਂ ਹੋਣਗੀਆਂ, ਇੰਨੀ ਹਾਈਐਸਟ ਲੈਵਲ ਦੇ ਉੱਤੇ ਜਿਹੜੀਆਂ ਵਿਆਜ ਦਰਾਂ ਚਲੀਆਂ ਜਾਣਗੀਆਂ। ਇਸ ਤੋਂ ਪਹਿਲਾਂ ਨਵੰਬਰ 2011 ਦੇ ਵਿੱਚ ਹੀ ਸੀ, ਔਰ ਉਸ ਵਕਤ ਤਾਜ਼ਾ ਤਾਜ਼ਾ ਇੱਕ ਤਰ੍ਹਾਂ ਦੀ ਜਿਹੜੀ ਮਦਵਾਲੀ ਦਾ ਦੌਰ ਸੀ ਆਸਟ੍ਰੇਲੀਆ ਦੇ ਵਿੱਚ, ਉਸ ਤੋਂ ਆਸਟ੍ਰੇਲੀਆ ਉੱਭਰ ਰਿਹਾ ਸੀ। ਪਰ ਖੈਰ ਅੱਜ ਦੇ ਦਿਨ ਜਿਹੜਾ ਫੈਸਲਾ ਦੇਣਾ ਹੈ ਆਸਟ੍ਰੇਲੀਆ ਸਰਕਾਰ ਨੇ, ਜਿਹੜਾ ਦੱਸਣਗੇ ਕਿ ਉਹ ਬਜਟ ਘਾਟਾ ਜਿਹੜਾ ਉਹ ਘਟਿਆ, ਤੇ ਉਹ RBA ਉਹਨੂੰ ਕੋਈ ਵਧੀਆ ਖਬਰ ਦੇ ਤੌਰ ਦੇ ਉੱਤੇ ਲੈਂਦਾ ਹੈ ਕਿ ਨਹੀਂ ਲੈਂਦਾ ਪਤਾ ਚੱਲੇਗਾ। ਉਧਰ ਦੂਜੀਆਂ ਕੁਝ ਖਬਰਾਂ ਦੀ ਸਾਂਝ ਪਾਈਏ, ਤੇ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀਆਂ ਖਬਰਾਂ ਨੇ, ਵੈਸੇ ਮਾਈਗ੍ਰੇਸ਼ਨ ਦੇ ਨਾਲ ਵੀ ਜੁੜੀਆਂ ਖਬਰਾਂ ਨੇ, ਪ੍ਰਵਾਸੀਆਂ ਦੇ ਨਾਲ, ਤੁਹਾਡੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਨੇ, ਸਿਹਤ ਦੇ ਨਾਲ ਜੁੜੀਆਂ ਖਬਰਾਂ ਨੇ, ਪਰ ਪਹਿਲਾਂ ਵਨ ਨੇਸ਼ਨ ਦੇ ਨਾਲ 2-4 ਇਧਰੋਂ ਉਧਰ ਦੀਆਂ ਖਬਰਾਂ ਨੇ। ਹੁਣ ਹੋ ਸਕਦਾ ਹੈ ਕਿ ਵੱਡੇ ਇੱਕ ਮੀਡੀਆ ਦੇ ਹਿੱਸੇ ਦੀ ਤਰਫ ਤੋਂ ਇਹ ਖਬਰਾਂ ਜਿਹੜੀਆਂ ਨੇ ਗਾਇਬ ਰੱਖੀਆਂ ਜਾ ਰਹੀਆਂ ਹੁਣ। ਵਨ ਨੇਸ਼ਨ ਪਾਰਟੀ ਨੂੰ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਦੀ ਬੈਕਿੰਗ ਹੈ, ਇਹ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ ਹੋਈ ਹੈ, ਬਲਕਿ ਖੁੱਲ ਕੇ ਹੁਣ ਜੱਗ ਜਾਹਰ ਗੱਲ ਹੈ। ਆਸਟ੍ਰੇਲੀਆ ਕੀ ਪੂਰੀ ਦੁਨੀਆ ਨੂੰ ਪਤਾ ਕਿ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਵਨ ਨੇਸ਼ਨ ਪਾਰਟੀ ਨੂੰ ਕਿੰਨੀ ਪਸੰਦ ਕਰਦੇ ਨੇ, ਉਹਨਾਂ ਨੂੰ ਕਿੰਨੀ ਮਦਦ ਕਰ ਰਹੇ ਨੇ ਆਪਣੇ ਪੈਸੇ ਦੇ ਦਮ ਤੇ, ਕਿੰਨਾ ਅੱਗੇ ਤੱਕ। ਖੈਰ ਕੋਈ ਵੀ ਕਰ ਸਕਦਾ, ਕਿਸੇ ਵੀ ਪਾਰਟੀ ਦੀ ਮਦਦ ਕਰ ਸਕਦਾ, ਪਰ ਜੀਨਾ ਰਾਈਨਹਾਰਟ ਜਾਂ ਦੇਸ਼ ਦੀ ਕੋਈ ਸਭ ਤੋਂ ਅਮੀਰ ਸ਼ਖਸੀਅਤ ਜਿਹੜੀ ਸਿਰਫ ਕਾਰੋਬਾਰ ਦੇ ਨਾਲ ਜੁੜੀ ਹੋਵੇ, ਤੇ ਉਹ ਕਲਾਈ ਪਾਲਮਰ ਦੀ ਤਰ੍ਹਾਂ ਉਹ ਸਿਆਸਤਦਾਨ ਨਾ ਹੋਣ, ਕਲਾਈ ਪਾਲਮਰ ਵੀ ਕਾਰੋਬਾਰੀ ਨੇ ਪਰ ਉਹ ਸਿਆਸਤ ਦੇ ਵਿੱਚ ਜੁੜੇ ਹੋਏ ਨੇ, ਉਹ ਆਪਣੀ ਇੱਕ ਪਾਰਟੀ ਬਣਾ ਕੇ ਰੱਖਦੇ ਨੇ, ਉਹ ਖੈਰ ਖਬਰਾਂ ਨਹੀਂ ਹੈਗੀਆਂ ਕਿ ਉਹਨਾਂ ਦੀ ਪਾਰਟੀ ਕਦੇ ਜਿੱਤੀ, ਉਹ ਆਪ ਕਦੇ ਜਿੱਤੇ ਨਹੀਂ ਜਿੱਤੇ, ਉਹ ਇੱਕ ਵੱਖਰੀ ਗੱਲ ਹੈ। ਪਰ ਜੀਨਾ ਰਾਈਨਹਾਰਟ ਜਿਨ੍ਹਾਂ ਕੋਲ ਬੇਸ਼ੁਮਾਰ ਦੌਲਤ ਹੈ, ਜੋ ਕਿਸੇ ਇੱਕ ਸਿਆਸੀ ਧਿਰ ਨੂੰ ਮਦਦ ਕਰਦੇ ਨੇ, ਜ਼ਾਹਰ ਜਿਹੀ ਗੱਲ ਹੈ ਕਿ ਉਹ ਦੇਸ਼ ਦੇ ਵਿੱਚ ਇੱਕ ਕਿਸਮ ਦਾ ਨੈਰੇਟਿਵ ਜਿਹੜਾ ਉਹ ਤੋਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ ਉਸਨੂੰ ਬੜੀ ਆਸਾਨੀ ਦੇ ਨਾਲ ਹਾਸਲ ਕਰ ਸਕਦੇ ਨੇ, ਕਿਉਂਕਿ ਪੈਸੇ ਦੀ ਮਦਦ ਦੇ ਨਾਲ ਕੈਂਪੇਨਿੰਗ ਜਿਹੜੀ ਉਹ ਹੋਰ ਆਸਾਨ ਹੋ ਜਾਂਦੀ ਹੈ। ਪਰ ਇੱਥੇ ਇਹ ਖਬਰ ਨਹੀਂ ਹੈ, ਇੱਥੇ ਇਹ ਵੀ ਖਬਰ ਹੈਗੀ ਹੈ ਕਿ ਲਿਬਰਲ ਪਾਰਟੀ ਦੇ ਇੱਕ ਐਮਪੀ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਇਹ ਪੱਟਣਾ ਉਦਾਂ ਦਾ ਹੋਇਆ ਜਿੱਦਾਂ ਭਾਰਤ ਦੇ ਵਿੱਚ ਸੱਤਾਧਾਰੀ ਧਿਰ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਕਦੇ ਮਹਾਰਾਸ਼ਟਰ ਦੇ ਵਿੱਚ ਐਮਪੀ ਪੱਟ ਲਏ ਜਾਂਦੇ ਨੇ, ਕਦੇ ਰਾਜਸਥਾਨ ਦੇ ਵਿੱਚ ਜਾਂ ਮੱਧ ਪ੍ਰਦੇਸ਼ ਚ, ਜਾਂ ਫਿਰ ਇਹ ਦੂਸਰੇ ਕਿਸਮ ਦਾ। ਪਰ ਇੱਥੇ ਇੱਥੇ ਜਿਸ ਐਮਪੀ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਆਪਣੇ ਪਾਰਟੀ ਦੇ ਨਾਲ ਵਫ਼ਾਦਾਰ ਨਿਕਲੇ, ਟਿਕ ਕੇ ਰਹੇ ਔਰ ਪਰਦਾ ਫਾਸ਼ ਕਰ ਦਿੱਤਾ। ਵਨ ਨੇਸ਼ਨ ਪਾਰਟੀ ਦਾ ਜਾਂ ਜੀਨਾ ਰਾਈਨਹਾਰਟ ਦਾ ਹੈਨਰੀ ਪਾਈਕ, ਇਹ ਕੁਈਨਜ਼ਲੈਂਡ ਦਾ ਬੋਮੈਨ ਇਲਾਕਾ ਹੈ, ਇਸ ਸੀਟ ਤੋਂ ਇਹ ਆਉਂਦੇ ਨੇ। ਲਿਬਰਲ ਨੈਸ਼ਨਲ ਪਾਰਟੀ ਜਿਹੜੀ ਇਸ ਵਕਤ ਸੱਤਾ ਦੇ ਵਿੱਚ ਹੈ, LNP ਵੀ ਕਹਿ ਲੈਂਦੇ ਹਾਂ, ਤੇ ਇਸ ਪਾਰਟੀ ਦੇ ਨਾਲ ਜੁੜੇ ਹੋਏ ਇਹ ਐਮਪੀ ਨੇ। ਔਰ ਇਹ ਪਿੱਛੇ ਜੇ ਰਾਈਨਹਾਰਟ ਦੇ ਇੱਕ ਫੰਡਰੇਜ਼ਰ ਇਵੈਂਟ ਦੇ ਵਿੱਚ ਪਹੁੰਚਦੇ ਨੇ, ਜਨਵਰੀ ਮਹੀਨੇ ਦੇ ਵਿੱਚ ਇਹ ਮੀਟਿੰਗ ਹੁੰਦੀ ਹੈ, ਤੇ ਔਰ ਇਹ ਇਵੈਂਟ ਵੀ ਕਿੱਥੇ ਹੁੰਦਾ, ਜਿਹੜਾ ਜੀਨਾ ਰਾਈਨਹਾਰਟ ਦਾ ਸਨਸ਼ਾਈਨ ਕੋਸਟ ਦੇ ਵਿੱਚ ਘਰ ਹੈ, $34 million ਦਾ ਘਰ ਹੈ, ਤੇ ਜ਼ਾਹਰ ਜੀ ਗੱਲ ਹੈ ਕਿ ਵੱਡੀ ਪਾਰਟੀ ਸੀ, ਵੱਡਾ ਡੋਨੇਸ਼ਨ ਸੀ। ਉੱਥੇ ਪੌਲਿਨ ਹੈਨਸਨ ਵੀ ਮੌਜੂਦ ਸੀ, ਉੱਥੇ ਪੌਲਿਨ ਹੈਨਸਨ ਦੇ ਜਿਹੜੇ ਚੀਫ ਆਫ ਸਟਾਫ ਨੇ ਜੈਸ਼ਨ SB ਉਹ ਵੀ ਮੌਜੂਦ ਸੀ, ਫੈਡਰਲ MP ਬਾਨਬੀ ਜੋਇਸ ਵੀ ਮੌਜੂਦ ਸੀ। ਤੇ ਇਹ ਪਤਾ ਚੱਲਦਾ ABC ਦੀ ਖਬਰ ਹੈ, ABC ਨੇ ਆਪਣੇ ਫੋਰ ਕਾਰਨਰਸ ਪ੍ਰੋਗਰਾਮ ਦੇ ਰਾਹੀਂ ਇਹ ਖਬਰ ਪ੍ਰਕਾਸ਼ਿਤ ਵੀ ਕੀਤੀ ਹੈ, ਤੇ ਫੋਰ ਕਾਰਨਰਸ ਪ੍ਰੋਗਰਾਮ ਤੁਸੀਂ TV ਤੇ ਵੀ ਦੇਖਦੇ ਹੋ, ਉਹ ਚ ਵੀ ਇਹ ਖਬਰ ਦਿਖਾਈ ਹੈ ਉਹਨਾਂ ਨੇ, ਤੇ ਦੱਸਿਆ ਕਿ ਜੀਨਾ ਰਾਈਨਹਾਰਟ ਨੇ, ਔਰ ਇਹ ਦਾਅਵਾ ਕੀਤਾ ABC ਨੇ ਸੂਤਰਾਂ ਦੇ ਨਾਲ ਕਿ ਸਾਡੇ ਕੋਲ ਭਰੋਸੇਯੋਗ ਸੂਤਰ ਹੈਗੇ ਨੇ ਜਿਨ੍ਹਾਂ ਨੇ ਇਹ ਦਾਅਵਾ ਕੀਤਾ, ਔਰ ਉਹ ਅਸੀਂ ਤੁਹਾਡੇ ਤੱਕ ABC ਅਖਬਾਰ ਦੀ ਖਬਰ ਨੂੰ ਜਾਂ TV ਦੀ ਖਬਰ ਨੂੰ ਜਿਹੜਾ ਉਹਦਾ ਤਰਜਮਾ ਹੀ ਦੱਸ ਰਹੇ ਹਾਂ ਕਿ ਜੀਨਾ ਰਾਈਨਹਾਰਟ ਨੇ ਜਿਹੜੇ ਪਾਈਕ ਨੇ, ਹੈਨਰੀ ਪਾਈਕ ਕੁਈਨਜ਼ਲੈਂਡ ਤੋਂ LNP ਦੇ ਮੈਂਬਰ ਨੇ, MP ਨੇ, ਉਹਨਾਂ ਤੱਕ ਅਪਰੋਚ ਕੀਤੀ, ਉਹਨਾਂ ਤੱਕ ਪਹੁੰਚਦੇ ਨੇ, ਉਹਨਾਂ ਨੂੰ ਕਹਿੰਦੇ ਵਨ ਨੇਸ਼ਨ ਜੁਆਇਨ ਕਰਨੀ ਹੈ ਤੇ ਦੇਖੋ ਫਾਇਦਾ ਹੋਊਗਾ। ਅੱਛਾ, LNP ਦੇ ਮੈਂਬਰ ਜਿਹੜੇ ਸੀ ਉਹਨਾਂ ਨੇ ਉਸ ਵਕਤ ਤਾਂ ਹੱਸ ਕੇ ਉਸ ਗੱਲ ਨੂੰ ਟਾਲ ਦਿੱਤਾ, ਪਰ ਬਾਅਦ ਦੇ ਵਿੱਚ ਫੋਰ ਕਾਰਨਰਸ ਦਾ ਇਹ ਜਿਹੜਾ ਪ੍ਰੋਗਰਾਮ ਹੈ ABC ਦੇ ਉੱਤੇ ਹੁੰਦਾ, ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਜਦੋਂ ਇੰਟਰਵਿਊ ਦਿੱਤੀ, ਇੰਟਰਵਿਊ ਤਾਂ ਨਹੀਂ ਦਿੱਤੀ ਪਾਈਕ ਨੇ ਤਾਂ, ਬਲਕਿ ਮਨਾ ਹੀ ਕਰ ਦਿੱਤਾ, ਪਰ ਉਹਨਾਂ ਨੇ ਇੱਕ ਸਟੇਟਮੈਂਟ ਭੇਜ ਦਿੱਤੀ ABC TV ਚੈਨਲ ਨੂੰ ਕਿ ਮੈਂ ਜੀਨਾ ਰਾਈਨਹਾਰਟ ਦੀ ਇੱਜ਼ਤ ਕਰਦਾ, ਉਹਨਾਂ ਨੇ ਬੜਾ ਕੁਝ ਆਪਣੀ ਜ਼ਿੰਦਗੀ ਚ ਹਾਸਲ ਕੀਤਾ, ਪਰ ਮੈਂ ਇੱਕ ਲਿਬਰਲ ਹਾਂ, ਇੱਕ ਲਿਬਰਲ ਸੀ ਤੇ ਇੱਕ ਲਿਬਰਲ ਹੀ ਰਹਾਂਗਾ, ਔਰ ਮੈਨੂੰ ਇਸ ਗੱਲ ਦੇ ਵਿੱਚ ਭਰੋਸਾ ਹੈ ਕਿ ਜੇ ਆਸਟ੍ਰੇਲੀਆ ਨੂੰ ਇੱਕ ਚੰਗੀ ਅਗਵਾਈ ਦੇਣੀ ਹੈ ਤਾਂ ਲਿਬਰਲ ਲੀਡਰਸ਼ਿਪ ਹੀ ਦੇ ਸਕਦੀ ਹੈ, ਔਰ ਆਸਟ੍ਰੇਲੀਆ ਦੇ ਵਿੱਚ ਪੋਲੀਟੀਕਲ ਅਪੋਰਚੁਨਿਟੀਜ਼ਮ ਜਿਹੜਾ ਉਹ ਉਹਦਾ ਭਵਿੱਖ ਕਿਹੋ ਜਿਹਾ ਨਹੀਂ, ਉਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਇਹਨੂੰ ਇੱਕ ਪੋਲੀਟੀਕਲ ਅਪੋਰਚੁਨਿਟੀਜ਼ਮ ਦੀ ਗੱਲ ਕਹਿ ਸਕਦੇ, ਯਾਨੀ ਮੌਕਾ ਕਿਸ ਕਿਸਮ ਦੇ ਨਾਲ ਤੁਹਾਨੂੰ ਸਿਆਸਤ ਦੇ ਵਿੱਚ ਕਿੱਥੋਂ ਕਿੱਥੇ ਜਾਣ ਦਾ ਮਿਲਦਾ, ਸਫਲ ਹੁੰਦੇ ਹੋ ਨਹੀਂ ਹੁੰਦੇ ਹੋ ਇੱਕ ਵੱਖਰੀ ਗੱਲ ਹੈ, ਪਰ ਜੀਨਾ ਰਾਈਨਹਾਰਟ ਤੱਕ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ABC ਨੇ ਦਾਅਵਾ ਕੀਤਾ ਆਪਣੀ ਰਿਪੋਰਟ ਚ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਮਿਸਟਰ ਪਾਈਕ ਨੂੰ ਪੱਟਣ ਦੇ ਲਈ ਵਨ ਨੇਸ਼ਨ ਦੇ ਵਿੱਚ ਲਿਆਉਣ ਦੇ ਲਈ ਉਹਨਾਂ ਨੇ ਕੋਈ ਰਕਮ ਆਫਰ ਕੀਤੀ ਸੀ ਜਾਂ ਨਹੀਂ ਕੀਤੀ ਸੀ। ਵੈਸੇ ਜੀਨਾ ਰਾਈਨਹਾਰਟ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਨੇ, ਤਾਂ ਸਾਰਿਆਂ ਨੂੰ ਪਤਾ, ਬੱਚੇ ਬੱਚੇ ਨੂੰ ਪਤਾ, ਲਗਭਗ $40 billion ਦੀ ਉਹਨਾਂ ਦੀ $40 billion ਦੀ ਉਹਨਾਂ ਦੀ ਜਾਇਦਾਦ ਹੈ, ਸੰਪੱਤੀ ਹੈ, ਔਰ ਵਨ ਨੇਸ਼ਨ ਪਾਰਟੀ ਨੂੰ ਉਹ ਖੁੱਲ ਕੇ ਪੈਸੇ ਦੇ ਨਾਲ ਤਨ ਮਨ ਧਨ ਦੇ ਨਾਲ ਉਹ ਸਪੋਰਟ ਕਰਦੇ ਨੇ ਔਰ ਚਾਹੁੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਇਹ ਤੀਜੀ ਧਿਰ ਖੜੀ ਹੋ ਜਾਵੇ। ਸੈਨੇਟਰ ਹੈਨਸਨ ਦੀ ਕਈ ਵਾਰ ਤਾਰੀਫਾਂ ਕੀਤੀਆਂ ਨੇ ਉਹਨਾਂ ਨੇ, ਔਰ ਬਲਕਿ ਸੈਨੇਟਰ ਹੈਨਸਨ ਉਹਨਾਂ ਦੇ ਘਰਾਂ ਦੇ ਵਿੱਚ ਵੀ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਘੁੰਮਣ ਵੀ ਜਾਂਦੇ ਨੇ, ਛੁੱਟੀਆਂ ਵੀ ਕੱਢਦੇ ਨੇ। ਅਪ੍ਰੈਲ ਮਹੀਨੇ ਦੇ ਵਿੱਚ ਜੀਨਾ ਰਾਈਨਹਾਰਟ ਨੇ ਇਹ ਵੀ ਗੱਲ ਕਹੀ ਸੀ ਕਿ ਉਹਨਾਂ ਨੇ ਵਨ ਨੇਸ਼ਨ ਪਾਰਟੀ ਨੂੰ ਇੱਕ ਹੈਲੀਕਾਪਟਰ ਦਿੱਤਾ, ਲਗਭਗ $15 lakh ਦਾ ਸੀਗਾ ਇਹ ਹੈਲੀਕਾਪਟਰ, ਛੋਟਾ ਹੈਲੀਕਾਪਟਰ ਸੀ, ਪਰ ਉਹਨਾਂ ਦਾ ਕਹਿਣਾ ਸੀਗਾ ਕਿ ਪੌਲਿਨ ਹੈਨਸਨ ਨੇ ਇੱਕ ਥਾਂ ਤੋਂ ਹੁਣ ਦੂਜੀ ਥਾਂ ਜਾਣਾ, ਕਦੇ ਕੁਈਨਜ਼ਲੈਂਡ ਕਦੇ ਵੈਸਟਰਨ ਆਸਟ੍ਰੇਲੀਆ, ਤੇ ਐ ਬਾਏਅਰ ਤਾਂ ਟਿਕਟਾਂ ਬੜੀਆਂ ਮਹਿੰਗੀਆਂ ਪੈ ਜਾਣਗੀਆਂ, ਸੋ ਆ ਲਓ ਮੈਂ ਹੈਲੀਕਾਪਟਰ ਦਿੰਦੀ ਹਾਂ ਤੁਹਾਨੂੰ, ਜਾਓ ਕੱਢੋ ਗੇੜੇ। ਤੇ ਇਸ ਤੋਂ ਇਲਾਵਾ ਵੀ ਵਨ ਨੇਸ਼ਨ ਪਾਰਟੀ ਨੂੰ ਉਹਨਾਂ ਦੇ ਹੀ ਪਾਰਟੀ ਜਿਹੜੀ ਜੀਨਾ ਰਾਈਨਹਾਰਟ ਆ ਉਹਨਾਂ ਦੇ ਨਾਲ ਜੁੜੇ ਹੋਏ ਦੋ ਐਗਜੈਕਟਿਵ ਦੀ ਤਰਫ ਤੋਂ, ਇੱਕ ਤਾਂ ਨਾਰਦਰਨ ਟੈਰੀਟਰੀ ਦੇ ਪਹਿਲਾਂ ਸਾਬਕਾ ਚੀਫ ਮਿਨਿਸਟਰ ਵੀ ਰਹਿ ਚੁੱਕੇ ਨੇ ਐਡਮ ਜਾਇਲਜ਼, ਉਹਨਾਂ ਨੇ ਵੀ, ਤੇ ਦੂਸਰੇ ਇਆਨ ਪਲਾਇਮਰ, ਇਹਨਾਂ ਨੇ ਰਲ ਕੇ $5 lakh ਦਿੱਤੇ ਹੋਏ ਨੇ ਵਨ ਨੇਸ਼ਨ ਪਾਰਟੀ। ਜਿਹੜੇ ਜਾਇਲਜ਼ ਨੇ, ਐਡਮ ਜਾਇਲਜ਼, ਉਹਨਾਂ ਨੇ ਤਾਂ ਇੱਕ ਫੋਰਡ ਰੇਂਜਰ ਯੂਟ ਵੀ ਅਪ੍ਰੈਲ ਮਹੀਨੇ ਦੇ ਵਿੱਚ ਗਿਫਟ ਕੀਤਾ ਸੀ, ਜਿਹਦੇ ਤੇ ਵਨ ਨੇਸ਼ਨ ਪਾਰਟੀ ਦਾ, ਕਿਉਂਕਿ ਸੰਤਰੀ ਰੰਗ ਹੈ ਇੱਥੇ, ਸਿਆਸੀ ਪਾਰਟੀਆਂ ਦੇ ਰੰਗ ਨੇ ਜਿਵੇਂ ਲਿਬਰਲ ਪਾਰਟੀ ਦਾ ਨੀਲਾ ਰੰਗ, ਲੇਬਰ ਪਾਰਟੀ ਦਾ ਲਾਲ ਰੰਗ, ਤੇ ਵਨ ਨੇਸ਼ਨ ਪਾਰਟੀ ਸੰਤਰੀ ਰੰਗ ਦੀ ਹੈ, ਨਾਰੰਗੀ ਰੰਗ ਦੀ, ਤੇ ਉਸ ਕਿਸਮ ਦਾ ਇੱਕ ਯੂਟ ਦਿੱਤਾ ਸੀ, ਉਹਦੇ ਤੇ ਵਨ ਨੇਸ਼ਨ ਆਲੇ ਦੁਆਲੇ ਲਿਖਿਆ ਹੋਇਆ ਸੀ। ਖੈਰ ਕਹਿੰਦੇ ਸੀ ਕਿ ਉਹਦੇ 'ਚ ਤੁਸੀਂ ਆਪਣਾ ਚੋਣ ਪ੍ਰਚਾਰ ਕਰੋ, ਚਾਹੇ ਸਥਾਨਕ ਚੋਣਾਂ ਦੇ ਲਈ, ਚਾਹੇ ਬਾਈ ਇਲੈਕਸ਼ਨ ਦੇ ਲਈ, ਚਾਹੇ ਕੱਲ ਨੂੰ ਜਿਹੜੀਆਂ ਵੀ ਹੋਣਗੀਆਂ ਸੂਬਾਈ ਚੋਣਾਂ। ਤੇ ਇਨਫੈਕਟ ਇੱਥੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ 2013-14 ਦੇ ਵਿੱਚ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੇ ਇਹ ਗੱਲ ਦੱਸੀ ਹੋਈ ਹੈ ਕਿ ਇੱਕ ਉਸ ਵਰੇ ਦੇ ਵਿੱਚ ਸਭ ਤੋਂ ਵੱਡੀ ਸਿੰਗਲ ਡੋਨੇਸ਼ਨ, ਸਿੰਗਲ ਇੱਕ ਵਿਅਕਤੀ ਦੀ ਤਰਫ ਤੋਂ ਜਿਹੜੀ ਡੋਨੇਸ਼ਨ ਗਈ ਹੈ, ਉਹ ਪ੍ਰੋਫੈਸਰ ਪਲਾਇਮਰ ਨੇ ਹੀ ਦਿੱਤੀ ਸੀ, ਇਆਨ ਪਲਾਇਮਰ ਨੇ, ਉਹ $50,000 ਦੀ ਡੋਨੇਸ਼ਨ ਦਿੱਤੀ ਸੀ। ਪਰ ਉਸ ਵਕਤ ਵਨ ਨੇਸ਼ਨ ਪਾਰਟੀ ਸੀਗੀ ਤਾਂ ਸੀ, ਏਦਾਂ ਨਹੀਂ ਕਹਿ ਸਕਦੇ ਕਿ ਹੋਂਦ ਦੇ ਵਿੱਚ ਨਹੀਂ ਸੀ, ਪਰ ਐਡਾ ਨਾਮ ਨਹੀਂ ਸੀ ਵਨ ਨੇਸ਼ਨ ਪਾਰਟੀ, ਜਾਂ ਸਿਰਫ ਪੌਲਿਨ ਹੈਨਸਨ ਨੂੰ ਹੀ ਥੋੜੇ ਬਹੁਤ ਲੋਕ ਜਾਣਦੇ ਸੀ, ਜਾਂ ਮੀਡੀਆ ਪਸੰਦ ਕਰਦਾ ਸੀ ਉਹਨਾਂ ਦੀ ਤੇਜ਼ ਧਾਰ ਭਾਸ਼ਾਵਾਂ ਦੇ ਲਈ। ਉਸ ਵਕਤ ਨੈਸ਼ਨਲ ਪਾਰਟੀ ਨੂੰ ਇੱਕ ਰਾਈਟ ਵਿੰਗਰ ਪਾਰਟੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ, ਤੇ ਉਦੋਂ ਉਹਨਾਂ ਨੂੰ $50,000 ਦੀ ਇੱਕ ਸਿੰਗਲ ਡੋਨੇਸ਼ਨ ਗਈ ਸੀ। ਬਲਕਿ ਇਸ ਤੋਂ ਇਲਾਵਾ 2024 ਦੇ ਵਿੱਚ ਵੀ $25,000 ਦੀ ਡੋਨੇਸ਼ਨ ਜਿਹੜੀ ਸੀ ਜਾਇਲਸ ਦੀ ਹੀ ਜਿਹੜੀ ਕੰਪਨੀ ਹੈ ਐਡਗਾਇਲ ਇਨਵੈਸਟਮੈਂਟ, ਉਹਨਾਂ ਦੀ ਤਰਫ ਤੋਂ ਦਿੱਤੀ ਗਈ ਸੀ। ਤੇ ਇਹ ਤੋਂ ਅਗਲੇ ਸਾਲ 2025 ਦੇ ਵਿੱਚ $27,000 ਦੀ ਡੋਨੇਸ਼ਨ ਜਿਹੜੀ ਸੀ ਉਹ ਵਨ ਨੇਸ਼ਨ ਪਾਰਟੀ ਨੂੰ ਜਾਂਦੀ ਹੈ। ਯਾਨੀ 1 ਸਾਲ ਪਹਿਲਾਂ ਨੈਸ਼ਨਲ ਨੂੰ ਉਹ ਚੰਦਾ ਦਿੰਦੇ ਨੇ, ਤੇ ਉਹ ਤੋਂ ਅਗਲੇ ਸਾਲ ਵਨ ਨੇਸ਼ਨ ਦਿੰਦੇ ਨੇ, ਬਲਕਿ ਵਧਾ ਕੇ ਦਿੰਦੇ ਨੇ। ਤੇ ਇਹੀ ਉਹ ਜੋੜਾ ਹੈ, ਪ੍ਰੋਫੈਸਰ ਪਲਾਇਮਰ ਯਾਨੀ ਕਿ ਇਆਨ ਪਲਾਇਮਰ ਤੇ ਐਡਮ ਜਾਇਲਸ, ਜਿਨ੍ਹਾਂ ਨੇ ਰਲ ਕੇ $5,00,000 ਦੀ ਡੋਨੇਸ਼ਨ ਜਿਹੜੀ ਵਨ ਨੇਸ਼ਨ ਪਾਰਟੀ ਨੂੰ ਦਿੱਤੀ ਹੈ। ਹਾਲਾਂਕਿ ਇਹਦੇ ਨਾਲ ਜੁੜੇ ਹੋਏ ਅੰਕੜੇ ਹਾਲੇ ਤੱਕ AEC ਨੇ ਪ੍ਰਕਾਸ਼ਿਤ ਨਹੀਂ ਕੀਤੇ ਨੇ। ਉਹ ਇਸ ਕਰਕੇ ਨਹੀਂ ਕੀਤੇ ਕਿਉਂਕਿ AEC ਸਾਲ ਦੇ ਅਖੀਰ ਦੇ ਵਿੱਚ ਜਾ ਕੇ ਜਿਹੜਾ ਉਹ ਸਾਲ ਦੇ ਅੰਕੜੇ ਜਿਹੜਾ ਉਹ ਜਾਰੀ ਕਰਦੇ ਨੇ। ਸੋ ਇਸ ਸਾਲ ਦੇ ਅਖੀਰ ਦੇ ਵਿੱਚ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ AEC ਜਿਹੜੇ ਅੰਕੜੇ ਪ੍ਰਕਾਸ਼ਿਤ ਕਰੇਗਾ, ਉਹ 'ਚ ਪਤਾ ਲੱਗ ਜਾਏਗਾ ਕਿ ਵਨ ਨੇਸ਼ਨ ਪਾਰਟੀ ਨੂੰ ਹੁਣ ਕਿੱਥੋਂ ਕਿੱਥੋਂ ਕਿਹਨੇ ਕਿਹਨੇ ਕਿੰਨੀਆਂ ਕਿੰਨੀਆਂ ਕਿਉਂ ਗ੍ਰਾਂਟਾਂ ਜਿਹੜੀਆਂ, ਕਿਉਂ ਤਾਂ ਨਹੀਂ ਖੈਰ, ਪਰ ਕਿੰਨੀਆਂ ਤੇ ਕਿੱਥੋਂ ਜਿਹੜੀਆਂ ਗ੍ਰਾਂਟਾਂ ਆਈਆਂ ਨੇ। ਸੋ ਇਹ ਵੱਡੀਆਂ ਡੋਨੇਸ਼ਨਸ ਨੇ, ਔਰ ਆਮ ਤੌਰ ਦੇ ਉੱਤੇ ਵਨ ਨੇਸ਼ਨ ਪਾਰਟੀ ਨੂੰ ਜਿਹੜੇ ਇੰਨੇ ਪੈਸੇ ਬਾਹਰੋਂ ਆ ਰਹੇ ਨੇ ਉਹਦਾ ਉਹ ਇਸਤੇਮਾਲ, ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਹੋਵੇ ਤੇ ਉਹਦੇ ਨਾਲ ਜੁੜੇ ਹੋਏ ਕਾਰੋਬਾਰੀ ਆ, ਉਹਨਾਂ ਦੇ ਪ੍ਰਭਾਵ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਇੱਕੋ ਹੀ ਪਾਰਟੀ ਨੂੰ ਜਿਹੜੇ ਚੰਦਾ ਦੇਣ, ਡੋਨੇਸ਼ਨਾਂ ਦੇਣ, ਤਾਂ ਉਹਦਾ ਫਰਕ ਕਿੱਥੇ ਜਾ ਕੇ ਦਿਖਾਈ ਪੈਂਦਾ। ਇਹ ਤਾਂ ਇੱਕ ਖਬਰ ਹੈ। ਦੂਜੀ ਖਬਰ ਵੀ ਵਨ ਨੇਸ਼ਨ ਦੇ ਨਾਲ ਹੀ ਜੁੜੀ ਹੋਈ ਹੈ। ਪਤਾ ਇਹ ਚੱਲਦਾ ਹੈ ਕਿ ਵਿਕਟੋਰੀਆ ਦੇ ਵਿੱਚ ਚੋਣਾਂ ਹੋਣੀਆਂ ਨੇ, ਔਰ ਇਹ ਸਟੇਟ ਇਲੈਕਸ਼ਨ ਦੇ ਵਿੱਚ ਵਨ ਨੇਸ਼ਨ ਨੇ ਆਪਣੇ ਉਮੀਦਵਾਰ ਐਲਾਨਣ ਤੋਂ ਪਹਿਲਾਂ $6,50,000 ਤਾਂ ਸਿਰਫ ਉਮੀਦਵਾਰ ਐਲਾਨਣ ਦੇ ਨਾਂ ਦੇ ਉੱਤੇ ਹੀ ਇਕੱਠਾ ਕੀਤਾ, ਔਰ ਕਿਤੋਂ ਬਾਹਰੀ ਚੰਦੇ ਤੋਂ ਨਹੀਂ, ਬਲਕਿ ਇਹਨਾਂ ਹੀ ਉਮੀਦਵਾਰਾਂ ਤੋਂ ਇਕੱਠਾ ਕੀਤਾ। ਕਿੱਦਾਂ? ਇਹ ਖਬਰ ਗਾਰਜੀਅਨ ਆਸਟ੍ਰੇਲੀਆ ਨੇ ਪ੍ਰਕਾਸ਼ਿਤ ਕੀਤੀ ਹੈ। ਹੁਣ ਇਹ ਵੀ ਸੁਣਨ ਵਾਲੀ ਖਬਰ ਹੈ, ਇੰਟਰਸਟਿੰਗ ਨਿਊਜ਼ ਹੈ। ਗਾਰਜੀਅਨ ਦੇ ਮੁਤਾਬਕ ਇਹਨਾਂ ਨੂੰ ਇਹ ਪਤਾ ਚੱਲਿਆ ਕਿ ਵਨ ਨੇਸ਼ਨ ਨੇ ਬਹੁਤ ਸਾਰੇ ਜਿਹੜੇ ਕੌਂਸਲਰ ਸੀ, ਮੇਅਰਸ ਸੀ, ਬੜੇ ਸਾਰੇ ਡਿਪਟੀ ਮੇਅਰ ਜਿਹੜੇ ਚਾਹੁੰਦੇ ਨੇ ਕਿ ਉਹ ਆਪਣੇ ਹਲਕੇ ਦੇ ਵਿੱਚੋਂ ਇਲੈਕਸ਼ਨ ਲੜਨ, ਪਰ ਨਾ ਤਾਂ ਉਹਨਾਂ ਨੂੰ ਲੇਬਰ ਨੇ ਸੀਟ ਦੇਣੀ ਹੈ, ਨਾ ਲਿਬਰਲ ਨੈਸ਼ਨਲ ਨੇ। ਅਜਿਹੇ ਦੇ ਵਿੱਚ ਫਿਰ ਉਹ ਐਸੇ ਲੋਕ ਜਿਹੜੇ ਸਿਆਸਤ ਦੇ ਵਿੱਚ ਵੱਡੇ ਖੁਆਬ ਦੇਖ ਰਹੇ ਨੇ, ਤੇ ਉਹਨਾਂ ਨੂੰ ਲੱਗ ਰਿਹਾ ਕਿ ਵਿਕਟੋਰੀਆ 'ਚ 28 ਨਵੰਬਰ ਤੋਂ ਬਾਅਦ, ਬਲਕਿ ਐਂ ਕਹਿ ਲਓ ਕਿ 29 ਨਵੰਬਰ ਤੋਂ ਬਾਅਦ ਜਿਹੜੀ ਹੈ ਤਕਦੀਰ ਤਸਵੀਰ ਬਦਲ ਜਾਏਗੀ, ਤੇ ਉਸ ਤਸਵੀਰ ਦੇ ਵਿੱਚ ਵਨ ਨੇਸ਼ਨ ਇੱਕ ਬਹੁਤ ਵੱਡਾ ਨਾਮ ਹੋਏਗਾ। ਤੇ ਇਸ ਕਰਕੇ ਵਗਦੀ ਗੰਗਾ 'ਚ ਹੱਥ ਧੋ ਲਵੋ, ਫਟਾਫਟ ਵਨ ਨੇਸ਼ਨ 'ਚ ਸ਼ਾਮਿਲ ਹੋ ਜਾਵੋ। ਵਨ ਨੇਸ਼ਨ ਪਾਰਟੀ ਨੂੰ ਇਹ ਗੱਲ ਪਤਾ ਕਿ ਹਵਾ ਦਾ ਰੁੱਖ ਫਿਲਹਾਲ ਉਹਨਾਂ ਦੇ ਹੱਥ 'ਚ ਹੈ, ਸੋ ਜਿੰਨਾ ਹੋ ਸਕਦਾ ਲੁੱਟੋ। ਸੋ ਇਸ ਕਰਕੇ $150 ਦੀ ਇੱਕ ਨੋਨ ਰਿਫੰਡੇਬਲ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕਿ ਠੀਕ ਹੈ, ਤੁਸੀਂ ਉਮੀਦਵਾਰੀ ਲੈਣਾ ਚਾਹੁੰਦੇ ਹੋ, ਆਓ ਉਮੀਦਵਾਰੀ ਲਵੋ। ਉਮੀਦਵਾਰੀ ਲੈਣ ਤੋਂ ਪਹਿਲਾਂ $150 ਦੀ ਇੱਕ ਨੋਨ ਰਿਫੰਡੇਬਲ ਵੀ ਪੁੱਛੇ ਹੋਣਾ ਇਹਦੇ ਬਾਰੇ ਵੀ ਇਹਦਾ ਤੁਹਾਨੂੰ ਜਿਹੜੀ ਐਪਲੀਕੇਸ਼ਨ ਹੈ ਤੁਹਾਡੀ ਉਹ ਸਫਲ ਹੋਈ ਕਿ ਨਹੀਂ। 1200 ਲੋਕਾਂ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜੇ ਨੇ ਉਹ ਵਨ ਨੇਸ਼ਨ ਪਾਰਟੀ ਦੇ ਵਿੱਚ ਦਾਇਰ ਕੀਤੇ ਨੇ ਨਵੰਬਰ ਸਟੇਟ ਇਲੈਕਸ਼ਨ ਦੇ ਲਈ ਜਿਹੜੀਆਂ ਵਿਕਟੋਰੀਆ 'ਚ ਹੋਣੀਆਂ ਨੇ, ਔਰ ਉਹਨਾਂ 'ਚੋਂ 220 ਨੂੰ ਫਾਈਨਲ ਸਟੇਜ ਦੇ ਉੱਤੇ ਉਹ ਐਪਲੀਕੇਸ਼ਨ ਪਹੁੰਚੀਆਂ। ਯਾਨੀ ਉਹਨਾਂ ਦੇ $150-$150 ਤਾਂ ਪੱਕੇ, ਯਾਨੀ $33,000 ਤਾਂ ਇੱਥੋਂ ਹੀ ਇਕੱਠਾ ਕੀਤਾ ਫਾਈਨਲ ਸਟੇਜ ਤੇ ਪਹੁੰਚ ਜਿਹੜੇ ਕੈਂਡੀਡੇਟ ਨੇ। ਹੁਣ ਉਹਨਾਂ 'ਚੋਂ ਕਿੰਨਿਆਂ ਨੂੰ ਸੀਟਾਂ ਦੇਣੀਆਂ, ਕਿੰਨਿਆਂ ਨੂੰ ਨਹੀਂ, ਉਹ ਇੱਕ ਵੱਖਰੀ ਗੱਲ ਹੈ। ਪਰ ਇਹ ਜਿੰਨੇ ਵੀ ਸੀ 1200 ਲੋਕ ਜਾਂ ਹੋਰ ਵੀ ਜਿਹੜੇ ਵੀ ਗਿਣਤੀ ਆ ਰਹੀ ਹੈ ਜਾਂ ਆਉਣ ਵਾਲੇ ਦਿਨਾਂ 'ਚ ਵੀ ਜੁੜੇਗੀ, ਇਹਨਾਂ ਸਾਰੇ ਲੋਕਾਂ ਨੂੰ ਇਹ ਵੀ ਗੱਲ ਕਹੀ ਗਈ ਹੈ ਕਿ ਉਮੀਦਵਾਰੀ ਤੁਸੀਂ ਹਾਸਲ ਕਰਨੀ ਹੈ, ਐਕਸਪ੍ਰੈਸ਼ਨ ਆਫ ਇੰਟਰਸਟ ਦਾਇਰ ਕਰੋ, ਉਹਦੀ ਨੋਨ ਰਿਫੰਡੇਬਲ ਫੀਸ ਭੇਜੋ, ਉਹ ਇੱਕ ਵੱਖਰੀ ਗੱਲ ਹੈ, ਪਰ ਉਹ ਤੋਂ ਪਹਿਲਾਂ ਤੁਹਾਨੂੰ ਪਾਰਟੀ ਦਾ ਮੈਂਬਰ ਬਣਨਾ ਹੋਏਗਾ। ਸਾਲ ਦੀ ਮੈਂਬਰਸ਼ਿਪ ਫੀਸ $60 ਵੈਸੇ ਤਾਂ ਸਾਰੀਆਂ ਹੀ ਪਾਰਟੀਆਂ ਲੈਂਦੀਆਂ ਨੇ, ਪਰ ਇਸ ਲਿਹਾਜ਼ ਦੇ ਨਾਲ $72,000 ਉਹਨਾਂ ਨੇ ਸਿਰਫ ਇਹਨਾਂ 200 ਸਵਾ 200 ਲੋਕਾਂ ਤੋਂ ਹੀ ਇਕੱਠੇ ਕਰ ਲਏ। ਫਿਰ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਬਣਨਗੇ, ਜਿਹੜੇ ਇੰਟਰਵਿਊ ਚ ਕਲੀਅਰ ਹੋ ਜਾਣਗੇ, ਹੁਣ ਇੰਟਰਵਿਊ ਕੌਣ ਲਏਗਾ, ਪੌਲਿਨ ਹੈਨਸਨ ਲਏਗੀ, ਉਹਨਾਂ ਦੀ ਧੀ ਲੀ ਲਏਗੀ ਹੈਨਸਨ, ਜਾਂ ਫਿਰ ਬਾਨਵੀ ਜੋਇਸ ਇੰਟਰਵਿਊ ਲੈਣਗੇ, ਜਾਂ ਤਿੰਨੇ ਰਲ ਕੇ ਬੈਠਣਗੇ ਰੋਸ਼ਨ ਦਿਮਾਗ ਲੋਕ, ਤੇ ਫਿਰ ਇਸ ਤੋਂ ਬਾਅਦ ਉਮੀਦਵਾਰਾਂ ਨੂੰ ਫਾਈਨਲ ਕਰ ਦਿੱਤਾ ਜਾਏਗਾ। ਤਾਂ ਪਰ ਉਹਦੇ ਲਈ ਉਹ ਜਿਹੜੇ ਪ੍ਰੀ ਸਿਲੈਕਟਿਡ ਉਮੀਦਵਾਰ ਨੇ ਉਹਨਾਂ ਨੂੰ $5,500 ਆਪਣੀ ਜੇਬ ਦੇ ਵਿੱਚੋਂ ਦੇਣੇ ਹੋਣਗੇ, ਇਸ ਤੋਂ ਪਹਿਲਾਂ ਕਿ ਉਹ ਵਨ ਨੇਸ਼ਨ ਪਾਰਟੀ ਦੇ ਫਾਈਨਲ ਉਮੀਦਵਾਰ ਬਣ ਕੇ ਮੈਦਾਨ ਦੇ ਵਿੱਚ ਨਿਤਰਨ। ਸੋ ਇਸ ਤਰੀਕੇ ਦੇ ਨਾਲ ਸਿਰਫ ਕੈਂਡੀਡੇਟ ਫੀਸ ਦੇ ਨਾਮ ਦੇ ਉੱਤੇ ਹੀ ਵਨ ਨੇਸ਼ਨ ਪਾਰਟੀ 88 ਲੋਅਰ ਹਾਊਸ ਦੀਆਂ ਸੀਟਾਂ ਨੇ, ਜੇ ਉਮੀਦਵਾਰ ਐਲਾਨਦੀ ਹੈ ਤਾਂ 5,28,000 ਤਾਂ ਇੱਥੋਂ ਇਕੱਠਾ ਕਰ ਲਿਆ, ਫਿਰ ਨਾਨ ਰਿਫੰਡੇਬਲ ਫੀਸ ਲਗਾ ਲਵੋ, ਤੇ ਫਿਰ ਉਸ ਤੋਂ ਬਾਅਦ ਜਿਹੜੀ ਮੈਂਬਰਸ਼ਿਪ ਫੀਸ ਜੋੜ ਲਵੋ, ਕਰਦੇ ਕਰਾਂਦੇ $6,33,000 ਤਾਂ ਇੱਥੋਂ ਇਕੱਠਾ ਹੁੰਦਾ। ਵਿਕਟੋਰੀਆ ਦੇ ਵਿੱਚ ਇਲੈਕਸ਼ਨ ਜਿੱਤੇ ਨਾ ਜਿੱਤੇ, ਇੱਕ ਵੀ ਸੀਟ ਪੱਲੇ ਆਵੇ ਨਾ ਆਵੇ, ਇਹ ਲੋਕ ਵੀ ਵਨ ਨੇਸ਼ਨ ਦੇ ਵਿੱਚ ਰਹਿਣ ਨਾ ਰਹਿਣ ਕੋਈ ਫਰਕ ਨਹੀਂ ਪੈਂਦਾ, $6,25,000 ਤਾਂ ਅੰਦਰ ਹੋ ਗਿਆ। ਸ਼ਾਇਦ ਇਸੇ ਚੀਜ਼ ਦੇ ਵਿੱਚ ਬਾਨਵੀ ਜੋਇਸ ਮਾਹਰ ਨੇ ਮਾਰਕੀਟਿੰਗ ਕਰਨੀ, ਮੈਨੇਜਮੈਂਟ ਕਰਨੀ ਕਿ ਪੈਸੇ ਕਿਵੇਂ ਇਕੱਠੇ ਕਰਨੇ ਨੇ ਜਾਂ ਗਾਇਬ ਕਿਵੇਂ ਕਰਨੇ ਨੇ, ਕਿਉਂਕਿ APVMA ਵਰਗੇ ਅਦਾਰੇ ਪਹਿਲਾਂ ਵੀ ਬਾਨਵੀ ਜੋਇਸ ਆਪਣੇ ਇਲਾਕੇ ਦੇ ਵਿੱਚ ਲਿਆ ਚੁੱਕੇ ਨੇ ਕੈਨਬਰਾ ਤੋਂ ਖਤਮ ਕਰਕੇ। ਬੜੀ ਵਾਰ 2-3 ਸਾਲ ਪਹਿਲਾਂ ਇਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਸੀ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੀ ਜਿਹੜੀ ਕ੍ਰੀਮ ਸਾਇੰਟਿਸਟ ਨੇ ਉਹ ਇਸ ਅਦਾਰੇ ਨੂੰ ਛੱਡ ਕੇ ਗਏ, ਸਿਰਫ ਇਸ ਕਰਕੇ ਕਿਉਂਕਿ ਉਦੋਂ ਸਕਾਟ ਮਾਰਿਸਨ ਪ੍ਰਧਾਨ ਮੰਤਰੀ ਹੁੰਦੇ ਸੀ, ਬਾਨਵੀ ਜੋਇਸ ਡਿਪਟੀ ਪ੍ਰਧਾਨ ਮੰਤਰੀ ਹੁੰਦੇ ਸੀ, ਤੇ ਉਹਨਾਂ ਨੇ ਪਸ਼ੂ ਪਾਲਣ ਮਹਿਕਮੇ ਦੇ ਨਾਲ ਜੁੜੇ ਹੋਏ ਜਾਂ ਸਾਇੰਸ ਦੇ ਨਾਲ ਜੁੜੇ ਹੋਏ ਕੁਝ ਇੱਕ ਮਹਿਕਮਿਆਂ ਦਾ ਬੇੜਾ ਪਾਰ ਜਿਹੜਾ ਕੀਤਾ, ਬੇੜਾ ਪਾਰ ਤਾਂ ਨਹੀਂ ਬੰਟਾ ਧਾਰ ਕੀਤਾ, ਬਲਕਿ ਉਹ ਮਹਿਕਮੇ ਵੀ ਬੰਦ ਕਰ ਦਿੱਤੇ ਔਰ ਜਿਹੜੀ ਕ੍ਰੀਮ ਸੀਗੀ ਸਾਇੰਟਿਸਟ ਦੀ ਆਸਟ੍ਰੇਲੀਆ ਦੇ ਵਿੱਚ ਉਹ ਵੀ ਗੁਆ ਛੱਡੀ। ਸੋ ਇਸ ਕਿਸਮ ਦੀਆਂ ਰਣਨੀਤੀਆਂ ਨੇ, ਖੈਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੱਲਾਂ ਸਾਂਝੀਆਂ ਕਰਾਂਗੇ। ਪਰ ਇੱਧਰ OpenAI ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਤਰਫ ਤੋਂ ਨਿਊਯਾਰਕ ਚ ਖੜੇ ਹੋ ਕੇ ਨਿਊਯਾਰਕ ਦੀਆਂ ਹੀ ਕੰਪਨੀਆਂ ਨੂੰ ਚੁਣੌਤੀ ਦਿੱਤੀ ਗਈ ਸੀ ਕਿ ਤੁਸੀਂ ਸਾਡੇ ਸਿਸਟਮ ਦੇ ਵਿੱਚ ਸੰਨ ਲਗਾ ਰਹੇ ਹੋ। ਕਿੱਦਾਂ, ਉਹ ਖਬਰ ਵੀ ਤੁਹਾਨੂੰ ਦੱਸੀ ਸੀ ਕਿ ਜਿਹੜੀ OpenAI ਪਲੈਟਫਾਰਮ ਹੈ, ਸੈਮ ਆਲਟਮੈਨ ਦੀ ਕੰਪਨੀ ਹੈ, ChatGPT ਤੁਸੀਂ ਵਰਤਦੇ ਹੋ ਜਿਹੜਾ, ਉਹ ਕੰਪਨੀ ਨੂੰ OpenAI ਕਹਿੰਦੇ ਨੇ, ਉਹਨਾਂ ਦਾ ਹੀ ਉਹ ਚੈਟਬੋਟ ChatGPT। ਤੇ OpenAI ਦੇ ਕੁਝ ਏਜੰਟਸ, ਏਜੰਟਸ ਯਾਨੀ ਕਿ ਕੋਈ ਵਿਅਕਤੀ ਨਹੀਂ ਹੁੰਦੇ, ਏਜੰਟਸ ਯਾਨੀ ਕਿ ਟੂਲਸ ਹੁੰਦੇ ਨੇ। ਸੋ AI ਦੇ ਕੁਝ ਐਸੇ ਟੂਲਸ ਜਿਨ੍ਹਾਂ ਨੇ ਆਪਣੇ ਆਪ ਹੀ ਸੰਨ ਲਗਾ ਦਿੱਤੀ ਸੀ ਆਸਟ੍ਰੇਲੀਆ ਦੇ ਸਿਸਟਮ ਦੇ ਵਿੱਚ, ਹੁਣ ਪਤਾ ਚੱਲਿਆ ਕਿ ਉਹ ਸੇਮ ਟੂਲਸ ਨੇ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਮੈਡੀਕੇਅਰ ਦੇ ਵਿੱਚ ਸੰਨ ਲਗਾਈ ਸੀ, ਇੱਥੇ ਦਾਖਲ ਹੋਏ ਸੀ, ਇਲੀਗਲ ਬ੍ਰੀਚ ਇੱਕ ਕੀਤਾ ਸੀ, ਡੇਟਾ ਚੱਕਿਆ ਸੀ। ਇਹ ਉਹੀ AI ਟੂਲਸ ਨੇ ਜਿਨ੍ਹਾਂ ਨੇ ਅਮਰੀਕਾ ਦੀ ਵੀ ਹੀ ਸਰਕਾਰੀ ਵੈਬਸਾਈਟ ਯੂਨਾਈਟਿਡ ਸਟੇਟਸ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ। ਹੋਰ ਤਾਂ ਹੋਰ, ਅਮਰੀਕਾ ਦੇ ਐਜੂਕੇਸ਼ਨ ਡਿਪਾਰਟਮੈਂਟ ਦੀ ਵੈਬਸਾਈਟ ਦੇ ਵਿੱਚ ਵੀ ਸਨ ਇਹਨਾਂ ਹੀ ਟੂਲਸ ਨੇ ਲਗਾਈ ਹੈ, ਔਰ ਇਸ ਦੇ ਨਾਲ ਜੁੜੀਆਂ ਹੋਈਆਂ 53 ਇਮੇਜਿਸ ਜਿਹੜੀਆਂ ਨੇ ਲੀਕ ਹੋਈਆਂ ਨੇ, ਬਲਕਿ ChatGPT ਦੇ ਕੁਝ ਇੱਕ ਮਾਡਲਸ ਦੇ ਉੱਤੇ ਤਾਂ ਉਹ ਪਈਆਂ ਵੀ ਨੇ, ਪਬਲਿਕਲੀ ਪਈਆਂ ਨੇ, ਹਾਲੇ ਤੱਕ ਪਈਆਂ ਨੇ। ਸੋ OpenAI ਦੇ CEO ਸੈਮ ਆਲਟਮੈਨ ਨੇ ਬਾਅਦ ਚ ਇਹ ਗੱਲ ਕਹੀ ਸੀ ਕਿ ਕੰਪਨੀ ਲਗਾਤਾਰ ਇਸ ਮਾਮਲੇ ਚ ਪੜਤਾਲ ਕਰ ਰਹੀ ਹੈ, ਭਾਲ ਰਹੇ ਹਾਂ ਅਸੀਂ ਵੀ ਕਿੱਥੋਂ ਇਹ ਸਮੱਸਿਆਵਾਂ ਆ ਰਹੀਆਂ ਨੇ ਸਾਰੀਆਂ, ਤੇ ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਸਰਕਾਰ ਨੂੰ ਵੀ ਸੂਚਿਤ ਕੀਤਾ ਗਿਆ। ਉੱਧਰ ਆਸਟ੍ਰੇਲੀਆ ਦੇ ਵਿੱਚ ਸਿਰਫ ਮੈਡੀਕੇਅਰ ਦੇ ਅੰਦਰ ਹੀ ਸੰਨ ਨਹੀਂ ਸੀ ਲੱਗੀ, ਬਲਕਿ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ, ਤੇ ਫਿਰ ਦੋ ਦੋ ਸੂਬੇ ਵਿਕਟੋਰੀਆ ਤੇ NSW ਦੀਆਂ ਸੂਬਾਈ ਏਜੰਸੀਆਂ ਦੀਆਂ ਵੀ ਜਿਹੜੀਆਂ ਵੈਬ ਪੋਰਟਲਸ ਨੇ ਉਹਨਾਂ ਦੇ ਵਿੱਚ ਸੰਨਾਂ ਲੱਗੀਆਂ ਸੀ। ਸੈਮ ਆਲਟਮੈਨ ਇਸ ਸ਼ੁੱਕਰਵਾਰ ਦੇ ਦਿਨ ਉਸ ਡਿਨਰ ਦੇ ਵਿੱਚ ਵੀ ਸੀ ਜਿਹੜਾ ਵਾਈਟ ਹਾਊਸ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਰਫ ਤੋਂ ਸੱਦਿਆ ਗਿਆ ਸੀ, ਜਿੱਥੇ ਚੀਨ ਦੇ ਕੁਝ ਕਾਰੋਬਾਰੀ ਵੀ ਮੌਜੂਦ ਸੀ, ਜੀ ਜਿਨਪਿੰਗ ਨੂੰ ਉਹ ਡਿਨਰ ਦਿੱਤਾ ਸੀ, ਤੇ ਉੱਥੇ ਹੀ ਸੈਮ ਆਲਟਮੈਨ ਵੀ ਮੌਜੂਦ ਸੀ। ਪਰ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਇਸ ਖਬਰ ਤੋਂ ਬਾਅਦ ਸਵਾਲ ਉੱਠੇ ਨੇ, ਜੇਨ ਹਿਊਮ ਜਿਹੜੇ ਕਿ ਡਿਪਟੀ ਲੀਡਰ ਨੇ ਵਿਰੋਧੀ ਧਿਰ ਦੇ ਲਿਬਰਲ ਪਾਰਟੀ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ OpenAI ਦਾ ਮੈਡੀਕੇਅਰ ਦੇ ਵਿੱਚ ਬ੍ਰੀਚ ਕਰਨਾ ਠੀਕ ਹੈ, ਇੱਕ ਖਬਰ ਹੋ ਸਕਦੀ ਹੈ, ਪਰ ਸਵਾਲ ਇਸ ਤੋਂ ਵੀ ਗਹਿਰਾ ਹੈ। ਉਹਨਾਂ ਨੇ ਸਰਕਾਰ ਤੋਂ ਇਹ ਸਵਾਲ ਪੁੱਛਿਆ ਕਿ ਇਹ ਤਾਂ ਤੁਸੀਂ ਸਾਨੂੰ ਦੱਸ ਦਿੱਤਾ, ਆਸਟ੍ਰੇਲੀਆ ਨੂੰ ਦੱਸਤਾ, ਪੂਰੀ ਦੁਨੀਆ ਨੂੰ ਦੱਸ ਦਿੱਤਾ ਕਿ ਜਿਹੜੇ OpenAI ਦੇ ਕੁਝ ਟੂਲਸ ਨੇ, ਜਿਹੜੇ ਏਜੰਟਸ ਸੀਗੇ AI ਏਜੰਟਸ, ਉਹਨਾਂ ਨੇ ਆਸਟ੍ਰੇਲੀਅਨ ਵੈਬਸਾਈਟਸ ਦੇ ਵਿੱਚ ਸੰਨ ਲਗਾਈ, ਏਦਾਂ ਏਦਾਂ ਕਰਕੇ ਖਬਰ ਸਾਹਮਣੇ ਆਈ। ਪਰ ਜੇ ਸਰਕਾਰ ਦੱਸ ਦਿਓ ਨਾ, ਤਾਂ ਫਿਰ ਇਹਦੇ ਕੀ ਪੈਮਾਨੇ ਨੇ ਕਿ ਹੁਣ ਇਸ ਕਿਸਮ ਦੇ ਹੈਕ ਹੋ ਰਹੇ ਨੇ, ਇਸ ਕਿਸਮ ਦੀ ਸਾਈਬਰ ਬ੍ਰੀਚ ਹੋ ਰਹੇ ਨੇ, ਸਰਕਾਰ ਦੇ ਕੋਲ ਕੋਈ ਸਰਕਾਰੀ ਵੈਬਸਾਈਟਸ ਘੱਟੋ ਘੱਟ ਸਰਕਾਰੀ ਪੋਰਟਲਸ ਨੇ ਜਿਹੜੇ? ਮੈਡੀਕੇਅਰ ਤਾਂ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਜਿਹੜਾ ਡੇਟਾ ਹੋਲਡ ਕਰਦਾ, ਐਡਾ ਵੱਡਾ ਉਹ ਅਦਾਰਾ ਹੈ ਤੇ ਹਰ ਇੱਕ ਨੂੰ ਪ੍ਰਭਾਵਿਤ ਕਰਦਾ ਹੈ। ਮੈਡੀਕੇਅਰ ਦੇ ਵਿੱਚ ਜੇਕਰ ਸਾਨੂੰ ਲੱਗ ਜਾਂਦੀ ਹੈ ਤਾਂ ਆਸਟ੍ਰੇਲੀਆ ਦੀਆਂ ਖੁਫੀਆ ਮਹਿਕਮਿਆਂ ਦੇ ਨਾਲ ਜੁੜੀਆਂ ਹੋਈਆਂ, ਇੱਥੋਂ ਦੀਆਂ ਸਿਕਿਉਰਿਟੀਜ਼ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਾਈਟਸ ਨੇ, ਸਰਵਰਸ ਨੇ, ਉਹ ਕਿੱਦਾਂ ਸੇਫ ਰਹਿਣਗੇ? ਤੇ ਇਸ ਵਾਰ ਤਾਂ ਇਹ ਖਬਰ ਦੱਸ ਦਿੱਤੀ, ਪਰ ਜੇਕਰ ਉਹ ਨਾ ਦੱਸਦੇ ਤਾਂ ਫਿਰ, ਔਰ ਇਹ ਖਬਰ ਵੀ ਏਦਾਂ ਸੀ ਕਿ ਜੂਨ ਮਹੀਨੇ ਚ AI ਏਜੰਟਸ ਨੇ ਦਖਲ ਅੰਦਾਜ਼ੀ ਕੀਤੀ ਸੀ, ਅਗਸਤ ਮਹੀਨੇ ਦੇ ਵਿੱਚ ਉਹਨਾਂ ਨੇ ਸਰਵਿਸਿਜ਼ ਆਸਟ੍ਰੇਲੀਆ ਨੂੰ ਈਮੇਲ ਪਾਉਂਦੇ ਨੇ, ਇਨਬਾਕਸ ਚਲੀ ਜਾਂਦੀ ਹੈ। ਐਦਾਂ ਨਹੀਂ ਕਿ ਕੋਈ ਓਪਨ AI ਦੀ ਤਰਫ ਤੋਂ ਕੋਈ ਸੰਪਰਕ ਕੀਤੇ ਗਏ ਹੋਣ, ਬਸ ਈਮੇਲ ਭੇਜ ਦਿੱਤੀ ਗਈ ਸੀ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਏਜੰਟਸ ਤੁਰੇ ਫਿਰੇ ਆਉਂਦੇ ਜਾਂਦੇ, ਉਹਨਾਂ ਨੇ ਤੁਹਾਡੀ ਵੈਬਸਾਈਟ ਵਿੱਚ ਸੇਧ ਮਾਰੀ ਹੋਣੀ ਹੈ, ਤਾਂ ਚੈੱਕ ਕਰੋ। ਬਾਅਦ ਚ ਸਰਵਿਸਿਜ਼ ਆਸਟ੍ਰੇਲੀਆ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ, ਸਾਈਬਰ ਮਹਿਕਮੇ ਨੂੰ, ਤੇ ਏਦਾਂ ਏਦਾਂ ਇਹ ਖਬਰ ਸਾਰੀ ਬਾਹਰ ਆਉਂਦੀ ਹੈ। ਪਰ ਹੁਣ 18 ਜੂਨ ਦੀ ਇਹ ਘਟਨਾ ਵਾਪਰੀ ਤੇ 10 ਸਤੰਬਰ ਤੱਕ ਸਰਵਿਸਿਜ਼ ਆਸਟ੍ਰੇਲੀਆ ਨੂੰ ਈਮੇਲ ਪਹੁੰਚਦੀ ਹੈ, ਤੇ ਉਹਦੇ ਤੋਂ ਬਾਅਦ ਕਿਤੇ ਜਾ ਕੇ ਜਿਹੜਾ ਯੂਨਾਈਟਿਡ ਨੇਸ਼ਨ ਦਾ ਇਸ ਵੀਕਐਂਡ ਤੋਂ ਪਹਿਲਾਂ ਸਮਾਗਮ ਹੁੰਦਾ, ਉੱਥੇ ਜਾ ਕੇ ਪ੍ਰਧਾਨ ਮੰਤਰੀ ਇਸ ਦਾ ਐਲਾਨ ਕਰਦੇ ਨੇ। ਤੇ ਇਹਦੇ ਬਾਰੇ ਜੇ ਨਾ ਹੀ ਪਤਾ ਲੱਗੇ ਤੇ ਫਿਰ ਕਿੰਨੇ ਹੀ ਐਸੇ ਮਹਿਕਮਿਆਂ ਦੇ ਵਿੱਚ, ਕਿੰਨੇ ਹੀ ਐਸੇ ਅਦਾਰਿਆਂ ਦੇ ਵਿੱਚ ਕਮਜ਼ੋਰ ਸਿਸਟਮ ਜਿਹੜਾ, ਉਹਦੇ ਬਾਰੇ ਸਰਕਾਰ ਜਵਾਬ ਦੇਵੇ। ਉੱਥੇ ਹੀ ਇੱਕ ਖਬਰ ਇਹ ਵੀ ਸਾਹਮਣੇ ਆਉਂਦੀ ਹੈ ਕਿ ਮਾਈਗ੍ਰੈਂਟ ਸੀ, ਯਾਨੀ ਕਿ ਆਸਟ੍ਰੇਲੀਆ ਚ ਵੱਸਦੇ ਪ੍ਰਵਾਸੀ ਕਿੰਨੇ ਵੱਡੇ ਪੱਧਰ ਦੇ ਉੱਤੇ ਰੈਮਿਟੈਂਸ ਕਰ ਰਹੇ ਨੇ। ਰੈਮਿਟੈਂਸ ਯਾਨੀ ਆਸਟ੍ਰੇਲੀਆ ਦਾ ਪੈਸਾ ਦੂਸਰੇ ਦੇਸ਼ਾਂ ਚ ਭੇਜਿਆ। ਹਾਲਾਂਕਿ ਆਸਟ੍ਰੇਲੀਆ ਦਾ ਪੈਸਾ ਇਹ ਹੈ, ਕਿਵੇਂ ਇਹਨੂੰ ਇੱਕ ਇਹਨੂੰ ਅਲੱਗ ਤਰਕ ਵੀ ਹੈ, ਕਿਉਂਕਿ ਜਿਹੜਾ ਪੈਸਾ ਇੱਥੋਂ ਲੋਕ ਆਪਣੇ ਦੇਸ਼ਾਂ ਚ ਭੇਜ ਰਹੇ ਨੇ ਉਹਦਾ ਟੈਕਸ ਤਾਂ ਇੱਥੇ ਹੀ ਤਾਰ ਰਹੇ ਨੇ। ਫਰਜ਼ ਕਰੋ ਕਿ ਤੁਸੀਂ ਇੱਕ ਦਿਨ ਦੀ ਆਮਦਨੀ ਜਿਹੜੀ ਹਾਸਲ ਹੁੰਦੀ ਹੈ, ਜੇਕਰ ਉਹ ਮਦਦ ਦੇ ਲਈ ਕਿਸੇ ਦੇਸ਼ ਦੇ ਵਿੱਚ ਭੇਜੀ ਹੈ, ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਭੇਜੀ ਹੈ, ਤਾਂ ਉਸ ਰਕਮ ਨੂੰ ਹਾਸਲ ਕਰਨ ਦੇ ਲਈ ਉਹਦੀ ਜਿਹੜੀ ਤਨਖਾਹ ਸੀ ਜਾਂ ਆਪਣੇ ਕਾਰੋਬਾਰ ਦੇ ਜ਼ਰੀਏ ਉਹਦਾ ਟੈਕਸ ਤਾਂ ਤੁਸੀਂ ਇੱਥੇ ਹੀ ਦਿੱਤਾ, ਫਿਰ ਉਸ ਤੋਂ ਬਾਅਦ ਉਹ ਭੇਜੀ। ਪਰ ਮਨੀ ਟ੍ਰਾਂਸਫਰ ਆਸਟ੍ਰੇਲੀਆ ਦੀ ਇੱਕ ਰਿਪੋਰਟ 'ਚ ਦੱਸਿਆ ਗਿਆ ਕਿ ਇਕੱਲੇ ਸਾਲ 2024 ਦੇ ਕੈਲੰਡਰ ਈਅਰ ਦੇ ਵਿੱਚ $35 ਬਿਲੀਅਨ ਦੀ ਰਕਮ ਜਿਹੜੀ ਹੈ ਰਮਿਟ ਕੀਤੀ ਗਈ ਹੈ ਆਸਟ੍ਰੇਲੀਆ ਚੋਂ ਵਿਦੇਸ਼ਾਂ ਦੇ ਵਿੱਚ, ਦੂਸਰੇ ਦੇਸ਼ਾਂ 'ਚ ਆਸਟ੍ਰੇਲੀਅਨ ਪੈਸਾ ਜਿਹੜਾ ਭੇਜਿਆ ਗਿਆ। ਔਰ ਇਹਦੇ ਚੋਂ ਸਭ ਤੋਂ ਵੱਡੀ ਰਕਮ ਜਿਹੜੀ ਹੈ $35 ਬਿਲੀਅਨ ਪੂਰੀ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ 'ਚ ਗਈ ਹੈ, ਆਸਟ੍ਰੇਲੀਆ 'ਚ ਬੈਠੇ ਲੋਕਾਂ ਦੀ ਤਰਫ ਤੋਂ ਭੇਜੀ ਗਈ ਹੈ, ਪਰ ਇਹ ਚੋਂ $7 ਬਿਲੀਅਨ ਸਿਰਫ ਇੰਡੀਆ ਦੇ ਵਿੱਚ ਗਏ ਨੇ। ਔਰ ਇਹ ਰੈਮਿਟੈਂਸ ਜਿਹੜੀ ਹੈ ਉਹ ਲਗਾਤਾਰ ਆਸਟ੍ਰੇਲੀਆ ਦੇ ਵਿੱਚ ਵੱਧ ਰਹੀ ਹੈ। ਉੱਥੇ ਆਖਰੀ ਖਬਰ ਦੀ, ਵੈਸੇ ਤਾਂ ਪ੍ਰਵਾਸ ਦੇ ਨਾਲ ਜੁੜੀਆਂ ਖਬਰਾਂ ਨੇ, ਉਹ ਸ਼ਾਮ ਨੂੰ ਜਾਂ ਕੱਲ ਦੇ ਦਿਨ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਆਸਟ੍ਰੇਲੀਅਨ ਬੱਚਿਆਂ ਨੂੰ ਇੰਜ ਲੱਗਦਾ ਹੈ ਕਿ ਉਹਨਾਂ ਦੇ ਬੈਗਸ ਦੇ ਵਿੱਚ ਜਿਹੜੀ ਬ੍ਰੈਡ ਪਈ ਹੈ ਸੈਂਡਵਿਚ, ਉਹ ਵੂਲਵਰਸ ਦਿੰਦਾ, ਤੇ ਉਹ ਜਿਹੜੇ ਚਿਪਸ ਖਾਂਦੇ ਨੇ ਉਹ ਮੈਕਡੋਨਲਡ ਦਿੰਦਾ। ਕੋਈ ਗਲਤ ਨਹੀਂ ਹੈ ਇਹਦੇ ਵਿੱਚ, ਪਰ ਉਹਨਾਂ ਨੂੰ ਇੰਨਾ ਪਤਾ ਨਹੀਂ ਹੈ ਕਿ ਆਖਿਰਕਾਰ ਇਹ ਜਿਹੜੇ ਚਿਪਸ ਨੇ, ਫ੍ਰਾਈਜ਼ ਨੇ, ਇਹ ਮੈਕਾਸ ਦੇ ਵਿੱਚ ਨਹੀਂ ਬਲਕਿ ਇਹ ਜਿਹੜੇ ਆਲੂਆਂ ਤੋਂ ਪੈਦਾ ਹੁੰਦੇ ਨੇ, ਉਹ ਆਲੂ ਕਿਸਾਨ ਪੈਦਾ ਕਰਦੇ ਨੇ, ਉਹ ਖੇਤਾਂ ਦੇ ਵਿੱਚੋਂ ਆਉਂਦੇ ਨੇ, ਤੇ ਫਿਰ ਉੱਥੋਂ ਇਹ ਕਿਸ ਤਰੀਕੇ ਦੇ ਨਾਲ ਚਿਪਸ ਬਣ ਕੇ ਜਿਹੜੇ ਨੇ ਇੱਥੇ ਉਹਨਾਂ ਦੇ ਹੱਥਾਂ 'ਚ ਪਹੁੰਚਦੇ ਨੇ। ਸੋ ਇਸ ਕਿਸਮ ਦਾ ਇੱਕ ਨਵਾਂ ਸਰਵੇਖਣ ਸਾਹਮਣੇ ਆਇਆ। ਸਰਵੇਖਣ ਦੇ ਵਿੱਚ ਕੁਝ ਇੱਕ ਬੱਚਿਆਂ ਤੋਂ ਸਵਾਲ ਪੁੱਛੇ ਗਏ। 15% ਬੱਚਿਆਂ ਨੂੰ ਇਹ ਲੱਗਿਆ ਕਿ ਜਿਹੜੇ ਹੌਟ ਚਿਪਸ ਨੇ ਉਹਦੀ ਸ਼ੁਰੂਆਤ ਮੈਕਾਸ ਤੋਂ ਹੀ ਹੋਈ ਸੀ, ਮੈਕਡੋਨਲਡ ਤੋਂ ਹੋਈ ਸੀ, ਤੇ ਇਸ ਤੋਂ ਇਲਾਵਾ 1/4 ਬੱਚਿਆਂ ਨੂੰ ਇਹ ਲੱਗਦਾ ਹੈ ਕਿ ਆਈਸਕ੍ਰੀਮ ਫੈਕਟਰੀਆਂ ਦੇ ਵਿੱਚ ਬਣਦੀ ਹੈ। ਉਹਨਾਂ ਨੂੰ ਇਸ ਦੇ ਜਿਹੜੇ ਬੇਸਿਕ ਇਨਗਰੀਡੀਐਂਟਸ ਨੇ ਉਹਦੇ ਬਾਰੇ ਨਹੀਂ ਪਤਾ, ਮੱਝਾਂ ਦੇ, ਗਊਆਂ ਦੇ ਦੁੱਧ ਦੇ ਬਾਰੇ ਨਹੀਂ ਪਤਾ। ਪਰ ਕਿਉਂ ਪਤਾ ਹੋਵੇ ਜਾਂ ਕਿਵੇਂ ਪਤਾ ਹੋਵੇ, ਇਹ ਖਬਰ ਦੇ ਉੱਤੇ ਤੁਸੀਂ ਆਪੋ ਆਪਣੇ ਤਰੀਕੇ ਦੇ ਨਾਲ ਇਤਰਾਜ਼ ਜਾਂ ਸਵਾਲ ਕਰ ਸਕਦੇ ਹੋ। ਪਰਪਰ ਪ੍ਰੋਫਾਈਲ ਨਾਮ ਦਾ ਇੱਕ ਸਰਵੇਖਣ ਤਿਆਰ ਕੀਤਾ ਗਿਆ, ਨਾਰਕੋ ਨਾਮ ਦੀ ਕੋਆਪਰੇਟਿਵ, ਡੈਰੀ ਕੋਆਪਰੇਟਿਵ ਸੋਸਾਇਟੀ ਹੈ ਉਹਨਾਂ ਦੀ ਤਰਫ ਤੋਂ। ਉਹਨਾਂ ਨੇ 1000 ਬੱਚਿਆਂ ਤੋਂ ਜਿਹੜੇ ਸੀ ਉਹਨਾਂ ਤੋਂ ਸਵਾਲ ਜਵਾਬ ਕੀਤੇ, ਔਰ ਇਹਨਾਂ ਬੱਚਿਆਂ ਦੀ ਉਮਰ 5 ਸਾਲ ਤੋਂ 9 ਸਾਲ ਦੇ ਦਰਮਿਆਨ ਸੀ। ਹੁਣ ਇਹਦੇ ਵਿੱਚ ਕਈ ਇਤਰਾਜ਼ ਇਹ ਵੀ ਹੋ ਸਕਦੇ ਨੇ ਕਿ ਬੱਚਿਆਂ ਦੇ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਕਿ ਕਿਹੜੀ ਚੀਜ਼ ਕਿੱਥੋਂ ਆਉਂਦੀ ਹੈ। ਖੈਰ, ਇੱਕ ਖਬਰ ਹੈ, ਇਹ ਵੀ ਇੱਕ ਕਿਸਮ ਦੀ ਖਬਰ ਹੈ, ਇਹਦੇ ਬਾਰੇ ਵੀ ਚਰਚਾ ਕੀਤੀ ਹੋ ਜਾ ਸਕਦੀ ਹੈ। ਕ੍ਰਿਕਟ, ਸਾਊਥ ਅਫਰੀਕਾ ਤੇ ਆਸਟ੍ਰੇਲੀਆ ਦੇ ਦਰਮਿਆਨ ਖੇਡਿਆ ਗਿਆ ਦੂਸਰਾ ਇੱਕ ਦਿਨਾ ਮੈਚ, ਸਾਊਥ ਅਫਰੀਕਾ ਦੀ ਤਰਫ ਤੋਂ ਜਿੱਤ ਲਿਆ ਗਿਆ 32 ਦੌੜਾਂ ਦੇ ਫਰਕ ਦੇ ਨਾਲ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਸਾਊਥ ਅਫਰੀਕਾ ਨੇ ਪਹਾੜ ਜਿੱਡਾ ਸਕੋਰ ਖੜਾ ਕਰ ਦਿੱਤਾ। ਨਿਰਧਾਰਤ 50 ਓਵਰਸ ਦੇ ਵਿੱਚ ਸਾਊਥ ਅਫਰੀਕਾ ਨੇ 365 ਦੌੜਾਂ ਬਣਾਈਆਂ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਕਪਤਾਨ ਟੈਂਬਾ ਬਵੂਮਾ ਨੇ ਉਹਨਾਂ ਦੀਆਂ 103, ਡੇਵਿਡ ਮਿਲਰ ਦੀਆਂ 142 ਦੌੜਾਂ ਜਿਹੜੀਆਂ ਸ਼ਾਮਿਲ ਸੀ। ਜਵਾਬ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਦੀ ਤਰਫ ਤੋਂ ਸ਼ੁਰੂਆਤ ਬੜੀ ਮਜ਼ਬੂਤ ਰਹੀ। ਕਪਤਾਨ ਮਿਚਲ ਮਾਰਸ਼ਰ ਤੇ ਟ੍ਰੈਵਿਸ ਹੈਡ ਦੋਹਾਂ ਨੇ 84-84 ਦੌੜਾਂ ਬਣਾਈਆਂ, ਪਰ ਜਿਵੇਂ ਹੀ ਉਹ ਆਊਟ ਹੋਏ ਬਾਕੀ ਦੀ ਟੀਮ ਵੀ ਲੜਖੜਾ ਗਈ। ਸਿਰਫ ਜ਼ੇਵੀਅਰ ਬ੍ਰਾਟਲੇਟ ਨੂੰ ਛੱਡਦੀ ਹੈ, ਜਿਨ੍ਹਾਂ ਨੇ 28 ਗੇਂਦਾਂ ਚ 50 ਦੌੜਾਂ ਬਣਾਈਆਂ, ਪੂਰੀ ਦੀ ਪੂਰੀ ਟੀਮ ਸੰਘਰਸ਼ ਕਰਦੀ ਨਜ਼ਰ ਆਈ। ਇੱਕ ਗੇਂਦ ਬਾਕੀ ਬਚਣ ਤੋਂ ਪਹਿਲਾਂ ਹੀ ਆਸਟ੍ਰੇਲੀਆ ਦੀ ਪੂਰੀ ਟੀਮ 333 ਦੌੜਾਂ ਤੇ ਆਲ ਆਊਟ ਹੋ ਗਈ, ਔਰ ਇਸ ਦੇ ਵਿੱਚ ਸਾਊਥ ਅਫਰੀਕਾ ਦੇ ਸਾਰੇ ਹੀ ਗੇਂਦਬਾਜ਼ਾਂ ਨੇ ਇੱਕ ਚੰਗਾ ਪ੍ਰਦਰਸ਼ਨ ਕੀਤਾ। ਉਧਰ ਦੂਜਾ ਮੈਚ ਵੀ ਇੱਕ ਹਾਈ ਸਕੋਰ ਮੈਚ ਸੀ। ਵੈਸਟ ਇੰਡੀਜ਼ ਦੀ ਟੀਮ ਭਾਰਤ ਦੌਰੇ ਦੇ ਉੱਤੇ ਆਈ ਹੋਈ ਹੈ, ਪਹਿਲਾ ਇੱਕ ਰੋਜ਼ਾ ਮੈਚ ਸੀ, ਤ੍ਰਿਵਨੰਤਪੁਰਮ ਚ ਖੇਡਿਆ ਗਿਆ। ਵੈਸਟ ਇੰਡੀਜ਼ ਨੇ 295 ਦੌੜਾਂ ਬਣਾ ਕੇ 296 ਦਾ ਟਾਰਗੇਟ ਇੰਡੀਆ ਨੂੰ ਦਿੱਤਾ। ਨਿਰਧਾਰਿਤ 50 ਓਵਰਸ ਦੇ ਵਿੱਚ ਭਾਰਤ ਨੇ ਇਹ ਮੈਚ 50 ਓਵਰ ਤੋਂ ਕਿਤੇ ਪਹਿਲਾਂ 41.4 ਓਵਰ ਚ ਮਹਿਜ਼ 2 ਵਿਕਟਾਂ ਗੁਆ ਕੇ ਹੀ ਜਿੱਤ ਲਿਆ। ਹਾਲਾਂਕਿ ਵੈਸਟ ਇੰਡੀਜ਼ ਦੀ ਟੀਮ ਦੀ ਤਰਫ ਤੋਂ ਜਸਟਿਨ ਗਰੀਵਸ ਦੀਆਂ 101 ਦੌੜਾਂ ਤੇ ਅਮੀਰ ਜੈਂਗੂ ਦੀਆਂ ਨਾਬਾਦ 58 ਦੌੜਾਂ ਸੀ, ਪਰ ਭਾਰਤ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਕਪਤਾਨ ਸ਼ੁਭਮਨ ਗਿੱਲ ਦੀਆਂ 110 ਤੇ ਵਿਰਾਟ ਕੋਹਲੀ ਦਾ ਨਾਬਾਦ 139 ਦੌੜਾਂ ਦੀ ਜਿਹੜੀ ਪਾਰੀ ਸੀ, ਜਿਸ ਦੇ ਵਿੱਚ ਰਿਕਾਰਡ ਬਣੇ, ਉਹਨਾਂ ਨੇ ਸਭ ਤੋਂ ਤੇਜ਼ 15,000 ਦੌੜਾਂ ਬਣਾਉਣ ਦਾ ਜਿਹੜਾ ਇੱਕ ਦਿਨਾਂ ਮੈਚਾਂ ਦੇ ਵਿੱਚ ਸਚਿਨ ਤੇਂਦੁਲਕਰ ਦਾ ਰਿਕਾਰਡ ਸੀ ਉਹ ਤੋੜਿਆ, ਤੇ ਹੋਰ ਬੜੇ ਸਾਰੇ ਰਿਕਾਰਡ ਤੋੜੇ। ਤੇ ਇਸ ਤਰੀਕੇ ਦੇ ਨਾਲ ਇਸ ਮੈਚ ਨੂੰ 41.4 ਓਵਰ ਦੇ ਵਿੱਚ ਹੀ ਭਾਰਤ ਨੇ ਫਤਿਹ ਕਰ ਲਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: Attention please, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।

0: ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। ਤਿੰਨ ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ WhatsApp 2 fold lending 10

0: सोना चाहिदा
1: भरोसा चाहिदा
0: क्वालिटी ते बायबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ वी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042
2: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ ਭਾਵਾਤਮਕ